0: ਪ੍ਰੋਗਰਾਮ ਸੁਨਹਿਰੀ ਸ਼ਾਮ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਪਿਆਰੀ ਜੀ ਗੁੱਡ ਈਵਨਿੰਗ ਤੇ 6 ਮਾਰਚ ਦੀ ਖੂਬਸੂਰਤ ਜੀ ਇਹ ਸ਼ਾਮ ਹੈ, ਸ਼ਨੀਵਾਰ ਦੀ ਸ਼ਾਮ ਹੈ, ਵੀਕਐਂਡ ਦਾ ਮੌਕਾ ਹੈ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਇਕੱਠੇ ਬੈਠੇ ਜੋ ਟਾਈਮ ਜੋ ਹੈ ਬਤੀਤ ਕਰ ਰਹੇ ਹਾਂ। ਤੇ ਇਹੀ ਅਰਦਾਸ ਕਰਾਂਗੇ, ਇਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਵੀਕਐਂਡ ਤੇ ਤੁਹਾਡਾ ਆਉਣ ਵਾਲਾ ਨਵਾਂ ਹਫ਼ਤਾ ਤੇ ਆਉਣ ਵਾਲਾ ਇਹ ਸਾਲ ਵੀ ਸਾਰਿਆਂ ਲਈ ਖੁਸ਼ਨੁਮਾ ਹੋਵੇ, ਵਧੀਆ ਹੋਵੇ। ਤੇ ਉਮੀਦ ਕਰਾਂਗੇ ਕਿ ਜੋ ਵੀ 2020 ਦੇ ਵਿੱਚ ਅਸੀਂ ਖੋਇਆ, ਅਸੀਂ ਜੋ ਔਖਾ ਟਾਈਮ ਹੰਡਾਇਆ, ਉਹ ਟਾਈਮ ਜੋ ਹੈ ਉਹ ਮੁੜ ਕੇ 2021 ਦੇ ਵਿੱਚ ਨਾ ਆਵੇ। ਤੇ ਇਹੀ ਅਰਦਾਸ ਕਰਾਂਗੇ, ਤੁਸੀਂ ਖੁਸ਼ ਹੋ, ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋ ਤੇ ਸਾਰੇ ਪਾਸੇ ਖੁਸ਼ਹਾਲੀ ਹੈ, ਸਾਰੇ ਪਾਸੇ ਪੋਜ਼ਿਟਿਵਿਟੀ ਹੈ। ਕਿਉਂਕਿ ਸਾਡੇ ਪ੍ਰੋਗਰਾਮ ਦਾ ਮੇਨ ਏਮ ਵੀ ਇਹੀ ਹੈ ਕਿ ਅਸੀਂ ਪੋਜ਼ਿਟਿਵਿਟੀ ਨੂੰ ਹੀ ਜਿੰਨਾ ਹੋ ਸਕੇ ਉਨਾ ਜੋ ਹੈ ਉਹ ਆਲੇ ਦੁਆਲੇ ਜੋ ਹੈ ਬਖੇਰ ਸਕੀਏ, ਸਪਰੈਡ ਕਰ ਸਕੀਏ। ਤੇ ਆਓ ਤੁਸੀਂ ਵੀ ਇਸ ਦੇ ਵਿੱਚ ਜ਼ਰੂਰ ਯੋਗਦਾਨ ਪਾਉਣਾ ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਇੱਕ ਘੰਟੇ ਜੋ ਆਪਣਾ ਸਾਥ ਜੋ ਹੈ 8 to 9 ਪੂਰਾ ਬਣਿਆ ਰਹੇਗਾ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਵਿੱਚ। ਤੇ ਤੁਸੀਂ AM 530 ਨੂੰ ਹੀ ਟਿਊਨ ਜੋ ਹੈ ਉਹ ਕਰਦੇ ਰਹਿਣਾ। ਤੇ ਅੱਜ ਦੀ ਕਹਾਣੀ ਵੀ ਤਿਆਰ ਬਰ ਤਿਆਰ ਹੈ, ਤੁਹਾਡੇ ਰੂਬਰੂ ਥੋੜੇ ਹੀ ਚਿਰ ਦੇ ਵਿੱਚ ਕਰਾਂਗੇ। ਤੇ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਆਪਣੇ ਵਿਸ਼ਾ ਜੋ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹ ਬਹੁਤ ਵੱਡਾ ਮੈਂ ਸਮਝਦੀ ਹਾਂ ਤੇ ਬਹੁਤ ਹੀ ਅਨਮੋਲ ਹੈ। ਤੇ ਉਮੀਦ ਕਰਾਂਗੀ ਇਹੀ ਕਿ ਹਰ ਇੱਕ ਨੂੰ ਜੋ ਅੱਜ ਦੀ ਕਹਾਣੀ ਜੋ ਹੈ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਜੋ ਹੈ ਉਹ ਜ਼ਰੂਰ ਕਰੇਗੀ। ਤੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਬਿਲਕੁਲ ਜੁੜੇ ਰਹਿਣਾ ਜੀ। ਤੇ ਇਸ ਦੇ ਨਾਲ ਹੀ ਸਾਡੇ ਫੇਸਬੁੱਕ ਪੇਜ ਨੂੰ ਵੀ ਤੁਸੀਂ ਲਾਈਕ ਤੇ ਫੋਲੋ ਜ਼ਰੂਰ ਕਰ ਲੈਣਾ, ਕਿਉਂਕਿ ਹਰ ਵਾਰ ਦੀ ਕਹਾਣੀ, ਹਰ ਹਫ਼ਤੇ ਦੀ ਕਹਾਣੀ ਜੋ ਹੈ ਉਹ ਤੁਸੀਂ ਦੁਬਾਰਾ ਜੇਕਰ ਸੁਣਨੀ ਹੋਵੇ, ਦੁਬਾਰਾ ਜੇਕਰ ਤੁਹਾਡਾ ਮਨ ਹੈ ਕਹਾਣੀ ਸੁਣਨ ਦਾ, ਤੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਤੇ ਤੁਸੀਂ ਜ਼ਰੂਰ ਜਾ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਪ੍ਰੋਗਰਾਮ ਸੰਬੰਧੀ ਸਾਨੂੰ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ, ਤਾਂ ਨੰਬਰ 4372362 4372360 6569 ਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਬਿਜ਼ਨਸ ਜੇਕਰ ਆਪਣਾ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਨਾਲ, ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਚੰਗਾ ਲੱਗਦਾ, ਤੇ ਨੰਬਰ 4372360 6569 ਤੇ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਬਣਾ ਸਕਦੇ ਹੋ। ਇਸ ਦੇ ਨਾਲ ਨਾਲ ਜੀ 3 Lion Legal Services ਵਾਲਿਆਂ ਦੇ ਨੰਬਰ ਵੀ ਤੁਸੀਂ ਜ਼ਰੂਰ ਨੋਟ ਕਰ ਲੈਣੇ, ਕਿਉਂਕਿ ਜੇਕਰ ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋਏ ਹੋ, ਪਰੇਸ਼ਾਨੀ ਹੈ, ਤੇ ਉਸ ਪਰੇਸ਼ਾਨੀ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ, ਕਿਉਂਕਿ 5 ਲੀਗਲ ਪ੍ਰੋਫੈਸ਼ਨਲ ਦੀ ਟੀਮ ਹੈ। ਗੱਲ ਭਾਵੇਂ ਲੈਂਡਲੋਰਡ ਟੇਨੈਂਟ ਡਿਸਪਿਊਟ ਦੀ ਹੋਵੇ, ਟ੍ਰੈਫਿਕ ਟਿਕਟਾਂ ਦਾ ਕੋਈ ਮਸਲਾ ਹੈ, ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ, ਜਾਂ ਸਿਟੀ ਬਾਏ ਲਾਅ ਦਾ ਕੋਈ ਵੀ ਇਸ਼ੂ ਹੈ, ਤੁਸੀਂ 3 Lion Legal Services ਨੂੰ ਇੱਕ ਵਾਰੀ ਕਾਲ ਕਰ ਲੈਣੀ, ਨੰਬਰ 905-451-9977 ਤੇ 905-451-9777 ਤੇ ਕਾਲ ਜ਼ਰੂਰ ਕਰ ਲੈਣੀ ਤੇ ਤੁਹਾਡੇ ਮਸਲੇ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਸੈਮ ਬਸਰਾ ਜੀ ਨੂੰ ਤੁਸੀਂ ਪਹਿਲਾਂ ਫੋਨ ਰਾਹੀਂ ਤੁਸੀਂ ਸੰਪਰਕ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ, ਨੰਬਰ 905-451-9977 ਤੇ 251 ਪਾਰਕਹਰਸਟ ਸਕੁਆਇਰ ਯੂਨਿਟ 1 ਏਅਰਪੋਰਟ ਸਟੀਲਸ ਦੇ ਲਾਗੇ ਬ੍ਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ। ਹਾਲ ਵਿੱਚ ਹੀ ਲੋਹੜੀ ਦਾ ਦਿਨ ਲੰਘਿਆ ਤੇ ਵੈਸੇ ਤਾਂ ਇਸ ਵਾਰੀ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਕਾਲੀ ਲੋਹੜੀ ਹੀ ਮਨਾਈ ਗਈ ਸੀ, ਪਰ ਮੈਂ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ ਸੋਸਾਇਟੀ ਦੇ ਇੱਕ ਅਜਿਹੇ ਪੱਖ ਤੇ ਜਿੱਥੇ ਛੋਟੇ ਬੱਚਿਆਂ 'ਚ ਵੀ ਧੀ ਅਤੇ ਪੁੱਤ ਦਾ ਫਰਕ ਕੀਤਾ ਜਾਂਦਾ ਸੀ। ਤੇ ਲੋਹੜੀ ਦੀ ਗੱਲ ਕਿਉਂ ਕੀਤੀ? ਕਿਉਂਕਿ ਬਹੁਤ ਚੰਗੀ ਗੱਲ ਹੈ ਕਿ ਹੁਣ ਬੱਚਿਆਂ ਦੀਆਂ ਲੋਹੜੀਆਂ ਵੀ ਮਨਾਈਆਂ ਜਾਂਦੀਆਂ ਨੇ। ਆਪਣੀ ਸੋਸਾਇਟੀ ਇਸ ਚੰਗੇ ਪਾਸੇ ਵੱਲ ਜਾ ਰਹੀ ਹੈ ਕਿ ਕੁੜੀਆਂ ਨੂੰ ਸਿਰਫ ਚਿੜੀਆਂ ਨਹੀਂ ਕਿਹਾ ਜਾਂਦਾ, ਸਗੋਂ ਧੀਆਂ ਨੂੰ ਪੁੱਤਾਂ ਬਰਾਬਰ ਲਾਡ ਪਿਆਰ ਦੇ ਨਾਲ ਨਾਲ ਆਪਣੇ ਆਪ ਨੂੰ ਉਭਾਰਨ ਦੇ ਮੌਕੇ ਵੀ ਦਿੱਤੇ ਜਾਂਦੇ ਨੇ। ਪਰ ਕਿਤੇ ਕਿਤੇ ਪਰਿਵਾਰਾਂ 'ਚ ਹਾਲੇ ਵੀ ਪੁਰਾਣੀ ਸੋਚ ਦੇ ਮਾਲਕ ਕੁੜੀਆਂ ਜੰਮਣ ਤੇ ਇੱਕ ਹੌਕਾ ਲੈਂਦੇ ਨੇ, ਪਰ ਇੱਕ ਧੀ ਪਾਸੋਂ ਜਿੰਨਾ ਪਿਆਰ ਮਿਲਦਾ ਉਸ ਪਿਆਰ ਦੇ ਨਿੱਘ ਨਾਲ ਉਹਨਾਂ ਦੀ ਸੋਚ ਵੀ ਬਦਲ ਜਾਂਦੀ ਹੈ, ਉਹਨਾਂ ਦੀ ਸੋਚ ਨੂੰ ਬਦਲਣ ਦੇ ਵਿੱਚ ਵੀ ਦੇਰੀ ਨਹੀਂ ਲੱਗਦੀ। ਅਜਿਹੀ ਇੱਕ ਕਹਾਣੀ ਜੋ ਹੈ ਉਹ ਤੁਹਾਡੇ ਨਾਲ ਇਸ ਮੰਚ ਰਾਹੀਂ ਸਾਂਝ ਪਾਵਾਂਗੇ ਉਸ ਕਹਾਣੀ ਦੀ ਤੇ ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਬਿਲਕੁਲ ਜੁੜੇ ਰਹਿਣਾ।
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chutkara paya hai. Chahe business de karje hon ya personal ya CRA de taxes, sare karjya di ik choti jahi monthly kisht banao. Call Ajay ya Naleem nu 416-650-5800, 416-650-5800 or gtacredit.com.
0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਣਾ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 416-819-0009 4168190009 ਤੇ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਤੁਸੀਂ ਆਪਣੇ ਨਵੇਂ ਘਰ ਲਈ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨ ਲਈ ਫਰਨੀਚਰ ਨਵਾਂ ਲੈਣਾ, ਬੇਸ਼ੱਕ ਸੋਫੇ ਹੋਣ ਜਾਂ ਫਿਰ ਕੈਨੇਡੀਅਨ ਮੇਡ ਬੈਡਰੂਮ ਸੈੱਟ, ਕੌਫੀ ਟੇਬਲ ਸੈੱਟ, ਡਾਇਨਿੰਗ ਟੇਬਲ ਸੈੱਟ ਹੋਵੇ ਤੇ ਇੱਕੋ ਇੱਕ ਸਟਾਪ ਹੈ ਸੋਫਾ ਮਾਰਟ, ਕਿਉਂਕਿ ਇਹ ਆਪ ਤੁਹਾਡੇ ਲਈ ਤਿਆਰ ਕਰਦੇ ਨੇ ਤੁਹਾਡੇ ਘਰ ਦੇ ਲਈ, ਤੁਹਾਡੇ ਸਿਟਿੰਗ ਰੂਮ ਦੇ ਲਈ ਮਜ਼ਬੂਤ, ਟਿਕਾਊ ਤੇ ਸੋਹਣੇ ਸੋਫੇ ਜੋ ਕਿ ਤੁਹਾਡੀ ਪਸੰਦ ਦੇ ਹੋਣਗੇ। ਕਲਰ, ਮਟੀਰੀਅਲ, ਮੈਜ਼ਰਮੈਂਟਸ ਸਭ ਕਸਟਮਾਈਜ਼ ਹੋਵੇਗਾ ਤੁਹਾਡੇ ਰੂਮ ਦੀ ਮੈਜ਼ਰਮੈਂਟਸ ਦੇ ਅਕੋਰਡਿੰਗ। ਤੇ ਸੋਫਾ ਮਾਰਟ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ 2 ਲੋਕੇਸ਼ਨਸ ਬ੍ਰੈਂਪਟਨ ਦੇ ਵਿੱਚ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਦੂਜੀ 120 ਡੈਲਟਾ ਪਾਰਕ ਬੁਲੇਵਰਡ ਏਅਰਪੋਰਟ ਕੁਈਨਸ ਦੇ ਲਾਗੇ ਲੋਕੇਟਡ ਹੈ। ਤੇ ਕੋਵਿਡ ਦੇ ਦੌਰਾਨ ਤੁਸੀਂ ਫੋਨ ਰਾਹੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਪਰਮਜੀਤ ਕੌਰ ਜੀ ਦੇ ਨਾਲ, ਨੰਬਰ 905-803-8056 ਤੇ, 905-803-8056 ਤੇ।

ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ। ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਤੇ ਅੱਜ ਦਾ ਸਿਰਲੇਖ ਹੈ ਧੀਆਂ ਦਾ ਮਾਣ। ਸਿਰਲੇਖ ਤੋਂ ਹੀ ਤੁਸੀਂ ਅੰਦਾਜ਼ਾ ਜ਼ਰੂਰ ਲਾਇਆ ਹੋਵੇਗਾ ਤੇ ਕਹਾਣੀ ਕਿਸ ਵਿਸ਼ੇ ਵੱਲ ਹੋਵੇਗੀ। ਤਾਂ ਕਹਾਣੀ ਇਸ ਤਰ੍ਹਾਂ ਆ, ਦਿਨ ਢਲ ਚੁੱਕਾ ਸੀ, 3.5 ਸਾਲਾਂ ਦੀ ਗਿੰਨੀ ਨੀਂਦ ਤੋਂ ਉੱਠੀ ਤਾਂ ਹਮੇਸ਼ਾ ਵਾਂਗ ਬੈੱਡ ਨੂੰ ਢੋ ਲਾ ਕੇ ਅਸਹਿਜਤਾ ਦੇ ਆਲਮ ਵਿੱਚ ਬੈਠੀ ਦਾਦੀ ਦੇ ਗੱਲ ਨੂੰ ਜਾ ਚਿੰਬੜੀ। ਦਾਦੀ ਨੇ ਪੋਤੀ ਨੂੰ ਕਲਾਵੇ ਵਿੱਚ ਲੈਂਦਿਆਂ ਘੁੱਟ ਕੇ ਲਾੜ ਲਡਾਇਆ। ਦਾਦੀ ਦੀ ਗੋਦ ਦਾ ਨਿੱਗ ਮਾਣਦਿਆਂ ਗਿੰਨੀ ਬੋਲੀ, ਦਾਦੀ ਮਾਂ, ਮੰਮੀ ਪਾਪਾ ਕਿੱਥੇ ਆ? ਦਾਦੀ ਦੀ ਸੋਚਾਂ ਦੀ ਲੜੀ ਟੁੱਟੀ ਤਾਂ ਕਹਿਣ ਲੱਗੀ, ਪੁੱਤ ਤੇਰੇ ਮੰਮੀ ਪਾਪਾ ਹਸਪਤਾਲ ਗਏ ਆ ਤੇਰੇ ਲਈ ਨਿੱਕਾ ਵੀਰ ਲੈਣ। ਨਾਲੇ ਦਾਦੀ ਦੀ ਪੋਤੀ ਦੇ ਨੰਨੇ ਹੱਥਾਂ ਨੂੰ ਜੋੜਦਿਆਂ ਕਿਹਾ, ਪੁੱਤ ਵਾਹਿਗੁਰੂ ਜੀ ਨੂੰ ਅਰਦਾਸ ਕਰ, ਤੈਨੂੰ ਵੀਰ ਦੇਣਗੇ। ਮਾਸੂਮ ਗਿੰਨੀ ਲਈ ਸਵਾਲ ਕੁਝ ਅਜੀਬ ਸੀ, ਪਰ ਇਹ ਨੰਨੀ ਪਰੀ ਤਾਂ ਆਪ ਸਵਾਲਾਂ ਦਾ ਖਜ਼ਾਨਾ ਸੀ। ਝੱਟ ਦਾਦੀ ਦੇ ਹੀ ਸਵਾਲ ਕਰ ਦਿੱਤੇ, ਦਾਦੀ ਮੰਮਾ ਵੀਰ ਕਾਕੇ ਨੂੰ ਕਹਿੰਦੇ ਆ ਨਾ, ਜੇ ਵਾਹਿਗੁਰੂ ਜੀ ਨੇ ਵੀਰ ਨਾ ਦਿੱਤਾ ਤਾਂ ਕੀ ਦੇਣਗੇ? ਦਾਦੀ ਨੇ ਕਾਹਲੀ ਨਾਲ ਪੋਤੀ ਦੇ ਮੂੰਹ ਤੇ ਹੱਥ ਰੱਖਦਿਆਂ ਕਿਹਾ, ਨਾ ਮੇਰੇ ਸੋਹਣੇ ਪੁੱਤ, ਇੰਜ ਨਹੀਂ ਕਹੀਦਾ, ਬਸ ਵਾਹਿਗੁਰੂ ਵਾਹਿਗੁਰੂ ਕਰ। ਦਾਦੀ ਪੋਤੀ ਦੇ ਇਸ ਵਾਰਤਾਲਾਪ ਤੋਂ ਜ਼ਾਹਿਰ ਹੈ ਆਪਣੇ ਪੁੱਤਰ ਦੇ ਘਰ ਪਹਿਲਾਂ ਹੀ ਇੱਕ ਬੇਟੀ ਹੋਣ ਕਰਕੇ ਦਾਦੀ ਦੀ ਖਾਹਿਸ਼ ਇੱਕ ਪੁੱਤਰ ਦੀ ਸੀ। ਅਸਲ ਵਿੱਚ ਤਿੰਨ ਭੈਣਾਂ ਦੇ ਇੱਕ ਭਰਾ ਆਪਣੇ ਭੋਲੇ ਭਾਲੇ ਪੁੱਤਰ ਕਰਮਜੀਤ ਦੇ ਘਰ ਪੁੱਤਰ ਦੇਖਣਾ ਚਾਹੁੰਦੀ ਸੀ। ਕਰਮਜੀਤ ਤਿੰਨ ਭੈਣਾਂ ਦਾ ਲਾਡਲਾ ਵੀਰ ਸੀ। ਪਿਤਾ ਦੀ ਗੈਰ ਮੌਜੂਦਗੀ ਵਿੱਚ ਭੈਣਾਂ ਦੇ ਕਾਰਜ ਵੀ ਕਰਮਜੀਤ ਨੇ ਆਪਣੇ ਹੱਥੀ ਕੀਤੇ ਸਨ। ਪਰਮਾਤਮਾ ਦੀ ਕਿਰਪਾ ਸਦਕਾ ਸਾਰੀਆਂ ਭੈਣਾਂ ਆਪੋ ਆਪਣੇ ਘਰੇ ਸੁਖੀ ਸਨ, ਪਰ ਮਾਂ ਪੁੱਤ ਨੂੰ ਭੈਣਾਂ ਪ੍ਰਤੀ ਸਮਾਜਿਕ ਫਰਜ਼ ਨਿਭਾਉਂਦਿਆਂ ਕਿਸੇ ਭਾਰ ਹੇਠ ਦੱਬਿਆ ਮਹਿਸੂਸ ਕਰਦੀ ਸੀ ਤੇ ਇਹ ਸੋਚਦਿਆਂ ਅਕਸਰ ਉਦਾਸ ਹੋ ਜਾਂਦੀ ਸੀ। ਇਸ ਕਾਰਨ ਕੁੜੀਆਂ ਦੇ ਜੰਮਣ ਪ੍ਰਤੀ ਉਸ ਦੀ ਸੋਚ ਨੂੰ ਨਕਾਰਾਤਮਕ ਹੋਣ ਲਈ ਮਜਬੂਰ ਕੀਤਾ ਹੋਇਆ ਸੀ। ਹਸਪਤਾਲ ਤੋਂ ਪੁੱਤਰ ਦਾ ਕੋਈ ਫੋਨ ਵੀ ਨਾ ਆਇਆ। ਪਿੱਛੇ ਦਾਦੀ ਪੋਤੀ ਇਕੱਲੀਆਂ ਸਨ। ਦਾਦੀ ਦੀ ਸਾਰੀ ਰਾਤ ਸਿਮਰਨ ਕਰਦਿਆਂ ਬਤੀਤ ਹੋਈ। ਸਵੇਰ ਸਾਰ ਪੁੱਤਰ ਦੀ ਗੇਟ ਮੂਹਰੇ ਕਾਰ ਆ ਕੇ ਰੁਕਣ ਦੀ ਆਵਾਜ਼ ਨੇ ਮਾਂ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ। ਭੱਜ ਕੇ ਗੇਟ ਖੋਲਿਆ। ਪੁੱਤਰ ਨੇ ਖੁਸ਼ੀ ਖੁਸ਼ੀ ਗੇਟ ਤੋਂ ਦਾਖਲ ਹੁੰਦਿਆਂ ਕਿਹਾ, ਮਾਂ ਤੇਰੇ ਵਿਹੜੇ ਦੀ ਰੌਣਕ ਦੁੱਗਣੀ ਹੋ ਗਈ ਆ, ਵਾਹਿਗੁਰੂ ਨੇ ਇੱਕ ਹੋਰ ਨੰਨੀ ਪਰੀ ਭੇਜ ਦਿੱਤੀ ਆ। ਸੁਣ ਕੇ ਮਾਂ ਦਾ ਤਾਂ ਦਿਵੇਂ ਜਲ ਹੀ ਬੈਠ ਗਿਆ। ਮੂੰਹੋਂ ਸਿਰਫ ਇੰਨਾ ਹੀ ਨਿਕਲਿਆ, ਹੇ ਵਾਹਿਗੁਰੂ ਜਿਵੇਂ ਤੁਹਾਡਾ ਭਾਣਾ। ਪੁੱਤਰ ਮਾਂ ਦੀ ਮਨੋਦਸ਼ਾ ਸਮਝਦਾ ਸੀ, ਸਹਾਰਾ ਦੇ ਕੇ ਮਾਂ ਨੂੰ ਅੰਦਰ ਲੈ ਆਇਆ। 4 ਕੁ ਦਿਨ ਹਸਪਤਾਲ ਰਹਿਣ ਤੋਂ ਬਾਅਦ ਕਰਮਜੀਤ ਜੀ ਦੀ ਪਤਨੀ ਪਰਮਿੰਦਰ ਨੂੰ ਛੁੱਟੀ ਹੋ ਗਈ ਸੀ। ਨਵੇਂ ਮਹਿਮਾਨ ਦਾ ਘਰ ਵਿੱਚ ਪ੍ਰਵੇਸ਼ ਹੋਇਆ। ਪਤੀ ਪਤਨੀ ਖੁਸ਼ ਸਨ, ਪਰ ਮਾਂ ਦੀ ਉਦਾਸੀ ਕਰਮਜੀਤ ਤੋਂ ਵੇਖੀ ਨਾ ਜਾਂਦੀ। ਫਿਰ ਵੀ ਮਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਮਾਂ ਹੁਣ ਜ਼ਮਾਨਾ ਬਦਲ ਚੁੱਕਾ, ਧੀਆਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਨੇ, ਆਪਾਂ ਤੇਰੀਆਂ ਪੋਤੀਆਂ ਨੂੰ ਰੱਜ ਕੇ ਪੜ੍ਹਾਵਾਂਗੇ, ਖੁੱਲਾ ਲਾਡ ਪਿਆਰ ਦੇਵਾਂਗੇ, ਫਿਰ ਦੇਖੀ ਅਫਸਰ ਪੋਤੀਆਂ ਦੀ ਦਾਦੀ ਦਾ ਸਿਰ ਸ਼ਾਨ ਨਾਲ ਕਿੱਦਾਂ ਉੱਚਾ ਹੋਣਾ। ਪਰ ਮਾਂ ਦਾ ਢਾਰਸ ਨਾ ਬੱਜਦਾ, ਲੈ ਪੁੱਤ ਮੈਂ ਕਿਤੇ ਬੈਠੀ ਰਹਿਣਾ, ਇੱਥੇ ਰੱਬ ਚੰਗੀ ਚੀਜ਼ ਦੇ ਦਿੰਦਾ ਮੇਰਾ ਮਰਨਾ ਸੌਖਾ ਹੋ ਜਾਂਦਾ। ਪੁੱਤਰ ਨੇ ਮਾਂ ਨੂੰ ਗੱਲ ਵਕੜੀ ਵਿੱਚ ਲੈਂਦਿਆਂ ਡਾਢੇ ਮੂੰਹ ਨਾਲ ਕਿਹਾ, ਮੇਰੀ ਮਾਂ ਇੰਨੀ ਛੇਤੀ ਨਹੀਂ ਪਰਿਵਾਰ ਦੀ ਫੁਲਵਾੜੀ ਛੱਡ ਕੇ ਜਾ ਸਕਦੀ। ਫਿਰ ਗੱਲ ਦਾ ਰੁੱਖ ਮੋੜਦਿਆਂ ਕਿਹਾ, ਪਰ ਮਾਂ ਤੂੰ 5 ਭਰਾਵਾਂ ਦੀ ਇਕੱਲੀ ਭੈਣ ਸੀ, ਤੂੰ ਪਾਲੇ ਮਾਮੇ ਨੂੰ ਵਿੱਤੋਂ ਕਮਜ਼ੋਰ ਜਾਣ ਕੇ ਆਪਣੇ ਹਿੱਸੇ ਦੀ ਜ਼ਮੀਨ ਦੇ ਦਿੱਤੀ ਤਾਂ ਬਾਕੀ ਦੇ ਸਰਦੇ ਪੁੱਜਦੇ 4 ਮਾਮੇ ਮੁੜ ਤੇਰੇ ਘਰ ਦੇ ਮੂਹਰਿਓਂ ਦੀ ਨਾ ਲੰਘੇ।
ਕੋਈ ਨਾ ਪੁੱਤ, ਇਹ ਉਹਨਾਂ ਦੀ ਖੁਸ਼ੀ ਆ, ਮੈਂ ਤਾਂ ਫੇਰ ਵੀ ਸਾਰਿਆਂ ਦੀ ਸੁੱਖ ਮੰਗਦੀ ਆ। ਪੁੱਤਰ ਨੇ ਗੱਲ ਅੱਗੇ ਤੋਰੀ, ਤੇ ਹੁਣ ਤੂੰ ਆਪਣੀਆਂ ਧੀਆਂ ਨੂੰ ਦੇਖ ਲੈ, ਜੇ ਫੋਨ ਤੇ ਤੂੰ ਖੰਘਦੀ ਨੂੰ ਵੀ ਸੁਣ ਲੈਣ ਤਾਂ ਸ਼ਾਮੀ ਤੇਰੀ ਖਬਰ ਨੂੰ ਪਹੁੰਚ ਜਾਂਦੀਆਂ ਨੇ। ਹੁਣ ਮਾਂ ਦੇ ਤਰਕ ਕਮਜ਼ੋਰ ਪੈ ਚੁੱਕੇ ਸਨ ਤੇ ਕੋਲ ਪਈ ਛੋਟੀ ਬੱਚੀ ਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਅੱਖਾਂ ਭਰ ਕੇ ਬੋਲੀ, ਤੂੰ ਸੱਚ ਕਹਿਣਾ ਪੁੱਤ, ਜ਼ਮਾਨੇ ਤੋਂ ਡਰ ਲੱਗਦਾ, ਨਹੀਂ ਤਾਂ ਧੀਆਂ ਵੀ ਤਾਂ ਵਾਹਿਗੁਰੂ ਦੀਆਂ ਦਾਤ ਨੇ। ਛੋਟੀ ਬੱਚੀ ਦਾ ਨਾਂ ਵਿੰਨੀ ਰੱਖਿਆ ਗਿਆ। ਸਮਾਂ ਬੀਤਣ ਲੱਗਾ, ਦੋਵੇਂ ਬੱਚਿਆਂ ਦੀ ਰੌਣਕ ਨੇ ਘਰ ਦਾ ਵਿਹੜਾ ਚਹਿਕਣ ਲਾ ਦਿੱਤਾ ਸੀ। ਪੂਰਾ ਘਰ ਸਵਰਗ ਤੋਂ ਘੱਟ ਨਹੀਂ ਸੀ ਜਾਪਦਾ। ਪਰਿਵਾਰ ਨੇ ਬੱਚਿਆਂ ਨੂੰ ਬੜੇ ਚੰਗੇ ਸੰਸਕਾਰ ਦਿੱਤੇ, ਆਪਣੇ ਵਿੱਤ ਅਨੁਸਾਰ ਚੰਗੇ ਸਕੂਲਾਂ ਵਿੱਚ ਵੀ ਪੜ੍ਹਾਇਆ। ਦੋਵੇਂ ਬੇਟੀਆਂ ਬਹੁਤ ਹੋਣਹਾਰ ਨਿਕਲੀਆਂ। ਪੜ੍ਹਾਈ ਹੋਵੇ, ਖੇਡ ਦਾ ਮੈਦਾਨ ਹੋਵੇ, ਸਟੇਜ ਪਰਫਾਰਮੈਂਸ ਹੋਵੇ, ਹਰ ਖੇਤਰ ਵਿੱਚ ਸਭ ਤੋਂ ਅੱਗੇ ਰਹਿੰਦੀਆਂ। ਦੇਖਦਿਆਂ ਦੇਖਦਿਆਂ ਘਰ ਦਾ ਡਰਾਇੰਗ ਰੂਮ ਉਹਨਾਂ ਦੇ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤ ਕੀਤੇ ਇਨਾਮਾਂ, ਯਾਦਗਾਰੀ ਚਿੰਨ੍ਹਾਂ ਤੇ ਮੈਡਲਾਂ ਨਾਲ ਭਰ ਗਿਆ। ਕਰਮਜੀਤ ਦੇ ਦੋਸਤ, ਖਾਸ ਕਰਕੇ ਪੁੱਤਰਾਂ ਦੇ ਮਾਪੇ ਇਹ ਸਭ ਕੁਛ ਦੇਖ ਕੇ ਬੱਚਿਆਂ ਦੀ ਤਾਰੀਫ਼ ਕਰਦੇ ਨਾ ਥੱਕਦੇ। ਉਂਜ ਆਪਣੇ ਪੁੱਤਰਾਂ ਦੀਆਂ ਆਪ ਹੁਦਰੀਆਂ ਨੂੰ ਯਾਦ ਕਰਕੇ ਅੰਦਰੋਂ ਅੰਦਰੀ ਸ਼ਰਮਿੰਦਾ ਵੀ ਹੁੰਦੇ। ਇੱਕ ਦਿਨ ਘਰ ਆਏ ਕਰਮਜੀਤ ਦੇ ਬੌਸ ਨੇ ਤਾਂ ਡਰਾਇੰਗ ਰੂਮ ਦੀ ਸ਼ਾਨ ਵੇਖ ਕੇ ਦਿਲ ਦੀ ਗੱਲ ਹੀ ਕਹਿ ਦਿੱਤੀ, ਬਾਈ ਕਰਮਜੀਤ ਸਿਹਾ, ਧੰਨ ਨੇ ਤੇਰੀਆਂ ਬੇਟੀਆਂ ਜਿਨ੍ਹਾਂ ਨੇ ਪਰਿਵਾਰ ਦੀ ਸ਼ੋਭਾ ਨੂੰ ਚਾਰ ਚੰਨ ਲਾ ਦਿੱਤੇ। ਤੂੰ ਸਾਡੇ ਇੱਕ ਪੁੱਤਰ ਦਾ ਹਾਲ ਹੀ ਦੇਖ ਲਾ, ਪੜ੍ਹਾਈ ਲਿਖਾਈ ਤਾਂ ਕਰਮਜੀਤ ਤੇਥੋਂ ਲੁਕੀ ਦੀ, ਪਹਿਲਾਂ ਲੈ ਕੇ ਦਿੱਤੀ ਗੱਡੀ ਹੁਣ ਉਹਨੂੰ ਛੋਟੀ ਲੱਗਦੀ ਆ, ਹੋਰ ਵੱਡੀ ਗੱਡੀ ਲੈਣ ਨੂੰ ਅੜਿਆ ਬੈਠਾ। ਮੈਂ ਵੱਡੇ ਮਕਾਨ ਬਾਰੇ ਸੋਚਦਾ ਸੀ ਪਰ ਉਹਨੇ ਆਪਣੀ ਜ਼ਿੱਦ ਪੁਗਾ ਕੇ ਹਟਣੀ ਆ। ਵੱਡੀ ਬੇਟੀ ਗਿੰਨੀ ਨੇ ਮੈਡੀਕਲ ਲਾਈਨ ਲਈ, ਬੜੀ ਆਸਾਨੀ ਨਾਲ ਆਪਣੇ ਸ਼ਹਿਰ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਹੋ ਗਿਆ। MBBS ਮੁਕੰਮਲ ਹੋਣ ਤੋਂ ਬਾਅਦ ਸਪੈਸ਼ਲਾਈਜੇਸ਼ਨ ਲਈ US ਦੀ ਟੌਪ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ। ਹੁਣ ਦਾਦੀ ਮਾਂ ਖੁਸ਼ ਸੀ ਤੇ ਸੋਚ ਵੀ ਕਾਫੀ ਹੱਦ ਤੱਕ ਬਦਲ ਚੁੱਕੀ ਸੀ। ਲਾਡਲੀ ਪੋਤੀ ਬਿਨਾਂ ਬਜ਼ੁਰਗ ਦਾਦੀ ਦਾ ਦਿਲ ਵੀ ਔਖਾ ਲੱਗਦਾ। ਉਂਝ ਹਰ ਸ਼ਾਮ ਗਿੰਨੀ ਦਾ ਫੋਨ ਆ ਜਾਂਦਾ ਤਾਂ ਗੱਲ ਕਰਕੇ ਜਿਵੇਂ ਸਾਰੇ ਦਿਨ ਦਾ ਥਕੇਵਾਂ ਲੈ ਜਾਂਦਾ। ਛੋਟੀ ਬੇਟੀ ਵਿੰਨੀ ਨੇ ਸਿਵਲ ਸਰਵਿਸਿਜ਼ ਵਿੱਚ ਜਾਣ ਦਾ ਮਨ ਬਣਾ ਲਿਆ ਤੇ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਲਾਅ ਵਿੱਚ ਦਾਖਲਾ ਲੈ ਲਿਆ। ਬੇਟੀਆਂ ਦੀ ਮਿਹਨਤ, ਮਾਪਿਆਂ ਦੇ ਸੰਸਕਾਰਾਂ ਤੇ ਦਾਦੀ ਮਾਂ ਦੇ ਲਾਡ ਪਿਆਰ ਦੇ ਅਸਰ ਦਿਖਾਇਆ ਤੇ ਦੋਵੇਂ ਬੇਟੀਆਂ ਮਿੱਥੇ ਨਿਸ਼ਾਨੇ ਹਾਸਲ ਕਰਨ ਵਿੱਚ ਕਾਮਯਾਬ ਹੋ ਗਈਆਂ। ਹੁਣ ਦਾਦੀ ਪੋਤੀਆਂ ਦੀਆਂ ਸਿਫਤਾਂ ਕਰਦੀ ਤੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਦੀ। ਮੈਂ ਤੇ ਅਣਜਾਣ ਪੁਣੇ ਵਿੱਚ ਭੁੱਲੀ ਬੈਠੀ ਸਾਂ, ਤੁਸਾਂ ਤਾਂ ਇਹਨਾਂ ਬੱਚੀਆਂ ਰਾਹੀਂ ਉਹ ਮਾਣ ਬਖਸ਼ ਦਿੱਤਾ ਜਿਸ ਦਾ ਮੈਂ ਕਦੇ ਸੁਪਨਾ ਵੀ ਨਹੀਂ ਸੀ ਲਿਆ। ਮਾਪੇ ਵੀ ਧੀਆਂ ਦੀ ਕਾਮਯਾਬੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਦੇ ਨਾ ਭੁੱਲਦੇ। ਹੁਣ ਸ਼ਾਮ ਦੇ ਸਮੇਂ ਪਾਰਕ ਵਿੱਚ ਬੈਠਿਆਂ ਬਜ਼ੁਰਗ ਸਾਥਣਾ ਨਾਲ ਦਾਦੀ ਮਾਂ ਪੋਤੀਆਂ ਦੀ ਕਾਮਯਾਬੀ ਦੇ ਕਿੱਸੇ ਸਾਂਝੇ ਕਰਦੀ। ਦਾਦੀ ਦੀ ਖੁਸ਼ੀ ਦੇਖ ਕੇ ਕਈ ਪੋਤਿਆਂ ਵਾਲੀਆਂ ਦਾਦੀਆਂ ਰਸ਼ਕ ਵੀ ਕਰਦੀਆਂ ਨੇ, ਪਰ ਇੰਨਾ ਜ਼ਰੂਰ ਆ ਕਿ ਉਹਨਾਂ ਸਾਰਿਆਂ ਨੇ ਇਹ ਭੇਦ ਜ਼ਰੂਰ ਜਾਣ ਲਿਆ ਕਿ ਜੇਕਰ ਧੀਆਂ ਨੂੰ ਤਰੱਕੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਇਹ ਵੀ ਬਰਾਬਰ ਦੀ ਪਰਵਾਜ਼ ਭਰਨ ਦੀ ਯੋਗਤਾ ਰੱਖਦੀਆਂ ਨੇ। ਜਦੋਂ ਸਮਾਜ ਵਿੱਚ ਇਹ ਧਾਰਨਾ ਸਥਾਪਿਤ ਹੋ ਗਈ ਤਾਂ ਫਿਰ ਧੀਆਂ ਦੇ ਜੰਮਣ ਤੇ ਅਫਸੋਸ ਦੀ ਥਾਂ ਲਾਜ਼ਮੀ ਤੌਰ ਤੇ ਖੁਸ਼ੀਆਂ ਲੈ ਲੈਣਗੀਆਂ। ਇਸ ਬਰਾਬਰੀ ਦਾ ਹੋਕਾ ਗੁਰੂ ਸਾਹਿਬਾਨ ਨੇ ਆਪਣੇ ਅਮੋਲ ਬਚਨਾਂ ਰਾਹੀਂ ਜਗਤ ਨੂੰ ਦਿੱਤਾ। ਸੋ ਸਮਾਜ ਦੇ ਸੁਨਹਿਰੇ ਭਵਿੱਖ ਲਈ ਧੀਆਂ ਨੂੰ ਬਣਦਾ ਮਾਣ ਦੇਣਾ ਅੱਜ ਦੇ ਸਮੇਂ ਦੀ ਇੱਕ ਅਹਿਮ ਲੋੜ ਹੈ।

0: ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ, ਬਹੁਤ ਹੀ ਸੱਚੀਆਂ ਗੱਲਾਂ ਤੇ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਇਹ ਗੀਤ ਜੋ ਹੈ ਸੁਣਿਆ ਤੇ ਇਸ ਗੀਤ ਦੀ ਇੱਕ ਇੱਕ ਲਾਈਨ, ਇੱਕ ਇੱਕ ਸ਼ਬਦ ਜੋ ਹੈ ਉਹ ਇਹੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਧੀਆਂ ਨੂੰ ਬਚਾਈਏ, ਕਿਸ ਤਰ੍ਹਾਂ ਅਸੀਂ ਪਾਣੀ ਜੋ ਹੈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਂਭ ਕੇ ਰੱਖੀਏ ਤੇ ਨਾਲ ਹੀ ਜੇਕਰ ਅਸੀਂ ਆਪਣੀ ਧਰਤੀ ਨੂੰ ਇੱਕ ਸੁਖਦ ਵਾਤਾਵਰਣ ਦੇ ਰੂਪ ਦੇ ਵਿੱਚ ਅਸੀਂ ਮਾਣਨਾ ਤਾਂ ਉਸ ਦੇ ਲਈ ਰੁੱਖ ਜੋ ਨੇ ਉਹ ਇੱਕ ਵੱਡਾ ਜੋ ਰੋਲ ਜੋ ਵੱਡਾ ਇੱਕ ਰੋਲ ਇਸ ਦੇ ਵਿੱਚ ਪਲੇ ਕਰਦੇ ਨੇ, ਉਹਨਾਂ ਦੀ ਪਾਲਣਾ ਉਹਨਾਂ ਨੂੰ ਸੰਭਾਲਣਾ ਉਹ ਸਾਡਾ ਹੀ ਫਰਜ਼ ਆ। ਤੇ ਇਸ ਦੇ ਨਾਲ ਹੀ ਜੀ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਰਸ਼ਪੀਤ ਕੌਰ ਜੀ, ਸਾਡੇ ਨਾਲ ਲਾਈਨ ਤੇ ਬਿਲਕੁਲ ਹਾਜ਼ਰ ਨੇ। ਤੇ ਮੌਰਗੇਜ ਦੀਆਂ ਤੁਸੀਂ ਕੋਈ ਵੀ ਪਰੇਸ਼ਾਨੀਆਂ ਫੇਸ ਕਰ ਰਹੇ ਹੋ ਤੇ ਇੱਕ ਕਾਲ ਇਹਨਾਂ ਨੂੰ ਜ਼ਰੂਰ ਕਰ ਲੈਣੀ। ਮੌਰਗੇਜ ਦੀ ਹਰ ਇੱਕ ਕੁਐਰੀ ਦੇ ਲਈ ਨੰਬਰ 647-549-4499 6475394499 ਜੀ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੌਰਗੇਜ ਰਿਲੇਟਡ ਕਿਸੇ ਵੀ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੱਲਬਾਤ ਕਰਾਂਗੇ ਜੀ ਅੱਜ ਮੌਰਗੇਜ ਰਿਨਿਊਅਲਸ ਬਾਰੇ। ਜੇ ਤੁਹਾਡੀ ਮੌਰਗੇਜ ਜਿਹੜੀ ਹੈਗੀ ਰਿਨਿਊਅਲ ਤੇ ਆ ਰਹੀ ਹੈਗੀ ਹੈ, ਸਪੈਸ਼ਲੀ ਜੇ ਤੁਸੀਂ ਕਿਸੇ ਬੀ ਲੈਂਡਰ ਤੋਂ ਮੌਰਗੇਜ ਲਿੱਤੀ ਹੋਈ ਹੈ, ਮਤਲਬ ਕਿ ਕੋਈ ਟਰੱਸਟ ਕੰਪਨੀ ਹੈਗੀ ਹੈ ਜਿੱਦਾਂ ਹੋਮ ਟਰੱਸਟ ਹੋ ਗਿਆ, ਐਫਰ ਟਰੱਸਟ ਹੋ ਗਿਆ, ਜਾਂ ਕੋਈ ਬੈਂਕ ਹੈਗਾ ਬੀ ਸਾਈਡ ਤੇ, ਐਕੁਟੇਬਲ ਬੈਂਕ ਹੈਗਾ ਸਾਡਾ। ਸੋ ਬੇਸਡ ਔਨ ਕਿ ਤੁਸੀਂ ਕਿਹੜੇ ਲੈਂਡਰ ਨਾਲ ਹੈਗੇ ਹੋ, ਨੋਰਮਲੀ ਜਦੋਂ ਕਲਾਇੰਟਸ ਨੇ ਬੀ ਲੈਂਡਰ ਨਾਲ ਮੌਰਗੇਜ ਲਿੱਤੀ ਹੁੰਦੀ ਹੈ ਉਹਨਾਂ ਦਾ ਰੇਟ ਆਫ ਇੰਟਰਸਟ ਹਾਈ ਹੁੰਦਾ ਹੈਗਾ 4-5% ਦੇ ਵਿੱਚ। ਟਰਮ ਜਿਹੜੀ ਹੈਗੀ ਹੈ 1-2 ਸਾਲ ਦੀ ਲਿੱਤੀ ਹੁੰਦੀ ਹੈ। ਕੁਝ ਕੇਸਿਸ ਵਿੱਚ ਕਲਾਇੰਟਸ ਨੇ ਫਸਟ ਤੇ ਸੈਕਿੰਡ ਮੌਰਗੇਜ ਲੈ ਕੇ ਘਰ ਕਲੋਜ਼ ਕੀਤਾ ਹੁੰਦਾ ਜਾਂ ਲੇਟਰ ਔਨ ਸੈਕਿੰਡ ਮੌਰਗੇਜ ਲਿੱਤੀ ਹੁੰਦੀ ਹੈਗੀ ਹੈ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ, ਕਿਉਂਕਿ ਇਸ ਟਾਈਮ ਤੇ ਤੁਸੀਂ ਅਗਰ ਲੋਅਰ ਰੇਟ ਲਈ ਕੁਆਲੀਫਾਈ ਕਰਦੇ ਹੈਗੇ ਹੋ, ਅਸੀਂ ਤੁਹਾਨੂੰ ਲੋਅਰ ਰੇਟ ਆਫ ਇੰਟਰਸਟ ਦਵਾ ਸਕਦੇ ਹੈਗੇ ਹਾਂ, ਬੈਂਕ ਚੇਂਜ ਕਰ ਸਕਦੇ ਹੈਗੇ ਹਾਂ, ਫਸਟ ਤੇ ਸੈਕਿੰਡ ਮੌਰਗੇਜ ਅਗਰ ਲਿੱਤੀ ਹੋਈ ਹੈਗੀ ਆ ਉਹ ਦੋਨਾਂ ਨੂੰ ਕੰਸੋਲੀਡੇਟ ਕਰ ਸਕਦੇ ਹਾਂ, ਇਕੱਠੇ ਕਰ ਸਕਦੇ ਹਾਂ ਜੇ ਤੁਸੀਂ ਕੁਆਲੀਫਾਈ ਕਰਦੇ ਹੋ। ਤੀਜੀ ਚੀਜ਼ ਹੁੰਦੀ ਹੈ ਰੀਫਾਈਨੈਂਸ, ਕਿ ਜੇ ਤੁਸੀਂ ਕੋਈ ਐਕੁਇਟੀ ਟੇਕ ਆਊਟ ਕਰਨਾ ਹੈਗਾ, ਪੈਸੇ ਕੱਢਣੇ ਘਰ ਚੋਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਰਿਨਿਊਅਲ ਟਾਈਮ ਤੇ ਕਰ ਸਕਦੇ ਹਾਂ, ਕਿਉਂਕਿ ਇਸ ਟਾਈਮ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਨਹੀਂ ਪੈਂਦੀ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਮੌਰਗੇਜ ਏਜੰਟ ਨੂੰ ਕੰਟੈਕਟ ਕਰੋ ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਤੇ ਜਿੱਦਾਂ ਅਸੀਂ ਅਕਾਲ ਮੌਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499।
0: ਜੀ ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਤੇ ਨਾਲ ਦੀ ਨਾਲ ਜੀ ਤੁਸੀਂ ਨੰਬਰ ਜੋ ਨੇ ਉਹ 6 Sigma ਰੈਨੋਵੇਸ਼ਨਸ ਦੇ ਵੀ ਜ਼ਰੂਰ ਨੋਟ ਕਰ ਲੈਣੇ। ਤੁਸੀਂ ਘਰ ਦੇ ਵਿੱਚ ਪੇਂਟ ਜੋਬ ਕਰਵਾਉਣੀ ਆ, ਜਾਂ ਫਿਰ ਤੁਸੀਂ ਬੇਸਮੈਂਟ ਲੀਗਲੀ ਤਿਆਰ ਕਰਵਾਉਣੀ ਆ, ਜਾਂ ਫਿਰ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਕੋਈ ਵੀ ਨਿੱਕੀ ਮੋਟੀ ਰੈਨੋਵੇਸ਼ਨ ਦਾ ਕੰਮ, ਇਹਨਾਂ ਪਾਸ ਤੁਹਾਡਾ ਹੱਲ ਹੈ ਕਿਉਂਕਿ ਇਹ ਤਜਰਬੇਕਾਰ ਨੇ, ਮਾਹਰ ਨੇ ਆਪਣੇ ਕੰਮ ਦੇ ਵਿੱਚ। ਇਸ ਦੇ ਨਾਲ ਹੀ ਪਲੰਬਿੰਗ, ਇਲੈਕਟ੍ਰੀਕਲ ਤੇ ਪੋਟ ਲਾਈਟਾਂ ਤੁਸੀਂ ਲਵਾਉਣੀਆਂ, ਹਰਮਨਜੀਤ ਸਿੰਘ ਨਾਗੀ ਨੂੰ ਸੰਪਰਕ ਕਰਨਾ ਨੰਬਰ 6475-9992 ਤੇ, 6479929952 ਤੇ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ।
2: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem nu 416-650-5800, 416-650-5800 aur gtacredit.com.
0: ਅੱਜ ਦੀ ਕਹਾਣੀ ਧੀਆਂ ਦਾ ਮਾਣ ਅਸੀਂ ਵੇਖਿਆ ਕਿ ਕਿਸ ਤਰ੍ਹਾਂ ਦੋ ਧੀਆਂ ਜੋ ਨੇ ਉਹ ਇੱਕ ਘਰ ਦੇ ਵਿੱਚ ਜੰਮ ਪੈਂਦੀਆਂ ਨੇ ਤੇ ਮਾਤਾ ਪਿਤਾ ਜੋ ਨੇ ਉਹ ਫਿਰ ਵੀ ਉਨਾ ਹੀ ਉਤਸ਼ਾਹ ਰੱਖਦੇ ਨੇ ਜਿੰਨਾ ਕਿ ਪੁੱਤਾਂ ਦੇ ਨਾਲ ਹੁੰਦਾ। ਪਰ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ ਕਈ ਵਾਰੀ ਉਹਨਾਂ ਦਾ ਦਿਲ ਜੋ ਹੈ ਕਈ ਵਾਰੀ ਡੋਲ ਜਾਂਦਾ। ਪਰ ਅੰਤ ਦੇ ਵਿੱਚ ਕਹਾਣੀ ਦੇ ਵਿੱਚ ਅਸੀਂ ਇਹੀ ਵੇਖਿਆ ਕਿ ਧੀਆਂ ਜੋ ਨੇ ਉਹਨਾਂ ਨੇ ਪੁੱਤਾਂ ਤੋਂ ਵੀ ਵੱਧ ਉਹਨਾਂ ਨੂੰ ਮਾਣ ਦਵਾਇਆ ਤੇ ਅਖੀਰ ਬੱਚਿਆਂ ਦੀ ਦਾਦੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ। ਤੇ ਇਹੀ ਅਹਿਸਾਸ ਜੋ ਹੈ ਉਹ ਹਰ ਘਰ ਨੂੰ ਹਰ ਘਰ ਦੇ ਵਿੱਚ ਹਰ ਜੀ ਨੂੰ ਕਿਤੇ ਨਾ ਕਿਤੇ ਹੋ ਜਾਵੇ ਤਾਂ ਮੇਰੇ ਖਿਆਲ ਇਹ ਫਰਕ ਜੋ ਹੈ ਧੀ ਤੇ ਪੁੱਤ ਦਾ ਇਹ ਕਦੇ ਵੀ ਨਹੀਂ ਹੋਵੇਗਾ। ਬਹੁਤ ਕਹਿੰਦੇ ਸੁਣਿਆ ਕਿ ਜਿਸ ਦੇ ਘਰ ਮੇਰੇ ਖਿਆਲ ਦੋ ਧੀਆਂ ਜਾਂ ਤਿੰਨ ਧੀਆਂ ਜੋ ਨੇ ਉਹ ਆ ਜਾਂਦੀਆਂ ਨੇ, ਹਾਲਾਂਕਿ ਇਹ ਇੱਕ ਖੁਸ਼ਕਿਸਮਤੀ ਆ। ਆਪਾਂ ਕਹਿੰਦੇ ਹਾਂ ਕਿ ਘਰੇ ਲੱਛਮੀ ਆ ਜਾਂਦੀ ਆ, ਲੱਛਮੀ ਦਾ ਵਾਸ ਹੁੰਦਾ, ਪਰ ਕਈ ਲੋਕੀ ਇਸ ਤੇ ਦਿਲ ਵੀ ਛੱਡ ਦਿੰਦੇ ਨੇ। ਕਈ ਲੋਕੀ ਇਹ ਵੀ ਕਹਿੰਦੇ ਸੁਣੇ ਨੇ ਕਿ ਹੇ ਰੱਬਾ ਕੋਈ ਚੰਗੀ ਚੀਜ਼ ਦੇ ਦਿੰਦਾ, ਪਰ ਕਿਉਂ? ਕੀਤੀਆਂ ਚੰਗੀ ਚੀਜ਼ ਨਹੀਂ? ਕੀਤੀਆਂ ਤੁਹਾਡਾ ਮਾਣ ਨਹੀਂ ਵਧਾਉਂਦੀਆਂ? ਕੀਤੀਆਂ ਤੁਹਾਨੂੰ ਬੇਅੰਤ ਬੇਅੰਤ ਪਿਆਰ ਨਹੀਂ ਦਿੰਦੀਆਂ? ਸਾਰੀ ਉਮਰ ਹਮੇਸ਼ਾ ਧੀਆਂ ਦੀ ਜਿਹੜੀ ਫਿਕਰ ਹੈ, ਜੋ ਇੱਕ ਝੁਕਾਅ ਹੈ, ਉਹ ਹਮੇਸ਼ਾ ਆਪਣੇ ਮਾਪਿਆਂ ਵੱਲ ਰਹਿੰਦਾ, ਭਾਵੇਂ ਧੀ ਕਿਤੇ ਵੀ ਵਸਦੀ ਹੋਵੇ। ਅਗਲੇ ਘਰ ਤੇ ਨਾਲ ਨਾਲ ਉਹ ਪਿਛਲੇ ਘਰ ਦੋਨਾਂ ਦਾ ਖਿਆਲ ਜੋ ਹੈ ਉਹ ਬਖੂਬੀ ਨਿਭਾਉਂਦੀ ਆ। ਤੇ ਇਸ ਤੋਂ ਵੱਧ ਮਿਸਾਲ ਜੋ ਹੈ ਉਹ ਕੀ ਹੋ ਸਕਦੀ ਆ ਕਿ ਇੱਕ ਧੀ ਜੋ ਹੈ ਉਹ ਕਿੰਨੇ ਰਿਸ਼ਤਿਆਂ ਦੇ ਵਿੱਚ ਜੋ ਹੋ ਕੇ ਹਰ ਰਿਸ਼ਤੇ ਨੂੰ ਇੱਕ ਇੱਕ ਨਵੇਕਲਾ ਬਣ, ਜੋ ਇੱਕ ਨਵੇਕਲਾ ਪਿਆਰ ਜੋ ਹੈ ਉਹ ਅਦਾ ਕਰਦੀ ਆ। ਹਰ ਰਿਸ਼ਤਾ ਜੋ ਹੈ ਉਸ ਲਈ ਬਹੁਤ ਜ਼ਰੂਰੀ ਹੋ ਜਾਂਦਾ। ਤੇ ਇੱਕ ਸਹਿਨਸ਼ੀਲਤਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਧਰਤੀ ਜੋ ਹੈ, ਧਰਤੀ ਮਾਂ ਜੋ ਹੈ ਉਹ ਬਹੁਤ ਸਹਿਨਸ਼ੀਲਤਾ ਜੋ ਰੱਖਦੀ ਹੈ, ਉਹਨੇ ਇੰਨੇ ਕਰੋੜਾਂ ਅਰਬਾਂ ਸਾਲਾਂ ਤੋਂ ਸਾਨੂੰ ਆਪਣੇ ਵਿੱਚ ਸਮਾਇਆ ਪਿਆ। ਇਸ ਤਰ੍ਹਾਂ ਹੀ ਇੱਕ ਔਰਤ, ਇੱਕ ਬੱਚੀ, ਇੱਕ ਧੀ, ਉਹ ਵੀ ਬਹੁਤ ਸਹਿਨਸ਼ੀਲਤਾ ਜੋ ਹੈ ਉਹ ਸਦੀਆਂ ਤੋਂ ਰੱਖਦੀ ਆਈ ਆ। ਤੇ ਇਸੇ ਉਮੀਦ ਦੇ ਨਾਲ ਅੱਜ ਦੀ ਕਹਾਣੀ ਜੋ ਹੈ ਉਹ ਤੁਹਾਡੇ ਰੂਬਰੂ ਕੀਤੀ ਸੀ। ਤੁਸੀਂ ਇਸ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ, ਕੀ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਕੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨਾਂ ਤੇ ਜ਼ਰੂਰ ਤੁਸੀਂ ਲਾਈਕ ਤੇ ਫੋਲੋ ਕਰਨਾ ਤੇ ਆਪਣੇ ਕਮੈਂਟਸ ਜ਼ਰੂਰ ਦੇਣੇ, ਨਾਲ ਹੀ ਇਸ ਪ੍ਰੋਗਰਾਮ ਨੂੰ ਹੋਰ ਇੱਕ ਬਿਹਤਰ ਪਾਠ ਦੇਣ ਲਈ ਤੁਹਾਡੇ ਸੁਝਾਅ ਵੀ ਹਮੇਸ਼ਾ ਸਾਡੇ ਵੱਲੋਂ ਵੈਲਕਮ ਨੇ। ਤੇ ਨਾਲ ਦੀ ਨਾਲ ਜੀ ਨੰਬਰ 437-230-6569 ਤੁਸੀਂ ਜ਼ਰੂਰ ਨੋਟ ਕਰ ਲੈਣੇ, 416-437-437, ਮੈਂ ਮਾਫ਼ੀ ਚਾਹੁੰਦੀ ਹਾਂ, 437-230-6569, 437-230-6569 ਤੇ ਤੁਸੀਂ ਸੰਪਰਕ ਜੋ ਹੈ ਸਾਡੇ ਨਾਲ ਜ਼ਰੂਰ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਤੁਸੀਂ ਅੱਛਾ ਸਮਝਦੇ ਹੋ ਕਿ ਤੁਹਾਡੇ ਬਿਜ਼ਨਸ ਨੂੰ ਹੁਲਾਰਾ ਇੱਕ ਸਾਡੇ ਪਲੈਟਫਾਰਮ ਰਾਹੀਂ ਮਿਲ ਸਕਦਾ, ਤਾਂ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ।
3: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
4: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋ ਗਈ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
3: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਨਾਲ ਦੀ ਨਾਲ ਜੀ ਨੰਬਰ ਤੁਹਾਨੂੰ ਦੇ ਦਈਏ 3 Lion ਲੀਗਲ ਸਰਵਿਸਿਜ਼ ਵਾਲਿਆਂ ਦਾ, ਜੋ ਕਿ ਕੁਝ ਹੱਦ ਥੱਲੇ ਵੱਖਰੀਆਂ ਵੱਖਰੀਆਂ ਸੇਵਾਵਾਂ ਤੁਹਾਨੂੰ ਦਿੰਦੇ ਨੇ ਜਦੋਂ ਕਿ ਕੋਈ ਲੀਗਲ ਮਸਲਾ ਹੋਵੇ, ਗੱਲ ਭਾਵੇਂ ਸਿਟੀ ਬਾਏ ਲਾਅ ਦੀ ਹੋਵੇ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਫਿਰ ਘਰੇ ਤੁਸੀਂ ਲੈਂਡਲੋਰਡ ਹੋ ਤੇ ਟੇਨੈਂਟ ਨਾਲ ਤੁਹਾਡਾ ਕੋਈ ਵੀ ਮਸਲਾ ਹੈ ਤੇ ਟ੍ਰੈਫਿਕ ਟਿਕਟਾਂ ਦਾ ਮਸਲਾ, ਤੇ 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਖੜੇ ਨੇ। ਤੇ ਫੋਨ ਕੰਸਲਟੇਸ਼ਨ ਤੁਸੀਂ ਕਰ ਲੈਣੀ ਆਉਣ ਤੋਂ ਪਹਿਲਾਂ ਨੰਬਰ 905-451-9977 ਤੇ, 905-451-9777 ਤੇ 3 Lion ਲੀਗਲ ਸਰਵਿਸਿਜ਼ ਵਾਲਿਆਂ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਸ਼ੇਰਾਂ ਵਰਗੀਆਂ ਸੇਵਾਵਾਂ ਜੋ ਕਿ ਇੱਕੋ ਛੱਤ ਥੱਲੇ ਤੁਹਾਨੂੰ ਅਦਾ ਕਰਦੇ ਨੇ। ਤੇ ਇਸ ਦੇ ਨਾਲ ਨਾਲ ਘਰੇ ਤੁਸੀਂ ਫਰਨੀਚਰ ਨਵਾਂ ਲੈਣਾ, ਸੋਫੇ ਬਹੁਤ ਸੋਹਣੇ ਜੇ ਤਿਆਰ ਕਰਾਉਣੇ ਤੇ ਉਹ ਵੀ ਟਿਕਾਊ ਜੋ ਹੋਣ ਤਾਂ ਕਿਆ ਬਾਤ ਹੈ। ਤੇ ਇਹ ਸਾਰੀ ਰਿਕੁਆਇਰਮੈਂਟਸ ਜੋ ਨੇ ਉਹ ਪੂਰੇ ਕਰਦੇ ਨੇ ਸੋਫਾ ਮਾਰਟ ਵਾਲੇ, ਕਿਉਂਕਿ ਇਹ ਆਪ ਸੋਫੇ ਤਿਆਰ ਕਰਦੇ ਨੇ ਤੁਹਾਡੇ ਘਰ ਦੀ ਮੈਜਰਮੈਂਟਸ ਦੇ ਅਕੋਰਡਿੰਗ, ਤੁਹਾਡੀ ਕਲਰ ਸਕੀਮ ਨੂੰ ਧਿਆਨ ਦੇ ਵਿੱਚ ਰੱਖਦੇ ਆ ਤੇ ਕਸਟਮਾਈਜ਼ ਤੁਸੀਂ ਆਪਣੀ ਪਸੰਦ ਦੇ ਕਰਵਾ ਸਕਦੇ ਹੋ। ਇਹਨਾਂ ਤੋਂ ਬਿਨਾਂ ਕੈਨੇਡੀਅਨ ਬੈਡਰੂਮ ਸੈੱਟ ਜੋ ਨੇ, ਕੈਨੇਡੀਅਨ ਮੇਡ ਫਰਨੀਚਰ ਸੈੱਟ, ਬੈਡਰੂਮ ਸੈੱਟ ਹੋਵੇ ਭਾਵੇਂ ਜਾਂ ਫਿਰ ਕੌਫੀ ਟੇਬਲ ਜਾਂ ਡਾਇਨਿੰਗ ਟੇਬਲ, ਉਹ ਵੀ ਇਹਨਾਂ ਪਾਸ ਅਵੇਲੇਬਲ ਹੈ। 24 ਰੀਗਨ ਰੋਡ, ਵੈਨਕਿਰ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਨਾਲ ਹੀ 120 ਡੈਲਟਾ ਪਾਰਕ ਬੁਲੇਵਰਡ, ਏਅਰਪੋਰਟ ਕੁਈਨਸ ਦੇ ਲਾਗੇ, ਸੋਫਾ ਮਾਰਟ ਲੋਕੇਟਡ ਨੇ ਤੇ ਤੁਸੀਂ ਪਰਮਜੀਤ ਕੌਰ ਜੀ ਦੇ ਨਾਲ ਸੰਪਰਕ ਫੋਨ ਰਾਹੀਂ ਵੀ ਕਰ ਸਕਦੇ ਹੋ। ਨੰਬਰ 905-803-8056 ਤੇ ਸੋਫਾ ਮਾਰਟ ਦਾ ਨੰਬਰ ਤੇ ਪਤਾ ਜੋ ਹੈ ਉਹ ਜ਼ਰੂਰ ਯਾਦ ਰੱਖਣਾ। ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ ਪਰ ਨਹੀਂ ਹੁੰਦੇ ਕੁੜੀਆਂ ਦੇ। ਪੇਕੇ ਵੀ ਹੁੰਦੇ, ਸਹੁਰੇ ਵੀ ਹੁੰਦੇ, ਪਰ ਘਰ ਨਹੀਂ ਹੁੰਦੇ ਕੁੜੀਆਂ ਦੇ। ਕਿਸੇ ਨੇ ਇਹ 4 ਸਤਰਾਂ ਜੋ ਨੇ ਲਿਖੀਆਂ ਤੇ ਦਿਲ ਨੂੰ ਛੂਹ ਜਾਂਦੀਆਂ ਨੇ ਇਹ ਸਤਰਾਂ। ਕਿਤੇ ਨਾ ਕਿਤੇ ਥੋੜਾ ਸੱਚ ਵੀ ਆ। ਥੋੜਾ ਸੱਚ ਉਦੋਂ ਸੀ ਜਦੋਂ ਸਮਾਂ ਜੋ ਸੀ, ਜਦੋਂ ਜ਼ਮਾਨਾ ਜੋ ਸੀ, ਉਹ ਧੀਆਂ ਨੂੰ ਪੁੱਤਾਂ ਵਾਂਗ ਨਹੀਂ ਸਮਝਦਾ ਸੀ। ਪਰ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਇਹ ਸਤਰਾਂ ਬਦਲਣ ਨੂੰ ਜ਼ਰੂਰ ਮਜਬੂਰ ਹੋ ਗਈਆਂ ਨੇ ਤੇ ਬਹੁਤ ਖੁਸ਼ੀ ਹੈ ਇਹ ਦੱਸਦਿਆਂ ਵੀ, ਇਹ ਸਮਝਦਿਆਂ ਵੀ ਕਿ ਵਾਕਈ ਹੁਣ ਸਮਾਂ ਜੋ ਹੈ ਉਹ ਧੀਆਂ ਦਾ ਵੀ ਬਣਦਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਉਮੀਦ ਕਰਾਂਗੇ ਕਿ ਗੱਲ ਇਸੇ ਤਰ੍ਹਾਂ ਜੋ ਗ੍ਰਾਫ ਹੈ, ਜੋ ਗ੍ਰਾਫ ਉਹ ਉੱਪਰ ਨੂੰ ਹੀ ਵੱਧਦਾ ਜਾਵੇ। ਕਿਉਂਕਿ ਅਸੀਂ ਬਹੁਤ ਕੇਸਿਸ ਦੇਖੇ ਨੇ ਜਦੋਂ ਦਾਜ ਪਿੱਛੇ ਧੀਆਂ ਸਾੜੀਆਂ ਵੀ ਜਾਂਦੀਆਂ ਸਨ, ਜਦੋਂ ਦਾਜ ਪਿੱਛੇ ਧੀਆਂ ਜੋ ਨੇ ਉਹ ਜੰਮਦੇ ਹੀ ਮਾਰੀਆਂ ਜਾਂਦੀਆਂ ਸਨ। ਕਿਤੇ ਕਿਤੇ ਸ਼ਾਇਦ ਇਹ ਹਾਲੇ ਵੀ ਕਿਤੇ ਨਾ ਕਿਤੇ ਇਹ ਚੀਜ਼ ਆਪਣੀ ਸੁਸਾਇਟੀ ਦੇ ਵਿੱਚ ਮੌਜੂਦ ਹੈ ਤੇ ਜਿਹੜਾ ਮੇਜਰ ਪੋਰਸ਼ਨ ਜੋ ਅਸੀਂ ਸੁਸਾਇਟੀ ਦਾ ਜੋ ਇਸ ਗੱਲ ਨੂੰ ਅਸੀਂ ਸਮਝ ਗਏ ਹਾਂ ਕਿ ਉਹਨਾਂ ਹਰ ਇੱਕ ਨੂੰ ਅਸੀਂ ਇਹ ਗੱਲ ਜੋ ਹੈ ਉਹ ਹਮੇਸ਼ਾ ਹੀ ਸਮਝਾਉਂਦੇ ਰਹੀਏ ਕਿ ਧੀ ਦਾ ਘਰ ਦੇ ਵਿੱਚ ਹੋਣਾ, ਧੀ ਦਾ ਘਰ ਦੇ ਵਿੱਚ ਆਉਣਾ ਇਹ ਕਿਸੇ ਖੁਸ਼ਕਿਸਮਤੀ ਤੋਂ ਘੱਟ ਨਹੀਂ। ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿਉਂਕਿ ਮੈਂ ਇੱਕ ਧੀ ਹਾਂ, ਪਰ ਮੈਂ ਇਹ ਗੱਲ ਜੋ ਹੈ ਆਪਣੀਆਂ ਸਾਰੀਆਂ ਭੈਣਾਂ ਲਈ ਇਹ ਗੱਲ ਕਹਿ ਰਹੀ ਹਾਂ, ਚਾਹੇ ਉਹ ਵੱਡੀਆਂ ਨੇ ਚਾਹੇ ਉਹ ਛੋਟੀਆਂ ਨੇ। ਤੇ ਸਾਡੇ ਜੋ ਵੀਰ ਨੇ ਉਹ ਵੀ ਇਸ ਗੱਲ ਨੂੰ ਬਖੂਬੀ ਸਮਝਦੇ ਨੇ, ਇਸ ਗੱਲ ਦੀ ਬਹੁਤ ਖੁਸ਼ੀ ਹੈ। ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਜੀ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਰਾਹੀਂ। ਤੁਸੀਂ ਆਪਣੇ ਵਿਚਾਰ, ਆਪਣੇ ਸੁਝਾਅ ਜੋ ਨੇ ਉਹ ਜ਼ਰੂਰ ਇਸ ਪ੍ਰੋਗਰਾਮ ਬਾਬਤ ਤੁਸੀਂ ਸ਼ੇਅਰ ਕਰ ਸਕਦੇ ਹੋ। ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਬਿਜ਼ਨਸ ਜੋ ਹੈ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਨੰਬਰ 437-237-4372-306569 ਤੇ ਜ਼ਰੂਰ ਸੰਪਰਕ ਕਰ ਲੈਣਾ। ਤੇ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਜੋ ਹੈ ਉਹ ਹੁਣ ਸੁਣਦੇ ਹਾਂ ਤੇ ਉਸ ਤੋਂ ਬਾਅਦ ਲਵਾਂਗੇ ਇੰਸ਼ੋਰੈਂਸ ਦੇ ਅਪਡੇਟਸ ਜਸਵਿੰਦਰ ਕੌਰ ਜੀ ਪਾਸੋਂ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ।

0: ਬਹੁਤ ਹੀ ਖੂਬਸੂਰਤ ਬੋਲ ਇਸ ਗੀਤ ਦੇ ਸਨ ਤੇ ਧੀਆਂ ਨਾਲੋਂ ਵੱਡਾ ਕੋਈ ਦਾਨ ਜੋ ਹੈ ਉਹ ਜੱਗ ਤੇ ਨਹੀਂ ਹੋ ਸਕਦਾ ਤੇ ਇਸ ਗੱਲ ਨੂੰ ਜੇਕਰ ਅਸੀਂ ਸਮਝ ਲਿਆ ਤੇ ਵਾਕਈ ਸੁਸਾਇਟੀ ਬਹੁਤ ਉੱਪਰ ਚਲੇਗੀ। ਤੇ ਇਸ ਦੇ ਨਾਲ ਹੀ ਜੇ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਤੁਸੀਂ ਸ਼ੇਰਾਂ ਵਰਗੀਆਂ ਸੇਵਾਵਾਂ, ਲੀਗਲ ਸੇਵਾਵਾਂ ਇਹਨਾਂ ਪਾਸੋਂ ਲੈ ਸਕਦੇ ਹੋ। ਬੇਸ਼ੱਕ ਕੋਈ ਵੀ ਲੀਗਲ ਮਸਲਾ ਹੋਵੇ, ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਲੇਬਰ ਵਰਕ ਡਿਸਪਿਊਟ ਹੈ, ਘਰੇ ਤੁਹਾਡੇ ਲੈਂਡਲੋਰਡ ਜਾਂ ਫਿਰ ਟੈਨੈਂਟ ਦਾ ਕੋਈ ਮਸਲਾ ਹੈ, ਜਾਂ ਫਿਰ ਟ੍ਰੈਫਿਕ ਟਿਕਟਾਂ ਦਾ ਮਾਮਲਾ ਹੈ, 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਤੇ ਫੋਨ ਕੰਸਲਟੇਸ਼ਨ ਤੋਂ ਬਾਅਦ ਤੁਸੀਂ ਜ਼ਰੂਰ ਇਹਨਾਂ ਨੂੰ ਅਪੁਆਇੰਟਮੈਂਟ ਨਾਲ ਮਿਲ ਸਕਦੇ ਹੋ। ਸੈਮ ਬਸਰਾ ਜੀ ਦੇ ਲਈ ਨੰਬਰ ਜ਼ਰੂਰ ਨੋਟ ਕਰ ਲੈਣੇ, ਨੰਬਰ 905-451-9977 905-451-9777 ਤੇ ਸੈਮ ਬਸਰਾ ਜੀ ਦੇ ਨਾਲ 3 Lion ਲੀਗਲ ਸਰਵਿਸਿਜ਼ ਤੋਂ ਸੰਪਰਕ ਜ਼ਰੂਰ ਹੋ ਸਕਦੇ ਨੇ। ਨਾਲ ਦੀ ਨਾਲ ਜੀ ਇਸ ਵੇਲੇ ਸਾਡੇ ਨਾਲ ਇੰਸ਼ੋਰੈਂਸ ਦੇ ਅਪਡੇਟਸ ਲੈ ਕੇ ਜਸਪਿੰਦਰ ਕੌਰ ਤੱਗੜ ਜੀ ਸ਼ਾਮਲ ਹੋ ਚੁੱਕੇ ਨੇ। ਨੰਬਰ 647-765-2340 6477652340 ਤੇ ਤੁਸੀਂ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਬਣਾ ਸਕਦੇ ਹੋ। ਇੰਸ਼ੋਰੈਂਸ ਭਾਵੇਂ ਡਿਸੇਬਿਲਿਟੀ ਹੋਵੇ, ਟਰੈਵਲ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੀ RESP ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਜ਼ਰੂਰ ਬਣ ਸਕਦੇ ਨੇ। ਤੇ ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ੍ਰੀ ਅਕਾਲ।
1: ਜੀ ਰੁਪਿੰਦਰ ਜੀ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ।
0: ਜੀ ਜੀ ਮੈਮ, ਤੇ ਅੱਜ ਦੇ ਕੀ ਅਪਡੇਟਸ ਨੇ?
1: ਜੀ ਬਿਲਕੁਲ ਜੀ, ਮੈਂ ਅੱਜ ਤੁਹਾਨੂੰ ਥੋੜਾ ਜਿਹਾ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗੀ ਕਿ ਜੇਕਰ ਤੁਹਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਕੈਨੇਡਾ ਆ ਰਹੇ ਹਨ ਤਾਂ ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। 1 ਸਾਲ ਲਈ 1 ਲੱਖ ਦੀ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਐਨੂਅਲ ਅਤੇ ਮੰਥਲੀ ਪਲਾਨਸ ਅਵੇਲੇਬਲ ਹੁੰਦੇ ਹਨ। 45% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਜੇਕਰ ਬਾਈ ਚਾਂਸ ਤੁਹਾਡਾ ਵੀਜ਼ਾ ਡਿਨਾਈ ਹੋ ਜਾਂਦਾ ਹੈ ਤਾਂ 100% ਰਿਫੰਡ ਮਿਲ ਜਾਂਦਾ ਹੈ। ਅਸੀਂ ਸਾਰੀ ਮੇਜਰ ਕੰਪਨੀਜ਼ ਜਿਹੜੀਆਂ ਕੈਨੇਡੀਅਨ ਕੰਪਨੀਜ਼ ਹਨ ਉਹਨਾਂ ਨਾਲ ਡੀਲ ਕਰਦੇ ਹਾਂ, ਇਸ ਲਈ ਤੁਹਾਨੂੰ ਬੈਸਟ ਰੇਟ ਲੈ ਕੇ ਦੇ ਸਕਦੇ ਹਾਂ। ਇਸ ਤੋਂ ਇਲਾਵਾ ਜੋ ਵਿਜ਼ਟਰਸ ਇੱਥੇ ਆਏ ਹੋਏ ਹਨ ਜੀ ਕੈਨੇਡਾ ਦੇ ਵਿੱਚ, ਜਾਂ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਹਨ ਜਿਨ੍ਹਾਂ ਕੋਲ ਹੈਲਥ ਕਾਰਡ ਨਹੀਂ ਹੈ, ਸੋ ਉਹਨਾਂ ਨੂੰ ਜ਼ਰੂਰ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਐਮਰਜੈਂਸੀ ਆ ਜਾਵੇ, ਹੋਸਪਿਟਲਾਈਜ਼ ਹੋਣਾ ਪਵੇ ਤਾਂ ਉਹਨਾਂ ਨੂੰ ਖਰਚੇ ਦੀ ਚਿੰਤਾ ਨਾ ਹੋਵੇ, ਕਿਉਂਕਿ ਜਦੋਂ ਹੋਸਪਿਟਲਾਈਜ਼ ਅਸੀਂ ਹੁੰਦੇ ਹਾਂ ਤਾਂ ਬਹੁਤ ਵੱਡਾ ਬਿੱਲ ਜਿਹੜਾ ਬਣ ਜਾਂਦਾ ਹੈ, ਤੁਹਾਡੇ ਤੇ ਹੋਣ ਵਾਲਾ ਖਰਚਾ ਜਿਹੜਾ ਕੰਪਨੀ ਫਿਰ ਤੁਹਾਨੂੰ ਪੇ ਕਰਦੀ ਹੈ ਜੇਕਰ ਤੁਸੀਂ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲਈ ਹੋਈ ਹੈ। ਜੇਕਰ ਕੋਈ 25 ਸਾਲ ਤੱਕ ਦਾ ਵਿਅਕਤੀ $50,000 ਦੀ ਕਵਰੇਜ ਲੈਂਦਾ ਹੈ ਤਾਂ ਸਿਰਫ ਉਹਨੂੰ ਮੰਥਲੀ $51 ਪੇ ਕਰਨੇ ਪੈਂਦੇ ਹਨ, ਸੋ ਇਹ ਕੋਈ ਮਹਿੰਗਾ ਇੰਸ਼ੋਰੈਂਸ ਨਹੀਂ ਹੈਗੀ, ਮਹਿੰਗੀ ਇੰਸ਼ੋਰੈਂਸ ਨਹੀਂ ਹੈ, ਬੜੀ ਰੀਜ਼ਨੇਬਲ ਰੇਟ ਤੇ ਇੰਸ਼ੋਰੈਂਸ ਹੁੰਦੀ ਹੈ, ਸੋ ਸਾਨੂੰ ਜ਼ਰੂਰ ਕਵਰੇਜ ਇਹ ਲੈਣੀ ਚਾਹੀਦੀ ਹੈ। ਤੇ ਇਸ ਦੇ ਨਾਲ ਹੀ ਲਾਈਫ ਇੰਸ਼ੋਰੈਂਸ ਵੀ ਬੜੀ ਸਸਤੀ ਹੁੰਦੀ ਹੈ, ਜਿਹੜੇ ਸਾਡੇ ਸਟੂਡੈਂਟਸ ਆਏ ਹੋਏ ਆ 20 ਤੋਂ 30 ਸਾਲ ਤੱਕ ਦਾ ਜੇ ਕੋਈ ਵਿਅਕਤੀ ਹੈਗਾ ਤਾਂ 1 ਲੱਖ ਦੀ ਲਾਈਫ ਇੰਸ਼ੋਰੈਂਸ ਕੇਵਲ $12 ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਸੋ ਜਿਹੜੇ ਸੈਲਫ ਇੰਪਲੋਇਡ ਹੈ ਜੇ ਉਹਨਾਂ ਨੇ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੈ ਤਾਂ ਮੰਥਲੀ $31 ਉਹ ਪੇ ਕਰਕੇ 2000 ਤੱਕ ਦੀ ਮੰਥਲੀ ਬੈਨੀਫਿਟ ਲਈ ਉਹ ਐਲੀਜੀਬਲ ਹੁੰਦੇ ਹਨ 2 ਸਾਲ ਤੱਕ। ਸੋ ਜਿਹੜੀਆਂ ਵੀ ਇੰਸ਼ੋਰੈਂਸ ਹੈਗੀਆਂ, ਚਾਹੇ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਤੁਸੀਂ ਲੈਣੀ ਹੈ, ਜਾਂ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ
0: ਜੀ,
1: ਤੇ ਹੁਣ RRSP ਦਾ ਸੀਜ਼ਨ ਹੈ ਜੀ, ਤੁਸੀਂ ਟੈਕਸ ਆਪਣਾ ਸੇਵ ਕਰ ਸਕਦੇ ਹੋ RRSP ਅਕਾਊਂਟ ਖੁਲਵਾ ਕੇ, ਉਹਦੇ ਬਾਰੇ ਵੀ ਜਾਣਕਾਰੀ ਮੇਰੇ ਤੋਂ ਲਈ ਜਾ ਸਕਦੀ ਹੈ। ਅਸੀਂ ਆਫਿਸ 'ਚ ਬਹਿ ਕੇ ਅਪੁਆਇੰਟਮੈਂਟ ਬਣਾ ਕੇ ਵੀ ਗੱਲਬਾਤ ਕਰ ਸਕਦੇ ਹਾਂ। ਆਫਿਸ ਆਪਣਾ ਮੈਕਲੋਗਲਿਨ ਤੇ ਕੁਈਨ ਦੇ ਬਿਲਕੁਲ ਲਾਗੇ ਹੈ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਮੇਰਾ ਨੰਬਰ ਕਰ ਲਓ ਨੋਟ, 6477652340 6477652340। ਰੁਪਿੰਦਰ ਜੀ ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ ਜੀਟੀਏ ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟ੍ਰਿਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਖਰੀਦਣਾ ਹੁੰਦਾ ਲੈਣਾ ਹੁੰਦਾ ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕਿ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ ਜੀਟੀਏ ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟ੍ਰਿਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-4168-19-0009 ਤੇ।
3: ਕਰਜ਼ਿਆਂ ਤੋਂ ਛੁਟਕਾਰਾ ਇਹ ਜੀਟੀਏ ਕ੍ਰੈਡਿਟ ਦਾ ਨਾਰਾ।
4: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chhutkara paya hai. Chahe business de karje hon ya personal ya CRA de taxes, sare karja di ek choti jahi monthly kisht banao. Call Ajay ya Nadeem nu 416-650-5800-416-650-5800 or gtacredit.com.
0: ਜੇਕਰ ਤੁਸੀਂ ਜੀਟੀਏ ਅਤੇ ਜੀਟੀਏ ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ ਪਤਾ ਹੀ ਨਹੀਂ ਲੱਗਿਆ ਜਾਣ ਦਾ ਸਮਾਂ ਕਿਵੇਂ ਆ ਗਿਆ, 8 ਤੋਂ 9 ਦਾ ਇਹ ਸਮਾਂ ਉਹ ਕਿਸ ਤਰ੍ਹਾਂ ਨਿਕਲ ਗਿਆ। ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਨਾਲ ਸਾਥ ਨਿਭਾਇਆ, ਤੇ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿ ਹਰ ਹਫ਼ਤੇ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਈਏ, ਇੱਕ ਨਵੀਂ ਕਹਾਣੀ ਦੇ ਰੂਪ ਦੇ ਵਿੱਚ ਇੱਕ ਸਾਂਝ ਪਾਈਏ, ਤੇ ਉਸ ਸਾਂਝ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ। ਤੇ ਇਸ ਦੇ ਨਾਲ ਹੀ ਜਾਂਦੇ ਜਾਂਦੇ ਇਹੀ ਕਵਾਂਗੇ ਅੱਜ ਦੇ ਟੌਪਿਕ ਤੇ ਕਿ ਆਪਣੀਆਂ ਧੀਆਂ ਨੂੰ ਅਸੀਂ ਪੜ੍ਹਾਈਏ, ਉਹਨਾਂ ਤੇ ਮਾਣ ਕਰੀਏ, ਤੇ ਉਹਨਾਂ ਤੇ ਭਰੋਸਾ ਵੀ ਕਰੀਏ, ਤੇ ਪੁੱਤਾਂ ਵਾਂਗੂ ਉਹਨਾਂ ਨੂੰ ਹਮੇਸ਼ਾ ਹੀ ਲਾਡ ਲਡਾਉਂਦੇ ਰਹੀਏ। ਕਿਉਂਕਿ ਇੱਕ ਧੀ ਜੋ ਹੈ ਉਹ ਭਾਵੇਂ ਕਿਤੇ ਵੀ ਹੋਵੇ, ਉਸ ਦੇ ਮਨ ਦੇ ਵਿੱਚ ਤੁਹਾਡੇ ਲਈ ਹਮੇਸ਼ਾ ਫਿਕਰ ਜੋ ਹੈ ਰਹਿੰਦੀ ਹੈ, ਤੇ ਇਹ ਚੀਜ਼ ਆਪਣੇ ਆਪ ਦੇ ਵਿੱਚ ਇੱਕ ਖੁਸ਼ਕਿਸਮਤੀ ਹੋ ਜਾਂਦੀ ਹੈ ਧੀ ਵਾਲਿਆਂ ਮਾਪਿਆਂ ਦੀ। ਤੇ ਇਸ ਦੇ ਨਾਲ ਹੀ ਹੁਣ ਮੈਂ ਰੁਪਿੰਦਰ ਕੌਰ ਤੁਹਾਡੇ ਪਾਸੋਂ ਲੈਣੀ ਆ ਇਜਾਜ਼ਤ। ਤੁਸੀਂ ਨੰਬਰ ਜ਼ਰੂਰ ਨੋਟ ਕਰ ਲੈਣੇ, ਨੰਬਰ 4372306569-4372306569 ਤੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਸੰਪਰਕ ਜੋ ਹੈ ਬਣਾ ਸਕਦੇ ਹੋ। ਤੁਸੀਂ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਕਰਨਾ, ਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਬਾਰੇ ਹਰ ਇੱਕ ਨੂੰ ਜ਼ਰੂਰ ਦੱਸਣਾ ਤੇ ਲਾਈਕ ਤੇ ਫੋਲੋ ਜ਼ਰੂਰ ਕਰਨਾ। ਤੇ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਵੇਗੀ। ਹੱਸਦੇ ਰਹਿਣਾ, ਵਸਦੇ ਰਹਿਣਾ ਜੀ। ਸਤਿ ਸ਼੍ਰੀ ਅਕਾਲ।

ਤੇ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਵੈਲਕਮ ਜੀ ਆਈ ਨੂੰ ਅਸੀਂ ਆਖਦੇ ਹਾਂ। ਤੇ ਵੀਕਐਂਡ ਚੱਲ ਰਿਹਾ, ਇਕੱਲਾ ਵੀਕਐਂਡ ਹੀ ਨਹੀਂ, ਲੌਂਗ ਵੀਕਐਂਡ ਚੱਲ ਰਿਹਾ। ਤੇ ਸਾਰਿਆਂ ਨੂੰ ਹੈਪੀ ਥੈਂਕਸ ਗਿਵਿੰਗ। ਜ਼ਿੰਦਗੀ ਵਿੱਚ ਕਹਿੰਦੇ ਆ ਸ਼ੁਕਰਾਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਆ। ਅਕਸਰ ਹੀ ਆਪਾਂ ਇਹ ਗੱਲਾਂ ਕਰਦੇ ਹੁੰਦੇ ਹਾਂ, ਆਪਾਂ ਸ਼ੁਕਰਾਨੇ 'ਤੇ ਹੀ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਦੇ ਹੁੰਦੇ ਹਾਂ ਹਮੇਸ਼ਾ। ਅਤੇ ਸ਼ੁਕਰਾਨਾ ਬੜਾ ਜ਼ਰੂਰੀ ਯਾਰ, ਥੈਂਕਸ ਗਿਵਿੰਗ ਬਹੁਤ ਵਧੀਆ ਇੱਕ ਦਿਨ ਹੈ, ਕਿਸੇ ਨੂੰ ਵੀ ਤੁਸੀਂ ਐਪਰੀਸ਼ੀਏਟ ਕਰਨਾ। ਰਹਿ ਗਿਆ ਵੀ ਯਾਰ ਇਹ ਬੰਦੇ ਨੇ ਮੇਰੇ ਲਈ ਬੜਾ ਕੁਛ ਕੀਤਾ ਅਤੇ ਮੈਂ ਇਹਨੂੰ ਕੁਛ ਕਿਹਾ ਨਹੀਂ, ਮੈਂ ਇਹਨੂੰ ਕਹਿਣਾ ਚਾਹੀਦਾ ਵੀ ਹਾਂ ਯਾਰ ਤੂੰ ਮੇਰਾ ਬੜਾ ਕੁਛ ਕੀਤਾ, ਤੂੰ ਮੇਰੇ ਲਈ ਬਹੁਤ ਕੁਛ ਕੀਤਾ। ਕਈ ਵਾਰ ਬੰਦਾ ਕਿਸੇ ਨੂੰ ਕਹਿੰਦਾ ਨਹੀਂ ਕੋਈ ਚੀਜ਼ ਵੀ ਆਹ ਕੰਮ ਕਰ, ਉਹ ਫਿਰ ਵੀ ਬੰਦਾ ਤੁਹਾਡੇ ਲਈ ਹੈਲਪ ਕਰ ਦਿੰਦਾ, ਬੜਾ ਕੁਛ ਕਰਦਾ। ਅਤੇ ਯਾਰ ਜ਼ਰੂਰ ਥੈਂਕਸ ਕਰਨਾ ਬਣਦਾ ਹੀ ਬਣਦਾ ਉਹਨਾਂ ਦਾ, ਜਿੰਨਾ ਬੰਦਾ ਧੰਨਵਾਦ ਕਰੇ ਓਨਾ ਹੀ ਘੱਟ। ਪ੍ਰੋਗਰਾਮ ਸਰਵ ਰੇਡੀਓ।

ਹੱਸ ਵੇ ਮਣਾ ਖੇਡ ਵੇ ਮਣਾ ਜੱਗ ਉੱਤੇ ਆਉਣਾ ਨਹੀਂ ਓ ਫੇਰ ਵੇ ਮਣਾ ਅੱਜ ਦੇ ਪ੍ਰੋਗਰਾਮ ਵੀ ਹਮੇਸ਼ਾ ਵਾਂਗ ਬੜਾ ਇੱਕ ਸ਼ਾਨਦਾਰ ਜਿਹਾ ਅੱਜ ਗੱਲਬਾਤ ਹੋਏਗੀ ਵਿਸ਼ਾ ਵੀ ਬੜਾ ਇੰਟਰਸਟਿੰਗ ਜਿਹਾ ਅਤੇ ਦੇਖਦੇ ਹਾਂ ਕਿਹਦਾ ਕਿਹਦਾ ਯੋਗਦਾਨ ਅੱਜ ਪੈਂਦਾ ਲੌਂਗ ਵੀਕਐਂਡ ਹੈ ਹਰ ਇੱਕ ਬੰਦਾ ਇੱਕ ਆਪਣੇ ਹੀ ਅੰਦਾਜ਼ ਦੇ ਵਿੱਚ ਗੈਟ ਟੂਗੈਦਰ ਦੇ ਵਿੱਚ ਬਿਜ਼ੀ ਹੈ ਪਰਿਵਾਰ ਦੇ ਵਿੱਚ ਬਿਜ਼ੀ ਹੈ ਕੋਈ ਕਿਸੇ ਦੇ ਘਰ ਆ ਰਿਹਾ ਕੋਈ ਕਿਸੇ ਦੇ ਘਰ ਜਾ ਰਿਹਾ ਅਤੇ ਪਰ ਥੈਂਕਸਗਿਵਿੰਗ ਬੜਾ ਜ਼ਰੂਰੀ ਹੈ ਯਾਰ ਜ਼ਰੂਰ ਅਸੀਂ ਇਹਨੂੰ ਵੀ ਸੈਲੀਬ੍ਰੇਟ ਕਰਿਆ ਕਰੀਏ ਅਤੇ ਇੱਕ ਦੂਜੇ ਦਾ ਧੰਨਵਾਦ ਕਰੀਏ ਅਤੇ ਜ਼ਿੰਦਗੀ ਵਿੱਚ ਜੇ ਐਪਰੀਸ਼ੀਏਟ ਮਿਲਦਾ ਨਾ ਬੰਦੇ ਨੂੰ ਐਪਰੀਸ਼ੀਏਸ਼ਨ ਮਿਲਦਾ ਅਤੇ ਬੰਦਾ ਫਿਰ ਹੋਰ ਵੀ ਵਧੀਆ ਕੰਮ ਕਰਦਾ ਕੱਲ੍ਹ ਨੂੰ ਬੰਦਾ ਕਹਿੰਦਾ ਵਾਹ ਜੀ ਵਾਹ ਬੜਾ ਵਧੀਆ ਕੰਮ ਕੀਤਾ ਯਾਰ ਤੂੰ ਤਾਂ ਮੇਲਾ ਹੀ ਲੁੱਟ ਲਿਆ ਤੂੰ ਤਾਂ ਬਹੁਤ ਸੋਹਣਾ ਕੰਮ ਕੀਤਾ ਉਹ ਬੰਦਾ ਫਿਰ ਮੱਲੋ ਮੱਲੀ ਨਾ ਦਿਲੋਂ ਚੀਜ਼ਾਂ ਵਧੀਆ ਕਰਦਾ ਐਪਰੀਸ਼ੀਏਟ ਕਰਨਾ ਬਣਦਾ ਹੀ ਬਣਦਾ ਤੇ ਨੰਬਰ ਸਟੂਡੀਓ ਦਾ 905-673-3337 9056733337 ਤੇ ਕਰਦੇ ਹਾਂ ਗੱਲਾਂ ਬਾਤਾਂ ਗੀਤ ਸੰਗੀਤ ਇੰਟਰਸਟਿੰਗ ਕੁਛ ਕੁ ਇੰਟਰਵਿਊ ਥੋੜ੍ਹੀ ਜਿਹੀ ਨੌਲੇਜ ਵਾਲੀਆਂ ਗੱਲਾਂ ਭਾਵੇਂ ਇੰਸ਼ੋਰੈਂਸ ਨੂੰ ਲੈ ਕੇ ਹੋਵੇ ਭਾਵੇਂ ਸਕਿੱਲਡ ਆਪਣੀ ਸਕਿੱਲ ਨੂੰ ਕਿੱਦਾਂ ਇੰਪਰੂਵ ਕੀਤਾ ਜਾ ਸਕਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ ਸਰਬ ਰੇਡੀਓ ਅਤੇ ਯਾਰ ਇੱਕ ਇੱਕ ਮਿਊਜ਼ਿਕ ਇੱਕ ਗੀਤ ਜ਼ਰੂਰ ਹੋ ਜਾਵੇ ਕਿ ਨਹੀਂ ਸ਼ੁਕਰਾਨਾ ਹੁਣ ਜੇ ਅਸੀਂ ਥੈਂਕਸਗਿਵਿੰਗ ਡੇ ਬਣਾ ਹੀ ਰਹੇ ਹਾਂ ਅਤੇ ਰੱਬ ਦਾ ਸ਼ੁਕਰਾਨਾ ਸਭ ਤੋਂ ਪਹਿਲਾਂ ਬਣਦਾ ਅਤੇ ਆਓ ਫਿਰ ਇਸ ਗੀਤ ਨੂੰ ਇੰਜੋਏ ਕਰੀਏ ਬੜਾ ਸੋਹਣਾ ਗੀਤ ਪ੍ਰਭ ਗਿੱਲ ਵੱਲੋਂ ਇਹ ਗੀਤ ਗਾਇਆ ਹੋਇਆ ਸ਼ੁਕਰ ਦਾਤਿਆ ਔਨ ਪ੍ਰੋਗਰਾਮ ਸਰਬ ਰੇਡੀਓ ਮੈਂ ਤੁਹਾਡਾ ਹੋਸਟ ਸਰਬਜੀਤ ਸਿੰਘ ਦੇ ਨਾਲ

ਵਾਹ ਜੀ ਵਾਹ, ਕਿਆ ਬਾਤ ਹੈ, ਸ਼ੁਕਰ ਦਾਤਿਆ, ਤੇਰਾ ਸ਼ੁਕਰ ਦਾਤਿਆ। ਕਈ ਵਾਰ ਜ਼ਿੰਦਗੀ ਦੇ ਵਿੱਚ ਇਨਸਾਨ ਇੰਨੀਆਂ ਚੀਜ਼ਾਂ ਨਹੀਂ ਲੱਭਦਾ, ਪਰ ਰੱਬ ਤੁਹਾਨੂੰ ਬਹੁਤ ਜ਼ਿਆਦਾ ਹੀ, ਤੁਹਾਡੀ ਲੋੜ ਤੋਂ ਜ਼ਿਆਦਾ ਜਾਂ ਤੁਸੀਂ ਜਿੰਨੇ ਦੇ ਵਰਥ ਹੁੰਦੇ ਹੋ ਉਸ ਤੋਂ ਜ਼ਿਆਦਾ ਰੱਬ ਤੁਹਾਨੂੰ ਚੀਜ਼ਾਂ ਦੇ ਕੇ ਨਵਾਜਦਾ, ਅਤੇ ਸ਼ੁਕਰਾਨਾ ਜ਼ਰੂਰ ਬਣਦਾ। ਥੈਂਕਸ ਗਿਵਿੰਗ 'ਤੇ ਸਾਰਿਆਂ ਨੂੰ ਇੱਕ ਵਾਰੀ ਫਿਰ ਵਧਾਈਆਂ, ਥੈਂਕਸ ਗਿਵਿੰਗ ਦੀਆਂ ਜ਼ਰੂਰ ਆਪਾਂ ਇੱਕ ਦੂਜੇ ਦਾ ਧੰਨਵਾਦ ਕਰੀਏ, ਬਹੁਤ ਜ਼ਰੂਰੀ ਹੈ। ਅਤੇ ਨੰਬਰ ਸਟੂਡੀਓ ਦਾ 905-673-3337, 905-673-3337, ਧੰਨਵਾਦ ਸਾਰਿਆਂ ਦਾ ਜੋ ਅਕਸਰ ਸਾਨੂੰ ਹਮੇਸ਼ਾ ਕਾਲ ਕਰਦੇ ਆ, ਅਤੇ ਜਿਹੜੇ ਕਾਲ ਨਹੀਂ ਵੀ ਕਰਦੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਤੁਸੀਂ ਪ੍ਰੋਗਰਾਮ ਨੂੰ ਇੰਨਾ ਪਿਆਰ ਬਖਸ਼ਦੇ ਹੋ, ਇੰਨਾ ਮਾਣ ਤਾਣ ਬਖਸ਼ਦੇ ਹੋ। ਕਈ ਵਾਰ ਤਾਂ ਗੱਲ ਹੁੰਦੀ ਹੈ ਜੀ, ਮੈਨੂੰ ਸੁਣਦੇ ਨੂੰ ਪ੍ਰੋਗਰਾਮ ਕਿੰਨੇ ਸਾਲ ਹੋ ਗਏ, ਪਰ ਗੱਲ ਆਪਣੀ ਅੱਜ ਹੋਈ ਹੈ। ਤੁਹਾਡਾ ਸਾਰਿਆਂ ਦਾ ਸ਼ੁਕਰੀਆ ਯਾਰ, ਬਹੁਤ ਬਹੁਤ ਧੰਨਵਾਦ। ਤੁਸੀਂ ਸੈਟਰਡੇ ਨੂੰ 9 ਤੋਂ 10 ਪ੍ਰੋਗਰਾਮ ਲਾਉਂਦੇ ਹੋ, AM 530 'ਤੇ ਟਿਊਨ ਇਨ ਕਰਦੇ ਹੋ, ਅਤੇ ਸਿਰਫ ਰੇਡੀਓ ਨੂੰ ਤੁਸੀਂ ਸੁਣਦੇ ਹੋ, ਅਤੇ ਯਾਰ ਦਿਲੋਂ ਧੰਨਵਾਦ ਸਾਰਿਆਂ ਦਾ। ਅਤੇ ਤੁਹਾਡੇ ਪਿਆਰ ਸਦਕਾ ਹੀ ਆਪਾਂ ਸ਼ਨੀਵਾਰ ਦਿਨ ਹਾਜ਼ਰੀ ਲਾਈਦੀ ਹੈ, ਅਤੇ ਬੜਾ ਚਾਅ ਹੁੰਦਾ, ਬੜਾ ਦਿਲ ਖੁਸ਼ ਹੁੰਦਾ, ਅਤੇ ਜਦੋਂ ਕਾਲ ਆਉਂਦੀਆਂ ਨੇ ਜਾਂ ਅੱਗੇ ਪਿੱਛੇ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਕਿਸੇ ਦੇ ਨਾਲ, ਅਤੇ ਬਹੁਤ ਚੰਗਾ ਲੱਗਦਾ ਯਾਰ। ਥੈਂਕ ਯੂ ਸੋ ਮੱਚ, ਥੈਂਕ ਯੂ। 905-673-3337, 905-673-3337। ਤੇ ਸ਼ਨੀਵਾਰ ਦੀ ਸ਼ਾਮ ਹੈ, ਲੌਂਗ ਵੀਕਐਂਡ ਹੈ, ਬੰਦਾ ਕਹਿੰਦਾ ਯਾਰ ਕੋਈ ਸ਼ਾਨਦਾਰ ਜਿਹਾ ਖਾਣਾ ਹੋ ਜਾਵੇ, ਵਧੀਆ ਜਿਹਾ ਸਵਾਦ ਵਾਲਾ ਡਾਇਨਿੰਗ ਜਗ੍ਹਾ ਹੋਵੇ, ਭਾਵੇਂ ਅਸੀਂ ਹੋ ਜਾਈਏ ਲੇਟ, ਪਰ ਖਾਣ ਦੇ ਕੋਈ ਸਾਨੂੰ ਚੱਕਰ ਨਾ ਪਵੇ, ਕੋਈ ਦਿੱਕਤ ਨਾ ਹੋਵੇ। ਤੇ 24 ਘੰਟੇ ਖੁੱਲ੍ਹੇ ਨੇ, ਤੰਦੂਰੀ ਬੋਇਜ਼ 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਡਾਇਨ ਇਨ ਕਰੋ 7171 ਟੋਰਬਰਮ ਰੋਡ ਦੇ ਉੱਤੇ, ਦੂਸਰੀ ਲੋਕੇਸ਼ਨ ਡੇਰੀ ਰੋਡ ਮਿਸਿਸਾਗਾ ਦੇ ਵਿੱਚ। ਟੇਕ ਆਊਟ ਐਂਡ ਡਿਲੀਵਰੀਜ਼ ਕਰਵਾਉਣੀ ਹੈ, ਅਤੇ ਕੁਈਨ ਐਂਡ ਮੈਕਲੋਗਲਨ ਅਤੇ ਢਾਬੇ ਵਾਲਾ ਅੰਦਾਜ਼ ਦੇ ਵਿੱਚ ਬਹਿ ਕੇ ਖਾਣਾ ਖਾਣਾ, ਅਤੇ ਤੰਦੂਰੀ ਬੋਇਜ਼ ਢਾਬੇ 'ਤੇ ਔਰੰਜਵੈਲ ਤੋਂ ਸ਼ੈਲਬਰਨ ਨੂੰ ਜਾਂਦੇ ਹੋਏ ਜ਼ਰੂਰ ਤੁਸੀਂ ਇੰਜੋਏ ਕਰੋ ਖਾਣਾ। ਆਪਣਾ ਔਰਡਰ ਪਲੇਸ ਕਰੋ, ਚਿਕਨ ਲੋਲੀਪੋਪ, ਗੋਟ ਮਿਟ ਕਰੀ, ਮਲਾਈ ਚਾਂਪ, ਤੰਦੂਰੀ ਮੋਮੋਸ, ਪਨੀਰ ਦੀ ਭੁਰਜੀ, ਅਤੇ ਮੈਨਿਊ ਬਹੁਤ ਤਕੜਾ ਜੀ। ਤੁਸੀਂ ਮੋਰਨਿੰਗ ਦੇ ਵਿੱਚ ਜੇ ਪਰੌਂਠੇ ਵੀ ਖਾਣੇ ਆ ਤਾਂ ਉਹ ਵੀ ਬੜੇ ਸ਼ਾਨਦਾਰ ਬਣਦੇ ਆ। ਤੰਦੂਰੀ ਬੋਇਜ਼ 'ਤੇ ਆਪਣਾ ਔਰਡਰ ਪਲੇਸ ਕਰੋ, 905-956-2111, ਤੰਦੂਰੀ ਬੋਇਜ਼।

0: ਸਵਾਲ ਪੁੱਛਣਾ ਹੋਵੇ ਜ਼ਿੰਦਗੀ ਦੇ ਵਿੱਚ, ਬੰਦਾ ਕਹਿੰਦਾ ਯਾਰ ਧੰਨਵਾਦ ਕਰੋ, ਪਰ ਧੰਨਵਾਦ ਸਾਨੂੰ ਸਭ ਤੋਂ ਅਹਿਮੀਅਤ, ਸਭ ਦੇ ਪਹਿਲ ਦੇ ਧਾਰ ਦੇ ਆਧਾਰ ਦੇ ਉੱਤੇ ਸਾਨੂੰ ਕਿਹਦਾ ਧੰਨਵਾਦ ਸਭ ਤੋਂ ਜ਼ਿਆਦਾ ਕਰਨਾ ਚਾਹੀਦਾ। ਹੁਣ ਜਿਵੇਂ ਆਪਾਂ ਗੱਲ ਕੀਤੀ ਹੈ, ਹਾਂ ਯਾਰ ਮਾਲਕ ਦਾ ਸ਼ੁਕਰਾਨਾ ਤਾਂ ਸਾਨੂੰ ਬਣਦਾ ਹੀ ਹੈ ਪਹਿਲ ਦੇ ਆਧਾਰ 'ਤੇ। ਜੇ ਆਪਾਂ ਕਹਿ ਲਈਏ ਸ਼ੁਕਰਾਨਾ ਹੋਰ ਕਿਹਦਾ ਬਣਦਾ, ਤਾਂ ਆਪਾਂ ਗੱਲ ਕਰ ਲਾਂਗੇ ਆਪਣੇ ਮਾਂ ਪਿਓ ਦੀ, ਆਪਣੇ ਪੇਰੈਂਟਸ ਦੀ। ਪਰ ਤੁਹਾਨੂੰ ਸਵਾਲ ਪੁੱਛਦੇ, ਯਾਰ ਤੁਹਾਨੂੰ ਕੀ ਲੱਗਦਾ ਵੀ ਕਿਹਦਾ ਧੰਨਵਾਦ ਸਾਨੂੰ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ? ਬੰਦਾ ਕਹਿੰਦਾ ਵੀ ਯਾਰ ਕੋਈ ਚੱਕਰ ਨਹੀਂ, ਆਹ ਤਾਂ ਇਹਦਾ ਜ਼ਿੰਮੇਵਾਰੀ ਸੀ ਜਾਂ ਇੱਦਾਂ ਦੀ ਗੱਲ ਸੀ ਜਾਂ ਉੱਦਾਂ ਦੀ ਗੱਲ ਸੀ। ਜ਼ਿੰਮੇਵਾਰੀ ਪਤਾ ਨਹੀਂ ਹੈ ਆ ਕਿ ਨਹੀਂ ਹੈ, ਪਰ ਤੁਹਾਡੀ ਰਿਸਪੋਂਸੀਬਿਲਿਟੀ ਕੀ ਹੈ, ਕਿਹਨੂੰ ਤੁਸੀਂ ਧੰਨਵਾਦ ਕਰਨਾ? ਧੰਨਵਾਦ ਤੁਹਾਡੀ ਇੰਨੀ ਜ਼ਿੰਦਗੀ ਦੇ ਵਿੱਚ, ਭਾਵੇਂ ਤੁਸੀਂ ਬੱਚੇ ਸੀ, ਤੁਸੀਂ ਜਵਾਨ ਹੋਏ, ਤੁਹਾਡਾ ਵਿਆਹ ਹੋਇਆ, ਤੁਹਾਡੇ ਅੱਗੇ ਬੱਚੇ ਹੋਏ, ਅਤੇ ਸਾਰੇ ਪੜਾਵ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਸਾਨੂੰ ਯਾਰ ਧੰਨਵਾਦ ਇਹਦਾ ਤਾਂ ਕਰਨਾ ਬਣਦਾ ਹੀ ਬਣਦਾ? ਜੇ ਇਹਦਾ ਧੰਨਵਾਦ ਨਹੀਂ ਕੀਤਾ ਤਾਂ ਤੁਹਾਡਾ ਜ਼ਿੰਦਗੀ ਦਾ ਫਾਇਦਾ ਹੀ ਕੋਈ ਨਹੀਂ। ਅਤੇ ਫਿਰ ਦੇਖਦੇ ਹਾਂ ਤੁਹਾਡਾ ਕੀ ਕਹਿਣਾ, ਕਿਹਦਾ ਸਾਨੂੰ ਧੰਨਵਾਦ ਕਰਨਾ ਜ਼ਰੂਰ ਚਾਹੀਦਾ, ਅਤੇ ਅਸੀਂ ਕਰਦੇ ਵੀ ਹਾਂ ਜਾਂ ਅਸੀਂ ਕਰਾਂਗੇ। ਤੁਹਾਨੂੰ ਕੀ ਲੱਗਦਾ ਕਿਹੜੀ ਚੀਜ਼ ਐਵੇਂ ਦੀ ਹੋ ਸਕਦੀ ਹੈ ਜਾਂ ਕਿਹੜਾ ਕੋਈ ਐਵੇਂ ਦਾ ਸ਼ਖਸ ਹੋ ਸਕਦਾ? 905-673-3337 905-673-3337। ਚਲਦੇ ਆ ਜੀ ਆਪਾਂ ਕਾਲ ਦੇ ਵੱਲ, ਸਾਡੇ ਨਾਲ ਜੁੜੇ ਨੇ ਕੁਲਦੀਪ ਜੀ। ਜੀ ਕੁਲਦੀਪ ਜੀ, ਸਤਿ ਸ੍ਰੀ ਅਕਾਲ।
1: ਕੋਈ ਡਿਲੀਵਰੀ ਦੇ ਕੇ ਜਾਂਦਾ ਜਾਂ ਕੋਈ ਕੁਛ ਫੂਡ ਦੇ ਕੇ ਜਾਂਦਾ ਜਾਂ ਕੋਈ ਪੈਸੇ ਆਪਣੇ ਲਈ ਡੋਰ ਖੋਲ ਦਿੰਦਾ ਹੈ ਨਾ
0: ਜੀ,
1: ਤੇ ਜਾਂ ਕੋਈ ਵੀ ਮੰਨ ਲਓ ਛੋਟਾ ਮੋਟਾ ਕੰਮ ਛੋਟਾ ਤੋਂ ਛੋਟਾ ਵੀ ਕਰਦਾ ਤੇ ਥੈਂਕਸ ਕਰੋ ਤਾਂ ਅਗਲੇ ਦਾ ਮਨ ਖੁਸ਼ ਹੁੰਦਾ। ਹਾਂਜੀ, ਜੇ ਕੋਈ ਰਸਤਾ ਹੀ ਆਪਾਂ ਨੂੰ ਦਿੰਦਾ ਕਾਰ ਤੇ ਜਾ ਰਹੇ ਹਾਂ ਜਿਵੇਂ ਕਿਸ ਤਰ੍ਹਾਂ ਜਾਂ ਕੋਈ ਵੀ ਤਰੀਕੇ ਤੋਂ ਤਾਂ ਥੈਂਕਸ ਕਰ ਦੋ, ਅਗਲੇ ਨੂੰ ਮਤਲਬ ਖੁਸ਼ ਹੁੰਦਾ ਮਨ ਯਾਰ ਵੀ ਮੈਂ ਇਹਦੇ ਲਈ ਸੋਚਿਆ ਤੇ ਇਹਨੇ ਮੈਨੂੰ ਥੈਂਕਸ ਕੀਤਾ।
0: ਹਾਂ ਇਹ ਚੀਜ਼ ਬੜੀ ਜ਼ਰੂਰੀ ਤੁਸੀਂ ਗੱਲ ਕੀਤੀ, ਕਈ ਵਾਰ ਆਪਾਂ ਕਿਸੇ ਨੂੰ ਰਾਹ ਦਿੰਨੇ ਆ ਨਾ ਤੇ ਅੱਗੇ ਬੰਦਾ ਹੱਥ ਖੜਾ ਕਰਦੇ ਜਾਂ ਉਦਾਂ ਥੈਂਕਸ ਕਰਦੇ, ਬੰਦੇ ਨੂੰ ਖੁਸ਼ੀ ਹੁੰਦੀ ਆ,
1: ਬੜੀ ਖੁਸ਼ੀ ਹੁੰਦੀ ਆ। ਉਹ ਚੀਜ਼ਾਂ ਮੈਂ ਵੀ ਕਾਰ ਚ ਲੰਘੀ ਹੈ ਨਾ, ਜਿਵੇਂ ਕਿਸੇ ਉਹਦਾ ਕੋਈ ਕਿਸੇ ਨੇ ਮੇਨ ਤੇ ਚੜ੍ਹਨਾ ਵਾ, ਉਹ ਡਾਕੀ ਨੂੰ ਚੜਾ ਦੇ ਜਾਂ ਥੈਂਕਸ ਕਰਕੇ ਜਾਂਦਾ, ਮਨ ਨੂੰ ਬੜੀ ਖੁਸ਼ੀ ਆਉਂਦੀ ਆ ਆਪਣੇ ਸਰ ਜੀ ਵੀ ਯਾਰ ਇਹ ਮੈਂ ਇਹਨੂੰ ਰਸਤਾ ਮਾੜਾ ਦਿੱਤਾ, ਕਿਉਂਕਿ ਪਿੱਛੋਂ ਲੈਣ ਲੱਗੀ ਤੇ ਚੜ੍ਹਦੀ ਪਾਉਂਦਾ ਗਿਆ ਨਾ, ਲਿੰਕ ਰੋਡ ਤੋਂ ਮੇਨ ਤੇ ਚੜ੍ਹਦੇ ਹੈ ਨਾ ਜੀ,
0: ਕੋਈ ਜ਼ਿਆਦਾ ਫਰਕ ਨੀ ਪੈਂਦਾ ਜੀ, ਕੁਛ ਕੁ ਸੈਕਿੰਡ ਦੀ ਗੱਲ ਹੀ ਹੈ ਬਸ,
1: ਸੈਕਿੰਡ ਦੀ ਗੱਲ ਹੈ। ਦੂਜੀ ਗੱਲ ਇਹ ਵੀ ਇਹ ਚੀਜ਼ਾਂ ਮਤਲਬ ਕਰਨ ਨਾਲ ਕੋਈ ਵੀ ਆਪਾਂ ਕਰਦੇ ਹਾਂ ਤੇ ਇੱਕ ਥੋੜਾ ਲੱਗਦਾ ਵਾ, ਵਧੀਆ ਲੱਗਦਾ ਵਾ, ਕਲਚਰ ਚਲੋ ਮਤਲਬ ਚੰਗੀ ਚੀਜ਼ ਲੱਗਦੀ ਹੈ ਜੀ।
0: ਬਿਲਕੁਲ ਕੁਲਦੀਪ ਜੀ, ਦੂਸਰਾ ਧੰਨਵਾਦ ਕਰਦੇ ਆ ਨਾ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਵੀ ਹਾਂ ਯਾਰ ਹਨਾ,
1: ਛੋਟੀ ਤੋਂ ਛੋਟੀ ਚੀਜ਼ ਦਾ ਧੰਨਵਾਦ ਕਰਨਾ ਚਾਹੀਦਾ ਜੀ।
0: ਨਹੀਂ ਬਿਲਕੁਲ ਬਿਲਕੁਲ, ਸ਼ੁਕਰੀਆ ਕੁਲਦੀਪ ਜੀ, ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਸਰ, ਥੈਂਕ ਯੂ।
1: ਨੈਕਸਟ ਵੀਕ ਇੰਡੀਆ ਆਵਾਂਗੇ ਜੀ, ਉੱਥੋਂ ਕਰਾਂਗੇ ਤੁਹਾਨੂੰ।
0: ਅੱਛਾ ਅਗਲੀ ਵਾਰ ਇੰਡੀਆ ਤੋਂ ਗੱਲ ਕਰਾਂਗੇ, ਚਲੋ ਜੀ ਵੇਟ ਕਰਾਂ, ਉਡੀਕ ਕਰਾਂਗੇ ਤੁਹਾਡੀ ਜ਼ਰੂਰ।
1: ਨੈਕਸਟ ਵੀਕ ਹੈ ਜੀ, ਓਕੇ ਸਰ।
0: ਚਲੋ ਬਹੁਤ ਸ਼ੁਕਰੀਆ ਜੀ, ਹੈਪੀ ਟਰੈਵਲ, ਕਰੋ ਇੰਜੋਏ, ਪਾਓ ਲੁੱਟੀਆਂ ਧਮਾਲਾ ਬੋਲੀਆਂ ਇੰਡੀਆ ਜਾ ਕੇ।
1: ਠੀਕ ਹੈ ਜੀ, ਥੈਂਕ ਯੂ ਜੀ।
0: ਇੰਡੀਆ ਜਾਣਾ ਤੁਸੀਂ ਹੈ ਤੇ ਚਾਹ ਸਾਨੂੰ ਚੜਿਆ, ਬਹੁਤ ਸ਼ੁਕਰੀਆ ਕੁਲਦੀਪ ਜੀ, ਥੈਂਕ ਯੂ, ਧੰਨਵਾਦ। ਪ੍ਰੋਗਰਾਮ ਸਰਬ ਰੇਡੀਓ, ਹੋਰ ਵੀ ਕਾਲਾਂ ਆ ਰਹੀਆਂ ਨੇ ਤੇ ਆਪਾਂ 2 ਮਿੰਟ ਹੋਲਡ ਜ਼ਰੂਰ ਕਰੀਏ, ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਚਾਰਟਰਡ ਲਾਈਫ ਅੰਡਰਰਾਈਟਰ ਨੇ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬੜਾ ਵੱਡਾ ਨਾਮ ਉਮਰਪ੍ਰੀਤ ਚਾਵਲਾ ਜੀ। ਤੁਸੀਂ ਕੋਈ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਸੋਚ ਰਹੇ ਹੋ ਤੇ ਇਕੱਲਾ ਸੋਚੋ ਹੀ ਨਾ ਤੇ ਉਹਨੂੰ ਇੰਪਲੀਮੈਂਟ ਵੀ ਕਰੋ, ਗੱਲਬਾਤ ਕਰੋ, ਜਾ ਕੇ ਮਿਲੋ, ਅਪੁਆਇੰਟਮੈਂਟ ਸੈੱਟ ਕਰੋ ਤੇ ਦੇਖੋ ਕੀ ਤੁਹਾਡੇ ਲਈ ਵਧੀਆ ਹੋ ਸਕਦਾ, ਕਿਵੇਂ ਤੁਸੀਂ ਆਪਣੀ ਵੈਲਥ ਨੂੰ ਸੇਫਲੀ ਤਰੀਕੇ ਨਾਲ ਕਿਵੇਂ ਟੈਕਸ ਉਹਦੇ ਉੱਤੇ ਬਚਾ ਸਕਦੇ ਹੋ, ਹੋਰ ਵੀ ਬੜਾ ਕੁਝ ਹੁੰਦਾ। ਤੇ ਪਹਿਲਾਂ ਤਾਂ ਵੈਲਕਮ ਕਰਦੇ ਹਾਂ ਉਮਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
2: ਥੈਂਕ ਯੂ ਸੋ ਮਚ ਸਰਬ ਜੀ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੈਪੀ ਥੈਂਕਸਗਿਵਿੰਗ।
0: ਹੈਪੀ ਥੈਂਕਸਗਿਵਿੰਗ, ਉਮਰਪ੍ਰੀਤ ਜੀ ਕੀ ਹਾਲ ਚਾਲ ਹੈ?
2: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕਿਆ ਬਾਤ ਹੈ, ਇੱਦਾਂ ਹੀ ਚਾਹੀਦੀ ਹੈ ਚੜ੍ਹਦੀ ਕਲਾ। ਤੇ ਨਾਲ ਦੀ ਨਾਲ ਅੱਜ ਆਪਾਂ ਕਿਹੜੇ ਵਿਸ਼ੇ ਦੇ ਬਾਰੇ, ਕੋਈ ਖਾਸ ਟੌਪਿਕ ਬਾਰੇ ਆਪਣੇ ਸਰੋਤੇ ਨਾਲ ਗੱਲ ਸਾਂਝੀ ਕਰਨ ਲੱਗੇ ਹਾਂ, ਕੋਈ ਨੌਲੇਜ ਦੀ ਗੱਲ ਸ਼ੇਅਰ ਕਰਨ ਲੱਗੇ ਹਾਂ ਜੀ?
2: ਬਿਲਕੁਲ ਸਰ ਜੀ ਜੀ, ਪਹਿਲੇ ਤਾਂ ਜਿਵੇਂ ਭਾਜੀ ਕਹਿ ਕੇ ਗਏ ਵੀ ਜਦੋਂ ਆਪਾਂ ਇੱਕ ਦੂਜੇ ਨੂੰ ਥੈਂਕ ਯੂ ਕਰਦੇ ਹਾਂ ਉਹ ਵੀ ਬਹੁਤ ਚੰਗਾ ਲੱਗਦਾ, ਇਸੇ ਲਈ ਤਾਂ ਹੀ ਆਪਣੇ ਵੱਡੇ ਕਹਿੰਦੇ ਆ ਕਿ ਉਸ ਉੱਪਰ ਵਾਲੇ ਦਾ ਵੀ ਹਮੇਸ਼ਾ ਸ਼ੁਕਰਾਨਾ ਰੱਖੋ, ਕਿਉਂਕਿ ਉਹਨੂੰ ਵੀ ਬਹੁਤ ਚੰਗਾ ਲੱਗਦਾ ਜਦੋਂ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ ਆਪਾਂ ਜੋ ਜਿਹੜੇ ਵੀ ਤੁਸੀਂ ਰਿਲੀਜਨ ਚ ਬਿਲੀਵ ਕਰਦੇ ਹੋ, ਜੋ ਸਾਨੂੰ ਮਿਲਿਆ ਇਸ ਦੁਨੀਆਂ ਤੇ, ਲਾਈਕ ਸਾਡੀ ਸਿਹਤ ਠੀਕ ਹੈ, ਅਸੀਂ ਘਰ ਬਾਰ ਬਣਾਏ, ਅਸੀਂ ਸੋਹਣੀਆਂ ਗੱਡੀਆਂ ਚ ਆ, ਸੋਹਣੇ ਸਾਡੇ ਬੱਚੇ ਆ, ਸੋ ਹਮੇਸ਼ਾ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ। ਤੇ ਦੂਜੀ ਗੱਲ ਇਹ ਆ ਕਿ ਹੁਣ ਅਸੀਂ ਐਸੈਟਸ ਤਾਂ ਬਹੁਤ ਬਣਾ ਲਏ ਸਰਬਜੀਤ ਜੀ, ਮੈਂ ਦੇਖਿਆ ਵੀ ਆਪਾਂ 15-15 ਘੰਟੇ ਕੰਮ ਕਰਕੇ ਆਪਾਂ ਐਸੈਟ ਬਣਾਈ ਗਏ, ਪਰ ਆਪਾਂ ਟੈਕਸਿਸ ਬਾਰੇ ਨੀ ਸੋਚਿਆ, ਕਿਉਂਕਿ ਕਿਤੇ ਨਾ ਕਿਤੇ ਨਹੀਂ ਸਾਨੂੰ ਬਹੁਤਾ ਪਤਾ ਸੀਗਾ। ਸੋ ਜਿੰਨੇ ਵੀ ਆਪਣੇ ਨਵੇਂ ਲਿਸਨਰ ਜੁੜਦੇ ਆ, ਮੈਂ ਦੱਸਦਾ ਵੀ ਮੈਂ ਡੈਜੀਗਨੇਟਿਡ ਸਟੇਟ ਪਲੈਨਰ ਆ। ਸੋ ਜੇ ਆਪਾਂ ਕੈਨੇਡਾ ਦੀ ਪਾਪੂਲੇਸ਼ਨ ਦੀ ਗੱਲ ਕਰੀਏ ਸਰਬਜੀਤ ਜੀ, ਮੈਨੂੰ ਲੱਗਦਾ ਅਰਾਊਂਡ 41 million ਦੀ ਪਾਪੂਲੇਸ਼ਨ ਹੈ ਕੈਨੇਡਾ ਦੀ ਸ਼ਾਇਦ,
0: ਔਰ
2: ਜਿਹੜਾ ਡੈਜੀਗਨੇਟਿਡ ਸਟੇਟ ਪਲੈਨਰ ਹੈ ਉਹ ਹੈਗੇ ਆ 3400 ਦੇ ਅਰਾਊਂਡ ਆ। ਸੋ ਤੁਸੀਂ ਇਹ ਦੇਖੋ ਵੀ ਇੰਨੀ ਵੱਡੀ ਪਾਪੂਲੇਸ਼ਨ ਚ ਸਿਰਫ ਥੋੜੇ ਜਿਹੇ ਆ ਜਿਹੜੇ ਡੈਜੀਗਨੇਟਿਡ ਸਟੇਟ ਪਲੈਨਰ ਆ। ਸੋ ਡੈਜੀਗਨੇਸ਼ਨ ਲੋਇਰ ਦੀ ਆਪਣੀ ਡੈਜੀਗਨੇਸ਼ਨ ਆ, ਅਕਾਊਂਟੈਂਟ ਦੀ ਆਪਣੀ ਡੈਜੀਗਨੇਸ਼ਨ ਆ, ਉਵੇਂ ਸਟੇਟ ਪਲੈਨਰ ਦੀ ਡੈਜੀਗਨੇਸ਼ਨ ਆ, ਜਿਹੜੇ ਤੁਹਾਡੀ ਸਟੇਟ ਨੂੰ ਪਲਾਨ ਕਰਨਾ, ਮਤਲਬ ਆਪਾਂ ਕਿਵੇਂ ਟੈਕਸਿਸ ਸੇਵ ਕਰਨੇ ਆ, ਆਪਣੇ ਜਿਹੜੇ ਐਸੈਟਸ ਆ ਅਗਲੀ ਜਨਰੇਸ਼ਨ ਤੱਕ ਕਿਵੇਂ ਜਾਣ, ਜਾਂ ਅੱਜ ਆਪਾਂ ਕਿਵੇਂ ਟੈਕਸ ਐਫੀਸ਼ੀਐਂਟਲੀ ਆਪਣੇ ਐਸੈਟਸ ਨੂੰ ਯੂਜ਼ ਕਰੀਏ। ਕਈ ਵਾਰ ਸਾਨੂੰ ਇਹ ਲੱਗਦਾ ਸਰਬਜੀਤ ਜੀ ਵੀ ਬਹੁਤ ਕੋਈ ਨਵਾਂ ਕੋਨਸੈਪਟ ਆ, ਬਿਲਕੁਲ ਨਵਾਂ ਕੋਨਸੈਪਟ ਨਹੀਂ ਆ, ਮਤਲਬ ਸਾਡੀ ਕਮਿਊਨਿਟੀ ਲਈ ਜ਼ਰੂਰ ਨਵਾਂ ਹੋ ਸਕਦਾ, ਕਿਉਂਕਿ ਅਸੀਂ ਸ਼ਾਇਦ ਮੈਨੂੰ ਲੱਗਦਾ ਪਹਿਲੀ ਜਨਰੇਸ਼ਨ ਆ, ਜਾਂ ਜਿਹਨਾਂ ਦੀ ਦੂਜੀ ਵੀ ਹੋਏਗੀ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਇਨਹੈਰੀਟੈਂਸ ਇੱਥੇ ਨਹੀਂ ਆਇਆ, ਤਾਂ ਕਈ ਵਾਰ ਛੋਟੇ ਬਹੁਤ ਟੈਕਸਿਸ ਪੇ ਕੀਤੇ, ਇੰਨਾ ਨਹੀਂ ਵੀ ਪਤਾ ਲੱਗਿਆ। ਲੇਕਿਨ ਹੁਣ ਜਿਹੜੇ 30-40-50 ਸਾਲ ਤੋਂ ਇੱਥੇ ਹੈ, ਜਿਹਨਾਂ ਨੇ ਬਹੁਤ ਵਧੀਆ ਵੈਲਥ ਬਣਾਉਣ ਲਈ ਮਲਟੀਪਲ ਤੁਹਾਡੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਹੈ, ਮਲਟੀਪਲ ਤੁਹਾਡੇ ਪਲਾਜ਼ੇ ਹੈ, ਜਾਂ ਕਮਰਸ਼ਲ ਯੂਨਿਟਸ ਹੈ, ਜਾਂ ਤੁਹਾਡੇ ਬਿਜ਼ਨਸਿਸ ਹੈ, ਜਦੋਂ ਵੀ ਅੱਗੋਂ ਬੱਚਿਆਂ ਕੋਲ ਜਾਣੇ ਹੈ ਉੱਥੇ ਟੈਕਸਿਸ ਸਾਨੂੰ ਪੇ ਕਰਨੇ ਹੀ ਪੈਣੇ ਆ। ਸੋ ਉਹਦਾ ਇੱਕੋ ਹੀ ਤਰੀਕਾ ਹੁੰਦਾ ਵੀ ਅੱਜ ਆਪਾਂ ਟੈਕਸਿਸ ਕੈਲਕੂਲੇਟ ਕਰੀਏ, ਆਪਾਂ ਪਹਿਲੇ ਇਹ ਦੇਖੀਏ ਵੀ ਆਪਾਂ ਉਹਨੂੰ ਸੇਵ ਕਿਵੇਂ ਕਰਨਾ, ਜਿੰਨਾ ਵੀ ਆਪਾਂ ਉਹਨੂੰ ਮਿਨੀਮਾਈਜ਼ ਕਰ ਸਕਦੇ ਹਾਂ ਉਹ ਕਰੀਏ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿੰਨੇ ਵੀ ਰਹਿ ਜਾਂਦੇ ਆ ਉਹਨੂੰ ਪੇ ਕਰਨ ਲਈ ਆਪਾਂ ਕੀ ਅਰੇਂਜਮੈਂਟ ਕਰਨਾ। ਹੁਣ ਇਹਦੇ ਚ ਟਰਸਟ ਵੀ ਹੋ ਸਕਦੇ ਆ, ਆਪਾਂ ਸਟੇਟ ਫਰੀਜ਼ ਵੀ ਕਰ ਸਕਦੇ ਹਾਂ। ਸਰ ਜੀ, ਤੇ ਕਈ ਵਾਰ ਨਾ ਮੈਂ ਦੇਖਿਆ ਵੀ ਜਦੋਂ ਮੈਂ ਫੈਮਿਲੀਜ਼ ਨਾਲ ਗੱਲ ਕਰਦੀ ਹਾਂ, ਕਈ ਵਾਰ ਫੈਮਿਲੀਜ਼ ਹੁਣ ਜਦੋਂ ਆਪਣੀ ਏਜ ਜ਼ਿਆਦਾ ਹੋ ਜਾਂਦੀ ਆ, ਤੁਸੀਂ ਅਰਾਊਂਡ 70s ਦੇ ਹੋ ਗਏ, ਹੁਣ ਬੱਚੇ ਫਿਰ ਨੈਚੁਰਲੀ ਉਹਨਾਂ ਦੀ ਡਿਸੀਜਨ ਮੇਕਿੰਗ ਬੱਚੇ ਹੋ ਜਾਂਦੇ ਆ, ਫਿਰ ਬੱਚਿਆਂ ਨੂੰ ਲੱਗਦਾ ਹੁੰਦਾ ਵੀ ਜਿਵੇਂ ਮੈਂ ਪੇਰੈਂਟਸ ਤੋਂ ਸੁਣਦੀ ਹਾਂ ਜੀ ਬੱਚੇ ਲੈਂਗੁਏਜ ਬੈਰੀਅਰ ਹੈ, ਬੱਚੇ ਨਹੀਂ ਗੱਲ ਕਰਨਾ ਚਾਹੁੰਦੇ, ਤਾਂ ਉਹਨਾਂ ਲਈ ਮੈਂ ਜ਼ਰੂਰ ਕਹੂੰਗੀ ਵੀ ਸਾਡੀ ਟੀਮ ਦੇ ਵਿੱਚ ਯੰਗ ਵੀ ਹੈਗੇ ਆ ਸਟੇਟ ਪਲੈਨਰਸ, ਔਰ ਦੂਜੀ ਕਮਿਊਨਿਟੀ ਦੇ ਵੀ ਹੈਗੀਆਂ। ਜੇ ਬੱਚੇ ਕੰਫਰਟੇਬਲ ਹੈ ਕਿਸੇ ਹੋਰ ਕਮਿਊਨਿਟੀ ਨਾਲ ਗੱਲ ਕਰਨ ਚ, ਜਾਂ ਯੰਗ ਨਾਲ ਕਿਸੇ ਨਾਲ ਡੀਲ ਕਰਨਾ ਚਾਹੁੰਦੇ ਆ, ਤਾਂ ਆਪਾਂ ਉਹ ਵੀ ਕਰ ਸਕਦੇ ਹਾਂ। ਬੇਸਿਕਲੀ ਐਕਸਪੀਰੀਅੰਸ ਸਾਡਾ ਯੂਜ਼ ਹੋ ਜਾਏਗਾ, ਔਰ ਜਿਹੜੀ ਫਰੰਟ ਤੇ ਕਮਿਊਨੀਕੇਸ਼ਨ ਹੈ ਕਿਸੇ ਯੰਗ ਪਰਸਨ ਵੱਲੋਂ ਹੋ ਜਾਏਗੀ, ਆਪਾਂ ਉਹ ਅਰੇਂਜਮੈਂਟ ਵੀ ਕਰ ਸਕਦੇ ਹਾਂ। ਮੇਨ ਇਹ ਹੈ ਵੀ ਆਪਾਂ ਟੈਕਸਿਸ ਸੇਵ ਕਰਨੇ ਆ, ਅਸੀਂ ਆਪਣੀ ਮਿਹਨਤ ਦੀ ਇੰਨੀ ਜ਼ਿਆਦਾ ਸਾਡੀ ਕਮਾਈ 25% ਨਹੀਂ ਤਾਂ CRA ਨੇ ਲੈ ਕੇ ਜਾਣੀ ਹੈ, ਜੇ ਤੁਸੀਂ ਤੁਹਾਨੂੰ ਲੱਗਦਾ ਵੀ ਠੀਕ ਹੈ ਤਾਂ ਦੇ ਦਿਓ, ਤੁਹਾਡੀ ਮਰਜ਼ੀ ਹੈ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਸਾਡੇ ਚੋਂ ਕੋਈ ਵੀ ਇਹ ਸੋਚਦਾ ਹੋਏ ਕਿ 15-15 ਘੰਟੇ ਕੰਮ ਕਰਕੇ ਅਸੀਂ ਇੰਨਾ ਕੁਝ ਬਣਾਇਆ ਤਾਂ CRA ਕਿਵੇਂ ਲੈ ਜੇ। ਦੂਜੀ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਨਹੀਂ ਜੀ ਕੋਈ ਕੁਛ ਨਾ ਕੁਛ ਕਰ ਲਾਂਗੇ। ਦੇਖੋ, CRA ਨੂੰ ਤੁਸੀਂ ਨੋਨ ਕੰਪਲਾਇੰਟ ਕੁਝ ਕਰ ਰਹੇ ਹੋ, ਤਾਂ ਅਫਕੋਰਸ ਕੱਲ ਨੂੰ CRA ਕਦੇ ਵੀ ਪਿੱਛੇ ਆ ਸਕਦਾ, ਚਾਹੇ ਸਟੇਟ ਹੈ ਚਾਹੇ ਬੱਚਿਆਂ ਕੋਲ ਗਿਆ ਜੋ ਵੀ ਹੈ। ਲੇਕਿਨ ਜਦੋਂ ਆਪਾਂ ਕੰਪਲਾਇੰਟ ਸਟ੍ਰੈਟਜੀਜ਼ ਕਰਦੇ ਹਾਂ, ਉਦੋਂ CRA ਦਾ ਕੋਈ ਕੁਸ਼ਚਨ ਹੀ ਨਹੀਂ ਰਹਿੰਦਾ। ਜਿੰਨਾ ਵੀ ਆਪਾਂ CRA ਕੰਪਲਾਇੰਟ ਕਰਾਂਗੇ, ਹਰ ਇੱਕ ਲੀਗਲੀ ਚੀਜ਼ ਹੁੰਦੀ ਆ। ਸੋ ਤੁਹਾਡਾ ਕੋਈ ਵੀ ਕੁਸ਼ਚਨ ਹੈ ਕੈਪੀਟਲ ਗੇਨ ਟੈਕਸਿਸ ਨੂੰ ਲੈ ਕੇ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ
0: 647-446-1616 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-446-1616 ਥੈਂਕ ਯੂ ਸੋ ਮਚ ਜੀ।
2: ਥੈਂਕ ਯੂ ਜੀ।
0: ਬਿਲਕੁਲ, ਤੇ ਪ੍ਰੋਗਰਾਮ ਸਰਬ ਰੇਡੀਓ ਨੰਬਰ 905-673-33-37। ਬੜਾ ਸ਼ਾਨਦਾਰ ਇੱਕ ਇੰਟਰਸਟਿੰਗ ਜਿਹਾ ਸਵਾਲ ਹੈ ਕਰੰਟ ਮੁੱਦੇ ਨੂੰ ਲੈ ਕੇ, ਜਿਵੇਂ ਆਪਾਂ ਥੈਂਕਸਗਿਵਿੰਗ ਮਨਾ ਰਹੇ ਹਾਂ, ਤੇ ਧੰਨਵਾਦ ਸਾਨੂੰ ਯਾਰ ਕਿਹੜੀਆਂ ਚੀਜ਼ਾਂ ਦਾ ਕਰਨਾ ਚਾਹੀਦਾ, ਸਭ ਤੋਂ ਅਹਿਮ ਇੰਪੋਰਟੈਂਟ ਤੁਹਾਨੂੰ ਕਿਹੜੀ ਲੱਗਦੀ ਹੈ ਵੀ ਯਾਰ ਆਹ ਥੈਂਕਸ ਤੇ ਕਰਨਾ ਬਣਦਾ ਹੀ ਹੈ, ਜਿੰਨਾ ਥੈਂਕਸ ਕਰੋ ਓਨਾ ਹੀ ਘੱਟ ਹੈ। ਤੇ ਇੱਕ ਬੜਾ ਸ਼ਾਨਦਾਰ ਇੰਟਰਸਟਿੰਗ ਜਿਹੀ ਚੀਜ਼ ਸੀ, ਮੈਂ ਵਾਕ ਕਰ ਰਿਹਾ ਤੇ ਰੋਡ ਕਰੋਸਿੰਗ ਸੀ, ਤੇ ਉੱਥੇ ਆ ਕੇ ਗੱਡੀ ਸਟੋਪ ਸਾਈਨ ਤੇ ਰੁਕੀ, ਤੇ ਮੈਨੂੰ ਬੰਦੇ ਨੇ ਕਿਹਾ ਜੀ ਤੁਸੀਂ ਨਿਕਲੋ, ਤੁਸੀਂ ਨਿਕਲ ਜਾਓ, ਤੁਸੀਂ ਵਾਕ ਕਰਕੇ ਚੱਲ ਜਾਓ ਦੂਸਰੇ ਪਾਸੇ। ਮੈਂ ਚਲਾ ਗਿਆ, ਜਦੋਂ ਮੈਂ ਦੂਸਰੇ ਪਾਸੇ ਗਿਆ, ਮੈਂ ਪਹਿਲਾਂ ਹੱਥ ਚੱਕ ਕੇ ਐਵੇਂ ਥੈਂਕ ਯੂ ਕੀਤਾ, ਤੇ ਉਹ ਬੰਦੇ ਨੇ ਬਾਰੀ ਥੱਲੇ ਕਰਕੇ ਕਹਿੰਦਾ ਹੈਵ ਅ ਗੁੱਡ ਡੇ, ਤੇ ਮੈਂ ਵੀ ਉਹਨੂੰ ਕਿਹਾ, ਮੈਂ ਕਿਹਾ ਯੂ ਟੂ। ਤੇ ਬੜਾ ਵਧੀਆ ਲੱਗਿਆ ਨਾ ਯਾਰ ਵੀ ਚਲੋ ਆਪਾਂ ਰੋਡ ਕਰੋਸ ਕਰ ਰਹੇ ਹਾਂ, ਤੇ ਬੰਦੇ ਨੇ ਸ਼ੀਆ ਥੱਲੇ ਕਰਕੇ ਕਹਿੰਦਾ ਵੀ ਤੁਹਾਡਾ ਦਿਨ ਵਧੀਆ ਹੋਵੇ। ਤੇ ਬੰਦਾ ਕਹਿੰਦਾ ਯਾਰ ਨਜ਼ਾਰਾ ਇਹ ਆ ਕੈਨੇਡਾ, ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਆ। ਤੇ ਥੈਂਕਸਗਿਵਿੰਗ ਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਥੈਂਕਸ ਕਰਨਾ, ਕਿਸੇ ਦਾ ਬਣਦਾ ਕਰਨਾ ਚਾਹੀਦਾ ਤੇ ਸੰਕੋਚ ਨਹੀਂ ਕਰਨਾ ਚਾਹੀਦਾ। ਚਲਦੇ ਆ ਕਾਲ ਦੇ ਵੱਲ। 2825 ਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ, ਸਰ ਕਿੱਦਾਂ ਜੀ?
0: ਉਹ ਬਹੁਤ ਵਧੀਆ ਜਨਾਬ, ਤੁਸੀਂ ਸੁਣਾਓ ਕਿਵੇਂ ਹੋ?
3: ਆਪਣੇ ਗਾਣੇ ਬਾਰੇ ਗੱਲ ਕਰਨੀ ਚਾਹੂੰਗਾ, ਆਪਣੇ ਹਾਂਜੀ ਜਾਣੀ ਆਪਣੇ, ਮੈਂ ਕਿਹਾ ਵੀ 10-11 ਸਾਲ ਹੋ ਗਏ ਜਿਹੜਾ ਜੀ ਗਾਣਾ ਆਪਣੇ
0: ਤੁਹਾਡੀ ਆਵਾਜ਼ ਨਾ ਵਿੱਚ ਕਲੀਅਰ ਮੈਨੂੰ ਲੱਗਦਾ ਜਾਂ ਡਰਾਈਵਿੰਗ ਕਰਕੇ ਨਾ ਥੋੜਾ ਕਲੈਰਿਟੀ ਨੀਗੀ ਆਵਾਜ਼ ਚ। ਗੀਤ ਵਾਕੀ ਬੜਾ ਹਿੱਟ ਹੋਇਆ, ਉਸ ਤੋਂ ਬਾਅਦ ਗੀਤ ਬਹੁਤ ਆਇਆ।
3: ਅੱਛਾ ਅੱਛਾ ਅੱਛਾ ਅੱਛਾ,
0: ਤੁਸੀਂ ਸਰਚ ਮਾਰੋ ਦੇਖਿਓ ਬੇਸ਼ੁਮਾਰ ਗੀਤ ਲੱਭਣਗੇ ਤੁਹਾਨੂੰ। ਤੇ ਕੀ ਕਹਿਣਾ ਚਾਹੋਗੇ ਥੈਂਕਸਗਿਵਿੰਗ ਤੇ, ਕਿਹਦਾ ਧੰਨਵਾਦ ਸਾਨੂੰ ਕਰਨਾ ਚਾਹੀਦਾ? ਬਹੁਤ ਜ਼ਰੂਰੀ ਆ।
3: ਹਾਂ ਬਹੁਤ ਜ਼ਰੂਰੀ ਆ, ਆਪਣੇ ਇਹਦੇ ਵਿੱਚ ਤਾਂ ਜਿੱਦਾਂ ਰੱਬ ਦਾ ਪਹਿਲਾਂ ਜ਼ਰੂਰੀ ਆ, ਆਪਣੇ ਪਰਮਾਤਮਾ ਦਾ, ਫਿਰ ਮਾਂ ਪਿਓ ਦਾ ਵੀ ਚਲੋ ਹੈਗਾ ਹੀ ਆ
0: ਜੀ,
3: ਫਿਰ ਪਲੱਸ ਆਪਣੇ ਫੈਮਿਲੀ ਆਈ ਦੀ ਹੈ, ਬਾਈਕ ਦਾ ਵੀ ਥੈਂਕ ਯੂ ਜ਼ਰੂਰੀ ਆ, ਜਿਹੜੇ ਰੋਟੀ ਪਾਣੀ ਬਣਾ ਕੇ ਤੁਸੀਂ ਦੋ ਮਿਲੇ ਨਾ
0: ਜੀ ਜੀ ਜੀ,
3: ਫਿਰ ਪਲੱਸ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਆਪਣੇ ਤੋਂ ਬਾਹਰ ਸੋਸ਼ਲ ਲਾਈਫ ਦੇ ਵਿੱਚ ਵੀ ਜ਼ਰੂਰੀ ਆ, ਕੋਈ ਹੱਥ ਮਿਲਾਉਂਦਾ ਆ, ਕੋਈ ਥੈਂਕ ਯੂ ਕਰਦਾ ਆ, ਕੋਈ ਡੋਰ ਮਿਲੇ ਆਪਣੇ, ਜਾਂ ਪਲੱਸ ਜਿੱਦਾਂ ਉਸਦੇ ਤੋਂ ਬਾਤ ਕਰਦੇ ਆ, ਕਿਸੇ ਨੂੰ ਹੈਲੋ ਕੀਤੀ ਆ ਵੀ ਐਵੇਂ ਗੁੱਡੇ ਵਾਲੀਆਂ ਗੱਲਾਂ, ਇਹ ਤੁਹਾਨੂੰ ਐਵਰੀ ਡੇ ਦੇ ਵਿੱਚ ਤੁਹਾਨੂੰ ਮੋਸ਼ਨ ਤੁਹਾਡੇ ਹੈਪੀ ਬਣਾਉਣੀਆਂ, ਤੁਹਾਨੂੰ ਲਾਈਫ ਨੂੰ ਵਧੀਆ ਪਲ ਬਣਾਉਣੀਆਂ ਕਹਿ ਲਓ
0: ਜੀ।
3: ਤੇ ਪਲੱਸ ਮੈਂ ਆਪਣੇ ਪੈਰ ਰਿਸ਼ਤੇਦਾਰ ਦਾ ਆਪਣਾ ਥੈਂਕ ਯੂ ਬਹੁਤ ਕਰਦਾ, ਮੇਰੇ ਭੂਆ ਦੇ, ਮੇਰੇ ਮਤਲਬ ਮਾਮੇ ਹੋਣੀ ਸਾਰੇ ਮੇਰੀ ਹੈਲਪ ਬਹੁਤ ਕੀਤੀ ਹੋਈ, ਪੈਸੇ ਤੇ ਲੈ, ਮੈਂ ਉਹਨਾਂ ਦਾ ਬਹੁਤ ਥੈਂਕ ਯੂ ਕਰਦਾ।
0: ਕਿਆ ਬਾਤ ਆ, ਨਹੀਂ ਬਣਦਾ ਵੀ ਹੈ ਜੀ, ਜਿਹੜਾ ਬੰਦਾ ਟਾਈਮ ਤੇ ਤੁਹਾਡੇ ਕੰਮ ਆਵੇ ਤੇ ਉਸ ਤੋਂ ਵੱਡੀ ਗੱਲ ਹੀ ਕੋਈ ਨਹੀਂ।
3: ਹਾਂ ਮੈਂ ਹੁਣ ਇੱਥੇ ਉਦਾਂ ਕਹਿ ਲਓ ਕਿ ਤਾਂ ਇੱਥੇ ਉਦਾਂ ਮੰਗੀ ਸੀ, ਆਪਣੇ ਇੱਥੇ ਬੜੀ ਹੋਈ ਨਹੀਂ, ਮੈਂ ਹੁਣ ਨਾ ਹੀ ਲੈਂਦਾ ਕਿਸੇ ਬੰਦਿਆਂ ਦਾ।
0: ਨਹੀਂ ਨਾ ਤਾਂ ਆਪਾਂ ਚਲੋ ਕੀ ਲੈਣਾ ਕਿਸੇ ਦਾ,
3: ਨਾ ਨਹੀਂ ਲੈਣਾ, ਬਟ ਆਈ ਐਮ ਸੋ ਸੋ ਲਾਈਕ ਸਰਪ੍ਰਾਈਜ਼ ਐਂਡ ਸੋ ਲਿਟਲ ਸੈਡ ਵੀ, ਉਹਨਾਂ ਤੋਂ ਮਤਲਬ ਮੋਚੀ ਅੱਜ ਤਾਂ।
0: ਚਲੋ ਬਾਈ ਜੀ ਥੈਂਕ ਯੂ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਉੱਤੇ, ਮਾੜਾ ਜਿਹਾ ਮੈਂ ਵਿਚਾਰ ਕਰਦਾ। ਥੈਂਕ ਯੂ ਸੋ ਮਚ। ਕਿਆ ਬਾਤ ਹੈ, ਬਾਈ ਜੀ ਨੇ ਗੱਲ ਕੀਤੀ ਚਲੋ ਬੜੇ ਈਜ਼ੀਲੀ ਤਰੀਕੇ ਨਾਲ ਨਾ, ਵੀ ਚਲੋ ਮਾਂ ਪਿਓ ਦਾ ਧੰਨਵਾਦ ਤਾਂ ਬਣਦਾ ਹੀ ਹੈ, ਪਰ ਇਹ ਗੱਲ ਹੁਣ ਬਾਈ ਜੀ ਚੰਗੇ ਇਨਸਾਨ ਆ ਨਾ, ਉਹਨਾਂ ਨੂੰ ਪਤਾ ਵੀ ਮਾਂ ਪਿਓ ਦਾ ਧੰਨਵਾਦ ਸਾਨੂੰ ਕਰਨਾ ਬਣਦਾ, ਪਰ ਕਈ ਇਨਸਾਨ ਮਾਂ ਪਿਓ ਦਾ ਧੰਨਵਾਦ ਨਹੀਂ ਕਰਦੇ। ਇਹ ਗੱਲ ਦੇ ਵਿੱਚ ਤੁਸੀਂ ਵੀ ਐਗਰੀ ਹੋਵੋਗੇ ਵੀ ਹਰ ਇੱਕ ਇਨਸਾਨ ਐਵੇਂ ਨਹੀਂ ਵੀ ਉਹ ਵੀ ਐਗਰੀ ਕਰਦੇ ਆ ਜਾਂ ਉਹਨਾਂ ਨੂੰ ਥੈਂਕਸ ਕਰਦੇ ਆ, ਧੰਨਵਾਦ ਕਰਦੇ ਆ, ਨਹੀਂ ਕਰਦੇ। ਆਹ ਚੀਜ਼ ਸਾਨੂੰ ਬਸ ਸਿੱਖਣ ਦੀ ਬਹੁਤ ਵੱਡੀ ਲੋੜ ਹੈ ਜੀ। ਤੁਹਾਡੀ ਕਾਲ ਮਿਸ ਹੋ ਗਈ 9090, ਅਸੀਂ ਤਾਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਤੁਹਾਡਾ, ਤੁਸੀਂ ਜ਼ਰੂਰ ਕਾਲ ਬੈਕ ਕਰੋ ਅਤੇ ਆਪਾਂ ਇੱਕ ਕਾਲ ਦੇ ਵੱਲ ਚੱਲਦੇ ਹਾਂ। 4267 ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਸਾਹਿਬ ਜੀ, ਕੀ ਹਾਲ ਚਾਲ ਆ?
0: ਉਹ ਬਹੁਤ ਵਧੀਆ ਜਨਾਬ, ਤੁਸੀਂ ਸੁਣਾਓ।
4: ਬਹੁਤ ਵਧੀਆ ਜੀ, ਦੇਖੋ ਸਾਡੇ ਲੋਕਾਂ ਦਾ ਨਾ ਸੇਫਟੀ ਵੱਲੋਂ ਹੱਥ ਬਹੁਤ ਤੰਗ ਆ।
0: ਆਹਾਂ,
4: ਇੱਕ ਸਾਡੇ ਲੋਕੀ ਗਲਤੀ ਕਰਕੇ ਬਹੁਤ ਖੁਸ਼ ਹੁੰਦੇ ਆ, ਪਤਾ ਨੀ ਇਹ ਸਾਡੇ ਲਹੂ ਚ ਆ ਜਾਂ ਕੀ ਚੱਕਰ ਆ ਇਹ।
0: ਬੰਦਾ ਪ੍ਰਾਊਡ ਜਿਹਾ ਬਣਦਾ ਨਾ ਵੀ ਹਾਂ ਲੈ ਕੀ ਗੱਲ ਹੋ ਗਈ। ਫਿਰ
4: ਹੁਣ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਦੱਸਦਾ ਕਿ ਜਦੋਂ ਪਹਿਲੋਂ ਮੈਂ ਆਇਆ ਤੇ ਫੈਕਟਰੀ ਚ ਕੰਮ ਕਰਨ ਲੱਗਾ ਤੇ ਉਹਨਾਂ ਨੇ ਸਾਨੂੰ ਯੂਨੀਫਾਰਮ ਬਣਾ ਕੇ ਦਿੱਤੀਆਂ।
0: ਅੱਛਾ,
4: ਯੂਨੀਫਾਰਮ ਬਣਾ ਕੇ ਦਿੱਤੀਆਂ ਤੇ ਸਾਡੇ ਬੰਦਿਆਂ ਨੇ ਕੀ ਕਰਨਾ, ਕਮੀਜ਼ ਉੱਤੋਂ ਦੀ ਪਾ ਲੈਣੀ, ਬਟਨ ਖੁੱਲੇ ਤੇ ਐਨਕਾਂ ਵੀ ਨੀ ਲਾਉਣੀਆਂ, ਤੇ ਉਦਾਂ ਤੁਰੇ ਪੈਣਾ ਜਦੋਂ ਸੁਪਰਵਾਈਜ਼ਰ ਜਾਂ ਪ੍ਰੈਜ਼ੀਡੈਂਟ ਸਾਹਮਣੇ ਆ ਗਿਆ ਉਦੋਂ ਲਾ ਲੈਣੀਆਂ 2 ਮਿੰਟ। ਪਰ ਇਹਨਾਂ ਨੂੰ ਇਹ ਨੀ ਪਤਾ ਕਿ ਪ੍ਰੈਜ਼ੀਡੈਂਟ ਨੂੰ ਵਿਖਾਉਣ ਲਈ ਨੀ ਐਨਕਾਂ ਦਿੱਤੀਆਂ ਹੋਈਆਂ, ਬੱਲੇ ਉਹ ਤੁਹਾਡੀਆਂ ਅੱਖਾਂ ਦੀ ਸੇਫਟੀ ਲਈ ਦਿੱਤੀਆਂ ਹੋਈਆਂ ਉਹ।
0: ਬਿਲਕੁਲ,
4: ਫਿਰ ਉਹਨੇ ਇੱਕ ਦਿਨ ਸਾਰੇ ਬੰਦੇ ਇਕੱਠੇ ਕਰ ਲਏ ਮੇਰੀ, ਕਿਉਂਕਿ ਮਿਲਟਰੀ ਦੀ ਬੈਕਗ੍ਰਾਉਂਡ ਅਸੀਂ ਟਿੱਚ ਵਿੱਚ ਹੋ ਗਈ ਦਾ, ਜਿੱਦਾਂ ਯੂਨੀਫਾਰਮ ਪੂਰੀ ਪ੍ਰੋਪਰ ਵਿੱਚ ਕਮੀਜ਼ ਦੇ ਕੇ ਰੱਖਣੀ, ਉਹਨੇ ਮੇਰੇ ਸਾਹਮਣੇ ਖਿਲਾਰ ਕੇ ਕਹਿੰਦਾ ਇੱਦਾਂ ਯੂਨੀਫਾਰਮ ਪਾਇਆ ਕਰੋ ਸਾਰੇ ਜਣੇ, ਤੁਸੀਂ ਆ ਜਿਹੜੀਆਂ ਸ਼ਰਟਾਂ ਖੁੱਲੀਆਂ ਛੱਡੀਆਂ ਮਸ਼ੀਨ ਦੇ ਵਿੱਚ, ਆ ਵੀ ਕੌਣ ਜ਼ਿੰਮੇਵਾਰ ਆ?
0: ਹਾਂ,
4: ਪਰ ਨਹੀਂ ਕੋਈ ਵੀ ਬੰਦਾ ਜਿੰਨਾ ਚਿਰ ਸਾਹਮਣੇ ਉਹਨਾਂ ਚਿਰ ਕਰ ਲੈਣਾ, ਪਰ ਉਹਨਾਂ ਨੂੰ ਇਹ ਨੀ ਹੈਗਾ ਕਿ ਤੁਸੀਂ ਯਾਰ ਸੇਫਟੀ ਤਾਂ ਤੁਹਾਡੀ ਆਪਣੀ ਆ, ਸੁਪਰਵਾਈਜ਼ਰ ਨੂੰ ਦਿਖਾਉਣ ਦਾ ਕੋਈ ਚੱਕਰ ਨਹੀਂ ਇਹਦੇ ਵਿੱਚ ਹੈਗਾ।
0: ਬਿਲਕੁਲ ਸਹੀ ਗੱਲ ਹੈ।
4: ਬਾਕੀ ਤੁਹਾਨੂੰ ਹੱਸੇ ਵਾਲੀ ਗੱਲ ਦੱਸ ਦੇਣਾ ਵੀ ਉੱਥੇ ਆਂਟੀ ਇੱਕ ਸਾਡੇ ਕੰਮ ਕਰਦੀ ਹੁੰਦੀ ਤੇ ਲਾਗੇ ਅਵਤਾਰ ਮੁੰਡਾ ਤੇ ਉਹਨੇ ਨਾ ਡੋਡੇ ਵਾਲੀ ਚਾਹ ਬਣਾ ਕੇ ਲਿਆਉਣੀ।
0: ਅੱਛਾ।
4: ਤੇ ਉਹ ਆਂਟੀ ਨੂੰ ਵੀ ਪਿਆਸ ਦੇਣੀ ਤੇ ਆਂਟੀ ਨੇ ਦੇ ਪੀਸ ਤੇ ਪੀਸ ਮਾਰਨਾ ਚੁੱਕ ਚੁੱਕ ਕੇ ਤੇ ਇੱਕ ਦਿਨ ਅਵਤਾਰ ਛੁੱਟੀ ਕਰਕੇ ਤੇ ਆਂਟੀ ਆਸਰਾ ਹੀ ਨਗਰੇ।
0: ਅੱਛਾ।
4: ਆਖੀ ਆਂਟੀ ਵੀ ਮੈਨੂੰ ਚਾਹ ਪਿਆਓ, ਚਾਹ ਪਿਆਈ ਅੱਡੀ ਆਂਟੀ ਉਹ ਤਾਂ ਗੱਲ ਬਣੀ ਨੀ ਗਈ ਆਂਟੀ ਤੂੰ ਤਾਂ ਲੱਗ ਗਈ ਉਹਨੇ ਅਵਤਾਰ ਦੀ ਚਾਹ ਤੇ ਹੁਣ ਤੈਨੂੰ ਦੂਜੀ ਚਾਹ ਨਹੀਂ।
0: ਬੜੀ ਵਧੀਆ, ਚਲੋ ਇਹ ਵੀ ਤੁਸੀਂ ਬੜੀ ਵਧੀਆ ਗੱਲ ਕੀਤੀ ਆ ਸੇਫਟੀ ਵਾਲੀ ਤੇ ਬਹੁਤ ਵਧੀਆ ਗੱਲ ਆ ਜੇ ਸਾਨੂੰ ਯੂਨੀਫਾਰਮ ਪ੍ਰੋਵਾਈਡ ਕੀਤੀ ਆ ਕੰਮ ਤੇ ਕੁਛ ਵੀ ਆ ਤੇ ਉਹ ਸਾਡੀ ਹੀ ਸੇਫਟੀ ਲਈ ਆ, ਕਿਸੇ ਦੀ ਹੋਰ ਦੀ ਨਹੀਂ। ਤੁਹਾਡਾ ਸਰੀਰ ਹੈ ਤੁਹਾਡਾ, ਤੁਸੀਂ ਆਪ ਕਿਵੇਂ ਬਚਾਅ ਕਰਨਾ ਇਹਦੇ ਵਿੱਚ ਹੀ ਬਚਾਅ ਹੁੰਦਾ। ਤੇ ਯਾਰ ਉਹੀ ਗੱਲ ਹੈ ਹੁਣ ਜੇ ਰੂਲ ਬਣੇ ਆ ਫੋਲੋ ਕਰਨ ਲਈ ਤੇ ਸੇਫਟੀ ਲਈ ਬਣੇ ਆ ਤੁਹਾਡੇ ਲਈ। ਤੇ ਬਾਈ ਜੀ ਸ਼ੁਕਰੀਆ ਸਰ।
4: ਡਰਾਈਵਿੰਗ ਸਿੱਖਦੇ ਆ ਤਾਂ ਅਸੀਂ ਬੜੇ ਪ੍ਰੋਪਰਲੀ ਟੈਸਟ ਵੀ ਦੇ ਕੇ ਆਉਂਦੇ ਆ, ਸਾਰਾ ਕੁਝ ਦੇ ਕੇ ਆਉਂਦੇ, ਪਰ ਜਿੱਦਾਂ ਹੀ ਸਾਨੂੰ ਲਾਇਸੈਂਸ ਮਿਲ ਗਿਆ ਉਦੋਂ ਸਾਡੇ ਚਾਲੇ ਹੋਰ ਹੋ ਜਾਂਦੇ ਆ।
0: ਉਹ ਤੇ ਹੈ, ਉਹ ਤੇ ਹੈ।
4: ਇੱਥੇ ਉਹਨਾਂ ਨੇ ਐਕਸੀਡੈਂਟ ਨਹੀਂ ਕਹਿੰਦੇ, ਇਹ ਕੰਕਲੂਜਨ ਕਹਿੰਦੇ ਆ, ਕੋਲੀਜਨ ਕਹਿੰਦੇ ਆ, ਤਾਂ ਕਰਕੇ ਕਿ ਉਹ ਕਹਿੰਦੇ ਪ੍ਰੀਵੈਂਟੇਬਲ ਆ ਜੇ ਤੁਸੀਂ ਸਾਡੇ ਹਿਸਾਬ ਨਾਲ ਚੱਲੋ ਤਾਂ।
0: ਹਾਂ, ਕੋਲੀਜਨ ਹੋ ਗਿਆ।
4: ਇੱਥੇ ਐਕਸੀਡੈਂਟ ਕਦੇ ਵੀ ਨਹੀਂ ਕਹਿੰਦੇ ਉਹ।
0: ਹਾਂ ਨਹੀਂ ਬਿਲਕੁਲ,
4: ਪਰ ਸਾਡੇ ਲੋਕਾਂ ਨੇ ਨਹੀਂ ਉਹ ਮੰਨਣੀ ਉਹ ਗੱਲ ਨੂੰ। ਅਸੀਂ ਮਤਲਬ ਜਦੋਂ ਰੈੱਡ ਹੋ ਗਈ ਉਦੋਂ ਲੈਫਟ ਮਾਰਨੀ ਮਾਰਨੀ, ਅਸੀਂ ਰੈੱਡ ਲਾਈਟਾਂ ਦੇ ਵਿੱਚ ਗੱਡੀ ਕੱਢਣੀ ਗੱਡੀ, ਪਤਾ ਨਹੀਂ ਗਾੜੀ ਕੀ ਅੱਗ ਲੱਗੀ ਹੁੰਦੀ ਜਿਹੜੀ ਬਚਾਉਣੀ, ਵੀ 5 ਮਿੰਟ ਪਹਿਲਾਂ ਤੁਰ ਪਿਆ ਕਰੋ।
0: ਸਹੀ ਗੱਲ ਆ, ਹੁਣ ਤਾਂ ਸਾਰੇ ਪਾਸੇ ਸਾਈਨ ਵੀ ਇਹੀ ਲੱਗੇ ਆ ਵੀ ਘਰੋਂ ਛੇਤੀ ਨਿਕਲੋ ਤੇ ਰਸਤੇ ਵਿੱਚ ਕਾਹਲੀ ਨਾ ਕਰੋ ਤੇ ਆਪਣਾ ਆਰਾਮ ਨਾਲ ਪੀਸਫੁਲੀ ਜਿੱਥੇ ਜਾਣਾ ਉੱਥੇ ਪਹੁੰਚੋ।
4: ਉਹੀ ਨਾ, ਉਹ ਜਦੋਂ ਕੈਮਰੇ ਲੱਗੇ ਸੀ ਉਹ ਇਹਨਾਂ ਲੋਕਾਂ ਨੂੰ ਟਿਕਟਾਂ ਮਿਲੀਆਂ ਜਿਹੜੇ 5 ਮਿੰਟ ਲੇਟ ਤੁਰਦੇ ਆ, ਹੋਰ ਚੱਕਰ ਕੋਈ ਨੀ, ਹੋਰ ਰਿੰਗ ਤਦੇ ਨਿਕਲਿਆ ਜੀ।
0: ਬਾਕੀ ਸਾਰੇ ਸਹੀ ਸੀ, ਦੂਜੇ ਜਿਹੜੇ
4: ਆਪਣੀ ਗਲਤੀ ਨਹੀਂ ਮੰਨਣੀ ਜੀ।
0: ਚਲੋ ਵੀਰੇ ਬਹੁਤ ਸ਼ੁਕਰੀਆ, ਪਰ ਥੈਂਕ ਯੂ ਸੋ ਮਚ ਕਾਲ ਦੇ ਲਈ, ਧੰਨਵਾਦ। ਆਪਾਂ ਜ਼ਰੂਰ ਕਰਦੇ ਰਹੀਏ ਜਿਹਦਾ ਵੀ ਸਾਡਾ ਧੰਨਵਾਦ ਬਣਦਾ ਹੈ, ਅਤੇ ਬਸ ਇਹ ਚੀਜ਼ ਜ਼ਰੂਰ ਕੰਟੀਨਿਊ ਰੱਖੀਏ। ਠੀਕ ਹੈ ਵੀਰੇ, ਬਹੁਤ ਸ਼ੁਕਰੀਆ। ਅਤੇ ਗੀਤ ਸੁਣਦੇ ਯਾਰ, ਬੜਾ ਸ਼ਾਨਦਾਰ ਰਣਜੀਤ ਬਾਵੇ ਦਾ, ਤੁਸੀਂ ਪਸੰਦ ਕਰੋਗੇ, ਬੜਾ ਡਾਂਸਿੰਗ ਨੰਬਰ ਟਰੈਕ, ਜੱਗਾ ਜੱਟ ਰਣਜੀਤ ਬਾਵੇ ਦਾ ਪ੍ਰੋਗਰਾਮ ਸਰਵ ਰੇਡੀਓ, ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप है फर्स्ट टाइम होम बायर। मयंक भटनागर जी 6477022023 6 2 VDEI license number 10394।
1: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी। बिल्कुल ना भूलिया जे, लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ। ਮੈਂ ਤੁਹਾਡਾ ਹੋਸਟ ਸਰਬਜੀਤ ਸਿੰਘ ਦੇ ਨਾਲ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਵੀ ਯਾਰ ਕਿਹੜੀ ਚੀਜ਼ਾਂ ਕਿਹੜੀਆਂ ਸ਼ਖਸ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ। ਵੈਸੇ ਤੇ ਧੰਨਵਾਦ ਥੈਂਕਸ ਸਾਨੂੰ ਹਰ ਇੱਕ ਚੀਜ਼ ਦਾ ਕਰਨਾ ਚਾਹੀਦਾ, ਪਰ ਤੁਹਾਡੇ ਕੋਲ ਆਪਾਂ ਪੁੱਛ ਰਹੇ ਹਾਂ ਵੀ ਯਾਰ ਕਿਹਨੇ ਕਿਹੜਾ ਬੰਦਾ ਤੁਹਾਨੂੰ ਲੱਗਦਾ ਹੈ ਮਾਂ ਪਿਓ ਤੋਂ ਬਾਅਦ ਵੀ ਸਾਨੂੰ ਯਾਰ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਜੇ ਆਪਾਂ ਗੱਲਬਾਤ ਹੋਰ ਕਰੀਏ ਟੀਚਰ ਦੀ, ਜਿਨ੍ਹਾਂ ਨੇ ਸਾਨੂੰ ਨਿੱਕੇ ਹੁੰਦਿਆਂ ਤੋਂ ਬੜਾ ਕੁਛ ਸਿਖਾਇਆ, ਇਕੱਲਾ ਪੜ੍ਹਾਈ ਨਹੀਂ, ਇਕੱਲੀ ਸਟੱਡੀ ਦੇ ਬਾਰੇ ਨਹੀਂ, ਹੋਰ ਵੀ ਸਾਨੂੰ ਬੜੀਆਂ ਚੀਜ਼ਾਂ ਦੱਸੀਆਂ ਵੀ ਕਲਾਸ ਦੇ ਵਿੱਚ ਕਿਹੜੀਆਂ ਚੀਜ਼ਾਂ ਬਾਹਰ ਕਰਨੀਆਂ, ਬੜਾ ਕੁਛ ਡਿਸਿਪਲਿਨ ਸਿਖਾਇਆ। ਜ਼ਿੰਦਗੀ ਵਿੱਚ ਡਿਸਿਪਲਿਨ ਕੀ ਹੁੰਦਾ, ਕੋਈ ਜੇ ਸਮਾਨ ਕੋਈ ਵੀ ਅਸੀਂ ਕੰਮ ਕਰਨਾ, ਜਿੱਦਾਂ ਕਿ ਆਹ ਵਾਲਾ ਹੋਮਵਰਕ ਕੱਲ੍ਹ ਨੂੰ ਚੈੱਕ ਹੋਏਗਾ, ਮਤਲਬ ਇੱਕ ਸਾਨੂੰ ਡੈਡਲਾਈਨ ਦੇ ਤੀ ਵੀ ਇੱਕ ਟਾਈਮ ਦੇ ਤਾ ਵੀ ਕੱਲ੍ਹ ਨੂੰ ਤੁਸੀਂ ਇਹ ਕੰਮ ਨਿਬੇੜਨਾ ਹੀ ਨਿਬੇੜਨਾ। ਜਿਵੇਂ ਹੁਣ ਆਪਾਂ ਕੰਮ ਕਰਦੇ ਹਾਂ ਜ਼ਿੰਦਗੀ ਦੇ ਵਿੱਚ, ਕੋਈ ਠੇਕੇਦਾਰ ਹੈ, ਕੋਈ ਕੁਛ ਵੀ ਹੈ, ਕੁਛ ਵੀ ਆਪਾਂ ਕੋਈ ਵੀ ਟਾਈਮ ਹੁੰਦਾ, ਇੱਕ ਟਾਈਮ ਫਰੇਮ ਵੀ ਇਹਦੇ ਵਿੱਚ ਕੰਮ ਫਿਨਿਸ਼ ਕਰਨਾ, ਅਤੇ ਸ਼ੁਰੂਆਤ ਦੇ ਵਿੱਚ ਹੀ ਸਾਨੂੰ ਸਾਡੇ ਟੀਚਰਾਂ ਵੱਲੋਂ ਸਿਖਾਇਆ ਜਾਂਦਾ ਵੀ ਯਾਰ ਹਾਂ ਇਹ ਟਾਈਮ ਦੇ ਵਿੱਚ ਵਿੱਚ ਤੁਸੀਂ ਚੀਜ਼ਾਂ ਕਰਨੀਆਂ ਨੇ। ਅਤੇ ਧੰਨਵਾਦ ਸਾਡੇ ਟੀਚਰਸ ਨੂੰ ਬੜਾ ਜਾਂਦਾ। ਅਤੇ ਉਸ ਤੋਂ ਇਲਾਵਾ ਤੁਹਾਡਾ ਕੀ ਕਹਿਣਾ ਵੀ ਕਿਹਨਾਂ ਦਾ ਧੰਨਵਾਦ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਬਣਦਾ। ਆਪਾਂ ਕਹਿੰਦੇ ਹਾਂ ਧੰਨਵਾਦ ਸਾਰਿਆਂ ਦਾ ਹੋਵੇ ਛੋਟਾ ਵੱਡਾ, ਪਰ ਸਾਡਾ ਸਵਾਲ ਹੈ ਵੀ ਅਹਿਮ ਪਹਿਲ ਦੇ ਆਧਾਰ 'ਤੇ ਸਭ ਤੋਂ ਅਹਿਮ, ਜਿਵੇਂ ਹੁਣ ਬਾਈ ਨੇ ਕਿਹਾ ਵੀ ਯਾਰ ਮੈਨੂੰ ਲੋੜ ਸੀ, ਮੇਰੇ ਮਾਮੇ ਨੇ ਮੈਨੂੰ ਪੈਸੇ ਦਿੱਤੇ ਅਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਹੁਣ ਉਹਨਾਂ ਦੇ ਮਾਮੇ ਤਾਂ ਮੈਨੂੰ ਲੱਗਦਾ ਪ੍ਰੋਗਰਾਮ ਸੁਣ ਰਹੇ ਜਾਂ ਨਹੀਂ ਸੁਣ ਰਹੇ, ਪਰ ਅਗਲੇ ਦਿਲ ਦੇ ਵਿੱਚ ਹੈ ਵੀ ਯਾਰ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ। ਅਤੇ ਜ਼ਰੂਰ ਆਪਾਂ ਗੱਲਬਾਤ ਕਰੀਏ ਧੰਨਵਾਦ ਸਾਨੂੰ ਸਭ ਤੋਂ ਵੱਧ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਦੇ ਨੂੰ ਲੈ ਕੇ ਕਿਸੇ ਦਾ ਧੰਨਵਾਦ ਕਰਨਾ ਚਾਹੀਦਾ। 905-673-3337 ਲੌਂਗ ਵੀਕਐਂਡ ਹੈ, ਥੈਂਕਸ ਗਿਵਿੰਗ ਹੈ, ਅਤੇ ਤੁਸੀਂ ਚਾਹ ਰਹੇ ਹੋ ਵੀ ਯਾਰ ਫਰਨੀਚਰ ਲਈਏ, ਬੜਾ ਸ਼ਾਨਦਾਰ ਵਧੀਆ ਰੇਟ 'ਤੇ ਵਧੀਆ ਟਿਕਾਊ ਫਰਨੀਚਰ ਹੋਵੇ, ਅਤੇ ਆਪਾਂ ਕਹਾਂਗੇ ਜ਼ਰੂਰ ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਜਾਓ, ਸੁਖਬਾਈ ਨੂੰ ਮਿਲੋ ਅਤੇ ਦੇਖੋ ਕਿਵੇਂ ਤੁਹਾਨੂੰ ਸ਼ਾਨਦਾਰ ਡੀਲ ਦਵਾਣਗੇ। ਕੋਈ ਵੀ ਭਾਵੇਂ ਤੁਸੀਂ ਘਰ ਦਾ ਫਰਨੀਚਰ ਲੈਣਾ, ਬੈੱਡ ਲੈਣੇ, ਸੋਫੇ, ਡਾਇਨਿੰਗ ਟੇਬਲ, ਇੰਨੀਆਂ 250 ਤਰ੍ਹਾਂ ਦੀਆਂ ਵੱਖਰੀ ਵੱਖਰੀ ਕੁਰਸੀਆਂ ਨੇ, ਅਤੇ ਜ਼ਰੂਰ ਲੈਦਰ ਦਾ, ਕੋਈ ਫੈਬਰਿਕ ਦਾ, ਕੋਈ ਇਟੈਲੀਅਨ ਸਟਾਈਲ, ਮੈਂ ਕਹਿੰਦਾ ਬਹੁਤ ਸ਼ਾਨਦਾਰ ਵਰਾਇਟੀ ਹੈ। 294 ਵਾਕਰ ਡਰਾਈਵ, ਤੁਸੀਂ ਕੱਲ੍ਹ ਵੀ ਜਾ ਸਕਦੇ ਹੋ, ਪਰਸੋਂ ਵੀ, ਸਾਰੀਆਂ ਡੀਲਸ, ਡੀਲ ਇਸ ਟਾਈਮ ਸਪੈਸ਼ਲ ਪ੍ਰਾਈਸ ਚੱਲ ਰਿਹਾ ਥੈਂਕਸਗਿਵਿੰਗ 'ਤੇ, ਸਾਰਿਆਂ ਦਾ ਧੰਨਵਾਦ ਕਰ ਰਹੇ ਹੈ ਅਤੇ ਨਾਲ ਤੁਹਾਨੂੰ ਤੋਹਫੇ ਦੇ ਰਹੇ ਹੈ ਸੁੱਖ ਬਾਈ। ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਬ੍ਰੈਂਪਟਨ ਦੇ ਵਿੱਚ ਜਾਓ ਅਤੇ ਸ਼ਾਨਦਾਰ ਫਰਨੀਚਰ ਪਾਓ।

ਕਿਸੇ ਨੂੰ ਵੀ ਮੋਰਗੇਜ ਦੀ ਭਾਲ ਹੈ, ਭਾਵੇਂ ਫਸਟ ਮੋਰਗੇਜ ਹੈ, ਸੈਕਿੰਡ ਮੋਰਗੇਜ ਚਾਹੀਦੀ ਹੈ, ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦਾ, ਤੇ ਜ਼ਰੂਰ ਤੁਸੀਂ GNE ਮੋਰਗੇਜਿਸ ਦੇ ਮਯੰਕ ਭਟਨਾਗਰ ਜੀ ਨਾਲ ਸੰਪਰਕ ਕਰ ਸਕਦੇ ਹੋ। ਬੜੇ ਲੰਬੇ ਅਰਸੇ ਤੋਂ ਅਸੀਂ ਵੀ ਇਹਨਾਂ ਦੇ ਨਾਲ ਜੁੜੇ ਹੋਏ ਹਾਂ, ਅਤੇ ਕੋਈ ਵੀ ਮੋਰਗੇਜ ਸੰਬੰਧੀ ਕੋਈ ਵੀ ਸਲਾਹ ਐਡਵਾਈਸ ਲੈਣੀ ਹੈ, ਕੋਈ ਤੁਸੀਂ ਵਧੀਆ ਰੇਟ ਲੱਭ ਰਹੇ ਹੋ ਇੰਟਰਸਟ ਰੇਟ 'ਤੇ, ਜ਼ਰੂਰ ਗੱਲਬਾਤ ਕਰਕੇ ਦੇਖੋ ਇੱਕ ਵਾਰੀ। GNE ਮੋਰਗੇਜਿਸ ਮਯੰਕ ਭਟਨਾਗਰ 647-2023-6477-702-2023 'ਤੇ।

0: ਲੋੜੀ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਸਰਾਂ ਜੀ, ਪਹਿਲਾਂ ਤੇ ਵੈਲਕਮ ਕਰਦੇ ਆ ਸਰਾਂ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
0: ਸਰਾਂ ਜੀ ਕੀ ਹਾਲ ਚਾਲ ਹੈ, ਹੈਪੀ ਥੈਂਕਸਗਿਵਿੰਗ, ਲੌਂਗ ਵੀਕਐਂਡ।
1: ਥੈਂਕ ਯੂ ਜੀ, ਥੈਂਕ ਯੂ ਜੀ, ਸੇਮ ਆਪਕੋ ਵੀ ਜੀ।
0: ਕਿਆ ਬਾਤ ਹੈ ਸਰ। ਸਰਾਂ ਜੀ ਕਹਿੰਦੇ ਆ ਅਸੀਂ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਲੈ ਕੇ ਤੁਹਾਡੇ ਸਾਹਮਣੇ ਅਸੀਂ ਹੁਣ ਹਾਜ਼ਰ ਹੋਏ ਹਾਂ ਰੇਡੀਓ ਦੀ ਤਰੰਗਾਂ ਦੇ ਰਾਹੀਂ, ਤੇ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ ਹੈ ਤੁਹਾਨੂੰ ਤੇ ਇੱਕ ਵਾਰੀ ਗੱਲਬਾਤ ਕਰਕੇ ਦੇਖੋ। 7 ਸਾਲ ਤੋਂ ਇਸ ਬਿਜ਼ਨਸ ਦੇ ਵਿੱਚ ਕੰਮ ਕਰ ਰਹੇ ਨੇ ਤੇ ਹਜ਼ਾਰਾਂ ਹੀ ਲੋਕਾਂ ਦੇ ਵਰਕ ਪਰਮਿਟ ਦੀਆਂ ਐਕਸਟੈਂਸ਼ਨ, ਕੋਈ ਸਪਾਊਸਲ PR ਤੁਸੀਂ ਕਰਵਾਉਣੀ ਹੈ, ਕੋਈ ਸੁਪਰ ਵੀਜ਼ਾ ਜਾਂ ਕੋਈ ਵੀ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਜਾਂ ਸਰਵਿਸਿਜ਼ ਲੈਣੀ ਹੈ ਤੇ ਜ਼ਰੂਰ ਇੱਕ ਵਾਰ ਸਰਾਂ ਜੀ ਨਾਲ ਗੱਲਬਾਤ ਕਰੋ। ਤੇ ਸਰਾਂ ਜੀ ਇੱਕ ਵਾਰੀ ਪਲੀਜ਼ ਆਪਾਂ ਆਪਣੀ ਕੰਪਨੀ ਬਾਰੇ ਵੀ ਜਾਣਕਾਰੀ ਦਈਏ ਤੇ ਸਰਵਿਸਿਜ਼ ਬਾਰੇ ਵੀ, ਪਲੀਜ਼ ਗੋ ਅਹੈਡ ਸਰ।
1: ਬਿਲਕੁਲ ਜੀ, ਕੰਪਨੀ ਦਾ ਨਾਮ ਹੈ ਜੀ ਚੈਤਨਿਆ ਇਮੀਗ੍ਰੇਸ਼ਨ ਸਰਵਿਸਿਜ਼। ਐਂਡ ਦੈਨ ਬਹੁਤ ਟਾਈਮ ਹੋ ਗਿਆ, ਮੈਂ 7 ਸਾਲ ਸੇ ਉੱਪਰ ਹੋ ਗਿਆ ਇਸ ਬਿਜ਼ਨਸ ਮੈਂ, ਬਹੁਤੋਂ ਕੋ ਹਮ ਅਸਿਸਟ ਕਰ ਚੁੱਕੇ ਹੈ। ਐਂਡ ਲਾਈਕ ਇਸਮੇ ਇਸ ਲਈ ਆਪ ਹਮਾਰੇ ਆਫਿਸ ਜਾ ਸਕਤੇ ਹੈ, ਮੈਂ ਕਾਲ ਕਰ ਸਕਤੇ ਹੈ। ਆਪ ਮਾਨ ਕੇ ਚੱਲੇ ਸੁਪਰ ਵੀਜ਼ਾ ਕੀ ਬੜੀ ਕੁਏਰੀਜ਼ ਆਤੀ ਹੈ, ਸਪਾਊਸਲ ਸਪੋਂਸਰਸ਼ਿਪ ਹੈ ਜਾਂ ਆਪਣਾ ਕਹਤੇ ਹੈ, ਲਾਈਕ ਬੜੇ ਲੋਕ ਹੈ ਜਿਨਕੋ ਘਰ ਮੈਂ ਲਾਈਕ ਕਹਤੇ ਹੈ ਨੈਨੀ ਚਾਹੀਏ ਹੋਤੀ ਹੈ, ਵੋ ਵੀ ਹਮ ਪ੍ਰੋਸੈਸਿੰਗ ਕਰਤੇ ਹੈ, ਸਭ ਪੇਪਰ ਵਰਕ ਕਰਤੇ ਹੈ। ਪਿੱਛੇ ਨਾ ਰਹੀਏ, ਇਮੀਗ੍ਰੇਸ਼ਨ ਕਾ ਕਾਮ ਕਰਾਏ, ਕਾਲ ਕਰੇ 4375-1275।
0: ਜੀ ਤੁਸੀਂ ਗੱਲਬਾਤ ਕੀਤੀ ਹੈ ਨੈਣੀ ਦੇ ਬਾਰੇ, ਤੇ ਹੁਣ ਕਈ ਵਾਰ ਕਿਸੇ ਦੇ ਘਰ ਬੱਚੇ ਛੋਟੇ ਆ, ਉਹਨਾਂ ਦੇ ਟੇਕ ਕੇਅਰ ਦੇ ਲਈ ਉਹਨਾਂ ਨੂੰ ਲੋੜ ਹੈ, ਤੇ ਕਿਹਦਾ ਵਰਕ ਵੀਜ਼ਾ ਕੁਛ ਮਿਲ ਸਕਦਾ ਹੈ, ਕੋਈ ਰਿਸ਼ਤੇਦਾਰ ਰਿਲੇਟਿਵਸ ਵੀ ਹੋ ਸਕਦੇ ਆ, ਕਿਵੇਂ?
1: ਹਾਂਜੀ, ਇਸ ਮੈਂ ਹਮਾਰੇ ਪਾਸ ਆਪ ਮੰਨ ਕੇ ਚੱਲੇ ਲਾਈਕ ਯੰਗ ਕਪਲਸ ਹੋ ਗਏ, ਉਹ ਹਮਾਰੇ ਪਾਸ ਆਤੇ ਹੈ ਕਿ ਭਈਆ ਬੱਚਾ ਛੋਟਾ ਹੈ, ਹਮੇ ਹਮ ਦੋਨੋਂ ਜੌਬ ਕਰਤੇ ਹੈ, ਬੱਚੇ ਨਹੀਂ ਸਾਹਮਣੇ ਜਾ ਰਹੇ ਹਮ ਸਰਾਈ, ਤੋ ਉਹ ਕਹਤੇ ਹਮੇ ਸਾਥ ਹੀ ਵਰਕਰ ਖੁਦ ਸਾਥ ਮੇ ਲਿਆਤੇ ਹੈ ਆਪਣੇ ਰਿਲੇਟਿਵ ਕੋਈ ਜਾਂ ਕੋਈ ਜਾਣਕਾਰ ਕਿ ਯੇ ਹਮਾਰੇ ਬੱਚੇ ਸਾਹਮਣੇਗੀ, ਆਪ ਹਮਾਰਾ ਪੇਪਰ ਵਰਕ ਕਰ ਦੀਜੀਏ, ਰਾਈਟ। ਤੋ ਵਿਦ ਇਨ 2-3 ਮੰਥਸ ਜੋ ਵਰਕਰ ਲੈ ਕੇ ਆਤੇ ਹੈ, ਉਨਕਾ ਵਰਕ ਪਰਮਿਟ ਆ ਜਾਤਾ ਹੈ ਪੂਰੇ 1 ਸਾਲ ਕਾ। ਯੈਸ, ਪਹਿਲੇ 2 ਸਾਲ ਕਾ ਆਤਾ ਥਾ, ਗਵਰਨਮੈਂਟ ਅਬ ਟਾਈਟ ਹੈ ਨਾ ਇਮੀਗ੍ਰੇਸ਼ਨ, ਤੋ 1 ਸਾਲ ਕਾ ਆਤਾ ਹੈ ਸਿਰਫ, ਬਾਕੀ ਫਿਰ ਵੋ ਆਪਕੇ ਬੱਚੇ ਸਾਂਭ ਸਕਤੇ ਹੈ, 18 ਜਾਂ 20 ਡਾਲਰ ਰੁਪਏ ਨਿਕਲ ਆਤਾ ਹੈ। ਤੋ ਮਤਲਬ ਯੇ ਨਹੀਂ ਆਪਕੋ ਜ਼ਿਆਦਾ ਪੈਸੇ ਦੇਣੇ ਹੋਤੇ, ਬਰਾਬਰ, ਇਟਸ ਅ ਵੈਰੀ ਗੁੱਡ ਥਿੰਗ। ਆਪ ਆਪਣਾ ਇਸਮੇ ਲਾਈਕ ਆਪਣੇ ਆਪ ਕਿਸੀ ਕੋ ਹੈਲਪ ਵੀ ਕਰ ਸਕਤੇ ਹੈ, ਔਰ ਆਪਕੋ ਅਗਰ ਲਾਈਕ ਯੂ ਨੋ ਬਹੁਤ ਬੜੀਆ ਚੀਜ਼ ਹੈ ਯੇ, ਨੈਨੀ ਵਰਕ ਪਰਮਿਟ ਲਗਵਾਏ, ਕਾਲ ਕਰੇ 4375-1275। ਜੋ ਐਪਲੀਕੈਂਟ ਹੈ ਜਿਸਕੋ ਆਪ ਸਪੋਰਟ ਕਰ ਰਹੇ ਹੋ, ਵੋ ਕੈਨੇਡਾ ਮੇ ਹੀ ਹੋਣਾ ਚਾਹੀਏ, ਇੰਡੀਆ ਸੇ ਬਾਹਰ ਸੇ ਅਭੀ ਐਪਲੀਕੇਸ਼ਨ ਬੰਦ ਹੈ ਵਰਕ ਪਰਮਿਟ ਕੀ। ਤੋ ਇਨ ਲੋਕਲੀ ਅਗਰ ਆਪਕੋ ਕੋਈ ਸਟੂਡੈਂਟ ਵਰਕ ਪਰਮਿਟ ਪੇ ਹੈ, ਆਪ ਉਸਕੋ ਅਸਿਸਟ ਕਰ ਸਕਤੇ ਹੈ, ਵੋ ਆਪਕੇ ਲਾਈਕ ਬੱਚੇ ਸਾਹਮਣੇ ਗਏ, ਉਨਕਾ ਵੀ ਵਰਕ ਪਰਮਿਟ 1 ਸਾਲ ਕਾ ਬੜ ਜਾਏਗਾ ਆਪਕੀ ਬਦੌਲਤ।
0: ਤੇ ਵੈਰੀ ਗੁੱਡ, ਇਹ ਤਾਂ ਬੜੀ ਵਧੀਆ ਇਨਫੋਰਮੇਸ਼ਨ ਹੈ, ਤੇ ਨਾਲੇ ਜਿਨ੍ਹਾਂ ਦਾ ਵਰਕ ਪਰਮਿਟ ਮੁੱਕ ਰਿਹਾ ਮੁੱਕਣ ਵਾਲਾ ਹੈ, ਤੇ ਉਹਨਾਂ ਦੇ ਲਈ ਕੀ ਆਪਸ਼ਨ ਹੈ?
1: ਹਾਂਜੀ, ਉਸ ਕੇਸ ਮੈਂ ਉਨਕੋ ਹਮ ਸਟੱਡੀ ਪਰਮਿਟ ਕਰਾ ਦਿੱਤੇ ਹੈ, 1-2 ਸਾਲ ਕੀ ਸਟੱਡੀ ਵੋ ਲੈ ਲੈਤੇ ਹੈ, ਕੁਛ ਹਮਾਰੇ ਪਾਸ ਕੋਰਸਿਸ ਹੈ ਜੋ 4 ਸਾਲ ਕੇ ਵੀ ਹੈ, ਪਹਿਲਾ ਆਪਸ਼ਨ। ਦੂਸਰਾ ਅਭੀ ਨਾ ਇੱਕ ਫਰੈਂਕੋਫੋਨ ਵਰਕ ਪਰਮਿਟ ਹੈ, ਉਸਮੇ ਹਮ ਬਹੁਤੋਂ ਕੋ ਅਸਿਸਟ ਕਰ ਪਾਏ ਹੈ, ਔਰ ਲਾਈਕ 3-3 ਸਾਲ ਕੇ ਉਨਕੇ ਵਰਕ ਪਰਮਿਟ ਆਏ ਹੈ, ਔਰ ਬੜੇ ਲੋਕੋ ਕੋ ਅਸਿਸਟ ਹੋ ਪਾਇਆ ਇਸਮੇ। ਪਿੱਛੇ ਨਾ ਰਹੀਏ, ਕਭੀ ਕਭੀ ਗਵਰਨਮੈਂਟ ਕੇ ਰੂਲਸ ਇਮੀਗ੍ਰੇਸ਼ਨ ਮੇ ਕੁਛ ਈਜ਼ੀ ਹੋਏ ਹੈ, ਕੁਛ ਮੈਂ ਇਹ ਨਹੀਂ ਕਹੂੰਗਾ ਬਹੁਤ ਈਜ਼ੀ ਹੋ ਗਏ ਹੈ, ਇਸ ਲਈ ਆਪ ਮਿਸ ਨਾ ਕਰੇ, ਅਭੀ ਆਪਕਾ ਵਰਕ ਪਰਮਿਟ 3 ਸਾਲ ਕਾ ਆਰਾਮ ਸੇ ਆ ਸਕਤਾ ਹੈ, ਵਰਕ ਪਰਮਿਟ ਐਕਸਪਾਇਰ ਹੋ ਰਹਾ ਹੈ, ਕਾਲ ਕਰੇ 4375-1275।
0: ਜੀ, ਤੇ ਨਾਲ ਦੀ ਨਾਲ ਜਿਵੇਂ ਕਿ ਹੁਣ ਸਾਨੂੰ ਦੇਖਣ ਨੂੰ ਮਿਲ ਰਿਹਾ, ਸੁਣਨ ਨੂੰ ਵੀ ਮਿਲ ਰਹੀ ਹੈ, ਨਿਊਜ਼ ਵੀ ਕਈ ਥਾਵਾਂ ਤੇ ਲੇਬਰ ਸ਼ਾਰਟੇਜ ਹੈ, ਬੰਦੇ ਨਹੀਂ ਮਿਲ ਰਹੇ ਤੇ ਕਈ ਬਿਜ਼ਨਸ ਵੀ ਬੰਦ ਹੋ ਰਹੇ ਆ, ਤੇ ਉਹਦੇ ਲਈ ਦੱਸੋ ਕਿਹੜੀ ਕੋਈ ਹੈਲਪ ਹੋ ਸਕਦੀ ਹੈ ਜਿਹਨਾਂ ਦੇ ਬਿਜ਼ਨਸ ਚੱਲ ਰਹੇ ਨੇ ਕਮਿਊਨਿਟੀ ਦੇ ਵਿੱਚ, ਤੇ ਉਹ ਵਰਕ ਪਰਮਿਟ ਕਿੱਦਾਂ ਵਧਾਉਣ ਦੇ ਵਿੱਚ ਹੈਲਪ ਕਰ ਸਕਦੇ ਹੋ ਤੁਸੀਂ?
1: ਦੇਖੀ ਜੀ, ਕੈਨੇਡਾ ਇੱਕ ਐਸਾ ਕੰਟਰੀ ਹੈ ਜਹਾਂ ਪੇ ਜਾਂ ਤੋਂ ਬਹੁਤ ਦਰਵਾਜ਼ੇ ਖੋਲ ਦਿੱਤੇ ਹੈ, ਬਿਲਕੁਲ ਬੰਦ ਕਰ ਦਿੱਤੇ ਹੈ, ਕੋਈ ਪਾਲਿਸੀ ਮੈਨੇਜਮੈਂਟ ਮੈਨੂੰ ਕੁਤਰੇ ਲੱਗਦਾ ਦੇਸ਼ ਮੈਂ ਹੈ, ਮੈਂ ਸ਼ੋਰ ਹੂੰ ਇਸ ਬਾਰੇ ਮੈਂ। ਕੋਈ ਵੀ ਬੰਦੇ ਮੈਂ ਅਗਰ ਕਾਮਨ ਸੈਂਸ ਹੋਗੀ ਉਹ ਮੇਰੇ ਸਾਥ ਐਗਰੀ ਕਰੇਗਾ, ਕੁਛ ਵੀ ਹੈ ਇਹ ਪਹਿਲੇ ਮਤਲਬ ਹੋਲਸੇਲ ਮੈਂ ਕੰਮ ਕਰਤੇ, ਬਾਅਦ ਮੈਂ ਕਹਤੇ ਜੀ ਰਿਟੇਲ ਵੀ ਨਹੀਂ ਕਰਨਾ, ਓਕੇ। ਅਬ ਇਸਮੇ ਗਵਰਨਮੈਂਟ ਨੇ ਪਹਿਲੇ ਇਤਨਾ ਟਾਈਟ ਇਮੀਗ੍ਰੇਸ਼ਨ ਕਰ ਦੀ ਹੈ, ਤੋ ਜੋ ਇੰਪਲੋਇਰਸ ਹੈ ਜੈਨੂਇਨ, ਮੈਂ ਫਰੋਡੀ ਕੰਮ ਕੀ ਬਾਤ ਨਹੀਂ ਕਰ ਰਹਾ, ਉਨਕੇ ਉਹ ਬੰਦੇ ਨਹੀਂ ਮਿਲ ਰਹੇ ਉਨਕੋ। ਮੈਂ ਦੇਖੋ ਐਡ ਚਲਾਈ ਮੁਝੇ ਵਰਕਰ ਚਾਹੀਏ ਤਾਂ ਇਤਨਾ ਟਾਈਮ ਲਗਾ ਮੁਝੇ ਐਪਲੀਕੈਂਟ ਢੂੰਢਣੇ ਮੈਂ, ਇਟਸ ਸੋ ਹਾਰਡ ਦੀਸ ਡੇਜ਼, ਕਿਉਂਕਿ ਕਿਸੀ ਕਾ ਸਟੇਟਸ ਖਤਮ ਹੋ ਰਹਾ ਹੈ, ਔਰ ਜੋ ਲਾਈਕ PR ਸਿਟੀਜ਼ਨ ਹੈ ਉਨਕੇ ਥੋੜੇ ਸੇ ਰਿਕੁਆਇਰਮੈਂਟ ਜ਼ਿਆਦਾ ਹੋਤੀ ਹੈ, ਰਾਈਟ, ਓਕੇ। ਅਬ ਇਸਮੇ ਕਿਆ ਚੀਜ਼ ਹੈ, ਕੋਈ ਫਰੈਂਕੋਫੋਨ ਵਰਕ ਪਰਮਿਟ ਹੈ, 3 ਸਾਲ ਕਾ ਵਰਕ ਪਰਮਿਟ ਆਤਾ ਹੈ ਆਪਕੇ ਪਾਸ, ਆਪ ਹਮੇ ਕਾਲ ਕਰੇ, ਅਸੈਸਮੈਂਟ ਕਰਾਏ, ਹਮਾਰੇ ਪਾਸ ਬੜੇ ਇੰਪਲੋਇਰਸ ਆਤੇ ਹੈ ਜੋ ਕਹਤੇ ਹਮਾਰੇ ਲਾਈਕ 3 ਸਟਾਫ ਕਾ ਵਰਕ ਪਰਮਿਟ ਖਤਮ ਹੋ ਰਹਾ, ਆਪ ਕਿਆ ਕਰ ਸਕਤੇ ਹੈ। ਤੋ ਇਤਨੇ ਲੋਕੋ ਕੇ ਅਭੀ ਲਾਸਟ ਵੀਕ ਹਮਾਰੇ ਲਾਸਟ 2 ਹਫਤੇ ਮੇ 20 ਬੰਦੋ ਕੇ ਅਪਰੂਵਲ ਆਏ ਜਿਨਕਾ ਪਰਮਿਟ ਐਕਸਪਾਇਰ ਹੋ ਰਹਾ ਥਾ, ਔਰ ਲਾਈਕ ਬੜੀ ਅੱਛੀ ਚੀਜ਼ ਹੈ, ਅਭੀ ਵਰਕ ਪਰਮਿਟ ਆ ਰਹੇ, ਮੈਂ ਨਹੀਂ ਕਹਿ ਰਹਾ ਅਗਲੀ 2 ਮਹੀਨੇ ਤੱਕ ਚੀਜ਼ ਵੈਲਿਡ ਰਹੇਗੀ, ਅਭੀ ਆਏ ਐਨਰੋਲ ਕਰਾਏ, ਔਰ ਆਪਣਾ ਲਾਈਕ ਆਪਣਾ ਵਰਕ ਪਰਮਿਟ ਐਕਸਟੈਂਡ ਕਰਾਏ।
0: ਕਿਆ ਬਾਤ ਹੈ, ਬਿਲਕੁਲ ਸਰ, ਤੇ ਨੰਬਰ ਵੀ ਆਪਾਂ ਜ਼ਰੂਰ ਸ਼ੇਅਰ ਕਰ ਦਿੰਦੇ ਹਾਂ, ਤੁਸੀਂ ਜ਼ਰੂਰ ਨੰਬਰ ਹੈਂਡੀ ਰੱਖੋ, ਕਈ ਵਾਰ ਲੋੜ ਸਾਨੂੰ ਸਾਡੇ ਲਈ ਪੈਂਦੀ ਹੈ, ਕਿਸੇ ਹੋਰ ਲਈ ਪੈਂਦੀ ਹੈ, ਤੇ ਆਪਸ਼ਨ ਸਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਜਿੱਥੋਂ ਆਪਾਂ ਗੱਲ ਕਰੀਏ ਤੇ ਪੁੱਛ ਸਕੀਏ। ਤੇ ਨੰਬਰ ਹੈ 437-365-1275, 437-365-1275, 437-365-1275, 437-365-1275, ਲੋਕੇਟਡ ਨੇ 218 ਐਕਸਪੋਰਟ ਬੁਲੇਵਰਡ ਇਨ ਮਿਸੀਸਾਗਾ। ਤੇ ਕੁਛ ਹੋਰ ਕਹਿਣਾ ਚਾਹੋਗੇ?
1: ਬਸ ਨਹੀਂ, ਆਪ ਇਮੀਗ੍ਰੇਸ਼ਨ ਦੀ ਕੋਈ ਵੀ ਲਾਈਕ ਸੁਪਰ ਵੀਜ਼ਾ, ਸਪਾਊਸਲ, ਆਪ ਪੀਆਰ ਹੈ, ਆਪ ਲਾਈਕ ਮੈਰਿਜ ਕਰਨੇ ਵਾਲੇ ਹੈ, ਔਰ ਜੋ ਆਪਕਾ ਪਾਰਟਨਰ ਹੈ ਵੋ ਵਰਕ ਪਰਮਿਟ ਪੇ, ਸਟੱਡੀ ਪਰਮਿਟ ਪੇ ਹੈ, ਕਾਲ ਕਰੇ, ਆਪਕੀ ਲਾਈਕ ਏਕ ਸੇ ਸਵਾ ਸਾਲ ਮੇ ਪੀਆਰ ਆ ਜਾਏਗੀ, ਮਿਸ ਨਾ ਕਰੇ, ਅਭੀ ਕਾਲ ਕਰੇ ਐਂਡ ਆਪਣਾ ਲਾਈਕ ਅਸੈਸਮੈਂਟ ਕਰਾਏ, ਔਰ ਲਾਈਕ ਇਮੀਗ੍ਰੇਸ਼ਨ ਕੀ ਸਾਰੀ ਸੇਵਾ ਮੇ ਹਮ ਆਪਕੇ ਲਈ ਅਸਿਸਟ ਕਰ ਸਕਤੇ ਹੈਂ ਆਪਕੋ ਹਮ।
0: ਕਿਆ ਬਾਤ ਹੈ, ਬਹੁਤ ਸ਼ੁਕਰੀਆ ਸਾਰਾਜ, ਥੈਂਕ ਯੂ ਸੋ ਮਚ। 437-365-1275 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ, ਤੇ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਬਿਲਕੁਲ, ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ, ਤੇ ਮੇਰੇ ਦਿਮਾਗ ਦੇ ਵਿੱਚ ਨਾ ਇੱਕ ਪਹੇਲੀ ਨਹੀਂ, ਮੈਂ ਕਾਫੀ ਬਹੁਤ ਸਾਰੇ ਆ ਇੱਦਾਂ ਦੇ ਆਪਾਂ ਲੈ ਕੇ ਆਏ ਸੀ ਬੁਝਾਰਤਾਂ, ਮੈਂ ਕਿਹਾ ਪੁੱਛਾਂਗੇ ਜਾ ਕੇ, ਤੇ ਇੱਕ ਗਾਣਾ ਵੀ ਸੁਣਦੇ ਹਾਂ, ਤੇ ਉਸ ਤੋਂ ਬਾਅਦ ਇੱਕ ਫਿਰ ਤੁਹਾਡੇ ਲਈ ਇੱਕ ਬੁਝਾਰਤ ਵੀ ਆ ਰਹੀ ਹੈ। ਪ੍ਰੋਗਰਾਮ ਸਰਬ ਰੇਡੀਓ, ਤੇ ਇੱਥੇ ਰੈਫ ਸਪੇਰਾ ਕਹਿੰਦੇ ਆ ਵੀ ਯਾਰ ਮੈਂ ਆ ਗਿਆ ਮੋਰਨੀ ਗਾਣਾ ਲੈ ਕੇ, ਤੇ ਬੜਾ ਸ਼ਾਨਦਾਰ ਗੀਤ ਹੈ। ਉਸ ਤੋਂ ਪਹਿਲਾਂ ਸਾਡੇ ਬਾਈ ਜੀ ਵੀ ਆ ਗਏ ਨੇ, ਪਹਿਲਾਂ ਉਹਨਾਂ ਦੀ ਕਾਲ ਲਾ ਕੇ ਫਿਰ ਗਾਣਾ ਲਾਵਾਂਗੇ, ਕਿਉਂਕਿ ਪਹਿਲਾਂ ਵੀ ਕਾਲ ਵਿੱਚ ਆਈ ਹੈ ਤੇ ਨਹੀਂ ਲਿੱਤੀ ਗਈ ਕਾਲ, ਤੇ ਚੱਲਦੇ ਹਾਂ ਕਾਲ ਦੇ ਬਾਅਦ। ਜੀ ਜੀ, ਸਤਿ ਸ਼੍ਰੀ ਅਕਾਲ ਸਰ
2: ਜੀ। ਸਤਿ ਸ਼੍ਰੀ ਅਕਾਲ, ਕੈਸੇ ਹੈ ਸਰਬਜੀਤ ਸਾਹਿਬ ਆਪ?
0: ਓ ਜੀ ਬਹੁਤ ਬੜੀਆ, ਪਹਿਲੇ ਮਿਸ ਹੋ ਗਈ, ਮਾਫੀ ਤੁਹਾਡੀ ਕਾਲ, ਪਰ ਤੁਸੀਂ ਦੁਬਾਰਾ ਕਾਲ ਕੀਤੀ, ਥੈਂਕ ਯੂ ਸਰ।
2: ਉਸ ਮੇ ਕਬੀ ਡਿਸਟਰਬੈਂਸ ਆ ਜਾਤਾ ਹੈ, ਬਰਲ ਸਮਾਂ ਬਹੁਤ ਘੱਟ ਹੈ। ਮੇਰਾ ਇਹ ਕਹਿਣਾ ਹੈ, ਦੇਖੀਏ ਥੈਂਕ ਯੂ ਕਾ, ਸ਼ੁਕਰ ਗੁਜ਼ਾਰੀ ਕਾ, ਜੋ ਆਪ ਕਿਸ ਕਾ ਕਰਨਾ ਚਾਹੀਏ ਅਗਰ ਪ੍ਰਸ਼ਨ ਹੈ, ਤੋ ਯੇ ਅੱਲਾਹ ਤਾਲਾ ਨੇ ਕਹਾ ਹੈ ਕਿ ਮੇਰੇ ਬਾਅਦ ਅਗਰ ਜ਼ਮੀਨ ਪੇ ਤੁਮ ਕਿਸੀ ਕਾ ਥੈਂਕ ਯੂ ਯਾ ਸ਼ੁਕਰੀਆ ਅਦਾ ਕਰਨਾ ਹੈ, ਤੋ ਸਿਰਫ ਮਾਂ ਬਾਪ ਕਾ। ਯਾਨੀ ਮਾਂ ਬਾਪ ਸੇ ਮੁਰਾਦ ਸਭ ਕਾ ਕਰ ਸਕਤੇ, ਮਗਰ ਮਾਂ ਬਾਪ ਕੋ ਇਸ ਲਈ ਅਹਿਮੀਅਤ ਦੀਆ ਕਿ ਉਨਕੇ ਬਗੈਰ ਤੁਮਹਾਰੀ ਦੁਨੀਆ ਹੀ ਨਹੀਂ ਹੈ।
0: ਬਿਲਕੁਲ,
2: ਕੌਣ ਤੁਮਕੋ ਦੁਨੀਆ ਮੇ ਲਾਇਆ, ਜ਼ਰਾ ਗੌਰ ਕਰੀਏ ਭਾਈ, ਬੇਸ਼ੱਕ ਤੁਮ ਸਭ ਮਾਂ ਬਾਪ ਸਬਬ ਬਨੇ ਹੈ ਤੁਮਹਾਰਾ, ਯੇ ਬੜੀ ਗਹਿਰੀ ਬਾਤ ਹੈ। ਅੱਛਾ, ਫਿਰ ਉਨਕੀ ਖਿਦਮਤ ਮੇ ਆਪਕੋ ਆਸ਼ੀਰਵਾਦ ਵੀ ਮਿਲਤਾ। ਫਿਰ ਦੂਸਰੀ ਬਾਤ ਯੇ ਕਿ ਆਪ ਆਪਣੇ ਹੱਥ ਸੇ ਇੱਕ ਝਾੜ ਲਗਾਏ, ਉਸਮੇ ਫਲ ਆਇਆ, ਫੂਲ ਆਇਆ, ਸਭ ਜ਼ਿਆਦਾ ਖੁਸ਼ੀ ਕਿਸੀ ਕੋ ਹੋਗੀ, ਕਿਆ ਰਸਤਾ ਚਲ ਕੇ ਦੇਖਨੇ ਵਾਲੇ ਕੋ ਬਾਗ ਕੇ, ਯਾ ਜੋ ਖੁਦ ਲਗਾਇਆ ਝਾੜ ਉਸਕੋ, ਗੌਰ ਕਰਨੇ ਵਾਲੀ ਬਾਤ ਹੈ। ਤੋ ਯੇ ਜੋ ਚੀਜ਼ੇ ਹੈ ਸਮਝਣਾ ਚਾਹੀਏ, ਔਰ ਇੰਗਲਿਸ਼ ਮੇ ਇੱਕ ਲਫ਼ਜ਼ ਹੈ ਜੋ ਇੰਡੀਆ ਕੇ ਸਾਰੇ ਪੋਸਟ ਆਫਿਸ ਮੇ ਲਿਖਾ ਹੁਆ ਦੇਖਾ, ਯੇ ਕਿਉਂ ਲਿਖਤੇ ਨਹੀਂ ਮਾਲੂਮ, ਪੰਜਾਬ ਮੇ ਵੀ ਲਿਖਤੇ ਦੇਖਾ, ਲੇਕਿਨ ਲੋਕ ਕਿਆ ਹੈ ਪੜ੍ਹਤੇ, ਸਰਬਜੀਤ ਸਾਹਿਬ ਭੁੱਲ ਜਾਤੇ ਹੈ, ਲੋਕ ਨਹੀਂ ਭੁੱਲਣਾ ਚਾਹੀਏ, ਚੀਜ਼ੇ ਯਾਦ ਰੱਖਣਾ ਚਾਹੀਏ, ਕਿਉਂਕਿ ਚੀਜ਼ੇ ਲਿਖੀ ਜਾਤੀ ਹੈ ਸਿਰਫ ਯਾਦ ਰੱਖਣੇ ਕੇ ਲੀਏ, ਵਰਨਾ ਕਿਆ ਜ਼ਰੂਰਤ ਹੈ ਲਿਖਣੇ ਕੀ। ਔਰ ਵੋ ਲਿਖਾ ਹੁਆ ਕਿਆ ਹੋਤਾ ਹੈ ਪੋਸਟ ਆਫਿਸ ਮੇ, ਯੇ ਲਿਖਾ ਹੋਤਾ ਹੈ, ਕਰਟਸੀ ਗਿਵਸ ਯੂ ਨਥਿੰਗ ਬਟ ਯੂ ਅਰਨ ਗੁੱਡ ਵਿਲ, ਸੈਡ ਬਾਈ ਸੈਂਟ ਐਗਸਟੀਨ। ਇਹ ਕਿਤਨੀ ਵੱਡੀ ਗੱਲ ਹੈ ਯਾਰ, ਮੈਂ ਜਬ ਪਹਿਲੀ ਦਫਾ ਪੜ੍ਹਾ ਥਾ, ਮੈਂ ਪਾਂਚਵੀਂ ਜਮਾਤ ਮੇ ਥਾ।
0: ਅੱਛਾ,
2: ਤੋ ਅੱਬਾ ਸੇ ਮੈਂ ਪੁੱਛਾ, ਅੱਬਾ ਕਮਿਸ਼ਨਰ ਥੇ ਵੋ ਪੁਲਿਸ ਕੇ, ACP
0: ਜੀ ਜੀ,
2: ਸਾਥ ਮੇ ਥੇ ਡਰੈਸ ਮੈਂ ਨਾ, ਅੱਬਾ ਯੇ ਕਿਆ ਚੀਜ਼ ਹੈ, ਯੇ ਕਿਉਂ ਐਸਾ ਲਿਖੀ, ਯੇ ਸੈਂਟ ਐਗਸਟੀਨ ਕੌਣ ਹੈ? ਬੋਲੇ ਆਪਣੇ ਜ਼ਮਾਨੇ ਕੇ ਬਹੁਤ ਬੜੇ ਬਜ਼ੁਰਗ ਹੈ ਬੇਟਾ, ਔਰ ਉਨਕਾ ਯੇ ਖੌਲ ਹੈ, ਖੌਲ ਯਾਨੀ ਉਨਕਾ ਯੇ ਕਹਿਣਾ ਹੈ, ਉਨਕੇ ਫਰੇਜ਼ ਹੈ, ਤੋ ਯੇ ਲਿਖਤੇ ਹੈ, ਤੋ ਮਤਲਬ ਐਸਾ ਕਿਉਂ ਕਰਤੇ? ਤੋ ਬੋਲੇ ਬੇਟਾ ਯਹਾਂ ਇਸ ਲਈ ਖਾਸ ਤੌਰ ਸੇ ਕਰਤੇ ਹੈ, ਜਿੱਥੇ ਡਾਕੀਆ ਹੋਤੇ ਨਾ, ਯਾ ਆਲ ਦਾ ਵੇ ਘਰ ਪੇ ਜਾ ਕੇ ਨੌਕ ਕਰਕੇ ਉਨਕੋ ਖਤ ਦੇਤੇ, ਅਬ ਉਸਮੇ ਬਾਜ਼ ਅੰਦਰ ਸੇ ਕੋਈ ਬਦਅਖਲਾਕ ਨਿਕਲਤਾ, ਵਹ ਕਿਉਂ ਮਾਰਾ ਖਟਕਾ, ਪਾਗਲ ਹੋ ਗਿਆ ਕਿਆ ਤੂੰ, ਇਸ ਤਰ੍ਹਾਂ ਕੀ ਬਾਤ ਕਰਤਾ, ਤੋ ਉਸਕਾ ਦਿਲ ਆਜ਼ਾਰੀ ਹੋਤੀ। ਤੋ ਯੇ ਇਸ ਲਈ ਲਿਖਾਇਆ ਜਾਤਾ ਹੈ, ਪੋਸਟ ਆਫਿਸ ਯੇ ਸਮਝੇ ਪੋਸਟਮੈਨ ਕੋ, ਇਸ ਤਰ੍ਹਾਂ ਸੇ ਬਾਤ ਨਾ ਕਰੇ ਕਿ ਉਸਕਾ ਦਿਲ ਨਾ ਤੋੜੇ, ਵੋ ਤੋ ਆਇਆ ਡਾਕੀਆ ਡਾਕ ਲੈ ਕੇ, ਉਸਕੋ ਕਿਆ ਮਾਲੂਮ ਚਿੱਠੀ ਮੇ ਕਿਆ ਲਿਖਾ ਹੁਆ ਹੈ, ਇਸਮੇ ਅੱਛੀ ਸਮਾਚਾਰ ਹੈ ਯਾ ਖਰਾਬ ਸਮਾਚਾਰ ਹੈ, ਯੇ ਟੈਲੀਗ੍ਰਾਮ ਹੈ ਯਾ ਜ਼ਿੰਦਗੀ ਕਾ ਹੈ ਯਾ ਜੋਬ ਕਾ ਹੈ, ਉਸਕੋ ਕਿਆ ਮਾਲੂਮ, ਵੋ ਤੋ ਸਿਰਫ ਆਪਕੋ ਪਹੁੰਚਾ ਰਹਾ। ਤੋ ਯੇ ਜੋ ਚੀਜ਼ੇ ਹੈ ਕਰਟਸੀ ਕੇ ਜ਼ਮਨ ਮੇ ਕੈਟੇਗਰੀ ਮੇ ਆਤੇ ਹੈ, ਔਰ ਸ਼ੁਕਰੀਆ ਬੋਲਣਾ ਚਾਹੀਏ। और जो बंदा आपको बोला जाने के बाद थैंक यू बोले आप वो खुश हुआ, तो ये आपके अखलाक बताते, उसके दिल में ये आया हैव ए नाइस डे, इसलिए बोला आपको सरबजीत साहब, ताकि उसको ये पता चला कि यार ये बंदे की अपब्रिंगिंग अच्छी हुई है। अगर ये बद अखलाक होता तो एक ही जुमला बोल देता टू हेल्प विथ यू, तो मैं क्या करता, सुनाई भी नहीं दिया मुझे। लेकिन कुछ लोग होठ भी पड़ते हैं, तो इंसान चाहिए कि अच्छी तरह से पेश आइए, ताकि अगर आप चले भी गए तो लोग याद रखना यार क्या बड़ा बंदा था यार, ऐसे बंदे अब आते नहीं। दैट्स ऑल योर ऑनर।
0: क्या बात है सर, बहुत शानदार गल, तुसी गल्ला ना पूरियां गहराई दे विच जाके उन्हें जांच पड़ताल करके बयान कर दे, उते बड़ा वधिया लगदा है सर तुहाडी कॉल।
2: शुक्रिया, जो मिला वही आपके सामने पेश करता हूँ, जिसको पसंद है ले ले, ना पसंद है ना ले, लेकिन हमारा काम है सच बोलना और सत्य में जेवेते बोलते हैं हिंदी में।
0: जी जी जी बिल्कुल, क्या बात है सर, बहुत शुक्रिया, हैप्पी थैंक्सगिविंग, एंजॉय करो आप भी लॉन्ग वीकेंड।
2: थैंक यू, सारों को मेरी तरफ से सत श्री अकाल
0: जी। क्या बात है, सत श्री अकाल। ते बिल्कुल जी, बड़ा देखो बड़ी वधिया चीज है, परमात्मा दा शुकराना, फिर पेरेंट्स दा शुकराना, ते फिर जदों बंदा भैण भरावां दा सिबलिंग्स दा भी हो जांदा है, ते स्पाउस तुहाडा पार्टनर जिहड़ा है ना ओहदा शुकराना भी है, क्योंकि अद्धी जिंदगी तो घट समा तुसी आप बिता रहे हो, ते जदों बाद दे विच तुहाडे नाल तुहाडा लाइफ पार्टनर, तुहाडा बैटर हाफ, तुहाडा सोलमेट जुड़ जांदा है, तो फिर यार कई चीज़ों के विच थैंक्स करना बनता, भावें बंदा कहे यार भी ये तो फॉरमैलिटियां ने, थैंक्स वाली, थैंक यू सॉरी वाली, पर नहीं यार फिर भी बयान करना चाहिए। कई बार कोई चीज़ ग्रांटिड नहीं होनी चाहिए, पर अपने वालों एक्सप्रैशन जरूर होना चाहिए थैंक्स करन दा, थैंक्स गिविंग दा, ते दिलों एवें नहीं उत्तों उत्तों फिर मज़ा भी नहीं आता, फिर तो उपरा जी गल बनती भी नहीं, तो दिलों भी जरूर आप थैंक्स जरूर करिए। ओहो, ये पता नहीं शायद कितने दोवें कहते भी नहीं, मैं कहता भी मैं गाना, कहता नहीं यार मैं गाना, तुसी हुण दोनों ही वेट करो क्योंकि कट्ठियां दी गल नहीं बननी। तो आप कॉल ले लैने उमरप्रीत चावला जी। उमरप्रीत जी वेलकम बैक।
3: थैंक यू सो मच सरबजीत जी। सो कैपिटल गेन टैक्सेस दी आपां गल कीती है, वैल्थ नूं ट्रांसफर करन दी आपां गल कीती है, सो तुसी भी जे ऑलरेडी तुहाडे एसेट्स हैगे जरूर एक बार फैमिली च बैठो डिस्कस करो। थैंक्सगिविंग ते लॉन्ग वीकेंड है अपनी फैमिली नाल, जे तुसी कितें ट्रैवल कर रहे हो तां रस्ते तुसी इह डिस्कस कर सकदे हो। उस तों बाद मैनूं फोन कर लो या ऑफिस विजिट कर लो, लॉन्ग वीकेंड ते वी आपां ऑफिस अवेलेबल हाँ। सो ऑफिस है जी साडा मैकवीन ते मेफील्ड दे इंटरसैक्शन ते ब्रैम्पटन दे विच, नंबर है मेरा 6474461616। या थोड़ा जिहा टाइम हैगा तां अपनियां पुरानियां पॉलिसीज कढो, उहनां नूं रिव्यू करो, उहदे च कुछ चेंजेस होण वाली आ, उहदे च कुछ अपडेट होण वाला है, या कई बार इह हुंदा वी टर्म इंश्योरेंस है एक्सपायर होण वाली है, एक्सपायर होने तो पहले पहले आप देख सकते होंगे भी उहदे च कीड़ियां ऑप्शन है, थोड़े लिए कीड़ी ऑप्शन बेनीफिशियल है, या कई बार यह होंगे भी आप कोई इंश्योरेंस अपलाई की इंश्योरेंस कंपनी ने मना करता या रेटिंग होगी, क्योंकि कई बार मेडिकल रीजन नहीं, कई बार होर भी कई रीजन होंगे जिदे करके इंश्योरेंस कंपनीज अपा इंश्योरेंस देने तो मना कर देंदी है, बैंकरप्सी आ जाती है, चार्जिज आ जाते हैं, या कई बार जे हेल्थ इशूज की मैं गल करा, कई बार अपन कोई हार्ट की प्रॉब्लम हुई हुई है, कोई कैंसर है, कोई सीवियर डिप्रेशन है, या किसी भी तरह की कोई ऐसी प्रॉब्लम है, इंसुलिन डिपेंडेंट डायबिटीज है, तो अपने को स्पेशली जेडे प्लान होंगे जेडे नॉन मेडिकल प्लान होंगे उदे तुसी क्वालीफाई हो सकते हो। अप टू 1 million तक की कवरेज जी है इन प्लान ऑफर की जाती है, ईवन जो तुसी कैनेडा दे विच नवे हो वर्क परमिट पे हो ता भी तुसी एलिजिबल हो इंश्योरेंस लैन लई। सो कोई भी थोड़ा स्टेटस है, कोई भी थोड़ी इनकम है, जरूर तुसी मेरे नाल गल कर सकते हो, प्रोपर नीड एनालिसिस दे बेसिस ते मैं थोनू सजेस्ट कर सकती हाँ भी थोनू किन्ने दी कवरेज लैनी चाहिए है, केड़ा अमाउंट होना चाहिए, लोंगर टर्म हो या तुसी कोई परमानेंट मनी बैक वाले प्लान देख रहे हो, तो भी जरूर मेरे नाल गल कर सकते हो 6474461616 ते। सुपरविजा विजिटर ट्रैवल इंश्योरेंस दी तुसी कोई कोटेशन लैनी है, या किसी भी तरह दी इन्वेस्टमेंट की गल करनी है, बच्चों का एजुकेशन सेविंग प्लान, TFSA, RRSP, पहला घर लैना, FHSA या रजिस्टर्ड डिसेबिलिटी सेविंग प्लान, जिस 90,000 तक की गवर्नमेंट ग्रांट लई तुसी एलिजिबल हो सकते हो, जे घर च कोई बच्चा विद स्पेशल नीड्स या तुसी आप हो डिसेबिलिटी ते एज थोड़ी 49 तो घट है, तो डिसेबिलिटी टैक्स क्रैडिट DTC थोड़ा अप्रूव्ड है, तो आप ये फॉर्म भर के गवर्नमेंट तो 90,000 तक की ग्रांट आप लै सकते हैं। सो नंबर अगेन जी 6474461616
0: 1616 6 4 7 4 4 6 1 6 1 6 थैंक यू सो मच
3: थैंक यू जी।

ਦਾ ਬੜਾ ਸ਼ਾਨਦਾਰ ਗੀਤ ਪ੍ਰੋਗਰਾਮ ਸਰਬ ਰੇਡੀਓ ਤੇ ਨਾਲ ਦੀ ਨਾਲ ਲੇਡੀਜ਼ ਦੇ ਲਈ ਤੁਸੀਂ ਸੂਟ ਲਹਿੰਗੇ ਪਲਾਜ਼ੋ ਪਜਾਮੀ ਲੌਂਗ ਡਰੈਸਿਸ ਤੁਸੀਂ ਲੈਣੀ ਹੈ ਤੇ ਸੁੱਖ ਡਿਜ਼ਾਈਨਰ ਬੁਟੀਕ ਦਾ ਤੁਸੀਂ ਸੋਸ਼ਲ ਮੀਡੀਆ ਹੈਂਡਲ ਟਿਕਟੌਕ ਤੇ ਜਾ ਕੇ ਜ਼ਰੂਰ ਚੈੱਕ ਕਰੋ, ਵਰਾਇਟੀ ਦੇਖੋ, ਬੜਾ ਸ਼ਾਨਦਾਰ ਡਿਜ਼ਾਈਨਰ ਵੇਅਰ ਤੁਹਾਨੂੰ ਮਿਲਣਗੇ। SUKH sukh.designer.boutique ਜਾਂ ਫਿਰ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਸੁੱਖ ਡਿਜ਼ਾਈਨਰ ਬੁਟੀਕ 'ਤੇ 647-233-65 ਤੇ ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਅਤੇ ਵੀਕਐਂਡ ਮਤਲਬ ਕਿ ਸ਼ਨੀਵਾਰ ਦੀ ਸ਼ਾਮ 9-10 AM 5:30 ਅਤੇ ਸਰਬ ਰੇਡੀਓ 'ਤੇ ਅਤੇ ਸਾਡੇ ਨਾਲ ਤੁਸੀਂ ਜ਼ਰੂਰ ਰਾਬਤਾ ਕਰ ਸਕਦੇ ਹੋ, ਜੁੜ ਸਕਦੇ ਹੋ। ਬੜੇ ਰੀਜ਼ਨੇਬਲ ਅਤੇ ਅਫੋਰਡੇਬਲ ਤੁਹਾਨੂੰ ਪੈਕੇਜਿਸ ਮਿਲਣਗੇ ਅਤੇ ਸੰਪਰਕ ਨੰਬਰ ਹੈ 647-770-6454 647-770-6454 ਅਤੇ ਕੱਲ੍ਹ ਯਾਰ ਬੜਾ ਹੀ ਸ਼ਾਨਦਾਰ ਸ਼ੋਅ ਸੀ, ਬੜਾ ਇੰਟਰਸਟਿੰਗ ਸ਼ੋਅ ਸੀ, ਸਾਰੇ ਵਰਲਡ ਦੇ ਵਿੱਚ ਧੁੰਮਾਂ ਪੈ ਗਈਆਂ। ਦੁਬਾਰਾ ਇੱਕ ਵਾਰੀ ਫਿਰ ਜਿਹੜਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸਾਈਨ ਟੂ ਗੋਡ ਸਿੱਧੂ ਮੂਸੇਵਾਲੇ ਦਾ ਜਿਹੜਾ ਕਾਨਸਰਟ ਸੀ ਕੱਲ੍ਹ, ਟ੍ਰਿਬਿਊਟ ਟੂ ਸਿੱਧੂ ਮੂਸੇਵਾਲਾ, ਅਤੇ ਬੜਾ ਹੀ ਕਾਮਯਾਬ ਸ਼ੋਅ ਹੋਇਆ ਕੱਲ੍ਹ। ਅਤੇ ਸਾਰੇ ਪਾਸੇ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖੋਗੇ ਅਤੇ ਇਹੀ ਸਭ ਕੁਛ ਸਭ ਪਾਸੇ ਜਾ ਰਿਹਾ ਵੀ ਇੱਕ ਤਰ੍ਹਾਂ ਦੀ ਇੱਦਾਂ ਦੀ ਐਨਰਜੀ ਹੈ ਵੀ ਇੱਕ ਵਾਰੀ ਸਿੱਧੂ ਫਿਰ ਮੂਸੇਵਾਲਾ ਜਿੰਦਾ ਹੋ ਗਿਆ। ਅਤੇ ਬੜਾ ਸ਼ਾਨਦਾਰ ਕੱਲ੍ਹ ਸ਼ੋਅ ਸੀ ਅਤੇ ਅੱਜ ਦਾ ਹੁਣ ਆਪਣਾ ਜਿਹੜਾ ਟਾਈਮ ਰੇਡੀਓ ਦਾ ਇਹ ਸਮਾਪਤੀ ਦੇ ਵੱਲ ਹੈ ਅਤੇ ਪਹੇਲੀ ਆਪਾਂ ਹੁਣ ਅਗਲੇ ਹਫ਼ਤੇ ਹੀ ਪੁੱਛਾਂਗੇ। ਆਪਣਾ ਇੰਜੋਏ ਕਰੋ, ਲੌਂਗ ਵੀਕਐਂਡ, ਧੰਨਵਾਦ ਕਰਨਾ ਕਿਸੇ ਦਾ ਨਾ ਭੁੱਲੋ ਕਦੇ ਵੀ। ਅਤੇ ਆਪਾਂ ਅੱਜ ਦੇ ਪ੍ਰੋਗਰਾਮ 'ਚ ਇੱਥੇ ਲੈਂਦੇ ਇਜਾਜ਼ਤ, ਤੁਸੀਂ ਆਪਣਾ ਰੱਖੋ ਖਿਆਲ ਅਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

Thank you.

కవచం శని రాజస్య సౌరేణితమనుత్తమం కవచం దేవతా

ya me cagaste, no cagué y jamás.

जी हाँ, तो एक बार फिर से आपका स्वागत है खैर संसार में। मैं हूँ आपकी होस्ट मीरा, और आपको बता दूं कि अगर प्रोग्राम आपने अभी ऑन किया तो नवरात्रि जो शारदीय नवरात्रि हैं वो 11 तारीख से शुरू हो रहे हैं। तो आप सभी को नवरात्रों की बहुत सारी शुभकामनाएं। हैमिल्टन वासियों की तुसी अपनी अगली कार लभ रहे हो तो अजे पहुंचो बीबीटी रॉकले फाटो हैमिल्टन, तुहाडा अपना लोकल कार डीलरशिप इत्थे ही हैमिल्टन विच। ਸਾਡੇ ਕੋਲ ਹਰ ਬਜਟ ਲਈ ਗੱਡੀਆਂ ਉਪਲਬਧ ਹਨ, ਸਿਰਫ 5,000 ਤੋਂ ਲੈ ਕੇ $1,00,000 ਤੱਕ। ਤੇ ਫਾਈਨਾਂਸਿੰਗ ਦੀ ਚਿੰਤਾ ਨਾ ਕਰੋ, ਇੰਟਰਸਟ ਰੇਟ ਸਿਰਫ 5.49% ਤੋਂ ਸ਼ੁਰੂ, ਅਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰਸ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ। ਤੇ ਦੂਸਰੇ ਹੈਮਿਲਟਨ ਵਿੱਚ ਰਹਿੰਦੇ ਹੋ ਤਾਂ ਸਾਡੇ ਕੋਲ ਸਾਡੀ ਲੋਕਲ ਟੀਮ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰੇਗੀ। ਤੇ ਜੇ ਤੁਹਾਨੂੰ ਨਵੇਂ ਟਾਇਰ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ। ਚਾਰ ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ। ਹੁਣ ਸੁਣੋ AM530 ਲਿਸਨਰ ਲਈ ਖਾਸ ਆਫਰ। ਜਦੋਂ ਤੁਸੀਂ BBT ਰੌਕਲੇਫ ਆਟੋ ਹੈਮਿਲਟਨ ਆਓ, ਸਾਨੂੰ ਸਿਰਫ ਇਹ ਦੱਸੋ, ਮੈਂ AM530 ਤੋਂ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ, ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬੱਚਤ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਵਿਜ਼ਿਟ ਕਰੋ BBT ਰੌਕਲੇਫ ਆਟੋ ਹੈਮਿਲਟਨ। ਕਾਲ ਕਰੋ 365-384-3840। ਦੁਬਾਰਾ ਸੁਣੋ 365-384-3840। BBT ਰੌਕਲੇਫ ਆਟੋ ਹੈਮਿਲਟਨ, ਲੋਕਲ ਸਰਵਿਸ, ਗ੍ਰੇਟ ਸਿਲੈਕਸ਼ਨ, ਗ੍ਰੇਟ ਡੀਲਸ। ਤੋ ਆਪ ਸੁਣ ਰਹੇ ਹੈ ਪ੍ਰੋਗਰਾਮ ਘਰ ਸੰਸਾਰ। ਅਬ ਮੇਰੀ ਕੋਸ਼ਿਸ਼ ਹੈ ਕਿ ਲੌਂਗ ਵੀਕੈਂਡ ਹੈ ਤੋ ਆਪਕੇ ਲਿਏ ਯੇ ਪ੍ਰੋਗਰਾਮ ਜਿਤਨਾ ਮਨੋਰੰਜਕ ਬਣਾ ਸਕੂੰ, ਜਿਤਨੇ ਬੜੀਆ ਬੜੀਆ ਗੀਤ ਆਪਕੋ ਨਿਕਾਲ ਕੇ ਵੋ ਆਪਕੋ ਸੁਣਾਊਂ, ताकि आपका जो शाम का टाइम है, आप कहीं जा रहे हो तो ये प्रोग्राम सुनते जा रहे हो। तो मैं बड़ी खुशकिस्मत हूँ, बहुत सालों से प्रोग्राम कर रही हूँ तो आपका साथ मिल रहा है, तो आप क्यों ना मैं आपका मनोरंजन करूँ बढ़िया तरीके से। तो ये गाना भी बड़ा अच्छा है, आशा भोसले की है, ऋषि कपूर और पूनम, 80s के जमाने में आपको ले चलती हूँ। ये बाजा रहा पूनम।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

of Sosa and Sweet Factory at all leading grocery stores.

ಸ್ವರೂಪ ಗೌರವ.

ಸೂರ್ಯನಂದನ ಇತ್ಯೇತತ್ತವಚಂ ದಿವ್ಯಂ ಮಹೇಶೋ.

जी हाँ, तो एक बार फिर से आपका स्वागत है खैर संसार में। मैं हूँ आपकी होस्ट मीरा, और आपको बता दूं कि अगर प्रोग्राम आपने अभी ऑन किया तो नवरात्रि, जो शारदीय नवरात्रि हैं, वो 11 तारीख से शुरू हो रहे हैं। तो आप सभी को नवरात्रों की बहुत सारी शुभकामनाएं। हैमिल्टन वासियों की तुम अपनी अगली कार लभ रहे हो तो अजे पहुंचो बीबीटी रॉकले फाटो हैमिल्टन, थोड़ा अपना लोकल कार डीलरशिप इतने ही हैमिल्टन में। ਸਾਡੇ ਕੋਲ ਹਰ ਬਜਟ ਲਈ ਗੱਡੀਆਂ ਉਪਲਬਧ ਹਨ, ਸਿਰਫ 5,000 ਤੋਂ ਲੈ ਕੇ $1,00,000 ਤੱਕ। ਤੇ ਫਾਈਨਾਂਸਿੰਗ ਦੀ ਚਿੰਤਾ ਨਾ ਕਰੋ, ਇੰਟਰਸਟ ਰੇਟ ਸਿਰਫ 5.49% ਤੋਂ ਸ਼ੁਰੂ, ਅਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰਸ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ। ਤੇ ਤੁਸੀਂ ਹੈਮਿਲਟਨ ਵਿੱਚ ਰਹਿੰਦੇ ਹੋ ਤਾਂ ਸਾਡੇ ਕੋਲ ਸਾਡੀ ਲੋਕਲ ਟੀਮ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰੇਗੀ। ਤੇ ਜੇ ਤੁਹਾਨੂੰ ਨਵੇਂ ਟਾਇਰ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ। ਚਾਰ ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ। ਹੁਣ ਸੁਣੋ AM530 ਲਿਸਨਰ ਲਈ ਖਾਸ ਆਫਰ। ਜਦੋਂ ਤੁਸੀਂ BBT ਰੌਕਲੇ ਫਾਟੋ ਮਿਲਟਨ ਆਓ, ਸਾਨੂੰ ਸਿਰਫ ਇਹ ਦੱਸੋ, ਮੈਂ AM530 ਤੋਂ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ, ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬੱਚਤ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਵਿਜ਼ਿਟ ਕਰੋ BBT ਰੌਕਲੇ ਫਾਟੋ ਮਿਲਟਨ। ਕਾਲ ਕਰੋ 365-384-3840। ਦੁਬਾਰਾ ਸੁਣੋ 365-384-3840। BBT ਰੌਕਲੇ ਫਾਟੋ ਹੈਮਿਲਟਨ, ਲੋਕਲ ਸਰਵਿਸ, ਗ੍ਰੇਟ ਸਿਲੈਕਸ਼ਨ, ਗ੍ਰੇਟ ਡੀਲਸ। ਆਪ ਸੁਣ ਰਹੇ ਹੈ ਪ੍ਰੋਗਰਾਮ ਘਰ ਸੰਸਾਰ। ਅਬ ਮੇਰੀ ਕੋਸ਼ਿਸ਼ ਹੈ ਕਿ ਲੌਂਗ ਵੀਕੈਂਡ ਹੈ ਤੋ ਆਪਕੇ ਲਿਏ ਯੇ ਪ੍ਰੋਗਰਾਮ ਜਿਤਨਾ ਮਨੋਰੰਜਕ ਬਣਾ ਸਕੂ, ਜਿਤਨੇ ਬੜੀਆ ਬੜੀਆ ਗੀਤ ਆਪਕੋ ਨਿਕਾਲ ਕੇ ਵੋ ਆਪਕੋ ਸੁਣਾਊ, ताकि आपका जो शाम का टाइम है, आप कहीं जा रहे हो तो ये प्रोग्राम सुनते जा रहे हो। तो मैं बड़ी खुशकिस्मत हूँ, बहुत सालों से प्रोग्राम कर रही हूँ तो आपका साथ मिल रहा है, तो आप क्यों ना मैं आपका मनोरंजन करूँ बढ़िया तरीके से। तो ये गाना भी बड़ा अच्छा आशा भोसले की है, ऋषि कपूर और पूनम, 80s के जमाने में आपको ले चलती हूँ। ये बाजा रहा पूनम, ग्रेट ऋषि कपूर, आप जरूर उसको मूवी को देखना। अगर आप कुछ भी नहीं कर रहे हो उस वीकेंड, कहीं बाहर नहीं निकल रहे, तो आप ये वादा रहा मैं कि ये किसी की फिल्म है, इससे ग्रेट फिल्म है, वेरी रोमांटिक है।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: reflect the views and opinions of the management and staff of CHLO AM 530.
1: ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਫ੍ਰੀਕੁਐਂਸੀ ਤੇ 18 ਅਕਤੂਬਰ 2026 ਦਿਨ ਐਤਵਾਰ ਤੇ ਜੀ ਸਾਰਿਆਂ ਦਾ ਨਿੱਘਾ ਸਵਾਗਤ। ਮੈਂ ਰੁਪਿੰਦਰ ਕੌਰ, ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਤੇ ਬਹੁਤ ਪਿਆਰੀ ਜੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਦਿਨ ਦੀ, ਤੇ ਆਓ ਸਭ ਤੋਂ ਪਹਿਲਾਂ ਜੀ ਇਸ ਸ਼ੁਰੂਆਤ ਨੂੰ ਉਸ ਪਰਮਾਤਮਾ ਦੇ ਨਾਂ ਦੇ ਨਾਲ ਜੋੜੀਏ ਤੇ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
7: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਦ ਲੱਗੇ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ, ਰਸਨਾ ਹਰ ਸਾਦ ਲੱਗੇ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ, ਸਦਾ ਸੁਖ ਸਾਚੈ ਸਬਦ ਵਿਚਾਰੀ,

0: ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜੇ ਸੁਭਾਈ ਮਨ ਤ੍ਰਿਪਤਿਆ ਹਰ ਨਾਮ ਧਿਆਏ।
1: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਜੀ ਤੁਸੀਂ ਨਾਲ ਬਣ ਚੁੱਕੇ ਹੋ। ਟੈਂਪਰੇਚਰ ਅੱਜ ਦੇ ਜੋ 10 ਡਿਗਰੀ ਨੇ ਤੇ ਸਵਾਗਤ ਅਸੀਂ ਦਿਨ ਦਾ ਜੀ ਅੱਛੇ ਮੌਸਮ ਦੇ ਨਾਲ ਬਿਲਕੁਲ ਕਰ ਰਹੇ ਹਾਂ। ਸੋ ਜੀ ਜੋ ਅੱਜ ਉਮੀਦ ਹੈ ਕਿ ਧੁੱਪ ਹੋਵੇਗੀ ਦਿਨੇ ਕੱਲ੍ਹ ਵਾਂਗ, ਉਹ ਉਮੀਦ ਅੱਜ ਘੱਟ ਵੱਧ ਹੀ ਪੂਰੀ ਹੋਣੀ ਹੈ ਕਿਉਂਕਿ ਅੱਜ ਦਿਨ ਭਰ ਮੀਂਹ ਦੇ ਆਸਾਰ ਜੋ ਨੇ ਉਹ ਪੂਰੇ ਨੇ। ਸੋ ਦਿਨੇ ਜੋ ਤਾਪਮਾਨ ਨੇ ਇਹ 17 ਡਿਗਰੀ ਤੱਕ ਰਹਿਣਗੇ ਅਤੇ ਸ਼ਾਮ ਵੇਲੇ ਚਲੋ ਫਿਰ ਵੀ ਡਬਲ ਡਿਜਿਟ ਹੀ ਹੋਣਗੇ ਅਤੇ 13 ਡਿਗਰੀ ਤਾਪਮਾਨ ਹੋਵੇਗਾ। ਪਰ ਦਿਨ ਭਰ ਅੱਜ ਤੁਸੀਂ ਮੀਂਹ ਦੀ ਜੋ ਤਿਆਰੀ ਹੈ ਉਹ ਜ਼ਰੂਰ ਕਸ ਲਓ ਜੀ। ਅਤੇ 7:28 'ਤੇ ਹੌਲੀ ਹੌਲੀ ਜੋ ਚਾਨਣ ਹਜੇ ਹੋਣਾ ਹੈ, ਜੋ ਸੂਰਜ ਨੇ ਆਉਣਾ ਹੈ, ਅਤੇ ਇਹ ਦਿਨ ਜੋ ਹੈ ਅੱਜ ਦਾ ਇਹ ਸੰਪੂਰਨ ਥੋੜ੍ਹਾ ਚਲੋ ਜਲਦੀ ਹੋਵੇਗਾ। 6:41 'ਤੇ ਜੀ ਅੱਜ ਦਾ ਸਨਸੈਟ ਹੈ। ਸੋ ਜੀ ਛੁੱਟੀਆਂ, ਅਤੇ ਛੁੱਟੀਆਂ ਜਦੋਂ ਫਿਰ ਲੌਂਗ ਵੀਕਐਂਡ ਦੀਆਂ ਹੋਣ ਅਤੇ ਜਦੋਂ ਮੌਸਮ ਵੀ ਅੱਛਾ ਹੋਵੇ ਅਤੇ ਫਿਰ ਤਾਂ ਬਹੁਤ ਸਾਰੇ ਮੌਕੇ ਜੋ ਹੈ ਮਨ ਜੋ ਹੈ ਉਹ ਲੱਭਦਾ ਕਿ ਫਿਰ ਛੁੱਟੀ ਨੂੰ ਅਸੀਂ ਕਿਸ ਤਰ੍ਹਾਂ ਮਨਾਈਏ। ਸੋ ਥੈਂਕਸ ਗਿਵਿੰਗ ਮੌਕੇ ਜਦੋਂ ਗੈਟ ਟੂਗੈਦਰਸ ਜੋ ਨੇ ਇਹ ਇੱਕ ਜੋ ਇੱਕ ਅਹਿਮ ਪਾਰਟ ਜੋ ਜ਼ਰੂਰ ਹੁੰਦੀ ਹੈ ਥੈਂਕਸ ਗਿਵਿੰਗ ਦੀ। ਸੋ ਉੱਥੇ ਗੈਟ ਟੂਗੈਦਰਸ ਆਪਣਿਆਂ ਦੇ ਨਾਲ ਜੋ ਤੁਸੀਂ ਵੀ ਪਲਾਨ ਕੀਤੀਆਂ ਹੋਣਗੀਆਂ, ਸੋ ਚੰਗੇ ਮੌਸਮ ਦੇ ਵਿੱਚ ਜੀ ਬਿਲਕੁਲ ਚੰਗੀਆਂ ਹੋਣਗੀਆਂ ਕਿਉਂਕਿ ਕੱਲ੍ਹ ਦਾ ਵੀ ਤਾਪਮਾਨ ਜੋ ਹੈ, ਜੋ ਕੱਲ੍ਹ ਦੀ ਛੁੱਟੀ ਦਾ ਤਾਪਮਾਨ ਹੈ ਉਹ ਅੱਜ ਨਾਲੋਂ ਵੀ ਕਿਤੇ ਵਧੀਆ। ਕੱਲ੍ਹ ਧੁੱਪ ਹੋਣੀ ਹੈ ਅਤੇ 23 ਡਿਗਰੀ ਤੱਕ ਜੋ ਤਾਪਮਾਨ ਜਾਣ ਦੇ ਆਸਾਰ ਜ਼ਰੂਰ ਬਣੇ ਹੋਏ ਨੇ। ਸੋ ਛੁੱਟੀ ਦਾ ਆਨੰਦ ਜੋ ਹੈ ਇਸ ਹਫ਼ਤੇ ਦੀ ਲੌਂਗ ਵੀਕਐਂਡ ਦੀ ਛੁੱਟੀ ਦਾ ਇਹ ਪੂਰਾ ਆਉਣ ਵਾਲਾ ਹੈ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਤੁਹਾਨੂੰ ਅੱਜ ਦੇ ਇਸ ਦਿਨ ਦੀਆਂ ਬਹੁਤ ਸਾਰੀਆਂ ਬੈਸਟ ਵਿਸ਼ਸ। ਤੁਹਾਡਾ ਦਿਨ ਜੋ ਹੈ ਅੱਜ ਦਾ ਪੂਰਾ ਸਫਲ ਰਹੇ। ਸ਼ੁਰੂ ਜੋ ਹੈ ਜੋ ਅਸੀਂ ਇਕੱਠੀਆਂ ਕਰ ਰਹੇ ਹਾਂ ਅਤੇ ਪਰਮਾਤਮਾ ਕਰੇ ਜੋ ਵੀ ਤੁਸੀਂ ਸੋਚਿਆ ਧਾਰਿਆ ਹੋਇਆ ਅੱਜ ਦੇ ਇਸ ਸਫ਼ਰ ਦੇ ਲਈ, ਇਸ ਦਿਨ ਦੇ ਲਈ, ਅਤੇ ਉਹ ਜ਼ਰੂਰ ਜੀ ਪੂਰਾ ਹੋਵੇ। ਸੋ ਜੇਕਰ ਤੁਸੀਂ ਡਰਾਈਵ ਕਰ ਰਹੇ ਹੋ ਅਤੇ ਆਪਣੀ ਡਰਾਈਵਿੰਗ ਵੱਲ ਜੀ ਇਸ ਵੇਲੇ ਖਾਸ ਧਿਆਨ ਦੇਣਾ। ਅਤੇ ਕਈ ਵਾਰੀ ਸਾਨੂੰ ਹੁੰਦਾ ਚਲੋ ਸਮੇਂ 'ਤੇ ਨਹੀਂ ਤੁਰਿਆ ਜਾਂਦਾ ਅਤੇ ਫਿਰ ਸਾਨੂੰ ਹੁੰਦਾ ਚਲੋ ਸਪੀਡ ਜੋ ਹੈ ਵਧਾ ਕੇ ਥੋੜ੍ਹਾ ਜਿਹਾ ਅਸੀਂ ਜੋ ਸਮਾਂ ਜੋ ਹੈ ਉਹ ਬਚਾ ਲਵਾਂਗੇ। ਪਰ ਪਹਿਲਾਂ ਆਪਣੀ ਸੇਫਟੀ, ਪਹਿਲਾਂ ਬਾਕੀਆਂ ਦੀ ਸੇਫਟੀ ਰੋਡ 'ਤੇ ਜੋ ਨੇ, ਅਤੇ ਉਸ ਤੋਂ ਬਾਅਦ ਜੋ ਨੇ ਉਹ ਬਾਕੀ ਚੀਜ਼ਾਂ। ਸੋ ਡਰਾਈਵਿੰਗ 'ਤੇ ਜੀ ਖਾਸ ਖਾਸ ਧਿਆਨ ਦੇਣਾ। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਸਫ਼ਰ ਦੇ ਵਿੱਚ ਬਣੇ ਹੋਏ ਹੋ ਅਤੇ ਆਓ ਇਸ ਸਫ਼ਰ ਦੇ ਵਿੱਚ ਸਰਵਣ ਕਰਦੇ ਹਾਂ ਇੱਕ ਸ਼ਬਦ। ਤੁਸੀਂ ਬਣੇ ਰਹਿਣਾ ਜੀ।

0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਪਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99 ਸਬਜ਼ੀ ਮਾਰਕੀਟ ਓਪਨ 24/7
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ। 905-798-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ, ਅਤੇ ਜੋ ਸਮਾਂ 6:23 ਦਾ ਹੋ ਚੱਲਾ ਜੀ, ਹੌਲੀ ਹੌਲੀ ਜੋ ਦਿਨ ਨੇ ਹੁਣ ਚੜ੍ਹਨਾ, ਅਤੇ ਤੁਹਾਨੂੰ ਇਹ ਸਫ਼ਰ ਬਹੁਤ ਬਹੁਤ ਜੀ ਮੁਬਾਰਕ ਹੋਵੇ। ਅਤੇ ਤੁਸੀਂ ਜੋ ਪ੍ਰੋਗਰਾਮ ਦੇ ਨਾਲ ਬਣੇ ਹੋਏ ਹੋ ਅਤੇ ਤੁਹਾਨੂੰ ਮੈਂ ਨੰਬਰ ਜ਼ਰੂਰ ਨੋਟ ਕਰਵਾ ਦੇਵਾਂ, ਤੁਸੀਂ ਫੋਨ ਰਾਹੀਂ ਵੀ ਪ੍ਰੋਗਰਾਮ ਨਾਲ ਜੁੜ ਸਕਦੇ ਹੋ। ਨੰਬਰ 416-407-2040-416-477-2040 ਇਹ ਨੰਬਰ ਹੈ, ਅਤੇ US ਦੇ ਵਿੱਚ ਵੀ ਨੰਬਰ 641-741-0860 641-741-0860 'ਤੇ ਤੁਸੀਂ ਜੀ ਕਾਲ ਕਰਕੇ ਪ੍ਰੋਗਰਾਮ ਨੂੰ ਲਾਈਵ ਜ਼ਰੂਰ ਸੁਣ ਸਕਦੇ ਹੋ ਜੀ, ਅਤੇ ਪੰਜਾਬੀ ਲਹਿਰਾਂ ਦੀ ਜੋ ਐਪ ਹੈ ਇਸ ਰਾਹੀਂ ਵੀ ਪ੍ਰੋਗਰਾਮ ਨੂੰ ਜ਼ਰੂਰ ਸੁਣਿਆ ਜਾ ਸਕਦਾ ਹੈ। ਅਤੇ ਤੁਸੀਂ ਆਪਣੇ ਫੋਨ ਦੇ ਵਿੱਚ ਐਪ ਪਾਉਣੀ ਹੈ ਅਤੇ ਫਿਰ ਤਾਂ ਕਿਸੇ ਵੀ ਮੁਲਕ ਦੇ ਵਿੱਚ ਜੀ ਤੁਸੀਂ ਹੋ ਇਸ ਵੇਲੇ, ਅਤੇ ਐਪ ਰਾਹੀਂ ਪ੍ਰੋਗਰਾਮ ਨੂੰ ਲਾਈਵ ਸੁਣ ਸਕਦੇ ਹੋ ਜੀ। ਸੋ ਜਿੱਥੇ ਜੀ ਛੁੱਟੀ ਦਾ ਇਹ ਵੀਕਐਂਡ ਹੈ ਅਤੇ ਲੰਮੀ ਛੁੱਟੀ ਦਾ ਵੀਕਐਂਡ ਹੈ, ਚਲੋ ਉੱਥੇ ਥੋੜ੍ਹੀ ਰਾਹਤ ਹੁੰਦੀ ਹੈ, ਅਤੇ ਨਾਲ ਤੁਸੀਂ ਆਪਣੀ ਜੋ ਰਿਸਪੋਂਸੀਬਿਲਿਟੀ ਜੋ ਵੋਟਿੰਗ ਨੂੰ ਲੈ ਕੇ ਹੈ ਇਸ ਨੂੰ ਵੀ ਤੁਸੀਂ ਜੀ ਅੱਛਾ ਇਸ ਛੁੱਟੀ ਵਾਲੇ ਟਾਈਮ ਵੀ ਪੂਰਾ ਕਰ ਸਕਦੇ ਹੋ, ਕਿਉਂਕਿ ਐਡਵਾਂਸ ਵੋਟਿੰਗ ਜੋ ਹੈ ਉਹ ਬਿਲਕੁਲ ਓਪਨ ਹੈ, ਅਤੇ ਆਪਣੇ ਸ਼ਹਿਰ ਦੀ ਜੋ ਵੈਬਸਾਈਟ ਹੈ ਐਡਵਾਂਸ ਵੋਟਿੰਗ ਦੀ ਲੋਕੇਸ਼ਨਸ ਦੇ ਲਈ, ਇਹ ਤੁਸੀਂ ਜ਼ਰੂਰ ਵੇਖੋ। ਜੋ ਤਰੀਕਾਂ ਜੋ ਤੈਅ ਹੋਈਆਂ ਨੇ ਐਡਵਾਂਸ ਵੋਟਿੰਗ ਦੇ ਲਈ ਵੱਖੋ ਵੱਖਰੀ ਸਿਟੀਜ਼ ਦੇ ਵਿੱਚ, ਇਹ ਥੋੜ੍ਹੀਆਂ ਵੱਖਰੀਆਂ ਨੇ, ਸੋ ਇਹ ਵੇਖ ਕੇ ਤੁਸੀਂ ਜੋ ਹੈ ਆਪਣੀ ਐਡਵਾਂਸ ਵੋਟਿੰਗ ਜੇਕਰ ਪਹਿਲਾਂ ਕਰਨਾ ਚਾਹੁੰਦੇ ਹੋ 26 October ਤੋਂ, ਤਾਂ ਇਹ ਵੀ ਹੋ ਸਕਦੀ ਹੈ। ਅਤੇ ਜਿੱਥੇ ਇਸ ਵੇਲੇ ਪੂਰਾ ਜ਼ੋਰ ਜੋ ਕੈਂਡੀਡੇਟਸ ਜੋ ਨੇ ਜੋ ਖੜ੍ਹੇ ਨੇ ਉਹ ਲਾ ਰਹੇ ਨੇ ਕਿ ਅਸੀਂ ਲੋਕਾਂ ਤੱਕ ਪਹੁੰਚੀਏ, ਆਪਣਾ ਨਾਂ ਲੈ ਕੇ ਜਾਈਏ, ਆਪਣਾ ਪਲਾਨ ਲੈ ਕੇ ਜਾਈਏ ਕਿ ਕੰਮ ਜੋ ਹੈ ਅੱਗੇ ਉਹ ਕਿਵੇਂ ਕਰਨਗੇ। ਅਤੇ ਜਿੱਥੇ ਰੋਜ਼ਾਨਾ ਜੋ ਫਲਾਇਰਸ ਵੰਡੇ ਜਾ ਰਹੇ ਨੇ, ਜਿੱਥੇ ਚਲੋ ਲੋਨ ਸਾਈਨਸ ਲਾਏ ਜਾ ਰਹੇ ਨੇ, ਉੱਥੇ ਇੱਕ ਜੋ ਹੈ ਖਬਰ ਅਜਿਹੀ ਵੀ ਆਈ ਕਿ ਔਰੇਂਜਵਿਲ ਦੇ ਵਿੱਚ ਜੋ ਮੇਅਰ ਦੀ ਕੈਂਡੀਡੇਟ ਲਈ ਉਮੀਦਵਾਰ ਜੋ ਨੇ ਉਹ ਖੜ੍ਹੇ ਨੇ, ਉਹਨਾਂ 'ਚੋਂ ਇੱਕ 'ਤੇ ਜੀ ਇਹ ਚਾਰਜਿਸ ਲੱਗੇ ਕਿ ਕਿਸੇ ਹੋਰ ਜੋ ਕੈਂਡੀਡੇਟ ਦੇ ਉਹਨਾਂ ਨੇ ਲੋਨ ਸਾਈਨ ਜੋ ਨੇ ਉਹ ਪੁੱਟ ਦਿੱਤੇ ਅਤੇ ਚੋਰੀ ਕਰ ਲਏ। ਸੋ ਇਹ ਜੋ ਚਾਰਜਿਸ ਲੱਗੇ ਨੇ ਅਤੇ ਇਹ ਆਪ ਜੋ ਮੇਅਰ ਕੈਂਡੀਡੇਟ ਜਿਹਦਾ ਲੋਨ ਸਾਈਨ ਜੋ ਹੈ ਉਹ ਚੋਰੀ ਹੋਇਆ, ਲੀਜ਼ਾ ਪੋਸਟ ਇਹ ਔਰੇਂਜਵਿਲ ਮੇਅਰ ਕੈਂਡੀਡੇਟ ਦੇ ਵਿੱਚ ਜੋ ਖੜ੍ਹੇ ਨੇ, ਇਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਸਕਰੀਨਸ਼ੋਟ ਹੀ ਪਾ ਦਿੱਤਾ। ਅਤੇ ਇਹ ਸਕਰੀਨਸ਼ੋਟ ਸੀ ਉਸ ਫੁਟੇਜ ਦਾ ਜਿਸ ਦੇ ਵਿੱਚ ਇੱਕ ਵਿਅਕਤੀ ਵੇਖਿਆ ਜਾ ਰਿਹਾ ਕਿ ਉਹ ਕੈਂਪੇਨ ਸਾਈਨ ਦੇ ਨਾਲ, ਲੀਜ਼ਾ ਪੋਸਟ ਦੇ ਕੈਂਪੇਨ ਸਾਈਨ ਦੇ ਨਾਲ ਉਹ ਤੁਰਿਆ ਜਾ ਰਿਹਾ। ਅਤੇ ਫਿਰ ਜੋ ਪੋਸਟ ਪਾਈ ਹੈ ਅਤੇ ਉਸ ਦੇ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹ ਕੌਣ ਹੈ। ਅਤੇ ਚਾਰਜਿਸ ਵੀ ਫਿਰ ਜੋ ਲੱਗੇ ਨੇ ਉਹ ਦੂਸਰੇ ਕੈਂਡੀਡੇਟ 77 ਸਾਲਾ ਨਿਕੋਲਸ ਗੈਰਿਸਟੋ 'ਤੇ ਲੱਗੇ। ਡਫਰਨ ਓਪੀਪੀ ਨੇ ਉਹਨਾਂ 'ਤੇ ਜੋ ਚਾਰਜਿਸ ਇਹ ਲਾਏ ਨੇ, ਅਤੇ ਗੈਰਿਸਟੋ 5 ਕੈਂਡੀਡੇਟਸ 'ਚੋਂ ਇੱਕ ਨੇ ਜੋ ਕਿ ਔਰੇਂਜਵਿਲ ਦੀ ਮੇਅਰ ਦੇ ਲਈ ਰਨ ਕਰ ਰਹੇ ਨੇ ਅਤੇ ਇਸ ਰੇਸ ਦੇ ਵਿੱਚ ਨੇ। ਸੋ ਹਾਲਾਂਕਿ ਹੁਣ ਚਾਰਜਿਸ ਤਾਂ ਲੱਗ ਚੁੱਕੇ ਨੇ, ਪਰ ਫਿਰ ਵੀ ਕਿ ਉਹ ਵੀਡੀਓ ਦੇ ਵਿੱਚ ਮੈਂ ਹੀ ਹਾਂ, ਇਹ ਸਕਰੀਨਸ਼ੋਟ ਮੇਰਾ ਹੀ ਹੈ, ਇਹ ਮੰਨਣ ਤੋਂ ਇਨਕਾਰ ਗੈਰਿਸਟੋ ਜੋ ਨੇ ਉਹ ਜ਼ਰੂਰ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਇਹ ਮੈਂ ਹੋ ਹੀ ਨਹੀਂ ਸਕਦਾ ਕਿ ਮੈਂ ਹਰ ਕੈਂਡੀਡੇਟ ਦੀ ਰਿਸਪੈਕਟ ਕਰਦਾ ਉਹਨਾਂ ਦੇ ਕੰਮ ਦੀ, ਅਤੇ ਇਹ ਕੰਮ ਜੋ ਹੈ ਨਹੀਂ ਮੇਰੇ ਵੱਲੋਂ ਪੋਸੀਬਲ ਕਿ ਮੈਂ ਆਪਣੇ ਫਲਾਇਰ ਵੰਡਦਾ ਫਿਰਾਂ ਅਤੇ ਦੂਜਿਆਂ ਦੇ ਲੋਨ ਸਾਈਨ ਜੋ ਨੇ ਉਹ ਮੈਂ ਪੁੱਟਦਾ ਫਿਰਾਂ। ਪਰ ਦੂਸਰੇ ਪਾਸੇ ਲੀਜ਼ਾ ਪੋਸਟ ਨੇ ਫਿਰ ਇੱਕ ਵਾਰੀ ਫਿਰ ਤੋਂ ਪੋਸਟ ਕੀਤੀ ਕਿ ਮੈਂ ਵੀ ਇੰਨੀ ਕੱਚੀ ਨਹੀਂ ਕਿ ਬਿਨਾਂ ਪੁਸ਼ਟੀ ਕੀਤੇ ਆ ਮੈਂ ਕਿਸੇ ਦੀ ਵੀ ਜੋ ਵੀਡੀਓ ਹੈ ਜਾਂ ਸਕਰੀਨਸ਼ੋਟ ਹੈ ਉਹ ਇਸੇ ਤਰ੍ਹਾਂ ਜਾਰੀ ਕਰ ਦੇਵਾਂ। ਸੋ ਇਹ ਜੋ ਇਹਨਾਂ ਵਿਚਕਾਰ ਜੋ ਇਹ ਕਿੱਸਾ ਹੈ ਇਹ ਫਿਲਹਾਲ ਅੱਗੇ ਤੱਕ ਚੱਲ ਰਿਹਾ। ਹਾਲਾਂਕਿ ਚਾਰਜਿਸ ਲੱਗ ਚੁੱਕੇ ਨੇ, ਪਰ ਗੈਰਿਸਟੋ ਦਾ ਕਹਿਣਾ ਹੈ ਕਿ ਆਪਣਾ ਨਾਂ ਜੋ ਹੈ ਇਸ 'ਚੋਂ ਹਟਾਉਣ ਦੇ ਲਈ ਅਤੇ ਸਾਬਿਤ ਕਰਨ ਦੇ ਲਈ ਕਿ ਮੈਂ ਨਹੀਂ ਹਾਂ, ਅਤੇ ਮੈਂ ਪੂਰਾ ਜ਼ੋਰ ਲਾਵਾਂਗਾ। ਹਾਲਾਂਕਿ ਜੋ ਕੈਂਡੀਡੇਟਸ ਨੇ ਉਹਨਾਂ ਦੀ ਸੋਮਵਾਰ ਰਾਤੀ ਜੋ ਹੈ ਉਹ ਡਿਬੇਟ ਜੋ ਹੈ ਇਹ ਹੋਣੀ ਹੈ, ਅਤੇ ਦੋਵੇਂ ਪੋਸਟ ਅਤੇ ਗੈਰਿਸਟੋ ਉਸ ਡਿਬੇਟ ਦਾ ਹਿੱਸਾ ਹੋਣਗੇ। ਹਾਲਾਂਕਿ ਪੁਲਿਸ ਨੇ ਗੈਰਿਸਟੋ ਨੂੰ ਪੋਸਟ ਤੋਂ ਸਿੱਧਾ ਮਿਲਣ ਤੋਂ ਜੋ ਹੈ ਫਿਲਹਾਲ ਜੋ ਹੈ ਉਹ ਮਨ੍ਹਾ ਕੀਤਾ। ਹਾਲਾਂਕਿ ਡਿਬੇਟ ਅਟੈਂਡ ਕਰਨ ਲਈ ਜੋ ਕਲੀਅਰੈਂਸ ਜੋ ਹੈ ਇਹ ਜ਼ਰੂਰ ਦੇ ਦਿੱਤੀ ਹੈ। ਸੋ ਇਸ ਦੇ ਵਿੱਚ ਹੁਣ ਕੀ ਸੱਚ ਹੈ ਕੀ ਝੂਠ ਹੈ, ਇੱਕ ਪਾਸੇ ਚਾਰਜਿਸ ਵੀ ਲੱਗ ਚੁੱਕੇ ਨੇ ਫਿਰ ਵੀ ਜੋ ਹੈ ਉਹ ਨਹੀਂ ਮੰਨਣਾ, ਅਤੇ ਦੂਸਰੇ ਪਾਸੇ ਜੋ ਸਕਰੀਨਸ਼ੋਟ ਵੀ ਜਾਰੀ ਹੋ ਚੁੱਕਿਆ। ਚਲੋ ਆਉਣ ਵਾਲਾ ਸਮਾਂ ਇਸ 'ਤੇ ਦੱਸੇਗਾ, ਪਰ ਜੋ ਇਹ ਦੌੜ ਹੈ ਇਸ ਦੇ ਵਿੱਚ ਜੀ ਆਪਣਾ ਜੋ ਕੰਮ ਜੋ ਅਸੀਂ ਕਰਨਾ, ਜੋ ਆਪਣਾ ਨਾਂ ਅਸੀਂ ਲੋਕਾਂ ਨੂੰ ਦੱਸਣਾ, ਅਸੀਂ ਉਸ 'ਤੇ ਫੋਕਸ ਕਿਉਂ ਨਹੀਂ ਕਰਦੇ? ਅਤੇ ਅਸੀਂ ਜੋ ਦੂਸਰਿਆਂ ਨੂੰ ਫਿਰ ਇਸ ਤਰ੍ਹਾਂ ਕਿਉਂ ਜੋ ਹੈ ਉਹ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ? ਸੋ ਮੇਰੇ ਖਿਆਲ ਇਹ ਵੀ ਕਿਤੇ ਨਾ ਕਿਤੇ ਜੋ ਇਨਸਾਨ ਦੀ ਨੇਚਰ ਹੀ ਹੈ। ਸੋ ਜੀ ਦੂਸਰੀ ਖਬਰ ਵੀ ਕੁਝ ਅਜਿਹੀ ਹੀ ਹੈ ਜਿੱਥੇ ਮਿਸੀਸਾਗਾ ਦੀ ਇਹ ਖਬਰ ਹੈ, ਅਤੇ ਮਿਸੀਸਾਗਾ ਦੇ ਮੇਅਰ ਕੈਂਡੀਡੇਟ ਦਾ ਇੱਕ ਵੋਲੰਟੀਅਰ ਜੋ ਕਿ ਉਹਨਾਂ ਦੇ ਸਾਈਨਸ ਜੋ ਨੇ ਉਹ ਲਾ ਰਿਹਾ ਸੀ, ਅਤੇ ਸੋਮਵਾਰ ਦੀ ਇਹ ਖਬਰ ਹੈ, ਅਤੇ ਉਸ ਨੂੰ ਇੱਕ ਅਜਨਬੀ ਦੇ ਵੱਲੋਂ ਜੋ ਇੱਕ ਸਟ੍ਰੇਂਜਰ ਦੇ ਵੱਲੋਂ ਇੱਕ ਚਾਕੂ ਦੇ ਨਾਲ ਜੋ ਹੈ ਉਹ ਡਰਾਇਆ ਧਮਕਾਇਆ ਗਿਆ। ਸੋ ਟਰਸਕਿਟ ਡਰਾਈਵ ਅਤੇ ਸਾਊਥ ਡਾਊਨ ਰੋਡ ਦੀ ਇਹ ਖਬਰ ਹੈ, ਸ਼ਾਮੀ 7:30 ਦੀ, ਜਦੋਂ ਇੱਕ 60 ਸਾਲਾ ਜੋ ਵਿਅਕਤੀ ਜੋ ਹੈ ਆਉਂਦਾ ਅਤੇ ਇਸ ਵੋਲੰਟੀਅਰ ਨੂੰ ਫਿਰ ਡਰਾਉਂਦਾ ਧਮਕਾਉਂਦਾ, ਅਤੇ ਥੋੜ੍ਹੀ ਇੰਜਰੀਜ਼ ਵੀ ਇਸ ਦੇ ਵਿੱਚ ਆਈਆਂ, ਮਾਈਨਰ ਇੰਜਰੀਜ਼ ਜੋ ਹੈ ਇਸ ਵਿਕਟਮ ਨੂੰ ਆਈਆਂ ਨੇ। ਅਤੇ ਉਹਨਾਂ ਨੇ ਜੋ ਇਹ ਜੋ ਕੇਸ ਜੋ ਹੈ ਉਹ ਜ਼ਰੂਰ ਜੋ ਚਾਰਜਿਸ ਲੱਗੇ ਨੇ, ਪਰ ਹਾਲਾਂਕਿ ਹਲੇ ਤੱਕ ਆਈਡੈਂਟੀਫਾਈ ਜੋ ਪੁਲਿਸ ਵੱਲੋਂ ਨਹੀਂ ਹੋਇਆ ਅਤੇ ਜੋ 2026 ਦੀਆਂ ਜੋ ਹੁਣ ਇਹ ਇਲੈਕਸ਼ਨਸ ਨੇ ਉਸ ਦੇ ਵਿੱਚ ਇੱਕ ਇਹ ਵੀ ਕਿੱਸਾ ਹੈ ਕਿ ਇੱਕ ਵੋਲੰਟੀਅਰ ਨੂੰ ਕਿਸੇ ਸਟ੍ਰੇਂਜਰ ਵੱਲੋਂ ਜੋ ਇਹ ਥਰੈਟਨ ਕੀਤਾ ਗਿਆ ਹੈ ਅਤੇ ਜਦੋਂ ਕਿ ਉਹ ਕੈਂਪੇਨ ਦੇ ਸਾਈਨਸ ਜੋ ਹੈ ਉਹ ਲਗਾ ਰਿਹਾ ਸੀ ਸੋ ਕਿਤੇ ਨਾ ਕਿਤੇ ਇਹ ਵੀ ਪੋਲੀਟਿਕਸ ਦੇ ਨਾਲ ਹੀ ਇਹ ਘਟਨਾ ਜੋ ਹੈ ਇਹ ਵੀ ਜੁੜੀ ਹੋਈ ਹੈ ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਅਤੇ ਨਾਲ ਹੀ ਮੈਂ ਤੁਹਾਨੂੰ ਪ੍ਰੋਗਰਾਮ ਰਾਹੀਂ ਇਹ ਜ਼ਰੂਰ ਦੱਸ ਦੇਵਾਂ ਜੀ ਕਿ ਤੁਸੀਂ ਨੋਟ ਰੱਖਣਾ ਕਿ ਆਪਣਾ ਘਰ ਤੁਸੀਂ ਰੈਨੋਵੇਟ ਜੋ ਕਰਵਾ ਰਹੇ ਹੋ ਅਤੇ ਚਾਹੁੰਦੇ ਹੋ ਕਿ ਚੰਗਾ ਸਮਾਨ ਜੋ ਹੈ ਚੰਗੀਆਂ ਫਿਟਿੰਗਸ ਜੋ ਨੇ ਇਹ ਲੱਗਣ ਅਤੇ ਪ੍ਰਾਈਜ਼ ਵੀ ਚੰਗੇ ਹੋਣ ਜਾਂ ਫਿਰ ਤੁਸੀਂ ਰੈਨੋਵੇਟਰ ਆਪ ਹੀ ਹੋ ਕੰਟਰੈਕਟਰ ਹੋ ਬਿਲਡਰ ਹੋ ਅਤੇ ਇਹ ਤਾਂ ਫਿਰ ਰੋਜ਼ਾਨਾ ਦਾ ਹੀ ਕੰਮ ਹੈ ਕਿ ਚੰਗਾ ਸਮਾਨ ਜੋ ਹੈ ਅਸੀਂ ਲੈ ਕੇ ਆਈਏ ਅਤੇ ਫਿਰ ਜੋ ਤਾਂ ਜੋ ਕਿ ਘਰ ਜੋ ਨੇ ਉਹ ਜੀ ਸ਼ਾਨਦਾਰ ਤੁਸੀਂ ਆਪਣਾ ਕੰਮ ਜੋ ਹੈ ਅੱਗੇ ਬਣਾ ਕੇ ਦੇਵੋ ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਇਹ ਨਾ ਤੁਸੀਂ ਇਸ ਦੇ ਵਿੱਚ ਜ਼ਰੂਰ ਯਾਦ ਰੱਖਣਾ ਕਿਉਂਕਿ ਲਗਜ਼ਰੀਅਸ ਇਹ ਸ਼ੋਰੂਮ ਹੈ ਤਾਜ਼ਾ ਤਾਜ਼ਾ ਇਹ ਜੋ ਇਹਨਾਂ ਨੇ ਬਣਾਇਆ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਅਤੇ ਉੱਥੇ ਜੀ ਤੁਹਾਨੂੰ ਕੰਸਟਰਕਸ਼ਨ ਦੀਆਂ ਤੁਹਾਨੂੰ ਬਿਲਡਿੰਗ ਦੀਆਂ ਸਾਰੀਆਂ ਹੀ ਜੋ ਸਪਲਾਈਜ਼ ਨੇ ਇਹ ਤੁਹਾਨੂੰ ਚਾਹੀਦੀਆਂ ਨੇ ਤਾਂ ਪਲੰਬਿੰਗ ਐਚ ਪੀ ਏ ਸੀ ਡੋਰਸ ਹੋ ਗਿਆ ਟਾਈਲਸ ਹੋ ਗਿਆ ਫਲੋਰਿੰਗ ਹੋ ਗਿਆ ਵਿੰਡੋਜ਼ ਹੋ ਗਿਆ ਜਾਂ ਫਿਰ ਟੂਲ ਹਾਰਡਵੇਅਰ ਸਾਰੇ ਹੀ ਚਾਹੀਦੇ ਨੇ ਜਾਂ ਵਾਸ਼ਰੂਮ ਦੇ ਲਈ ਕਿਚਨ ਦੇ ਲਈ ਜੋ ਰੈਨੋਵੇਸ਼ਨ ਦਾ ਪੂਰਾ ਹੀ ਸਮਾਨ ਹੈ ਅਤੇ ਤੁਸੀਂ ਇੱਥੋਂ ਲਓ ਅਤੇ ਤੁਹਾਨੂੰ ਬੈਸਟ ਵੈਲਿਊ ਜੋ ਹੈ ਇਹ ਜ਼ਰੂਰ ਮਿਲਣੀ ਹੈ ਅਤੇ ਜੋ ਪ੍ਰਾਈਸ ਜੋ ਹੈ ਕੋਈ ਵੀ ਜੋ ਇਹ ਬੀਟ ਕਰਨ ਦੀ ਗਾਰੰਟੀ ਦਿੰਦੇ ਨੇ ਅਤੇ ਇਹ ਤੁਹਾਨੂੰ ਗਾਰੰਟੀ ਬਿਲਕੁਲ ਮਿਲਣੀ ਹੈ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਅਤੇ ਇਸ ਕਰਕੇ ਫਿਰ ਤੁਸੀਂ ਪਤਾ ਇਹਨਾਂ ਦਾ ਜ਼ਰੂਰ ਨੋਟ ਕਰ ਲਓ ਸਟੀਲਸ ਅਤੇ ਡਿਕਸੀ ਦੇ ਕੋਲ ਇਹ ਨੇ 8005 ਡਿਕਸੀ ਰੋਡ ਬਰੈਂਪਟਨ ਦੇ ਵਿੱਚ ਇਹ ਨੇ ਅਤੇ ਤੁਸੀਂ ਵੈਬਸਾਈਟ 'ਤੇ ਜਾ ਕੇ ਵੀ ਸਾਰੇ ਜੋ ਪ੍ਰੋਡਕਟਸ ਨੇ ਇਹਨਾਂ ਬਾਰੇ ਪੂਰੀ ਜਾਣਕਾਰੀ ਜੋ ਹੈ ਜ਼ਰੂਰ ਲੈ ਸਕਦੇ ਹੋ ਪ੍ਰਾਈਜ਼ ਬਾਰੇ ਜਾਣਕਾਰੀ ਜੋ ਹੈ ਲੈ ਸਕਦੇ ਹੋ www.bestvaluebuildingsupplies.ca 'ਤੇ ਜਾ ਕੇ ਤੁਸੀਂ ਪ੍ਰੋਡਕਟਸ ਬਾਰੇ ਉਹਨਾਂ ਦੇ ਪ੍ਰਾਈਜ਼ ਬਾਰੇ ਪੂਰੀ ਜਾਣਕਾਰੀ ਲਵੋ ਅਤੇ ਜੀ ਬਾਕੀਆਂ ਨੂੰ ਵੀ ਦੱਸੋ ਕਿ ਜੋ ਪ੍ਰਾਈਜ਼ ਜੋ ਨੇ ਇਹਨਾਂ ਦੇ ਵਿੱਚ ਜੀ ਤੁਹਾਨੂੰ ਸੇਵਿੰਗ ਜੋ ਹੈ ਫਿਰ ਇਸ ਤਰ੍ਹਾਂ ਬਿਲਕੁਲ ਪੱਕੀ ਮਿਲੇਗੀ ਸੋ ਜੀ ਜਿੱਥੇ ਹੁਣ ਜਦੋਂ ਐਡਵਾਂਸ ਵੋਟਿੰਗ ਵੀ ਹੋ ਰਹੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਐਕਸੈਸਿਬਿਲਿਟੀ ਦੇ ਲਈ ਜੋ ਹੈ ਵੋਟਿੰਗ ਦੇ ਵੀ ਪ੍ਰਬੰਧ ਜੋ ਨੇ ਉਹ ਕੀਤੇ ਜਾਂਦੇ ਨੇ ਪਰ ਇਹ ਇੱਕ ਜੋ ਕੇਸ ਹੈ ਜਿੱਥੇ ਕਿ ਇੱਕ ਬਲਾਈਂਡ ਵੋਟਰ ਜੋ ਹੈ ਉਹਨਾਂ ਨੇ ਜੋ ਓਨਟੈਰੀਓ ਹਿਊਮਨ ਰਾਈਟਸ ਟ੍ਰਿਬਿਊਨਲ 'ਤੇ ਇਹ ਦੱਸਿਆ ਕਿ ਇਲੈਕਸ਼ਨ ਓਨਟੈਰੀਓ ਜੋ ਹੈ ਇਹ ਸਫਲ ਨਹੀਂ ਹੋ ਸਕੀ ਇਸ ਇਨਸ਼ੋਰਿਟੀ ਦੇ ਲਈ ਕਿ ਉਹ ਆਪਣੀ ਵੋਟ ਜੋ ਹੈ ਉਹ ਪੂਰੀ ਦੇ ਕੇ ਮਾਰਕ ਕਰਕੇ ਬੈਲਟ ਦੇ ਵਿੱਚ ਇੰਡੀਪੈਂਡੈਂਟਲੀ ਅਤੇ ਪ੍ਰਾਈਵੇਟਲੀ ਪਾ ਸਕਣ ਜੋ ਕਿ ਉਹਨਾਂ ਦੀ ਵੋਟ ਨੂੰ ਕੋਈ ਹੋਰ ਦੇਖ ਨਾ ਸਕੇ ਅਤੇ ਇਹ ਕੇਸ ਸਿਰਫ ਅੱਜ ਦਾ ਹੀ ਨਹੀਂ ਇਹ ਸਗੋਂ ਉਹਨਾਂ ਨੇ ਜੋ ਹੈ ਉਹ 2018 ਓਨਟੈਰੀਓ ਇਲੈਕਸ਼ਨ ਜਦੋਂ ਹੋਈ ਸੀ ਉਦੋਂ ਦਾ ਇਹਨਾਂ ਨੇ ਜੋ ਹੈ ਇਹ ਫਾਈਲ ਕੀਤਾ ਹੋਇਆ ਕਿ ਜਦੋਂ ਇਲੈਕਸ਼ਨ ਓਨਟੈਰੀਓ ਦੇ ਅਸਿਸਟਿਵ ਵੋਟਿੰਗ ਟਰਮੀਨਲ ਦੇ ਨਾਲ ਜੋ ਡਿਸਬਿਲਿਟੀ ਦੇ ਨਾਲ ਜੋ ਵੋਟਰਸ ਨੇ ਉਹਨਾਂ ਦੇ ਲਈ ਜੋ ਅਸਿਸਟਿਵ ਵੋਟਿੰਗ ਟਰਮੀਨਲ ਹੈ ਉੱਥੇ ਉਹ ਕਹਿੰਦੇ ਕਿ ਉਹਨਾਂ ਨੇ ਵੋਟ ਪਾਉਣ ਦੀ ਜੋ ਹੈ ਇਹ ਕੋਸ਼ਿਸ਼ ਕੀਤੀ ਪਰ ਜੋ ਚਲੋ ਹੈ ਤਾਂ ਅਸਿਸਟਿਵ ਵੋਟਿੰਗ ਟਰਮੀਨਲ ਸੀ ਅਤੇ ਵੋਟ ਜੋ ਹੈ ਉਹ ਤਾਂ ਪ੍ਰਾਈਵੇਟ ਹੀ ਹੋਣੀ ਚਾਹੀਦੀ ਸੀ ਕਿ ਕੋਈ ਇਸ ਵੋਟ ਨੂੰ ਨਾ ਦੇਖੇ ਪਰ ਫਿਰ ਵੀ ਜੋ ਇੱਕ ਪੋਲ ਵਰਕਰ ਸੀ ਉਹ ਕਹਿੰਦੇ ਕਿ ਉਸ ਨੇ ਇਹ ਜ਼ਰੂਰ ਵੇਖ ਲਿਆ ਕਿ ਵੋਟ ਜੋ ਹੈ ਉਹ ਕਿਸ ਨੂੰ ਪਾਈ ਗਈ ਹੈ ਸੋ ਉਹਨਾਂ ਨੇ ਇਹ ਵੀ ਕੰਪਲੇਂਟ ਜੋ ਹੈ ਇਸ ਦੇ ਵਿੱਚ ਕੀਤੀ ਹੈ ਕਿ ਇਲੈਕਸ਼ਨ ਓਨਟੈਰੀਓ ਨੇ ਕੋਈ ਐਕਸ਼ਨ ਵੀ ਫਿਰ ਅੱਗੇ ਨਹੀਂ ਲਿਆ ਕਿ ਜੋ ਐਕਸੈਸਿਬਿਲਿਟੀ ਵੋਟਿੰਗ ਜੋ ਹੈ ਇਹ ਇਨਸ਼ੋਰ ਹੋ ਸਕੇ ਅਤੇ ਇਹ ਉਹਨਾਂ ਨੇ ਕਿਹਾ ਕਿ ਇੱਕ ਤਰ੍ਹਾਂ ਹਿਊਮਨ ਰਾਈਟ ਦੀਆਂ ਵਾਇਲੇਸ਼ਨ ਹੀ ਨੇ ਕਿ ਪਹਿਲਾਂ ਤਾਂ ਐਕਸੈਸਿਬਿਲਿਟੀ ਵੋਟਿੰਗ ਬਾਰੇ ਜੋ ਫੈਸਿਲਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਮਿਲੀ, ਅਤੇ ਜਦੋਂ ਫਿਰ ਉਹਨਾਂ ਨੇ ਇਸ 'ਤੇ ਆਰਗੂਮੈਂਟ ਵੀ ਕੀਤਾ, ਇਸ 'ਤੇ ਅੱਗੇ ਗੱਲ ਵੀ ਕੀਤੀ, ਅਤੇ ਫਿਰ ਵੀ ਕੋਈ ਐਕਸ਼ਨ ਜੋ ਹੈ ਇਸ ਦੇ ਨਾਲ ਨਹੀਂ ਲਿਆ ਗਿਆ। ਸੋ ਉਹਨਾਂ ਨੇ ਫਿਰ ਇਹ ਆਰਡਰ ਜੋ ਹੈ ਇਹ ਉਹ ਕਹਿੰਦੇ ਕਿ ਮੈਂ ਸੀਕ ਕਰਦਾ ਕਿ ਇਲੈਕਸ਼ਨ ਓਨਟੈਰੀਓ ਜੋ ਹੈ ਆਪਣਾ ਐਕਸ਼ਨ ਪਲਾਨ ਜ਼ਰੂਰ ਜੋ ਤਿਆਰ ਕਰੇ ਐਕਸੈਸਿਬਿਲਿਟੀ ਵੋਟਿੰਗ ਦੇ ਲਈ, ਤਾਂ ਜੋ ਕਿ ਜਿਵੇਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਜਦੋਂ ਵੋਟਿੰਗ ਕੀਤੀ ਹੈ ਤਾਂ ਉਹ ਪ੍ਰਾਈਵੇਟ ਨਹੀਂ ਰਹੀ, ਅਤੇ ਇਸ ਤਰ੍ਹਾਂ ਕਿਸੇ ਹੋਰ ਨੂੰ ਜੋ ਹੈ ਉਹ ਮਹਿਸੂਸ ਨਾ ਹੋਵੇ। ਅਤੇ ਉਹਨਾਂ ਨੇ ਇਸ 'ਤੇ ਵੀ ਮੰਗ ਕੀਤੀ ਹੈ ਕਿ ਟ੍ਰਿਬਿਊਨਲ ਜੋ ਹੈ ਇੱਕ ਆਫਿਸ਼ੀਅਲ ਮੋਨੀਟਰ ਜੋ ਹੈ ਉਹ ਜ਼ਰੂਰ ਦੇਵੇ, ਅਤੇ ਤਾਂ ਜੋ ਕਿ ਇਹ ਪੂਰਾ ਪ੍ਰੋਸੈਸ ਜੋ ਹੈ ਇਹ ਨਿਗਰਾਨੀ ਦੇ ਵਿੱਚ ਹੋਵੇ, ਇਹ ਪੂਰਾ ਪ੍ਰੋਸੈਸ ਦੇਖ ਰੇਖ ਦੇ ਵਿੱਚ ਹੋਵੇ, ਅਤੇ ਇਕੁਅਲ ਟ੍ਰੀਟਮੈਂਟ ਜੋ ਹੈ ਉਹ ਸਾਰਿਆਂ ਲਈ ਵੋਟਿੰਗ ਦੇ ਕੇਸ ਦੇ ਵਿੱਚ ਜੋ ਹੈ ਉਹ ਮਿਲੇ। ਸੋ ਹਾਲਾਂਕਿ ਇਹ ਹੀਅਰਿੰਗ ਜੋ ਹੈ ਉਹ ਹਫ਼ਤੇ ਦੇ ਕਈ ਦਿਨ ਫਿਰ ਚੱਲੇਗੀ, ਅਤੇ ਫਾਈਨਲ ਜੋ ਸਬਮਿਸ਼ਨ ਫਿਰ ਇਲੈਕਸ਼ਨ ਓਨਟੈਰੀਓ ਇਸ ਮਹੀਨੇ ਦੇਵੇਗਾ। ਸੋ ਇਹ ਵੀ ਇੱਕ ਕੇਸ ਜੋ ਹੈ ਉਹ ਜ਼ਰੂਰ ਸਾਹਮਣੇ ਆਇਆ ਜੀ। ਨਾਲ ਹੀ ਮੈਂ ਤੁਹਾਨੂੰ ਇਹ ਜ਼ਰੂਰ ਨੋਟ ਕਰਵਾ ਦੇਵਾਂ ਜੀ, ਤੁਸੀਂ ਮੋਰਗੇਜ ਆਪਣੇ ਘਰ ਦੀ ਕਰਵਾਉਣੀ ਹੈ, ਅਤੇ ਜਦੋਂ ਮੋਰਗੇਜ ਕਰਵਾਉਣੀ ਹੈ ਅਤੇ ਤੁਸੀਂ ਬਿਨਾਂ ਫਿਕਰ ਤੋਂ ਕਰਵਾਉਣੀ ਚਾਹੁੰਦੇ ਹੋ ਕਿ ਸਾਡਾ ਕੰਮ ਜੋ ਹੈ ਉਹ ਪੱਕਾ ਹੋਵੇ, ਅਤੇ ਫਿਰ ਸਲਾਹ ਵੀ ਜੋ ਹੈ ਉਹ ਪੱਕੀ ਹੀ ਹੋਣੀ ਚਾਹੀਦੀ ਹੈ, ਅਤੇ ਪੱਕੀ ਸਲਾਹ ਜੀ ਹਰਮਨ ਬੱਤਾ ਜੀ ਤੁਹਾਨੂੰ ਜ਼ਰੂਰ ਦੇਣਗੇ, ਕਿਉਂਕਿ ਬਹੁਤ ਤਜਰਬਾ ਅਤੇ ਨਾਲ ਬਹੁਤ ਸਾਰੇ ਲੈਂਡਰਸ, ਤਾਂ ਜੋ ਕਿ ਆਪਸ਼ਨਸ ਤੁਹਾਡੇ ਕੋਲ ਜੋ ਨੇ ਫਿਰ ਖੁੱਲ੍ਹ ਜਾਂਦੇ ਨੇ ਤੁਹਾਡੀ ਫਾਈਲ ਦੇਖ ਕੇ ਕਿ ਸੂਟੇਬਲ ਹੈ ਅਤੇ ਇਹ ਕੰਮ ਕਿਸ ਤਰ੍ਹਾਂ ਜੋ ਹੋ ਸਕਦਾ ਹੈ। ਸੋ ਇਹ ਹਰਮਨ ਬੱਤਾ ਜੀ ਜਾਣਦੇ ਨੇ, ਅਤੇ 647-685-9000 'ਤੇ ਕਾਲ ਕਰਕੇ ਤੁਸੀਂ ਮਿਲੋ, 647-685-9000, 647-685-9000 ਜੀ ਹਰਮਨ ਬੱਤਾ ਜੀ ਦੇ ਲਈ ਤੁਸੀਂ ਜ਼ਰੂਰ ਨੋਟ ਕਰਨਾ ਹੈ। ਅਤੇ ਮੋਰਗੇਜ ਜੋ ਸਾਡੇ ਜੋ ਘਰ ਅਸੀਂ ਲੈਂਦੇ ਹੁੰਦੇ ਹਾਂ ਅਤੇ ਸਾਨੂੰ ਪਹਿਲੀ ਫਿਕਰ ਫਿਰ ਇਹੀ ਪੈ ਜਾਂਦੀ ਹੈ, ਅਤੇ ਇਸ ਦਾ ਜੋ ਅਪਰੂਵਲ ਜੋ ਹੈ ਸਾਨੂੰ ਮਿਲ ਜਾਵੇ। ਸੋ ਹਰਮਨ ਬੱਤਾ ਜੀ ਨੂੰ ਜੀ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ ਆਓ ਪਿਆਰਾ ਗੀਤ ਮਾਣੀਏ, ਪ੍ਰੋਗਰਾਮ ਰਾਹੀਂ ਤੁਸੀਂ ਬਣੇ ਰਹਿਣਾ ਜੀ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਏਜਕਸ ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ, 384 ਫਿਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055, 647-818-0055।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ Fashion IQ। Fashion IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। Fashion IQ, Fashion IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ Fashion IQ ਸਪੈਸ਼ਲ ਗਿਫਟ।
6: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਜੀ, ਤੁਹਾਡੇ ਸਫ਼ਰ ਦਾ ਸਾਥੀ, ਅਤੇ ਜੋ ਆਗਾਜ਼ ਇਸ ਸਵੇਰ ਦਾ ਕੀਤਾ ਹੈ ਅਤੇ ਪਿਆਰੀ ਸਵੇਰ ਦੇ ਵਿੱਚ ਤੁਹਾਨੂੰ ਚਲੋ ਇਹ ਸੰਦੇਸ਼ ਵੀ ਬਿਲਕੁਲ ਦੇ ਦਈਏ ਜੀ, ਕਿਉਂਕਿ ਹੁਣ ਲੌਂਗ ਵੀਕਐਂਡ ਹੈ, ਲੌਂਗ ਵੀਕਐਂਡ ਮੌਕੇ 'ਤੇ ਫਿਰ ਡੀਲਸ ਦੀ ਭਰਮਾਰ ਜੋ ਹੈ ਉਹ ਜ਼ਰੂਰ ਆ ਜਾਂਦੀ ਹੈ, ਅਤੇ ਅਪਲਾਈਂਸ ਜੰਕਸ਼ਨ 'ਤੇ ਵੀ ਆ ਚੁੱਕੀ ਹੈ, ਅਤੇ ਤੁਸੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਆਪਣੀ ਕਿਚਨ ਦੇ ਲਈ, ਬੇਸਮੈਂਟ ਦੇ ਲਈ ਜੋ ਪੂਰਾ ਬੰਡਲ ਵੇਖ ਰਹੇ ਹੋ, ਅਤੇ ਜੀ ਤੁਸੀਂ ਅਪਲਾਈਂਸ ਜੰਕਸ਼ਨ ਪਹੁੰਚੋ ਅਤੇ ਤੁਹਾਨੂੰ ਪੰਜਾਬੀ ਲਹਿਰਾਂ ਦੇ ਰੈਫਰੈਂਸ 'ਤੇ ਤੁਹਾਨੂੰ ਬੈਸਟ ਪ੍ਰਾਈਜ਼ਸ, ਬੈਸਟ ਡਿਸਕਾਊਂਟਸ ਜੋ ਨੇ ਇਹਨਾਂ ਵੱਲੋਂ ਜ਼ਰੂਰ ਮਿਲਣਗੇ। ਖਾਸ ਲੌਂਗ ਵੀਕਐਂਡ 'ਤੇ ਜੋ ਬੈਸਟ ਪ੍ਰਾਈਜ਼ਸ ਮਿਲਣਗੇ, ਅਤੇ ਇਹ ਫਿਰ ਮੌਕਾ ਜੋ ਹੈ ਉਹ ਕੱਲ੍ਹ ਤੱਕ ਹੈ। ਅਤੇ ਜੀ ਤੁਸੀਂ ਏਅਰਪੋਰਟ ਅਤੇ ਕਲਾਰਕ ਇਹਨਾਂ ਦੀ ਪਹਿਲੀ ਲੋਕੇਸ਼ਨ ਜਾਂ ਫਿਰ ਮਿਸੀਸਾਗਾ ਅਤੇ ਸਟੀਲਸ ਜੋ ਦੂਸਰੀ ਲੋਕੇਸ਼ਨ ਹੈ, ਇੱਥੇ ਪਹੁੰਚ ਕੇ ਤੁਸੀਂ ਡੀਲਸ ਬਾਰੇ ਜਾਣਕਾਰੀ ਲਵੋ, ਤੁਸੀਂ ਆਪਣੇ ਬੈਸਟ ਅਪਲਾਈਂਸਸ ਪਸੰਦ ਕਰੋ। ਅਤੇ ਜੀ ਫੋਨ ਤੁਸੀਂ 905-450-0054, 905-450-0054 'ਤੇ ਜੀ ਕਾਲ ਵੀ ਇਹਨਾਂ ਨੂੰ ਕਰਕੇ ਜੀ ਡੀਲਸ ਬਾਰੇ ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਜੀ। ਸੂਜੀ, ਜਿੱਥੇ ਇਹ ਮਸਲਾ ਵੀ ਕਾਫੀ ਚਿਰ ਤੋਂ ਚੱਲਦਾ ਆ ਰਿਹਾ ਹੈ ਕਿ ਟੋਰੋਂਟੋ ਦੀਆਂ ਜੋ ਸਟਰੀਟਸ ਨੇ, ਜੋ ਸੜਕਾਂ ਨੇ, ਇੱਥੇ ਜੋ ਬਾਈਕ ਲੇਨਸ ਬਣੀਆਂ ਨੇ, ਸਰਕਾਰ ਇਸ ਨੂੰ ਜੋ ਬਲੇਮ ਕਰਦੀ ਆ ਰਹੀ ਸੀ ਕਿ ਜੋ ਟੋਰੋਂਟੋ ਦੀਆਂ ਸੜਕਾਂ 'ਤੇ ਜੋ ਵੱਧ ਰਹੀ ਟ੍ਰੈਫਿਕ ਹੈ ਅਤੇ ਉਸ ਦੇ ਵਿੱਚ ਬਾਈਕ ਲੇਨਸ ਜੋ ਹੈ ਇਸ ਦਾ ਵੀ ਇੱਕ ਕਾਰਨ ਜੋ ਹੈ ਇਸ ਦੇ ਵਿੱਚ ਸੀਗਾ। ਅਤੇ ਹੁਣ ਜੋ ਬਾਈਕ ਲੇਨਸ ਰਿਮੂਵਲ ਦਾ ਜੋ ਪ੍ਰੋਸੈਸ ਹੈ ਉਹ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਣਾ, ਇਸ 'ਤੇ ਕੰਮ ਸ਼ੁਰੂ ਹੋ ਜਾਣਾ। ਅਤੇ ਪਹਿਲਾਂ ਬਲੂ ਸਟਰੀਟ ਵੈਸਟ 'ਤੇ ਇਹ ਕੰਮ ਹੋਵੇਗਾ। ਸੋ ਓਨਟੈਰੀਓ ਟਰਾਂਸਪੋਰਟੇਸ਼ਨ ਮਿਨਿਸਟਰ ਜੋ ਪ੍ਰਭਮੀਤ ਸਰਕਾਰੀਆ ਨੇ, ਉਹਨਾਂ ਨੇ ਇਹ ਕਨਫਰਮੇਸ਼ਨ ਦੇ ਦਿੱਤੀ ਹੈ ਕਿ ਮੰਗਲਵਾਰ ਤੋਂ ਇਹ ਰਿਮੂਵਲ ਜੋ ਹੈ ਉਹ ਸ਼ੁਰੂ ਹੋਣਾ। ਅਤੇ ਪਹਿਲਾਂ ਵੀ ਚਲੋ ਫੂਡ ਸਰਕਾਰ ਨੇ ਇਹ ਅਨਾਊਂਸ ਕੀਤਾ ਸੀ ਕਿ ਬਲੂ ਸਟਰੀਟ ਵੈਸਟ ਤੋਂ ਬਾਈਕ ਲੇਨਸ ਦੀ ਰਿਮੂਵਲ ਜੋ ਹੈ ਉਹ ਸ਼ੁਰੂਆਤ ਹੋਵੇਗੀ ਇਟੋਬੀਕੋ ਦੇ ਵਿੱਚ। ਅਤੇ ਨਾਲ ਇਸ ਤੋਂ ਬਾਅਦ ਫਿਰ ਅੱਗੇ ਯੰਗ ਸਟਰੀਟ ਅਤੇ ਯੂਨੀਵਰਸਿਟੀ ਐਵਨਿਊ ਦੀਆਂ ਵੀ ਬਾਈਕ ਲੇਨਸ ਜੋ ਨੇ ਉਹ ਹਟਾਈਆਂ ਜਾਣਗੀਆਂ। ਅਤੇ ਪਿਛਲੇ ਮਹੀਨੇ ਜੋ ਸਰਕਾਰ ਨੇ ਇਹ ਰਿਕੁਐਸਟ ਪ੍ਰਪੋਜ਼ਲਸ ਲਈ ਜੋ ਹੈ ਇਸ਼ੂ ਕੀਤੀ ਸੀ ਕਿ ਆਪਸ਼ਨਸ ਜੋ ਹੋਣ ਕਿ ਵਹੀਕਲ ਲੇਨਸ ਨੂੰ ਜੋ ਇਹਨਾਂ ਤਿੰਨ ਮੇਜਰ ਰੋਡਵੇਜ਼ 'ਤੇ ਕਿਸ ਤਰ੍ਹਾਂ ਰੀਸਟੋਰ ਕੀਤਾ ਜਾਵੇ। ਅਤੇ ਹੁਣ ਇਸ 'ਤੇ ਕੰਮ ਜੋ ਹੈ ਇਹ ਅਗਲੇ ਹਫ਼ਤੇ ਤੋਂ ਸ਼ੁਰੂ ਜ਼ਰੂਰ ਹੋ ਰਿਹਾ। ਹਾਲਾਂਕਿ ਚਲੋ ਇਸ ਗੱਲ ਦੀ ਫਿਰ ਦੂਸਰੇ ਪਾਸੇ ਨਿੰਦਾ ਵੀ ਹੋ ਰਹੀ ਹੈ, ਜਿੱਥੇ ਕਈ ਲੋਕ ਡਿਸਅਪੁਆਇੰਟਡ ਨੇ ਅਤੇ ਕਈਆਂ ਨੂੰ ਇਹ ਹੈ ਕਿ ਹੁਣ ਜੋ ਬਾਈਕ ਲੇਨਸ ਨਹੀਂ ਹਨ, ਹੁਣ ਜਿਨ੍ਹਾਂ ਨੇ ਤਾਂ ਸਾਈਕਲ ਚਲਾਉਣਾ ਉਹਨਾਂ ਦੇ ਲਈ ਤਾਂ ਇਹ ਜੋ ਹੈ ਇੱਕ ਰੋਸ ਵਾਲੀ ਖਬਰ ਹੀ ਹੈ। ਅਤੇ ਜਿੱਥੇ ਕਈ ਕਹਿੰਦੇ ਨੇ ਕਿ ਮੇਅਰ ਓਲੀਵੀਆ ਚਾਓ ਦਾ ਜੋ ਵਿਨ ਵਿਨ ਆਫਰ ਸੀ ਕਿ ਕਾਰ ਲੇਨਸ ਨੂੰ ਵੀ ਰੱਖੀਏ ਅਤੇ ਬਾਈਕ ਲੇਨਸ ਨੂੰ ਵੀ ਰੱਖੀਏ, ਅਤੇ ਇਹ ਆਫਰ ਜੋ ਹੈ ਉਹ ਓਨਟੈਰੀਓ ਸਰਕਾਰ ਨੇ ਐਕਸੈਪਟ ਕਿਉਂ ਨਹੀਂ ਕੀਤਾ ਅਤੇ ਬਾਈਕ ਲੇਨਸ ਰਿਮੂਵਲ ਤੱਕ ਹੀ ਗੱਲ ਜੋ ਹੈ ਆ ਕੇ ਕਿਉਂ ਪਹੁੰਚੀ। ਅਤੇ ਜਿੱਥੇ ਕੋਰਟ ਆਫ ਅਪੀਲ ਦਾ ਡਿਸੀਜਨ ਜੋ ਹੈ ਉਹ ਬਿਲਕੁਲ ਇਸ ਦੇ ਵਿੱਚ ਆ ਹੀ ਚੁੱਕਾ ਹੈ ਕਿ ਹੁਣ ਸਰਕਾਰ ਜੋ ਹੈ ਉਹ ਕਰ ਸਕਦੀ ਹੈ, ਕਿਉਂਕਿ ਇਹ ਲੈਜਿਸਲੇਸ਼ਨ ਜੋ ਹੈ ਤੁਹਾਨੂੰ ਯਾਦ ਹੋਵੇਗਾ 2024 ਦੇ ਵਿੱਚ ਪਾਸ ਹੋਇਆ ਸੀ ਕਿ ਬਾਈਕ ਲੇਨਸ ਅਸੀਂ ਹਟਾ ਸਕੀਏ, ਪਰ ਇੱਕ ਲੋਅਰ ਕੋਰਟ ਰੂਲਿੰਗ ਦੇ ਨਾਲ ਜੋ 2025 ਦੇ ਵਿੱਚ ਆਈ ਇਹ ਬੰਦ ਹੋ ਗਿਆ, ਇਹ ਸਟੋਪ ਹੋਣਾ ਪਿਆ। ਅਤੇ ਇਹ ਰੀਜ਼ਨ ਉਸ ਦੇ ਵਿੱਚ ਸੀਗਾ ਕਿ ਕੈਨੇਡੀਅਨ ਚਾਰਟਰ ਆਫ ਰਾਈਟਸ ਅਤੇ ਫਰੀਡਮਸ ਦੀ ਇਹ ਵਾਇਲੇਸ਼ਨ ਹੈ। ਫਿਰ ਪ੍ਰੋਵਿੰਸ ਨੇ ਇਸ ਰੂਲਿੰਗ 'ਤੇ ਅਪੀਲ ਕੀਤੀ ਅਤੇ ਕੋਰਟ ਆਫ ਅਪੀਲ ਦੇ ਨਾਲ ਜੋ ਹੁਣ ਇਹ ਡਿਸੀਜਨ ਜੋ ਹੈ ਉਹ ਬਣ ਚੁੱਕਾ ਕਿ ਓਨਟੈਰੀਓ ਲੈਜਿਸਲੇਚਰ ਜੋ ਹੈ ਉਹ ਫਰੀ ਹੈ ਕਿ ਜੋ ਬਾਈਕ ਲੇਨਸ ਨੇ ਉਹਨਾਂ ਨੂੰ ਹਟਾਇਆ ਜਾ ਸਕੇ। ਅਤੇ ਹੁਣ ਇਸ 'ਤੇ ਫਿਰ ਇਸ ਨਾਲ ਜੋ ਹੁਣ ਚਲੋ ਇਹ ਰੂਲਿੰਗ ਜੋ ਹੈ ਇਸ 'ਤੇ ਹੁਣ ਇਹ ਡਿਸੀਜਨ ਜੋ ਹੈ ਅਗਸਤ ਦੇ ਵਿੱਚ ਆਇਆ ਅਤੇ ਹੁਣ ਫਿਰ ਕੰਮ ਜੋ ਹੈ ਉਹ ਇਸ ਮਹੀਨੇ ਤੋਂ ਇਸ 'ਤੇ ਸ਼ੁਰੂ ਹੋ ਜਾਣਾ। ਸੋ ਜੀ, ਨਾਲ ਤੁਹਾਨੂੰ ਅਸੀਂ ਜ਼ਰੂਰ ਨੋਟ ਕਰਵਾ ਦਈਏ ਜੀ, ਤੁਸੀਂ ਘਰ ਆਪਣਾ ਸ਼ਿਫਟ ਕਰ ਰਹੇ ਹੋ, ਤੁਸੀਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਮੂਵ ਹੋ ਰਹੇ ਹੋ, ਬੇਸ਼ੱਕ ਹੋਰ ਕਿਸੇ ਸ਼ਹਿਰ ਦੇ ਵਿੱਚ ਮੂਵ ਹੋ ਰਹੇ ਹੋ, ਦੂਰ ਦੁਰਾਡੇ ਵੀ ਜਾਣਾ ਹੈ, ਤਾਂ ਤੁਸੀਂ ਜੀ ਐਚ ਕੇ ਮੂਵਰਸ ਨੂੰ ਸੰਪਰਕ ਜ਼ਰੂਰ ਕਰਨਾ, ਕਿਉਂਕਿ ਐਚ ਕੇ ਮੂਵਰਸ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਤੁਸੀਂ ਮੂਵ ਹੋਣਾ ਤੁਹਾਡੀ ਮਦਦ ਕਰਨਗੇ। ਪੈਕਿੰਗ ਪ੍ਰੋਪਰ ਇਹਨਾਂ ਦੀ ਟੀਮ ਕਰੇਗੀ ਅਤੇ ਨਾਲ ਫਿਰ ਟਰੱਕਸ ਦੇ ਵਿੱਚ ਲੋਡ ਕਰਕੇ ਸੇਫਲੀ ਤੁਹਾਡਾ ਸਮਾਨ ਜੋ ਹੈ ਅੱਗੇ ਪਹੁੰਚੇਗਾ। ਅਤੇ ਸਮਾਨ ਦੇ ਨਾਲ ਨਾਲ ਗੱਡੀਆਂ ਕਾਰਾਂ ਵੀ ਮੂਵਿੰਗ ਟਰੱਕਸ ਦੇ ਵਿੱਚ ਜੀ ਜਾਣਗੀਆਂ। ਸੋ ਐਚ ਕੇ ਮੂਵਰਸ ਨੂੰ ਤੁਸੀਂ ਸੰਪਰਕ ਕਰ ਲਓ। ਹਰਮਿੰਦਰ ਸਿੰਘ ਜੀ ਦਾ ਅਸੀਂ ਤੁਹਾਨੂੰ ਨੰਬਰ ਦੇ ਦਈਏ, ਨੰਬਰ 416-524-6704 ਜੀ ਇਹ ਨੰਬਰ ਹੈ। ਅਤੇ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦਾ ਤੁਸੀਂ ਰੈਫਰੈਂਸ ਜੋ ਹੈ ਇਹ ਜ਼ਰੂਰ ਦੇਣਾ ਤਾਂ ਜੋ ਕਿ ਤੁਹਾਨੂੰ ਚੰਗੇ ਡਿਸਕਾਊਂਟਸ ਜੋ ਨੇ ਉਹ ਬਿਲਕੁਲ ਮਿਲਣ ਜੀ। ਅਤੇ ਐਚ ਕੇ ਮੂਵਰਸ ਜੀ, ਜਦੋਂ ਖਿਆਲ ਆਵੇ ਕਿ ਕਿਸੇ ਨੇ ਮੂਵ ਹੋਣਾ ਅਤੇ ਫਿਰ ਨੰਬਰ ਇਹ ਮਾਇੰਡ ਦੇ ਵਿੱਚ ਜ਼ਰੂਰ ਆਵੇ। ਅਤੇ ਐਚ ਕੇ ਮੂਵਰਸ ਦਾ ਨੰਬਰ ਜੀ ਤੁਸੀਂ ਨੋਟ ਰੱਖਣਾ, ਨੰਬਰ 416-524-6704 5246704 जी नोट रखना। ਅਤੇ ਆਓ ਫਿਰ ਇੱਕ ਪਿਆਰਾ ਗੀਤ ਹੋਰ ਪ੍ਰੋਗਰਾਮ ਦੇ ਵਿੱਚ ਕਰ ਲਈਏ ਜੀ ਸ਼ਾਮਿਲ। ਅਤੇ ਤੁਸੀਂ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਬਣੇ ਹੋਏ ਹੋ ਜੀ, ਅਤੇ ਬਣੇ ਰਹਿਣਾ।

0: ਰੱਖਿਆ ਕੋਲੇ, ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ, ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ।
1: ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ, ਸਕਿਨ ਇਸ਼ੂਜ, ਐਗਜ਼ੀਮਾ, psoriasis, experienced homeopaths de rene effective ilaaj. Care you can trust, healing you can feel. Appointment de layi call karo 647-856-2516. Do locations, Mississauga and Brampton de vich available. 647-856-2516. ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ। ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਵਾਉਣਾ।
2: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
3: This is AM 530, CHLO AM, serving Brampton, Mississauga, Toronto, the GTA, and the world at am530.ca.
1: Calm. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਕਟੋਰ ਰੂਮ, ਕਰੋਲ ਬਾਗ ਪਲਾਜ਼ਾ, 905-799-0333।
1: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਭਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99 ਸਬਜ਼ੀ ਮਾਰਕੀਟ ਓਪਨ 24/7
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਬਹੁਤ ਹੀ ਪਿਆਰਾ ਜਿਹਾ ਗੀਤ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਸਫ਼ਰ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ, ਇਸ ਘੰਟੇ ਦੇ ਵਿੱਚ ਸਮਾਂ 7:10 ਦਾ। ਤੇ ਕਈ ਵਾਰੀ ਜਦੋਂ ਅਜਿਹੇ ਗੀਤ ਸੁਣ ਲਈਦੇ ਨੇ ਜੋ ਕਿੰਨੇ ਹੀ ਸਾਲ ਲੱਗਦਾ ਕਿ ਅਸੀਂ ਨਹੀਂ ਸੁਣੇ, ਜਾਂ ਫਿਰ ਕਿੰਨੇ ਸਾਲ ਪਹਿਲਾਂ ਜਦੋਂ ਬਚਪਨ ਦੇ ਵਿੱਚ ਇਹ ਸੁਣਦੇ ਹੁੰਦੇ ਸੀ, ਤੇ ਉਹੀ ਫਿਰ ਮੁੜ ਕੇ ਜੋ ਸਮਾਂ ਹੈ, ਜੋ ਫੀਲਿੰਗਸ ਨੇ, ਜੋ ਮਨ ਦੀਆਂ ਭਾਵਨਾਵਾਂ ਨੇ, ਉਹ ਫਿਰ ਜੋ ਉਜਾਗਰ ਹੋ ਜਾਂਦੀਆਂ ਨੇ। ਤੇ ਸਵੇਰੇ ਸਵੇਰੇ ਅਜਿਹੇ ਗੀਤ ਸੁਣ ਕੇ ਜੀ ਜ਼ਰੂਰ ਇੱਕ ਤਸੱਲੀ ਜ਼ਰੂਰ ਹੋ ਜਾਂਦੀ ਹੈ। ਅਸੀਂ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਜੀ ਇਸ ਦੇ ਨਾਲ ਹੀ ਜਿੱਥੇ ਜੀ ਆਇਆਂ ਨੂੰ ਹੈ, ਤੇ ਉੱਥੇ ਫਿਰ ਤੁਹਾਡਾ ਨਿੱਘਾ ਸਵਾਗਤ ਤਾਂ ਫਿਰ ਇਸ ਘੰਟੇ ਦੇ ਵਿੱਚ ਕਰਨਾ ਬਿਲਕੁਲ ਬਣਦਾ ਹੀ ਹੈ। ਸੋ ਜੋ ਸਵਾਗਤ ਅਸੀਂ ਅੱਜ ਦੇ ਇਸ ਦਿਨ ਦਾ ਵੀ ਕਰ ਰਹੇ ਹਾਂ, ਕਿਉਂਕਿ ਕੁਝ ਹੀ ਪਲਾਂ ਦੇ ਵਿੱਚ ਜੋ ਚਾਨਣ ਜੋ ਹੈ ਉਹ ਹਰ ਪਾਸੇ ਹੋ ਜਾਣਾ। ਸੋ ਇਹ ਇੱਕ ਜੋ ਬਹੁਤ ਹੀ ਸਪੈਸ਼ਲ ਮੌਕਾ ਸਾਰੇ ਦਿਨ ਦੇ ਵਿੱਚ ਜੋ ਹੁੰਦਾ, ਜਦੋਂ ਕਿ ਪੂਰੀ ਤਿਆਰੀ ਜੋ ਹੈ ਮਨ ਵੀ ਫਿਰ ਕਰ ਹੀ ਲੈਂਦਾ ਆਉਣ ਵਾਲੇ ਸਮੇਂ ਦੀ, ਆਉਣ ਵਾਲੇ ਦਿਨ ਦੀ ਪੂਰੀ ਤਾਜ਼ਗੀ ਦੇ ਨਾਲ। ਅਤੇ ਬਹੁਤ ਸੋਹਣੇ ਟੈਂਪਰੇਚਰਸ ਇਸ ਵੇਲੇ ਨੇ, 11 ਡਿਗਰੀ ਦੇ ਨਾਲ ਤੁਸੀਂ ਜੇਕਰ ਸਵੇਰ ਦੀ ਸੈਰ 'ਤੇ ਵੀ ਨਿਕਲੇ ਹੋ, ਤਾਂ ਰਾਹਤ ਭਰੀ ਜੋ ਤਾਜ਼ਗੀ ਭਰੀ ਇਹ ਸਵੇਰ ਹੈ। ਦਿਨ ਭਰ ਖੈਰ ਚਲੋ ਅੱਜ ਸੂਰਜ ਦੇ ਤਾਂ ਘੱਟ ਵੱਧ ਹੀ ਦਰਸ਼ਨ ਹੋਣਗੇ, ਕਿਉਂਕਿ ਬੱਦਲਵਾਈ ਪੂਰੀ ਬਣੀ ਰਹਿਣੀ ਹੈ। ਅਤੇ ਮੀਂਹ ਜੋ ਹੈ ਅੱਜ ਵਰਨ ਦੇ ਆਸਾਰ ਜ਼ਰੂਰ ਜਾਪਦੇ ਨੇ, ਹਾਲਾਂਕਿ ਚਲੋ 1% ਜੋ ਦਿੱਤੀ ਹੁੰਦੀ ਹੈ ਕਿ ਕਿੰਨੇ ਪਰਸੈਂਟ ਚਾਂਸਿਸ ਨੇ ਕਿ ਮੀਂਹ ਵਰੇਗਾ, ਉਹ ਤਾਂ 50% ਦੇ ਲਗਭਗ ਹੀ ਨੇ, ਪਰ ਫਿਰ ਵੀ ਅੱਜ ਬੱਦਲਵਾਈ ਜੋ ਹੈ ਉਹ ਪੂਰੀ ਰਹਿਣੀ ਹੈ। ਅਤੇ ਮੀਂਹ ਜੋ ਹੈ ਉਹ ਸਾਰਾ ਦਿਨ ਜੋ ਹੌਲੀ ਹੌਲੀ ਜੋ ਹੈ ਉਹ ਇਸ ਛੁੱਟੀ ਵਾਲੇ ਦਿਨ ਨੂੰ ਜ਼ਰੂਰ ਜੀ ਹੋਰ ਸਪੈਸ਼ਲ ਕਰਦਾ ਰਹੇਗਾ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਇਸ ਸਫ਼ਰ ਦੇ ਵਿੱਚ ਬਣੇ ਹੋਏ ਹੋ, ਅਤੇ ਮੈਂ ਤੁਹਾਨੂੰ ਨੰਬਰ ਜ਼ਰੂਰ ਦੇ ਦੇਵਾਂ ਜੀ ਹਰਪ੍ਰੀਤ ਸੈਣੀ ਜੀ ਦਾ, ਟੌਪ ਚੋਇਸ ਇੰਸ਼ੋਰੈਂਸ ਤੋਂ ਤੁਸੀਂ ਇਹ ਨੰਬਰ ਨੋਟ ਕਰ ਲਓ। ਕਿਉਂਕਿ ਅਸੀਂ ਸੋਚਦੇ ਹੁੰਦੇ ਹਾਂ ਵੀ ਇੰਸ਼ੋਰੈਂਸ ਨੂੰ ਅਸੀਂ ਹਜੇ ਟਾਲ ਲਈਏ, ਹਲੇ ਸਾਨੂੰ ਨਹੀਂ ਲੋੜ, ਜਦੋਂ ਅੱਗੇ ਜਾ ਕੇ ਮਨ ਬਣੇਗਾ ਤਾਂ ਫਿਰ ਗੱਲ ਕਰਾਂਗੇ, ਪਰ ਇੰਸ਼ੋਰੈਂਸ ਲੈਣ ਦਾ ਸਭ ਤੋਂ ਬੈਸਟ ਸਮਾਂ ਜੋ ਹੈ ਉਹ ਅੱਜ ਦਾ ਹੀ ਹੈ। ਉਹ ਤੁਹਾਡੀਆਂ ਪ੍ਰੈਜੈਂਟ ਕੰਡੀਸ਼ਨਸ ਨੂੰ, ਹੈਲਥ ਕੰਡੀਸ਼ਨਸ ਨੂੰ ਦੇਖਦਿਆਂ ਹੀ ਹੈ। ਸੋ ਤੁਸੀਂ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਬਾਰੇ ਜਾਣਕਾਰੀ ਹਰਪ੍ਰੀਤ ਸੈਣੀ ਜੀ ਪਾਸੋਂ ਲਵੋ। ਇਸ ਦੇ ਨਾਲ ਨਾਲ ਜਦੋਂ ਪੇਰੈਂਟਸ ਨੇ ਸੁਪਰ ਵੀਜ਼ਾ 'ਤੇ ਜਦੋਂ ਆਉਣਾ ਹੈ, ਅਤੇ ਫਿਰ ਇੰਸ਼ੋਰੈਂਸ ਜੋ ਮੈਂਡੇਟਰੀ ਹੈ, ਅਤੇ ਵਿਜ਼ਟਰ ਵੀਜ਼ਾ 'ਤੇ ਵੀ ਜਦੋਂ ਕੋਈ ਆ ਰਿਹਾ, ਅਤੇ ਫਿਰ ਪਹਿਲੀ ਗੱਲ ਜੋ ਹੈ, ਪਹਿਲੀ ਰਿਕੁਆਇਰਮੈਂਟ ਜੋ ਹੈ ਤੁਹਾਡੇ ਵੱਲੋਂ ਇਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਇੰਸ਼ੋਰੈਂਸ ਅੱਛੀ ਕਰਵਾਓ, ਤਾਂ ਜੋ ਕਿ ਸਮਾਂ ਜੋ ਅੱਗੇ ਕੋਈ ਵੀ ਹੋਵੇ ਅਤੇ ਉਸ ਸਮੇਂ ਲਈ ਤਿਆਰੀ ਜੋ ਹੈ ਉਹ ਪਹਿਲਾਂ ਕੀਤੀ ਹੋਵੇ। ਸੋ ਇਹਨਾਂ ਸਾਰੀਆਂ ਪਲਾਨਸ ਬਾਰੇ, ਬੱਚਿਆਂ ਦੇ ਐਜੂਕੇਸ਼ਨ ਪਲਾਨਸ ਬਾਰੇ, ਜਾਂ ਆਪਣੇ ਹੈਲਥ ਡੈਂਟਲ ਇਨਵੈਸਟਮੈਂਟ ਪਲਾਨਸ ਬਾਰੇ ਤੁਸੀਂ ਐਡਵਾਈਸ ਲੈਣਾ ਚਾਹੁੰਦੇ ਹੋ, ਤੁਸੀਂ ਸਹੀ ਰਾਹ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਹਰਪ੍ਰੀਤ ਸੈਣੀ ਜੀ ਨੂੰ ਆ ਕੇ ਜ਼ਰੂਰ ਮਿਲੋ, ਟੌਪ ਚੋਇਸ ਇੰਸ਼ੋਰੈਂਸ ਤੋਂ। ਨੰਬਰ 416-817-6500, 416-817-6500 ਜੀ ਇਹ ਨੰਬਰ ਹੈ ਹਰਪ੍ਰੀਤ ਸੈਣੀ ਜੀ ਦੇ ਲਈ, ਨੋਟ ਬਿਲਕੁਲ ਰੱਖਣਾ ਜੀ।

ਸੋ ਜੀ, ਜਿੱਥੇ ਹੁਣ ਜੋ ਓਨਟੈਰੀਓ ਸਰਕਾਰ ਨੇ ਇਹ ਜੋ ਓਨਟੈਰੀਓ ਸਟੂਡੈਂਟ ਅਸਿਸਟੈਂਟਸ਼ਿਪ ਪ੍ਰੋਗਰਾਮ ਜੋ ਹੈ ਇਸ ਨੂੰ ਫਿਲਹਾਲ ਦੇ ਲਈ ਪੌਜ਼ ਕਰ ਦਿੱਤਾ, ਕਿਉਂਕਿ ਜੋ ਸੀਰੀਅਸ ਕੰਪਲੇਂਟਸ ਜੋ ਆਈਆਂ ਸੀ ਕਿ ਕਈ ਕਾਲਜਸ ਜੋ ਨੇ ਉਸ ਦੇ ਵਿੱਚ ਇਸ ਨੂੰ ਲੈ ਕੇ ਜੋ ਕ੍ਰਿਮੀਨਲ ਐਕਟੀਵਿਟੀਜ਼ ਚੱਲ ਰਹੀਆਂ ਨੇ ਕਿ ਪਬਲਿਕ ਦਾ ਪੈਸਾ ਜੋ ਹੈ ਉਹ ਠੀਕ ਸਹੀ ਤਰੀਕੇ ਦੇ ਨਾਲ ਨਹੀਂ ਵਰਤਿਆ ਜਾ ਰਿਹਾ ਉਸ ਐਪ ਫੰਡਿੰਗ ਦੇ ਵਿੱਚ। ਸੋ ਇਸ 'ਤੇ ਜੋ ਇਨਵੈਸਟੀਗੇਸ਼ਨ ਆਰਡਰ ਹੋਈ ਹੈ ਉਸ ਦੇ ਨਾਲ, ਅਤੇ ਫਿਰ ਉਸ ਐਪ ਜੋ ਹੈ ਉਹ ਫਿਲਹਾਲ ਦੇ ਲਈ ਪੌਜ਼ ਕਰ ਦਿੱਤੀ ਹੈ। ਸੋ ਜਿੱਥੇ ਪੌਜ਼ ਹੋਈ ਹੈ ਅਤੇ ਜਿਹੜੇ ਬੱਚੇ ਇਸ 'ਤੇ ਹੀ ਡਿਪੈਂਡੈਂਟ ਸਨ, ਜਿਹੜੇ ਸਟੂਡੈਂਟਸ ਜੋ ਨੇ ਆਪਣਾ ਜੋ ਟਿਊਸ਼ਨ ਦਾ ਜਾਂ ਇਕਵਿਪਮੈਂਟਸ ਦਾ, ਸਕੂਲ ਦੀ ਫੀਸ ਦਾ ਜਾਂ ਆਪਣੀ ਚਾਈਲਡ ਕੇਅਰ ਦੇ ਲਈ ਵੀ ਜੋ ਇਸ 'ਤੇ ਡਿਪੈਂਡੈਂਟ ਸਨ, ਉਹਨਾਂ ਦੇ ਲਈ ਇਹ ਹੁਣ ਮੁਸ਼ਕਿਲ ਦਾ ਸਮਾਂ ਆ ਗਿਆ, ਕਿਉਂਕਿ ਕਈ ਹੁਣ ਗੱਲ ਘਪਲਾ ਜੋ ਹੈ ਉਹ ਕਿਸੇ ਨੇ ਕੀਤਾ ਹੁੰਦਾ ਪਰ ਉਸ ਦਾ ਜੋ ਫਿਰ ਨੁਕਸਾਨ ਹੈ ਉਹ ਫਿਰ ਸਾਰਿਆਂ ਨੂੰ ਭੁਗਤਣਾ ਪੈਂਦਾ। ਸੋ ਇਸ ਕੇਸ ਦੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ, ਜਿੱਥੇ ਫੰਡਿੰਗ ਪੌਜ਼ ਹੋਣ ਦੇ ਨਾਲ ਜੋ ਸਟੂਡੈਂਟਸ ਜੋ ਨੇ ਜੋ ਓਨਟੈਰੀਓ ਦੇ ਵਿੱਚ ਜੋ ਉਸ ਐਪ ਰਾਹੀਂ ਪੜ੍ਹਾਈ ਦੇ ਨਾਲ ਜੋ ਹੈ ਆਪਣਾ ਸਾਰਾ ਖਰਚਾ ਜੋ ਹੈ ਉਹ ਪੂਰਾ ਕਰਦੇ ਨੇ, ਅਤੇ ਉਹਨਾਂ ਦੇ ਲਈ ਇਸ ਇਕੋਨਮੀ ਦੇ ਵਿੱਚ ਫਿਰ ਅੱਗੇ ਤੋਰਨੀ ਗੱਲ ਇਹ ਮੁਸ਼ਕਿਲ ਹੁੰਦੀ ਜਾਪਦੀ ਹੈ। ਸੋ ਸਰਕਾਰ ਨੇ ਇਸ ਬਾਰੇ ਤਾਂ ਹੁਣ ਨਹੀਂ ਦੱਸਿਆ ਕਿ ਕਦੋਂ ਤੱਕ ਜੋ ਹੈ ਉਹ ਪੌਜ਼ ਰਹੇਗਾ, ਪਰ ਜਦੋਂ ਤੱਕ ਇਹ ਇਨਵੈਸਟੀਗੇਸ਼ਨ ਜਾਰੀ ਹੈ ਉਦੋਂ ਤੱਕ ਜਿੱਥੇ ਇਹ ਪੌਜ਼ ਹੈ ਉਸ ਤੋਂ ਬਾਅਦ ਵੀ ਫਿਰ ਰਿਸਟ੍ਰਿਕਸ਼ਨਸ ਜੋ ਨੇ ਅਪਰੂਵ ਹੋਣ ਦੀਆਂ ਉਸ ਐਪ ਦੀਆਂ, ਕਿ ਕਾਲਜਸ ਕਿਸ ਤਰ੍ਹਾਂ ਜੋ ਹੈ ਇਸ ਨੂੰ ਕਿਸ ਕ੍ਰਾਈਟੀਰੀਆ ਨੂੰ ਫੋਲੋ ਕਰਦਿਆਂ ਇਸ ਐਲੀਜੀਬਿਲਿਟੀ ਨੂੰ ਪਾ ਸਕਣਗੇ, ਉਹ ਵੀ ਅੱਗੇ ਜਾ ਕੇ ਜੋ ਹੈ ਇਹ ਰਾਹ ਵੀ ਜੋ ਨੇ ਉਹ ਮੁਸ਼ਕਿਲ ਹੁੰਦੇ ਜਾਪਦੇ ਨੇ। ਸੋ ਇੱਕ ਪਾਸੇ ਦਾ ਜੋ ਇਹ ਕ੍ਰਿਮੀਨਲ ਓਫੈਂਸ ਹੈ ਉਹ ਹਰ ਪਾਸੇ ਤੋਂ ਜੋ ਸਟੂਡੈਂਟਸ ਜੋ ਨੇ ਇਸ ਕਾਰਨ ਜ਼ਰੂਰ ਅਫੈਕਟ ਹੋ ਰਹੇ ਨੇ, ਜਿੱਥੇ ਹੁਣ ਉਮੀਦ ਚਲੋ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ 'ਤੇ ਕੁਛ ਜਲਦ ਇਨਵੈਸਟੀਗੇਸ਼ਨ ਸਰਕਾਰ ਜੋ ਹੈ ਉਹ ਪੁਲਿਸ ਜੋ ਹੈ ਉਹ ਸਾਹਮਣੇ ਲੈ ਕੇ ਆਵੇ ਅਤੇ ਫਿਰ ਬਾਕੀਆਂ ਦਾ ਜੋ ਕੰਮ ਜੋ ਹੈ ਇਹ ਨਾ ਰੁਕੇ। ਅਤੇ ਜੀ, ਨਾਲ ਹੀ ਮੈਂ ਤੁਹਾਨੂੰ ਇਹ ਵੀ ਜ਼ਰੂਰ ਦੱਸ ਦੇਵਾਂ ਕਿ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਕਾਰਪੈਂਟਰੀ ਦਾ ਕੰਮ ਚਲੋ ਤੁਹਾਨੂੰ ਆਉਂਦਾ, ਤੁਸੀਂ ਤਜਰਬਾ ਜੋ ਹੈ ਇਸ ਦਾ ਰੱਖਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਹੁਣ ਅੱਛੀ ਜੌਬ ਜੋ ਹੈ ਇਸ ਦੇ ਵਿੱਚ ਮਿਲ ਜਾਵੇ, ਅਤੇ ਫਿਨਿਕਸ ਮਿਲਵਰਕ ਵਾਲਿਆਂ ਕੋਲ ਜੀ ਇਹ ਮੌਕਾ ਤੁਹਾਡੇ ਲਈ ਜ਼ਰੂਰ ਹੈ। ਅਤੇ ਤੁਸੀਂ ਜੱਗ ਜੀ ਨੂੰ ਆ ਕੇ ਮਿਲੋ, ਫੋਨ ਨੰਬਰ ਨੋਟ ਕਰੋ ਜੀ 4168222239, 416-822-2239, ਅਤੇ ਸਟੀਲਸ ਅਤੇ ਟੋਮਕਿਨ ਦੇ ਕੋਲ ਇਹ ਜੀ ਲੋਕੇਸ਼ਨ ਹੈ, 4168222239 ਜੱਗ ਜੀ ਦਾ ਨੰਬਰ ਹੈ। ਫਿਨਿਕਸ ਮਿਲ ਵਰਕ ਤੋਂ ਤੁਸੀਂ ਇਹਨਾਂ ਨੂੰ ਸੰਪਰਕ ਕਰੋ ਅਤੇ ਜੋ ਰਿਕੁਆਇਰਮੈਂਟ ਹੈ ਇਹਨਾਂ ਨੂੰ ਤਜਰਬੇ ਦੀ ਹੈ ਕਿ ਟੂਲਸ 'ਤੇ ਜੋ ਕੰਮ ਕਰਨ ਦਾ ਤਜਰਬਾ ਜੋ ਹੈ ਉਹ ਅੱਛਾ ਹੋਵੇ, ਕੰਮ ਦੇ ਵਿੱਚ ਸਫਾਈ ਹੋਵੇ, ਅਤੇ ਜੀ ਤੁਸੀਂ ਇਹ ਜੌਬ ਜ਼ਰੂਰ ਲੈ ਸਕਦੇ ਹੋ। ਅਤੇ ਨੰਬਰ ਤੁਸੀਂ ਨੋਟ ਜੇਕਰ ਅਜੇ ਤੱਕ ਨਹੀਂ ਕੀਤਾ ਅਤੇ ਜੱਗ ਜੀ ਦਾ ਨੰਬਰ ਹੈ ਫਿਨਿਕਸ ਮਿਲ ਵਰਕ ਤੋਂ, ਨੰਬਰ 416-822-2239 ਜੀ। ਅਤੇ ਨਾਲ ਹੀ ਜੀ ਇਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰ ਦਈਏ, ਅਤੇ ਕਈਆਂ ਨੂੰ ਚਲੋ ਇਹ ਸ਼ੌਂਕ ਹੁੰਦਾ, ਕਈਆਂ ਨੂੰ ਹੈਬਿਟ ਹੀ ਪੈ ਜਾਂਦੀ ਹੈ ਕਿ ਨਿੱਤ ਫਿਰ ਲੋਟਰੀ ਦੀ ਟਿਕਟ ਜੋ ਹੈ ਉਹ ਖਰੀਦੀ ਜਾਵੇ। ਉਮੀਦ ਚਲੋ ਆਪਾਂ ਚੰਗੇ ਦੀ ਕਰਦੇ ਹਾਂ ਕਿ ਸਾਡੀ ਵੀ ਲੋਟਰੀ ਲੱਗੇ। ਸੋ ਲੋਟੋ ਮੈਕਸ ਜੈਕਪੋਟ ਜੋ ਹੈ ਇਹ ਇੱਕ ਰੈਕਡ ਜੋ ਹੈ ਇਹ ਪਾ ਚੁੱਕਾ, ਅਤੇ ਹੁਣ ਇਹ $85 million ਇਹ ਸਭ ਤੋਂ ਟੋਪ ਪ੍ਰਾਈਜ਼ ਕਹਿੰਦੇ ਕੈਨੇਡਾ ਦੇ ਵਿੱਚ ਹੁਣ ਤੱਕ ਜੋ ਅਵੇਲੇਬਲ ਹੈ ਸਾਰੇ ਕੈਨੇਡੀਅਨ ਬ੍ਰਾਂਡਸ ਦੇ ਵਿੱਚ ਹੈ, $85 million ਦਾ ਇਹ ਪ੍ਰਾਈਜ਼ ਹੈ। ਕਿਉਂਕਿ ਸ਼ੁੱਕਰਵਾਰ ਦੀ ਰਾਤੀ ਜੋ ਇਹ ਲੋਟਰੀ ਜੋ ਹੈ ਕੋਈ ਜੈਕਪੋਟ ਵਿਨਰ ਇਸ ਦੇ ਵਿੱਚ ਨਹੀਂ ਸੀ, ਇਸ ਕਰਕੇ ਜੋ ਹੁਣ ਇਹ ਟੋਪ ਪ੍ਰਾਈਜ਼ ਹੈ ਇਹ ਜਿੰਨਾ ਅਲੋਏਬਲ ਸਭ ਤੋਂ ਵੱਧ ਅਮਾਊਂਟ ਹੈ ਉਸ ਤੱਕ ਪਹੁੰਚ ਗਿਆ, ਅਤੇ ਇਸ ਦਾ ਮਤਲਬ ਕਿ ਅਗਲੀ ਜੋ ਕੰਡੀਸ਼ਨ ਦੇ ਵਿੱਚ ਅਗਲੇ ਡਰਾਅ ਦੇ ਵਿੱਚ ਜੋ ਕੋਈ ਲੱਕੀ ਵਿਨਰ ਹੋਵੇਗਾ ਉਹ $85 million ਦਾ ਪ੍ਰਾਈਜ਼ ਜੋ ਹੈ ਇਹ ਕਲੇਮ ਕਰ ਸਕੇਗਾ, ਜੇ ਨੰਬਰ ਜੇ ਫਿਰ ਸਹੀ ਲੱਗਣਗੇ।
ਅਤੇ ਉਸ ਤੋਂ ਬਿਨਾਂ ਉਸ ਤੋਂ ਵੀ ਅੱਗੇ ਜੋ 16 ਮੈਕਸ ਮਿਲੀਅਨ ਪ੍ਰਾਈਜ਼ ਵੀ ਹੋਣਗੇ, 1-1 ਮਿਲੀਅਨ ਦੇ, ਅਤੇ ਨਾਲ 85 ਮੈਕਸ ਪਲੱਸ ਪ੍ਰਾਈਜ਼ 1-1 ਲੱਖ ਡਾਲਰ ਦੇ ਵੀ ਹੋਣਗੇ. ਅਤੇ ਜੇਕਰ ਕੋਈ ਮੰਗਲਵਾਰ ਨੂੰ ਡਰਾਅ ਨਹੀਂ ਜਿੱਤਦਾ ਤਾਂ ਫਿਰ ਜੋ ਪ੍ਰਾਈਜ਼ ਹੈ ਉਹ 90 ਮਿਲੀਅਨ ਡਾਲਰ ਤੱਕ ਜੰਪ ਕਰ ਜਾਵੇਗਾ. ਅਤੇ ਉਸ ਤੋਂ ਬਾਅਦ ਜੇ 90 ਮਿਲੀਅਨ ਤੱਕ ਇਹ ਚੱਲਾ ਤਾਂ ਫਿਰ ਜੋ ਮੌਕਾ ਜੋ ਹੈ ਫਿਰ ਹੋਰ ਵੀ ਜ਼ਿਆਦਾ ਵੱਧ ਜਾਂਦਾ, ਅਤੇ ਫਿਰ ਅਗਲੇ ਡਰਾਅ 'ਤੇ ਜੋ 90 ਮਿਲੀਅਨ ਡਾਲਰ ਤੱਕ ਦਾ ਪ੍ਰਾਈਜ਼ ਜੋ ਹੈ ਉਹ ਜਿੱਤਿਆ ਜਾ ਸਕਦਾ. ਸੋ ਚਲੋ, ਇਹ ਵੀ ਸਾਰੀ ਕਿਸਮਤ ਦੀ ਹੀ ਗੱਲ ਹੈ, ਇਹ ਵੀ ਲੱਕ ਦੀ ਹੀ ਗੱਲ ਹੈ. ਅਤੇ ਹਜ਼ਾਰਾਂ ਹੀ ਲੋਕ ਜੋ ਨੇ ਆਪਣਾ ਲੱਕ ਜੋ ਨੇ ਉਹ ਲੋਟਰੀ ਦੇ ਵਿੱਚ ਵੀ ਜ਼ਰੂਰ ਅਜ਼ਮਾਉਂਦੇ ਰਹਿੰਦੇ ਨੇ. ਅਤੇ ਫਿਰ ਅਵਾਰਡ ਵੀ, ਅਵਾਰਡ ਤਾਂ ਨਹੀਂ, ਚਲੋ ਪ੍ਰਾਈਜ਼ ਕਹਿ ਲੈਂਦੇ ਹਾਂ, ਪ੍ਰਾਈਜ਼ ਜੋ ਹੈ ਉਹ ਫਿਰ ਕਈਆਂ ਲੱਕੀ ਵਿਨਰਸ ਨੂੰ ਮਿਲ ਵੀ ਜਾਂਦਾ. ਸੋ ਇਹ ਜੈਕਪੋਟ ਜੋ ਹੈ ਲੋਟੋ ਮੈਕਸ ਦਾ 90 ਮਿਲੀਅਨ ਡਾਲਰ 'ਤੇ ਪਹੁੰਚ ਜਾਣਾ, ਜੇਕਰ ਜੋ ਅਗਲੀ ਵਾਰੀ ਵੀ ਜੋ ਡਰਾਅ ਜੋ ਹੈ ਉਹ ਕੋਈ ਨਾ ਜਿੱਤ ਸਕਿਆ, ਕੋਈ ਉਹ ਰਾਈਟ ਜੋ ਸਹੀ ਜੋ ਨੰਬਰਸ ਹੁੰਦੇ ਨੇ ਉਹ ਨਹੀਂ ਪਾ ਸਕਿਆ. ਅਤੇ ਜੀ, ਇਸ ਦੇ ਨਾਲ ਹੀ ਜਿੱਥੇ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਉੱਥੇ ਤੁਸੀਂ ਜੀ ਆਪਣਾ ਪੈਸਾ ਇਨਵੈਸਟ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਕਰਨਾ ਅਤੇ ਇਸ ਬਾਰੇ ਤੁਸੀਂ ਜਾਣਕਾਰੀ ਜੀ ਹਰਪ੍ਰੀਤ ਸੈਣੀ ਜੀ ਪਾਸੋਂ ਜ਼ਰੂਰ ਲਵੋ, ਜਿੱਥੇ ਅੱਛੀ ਇੰਸ਼ੋਰੈਂਸ ਅਤੇ ਅੱਛੇ ਇਨਵੈਸਟਮੈਂਟ ਪਲਾਨਸ ਦੇ ਲਈ ਨੰਬਰ 416-817-6500 4168176500 ਇਹ ਨੰਬਰ ਹੈ ਹਰਪ੍ਰੀਤ ਸੈਣੀ ਜੀ ਦੇ ਲਈ, ਅਤੇ ਤੁਸੀਂ ਨੋਟ ਜ਼ਰੂਰ ਰੱਖੋ ਜੀ. ਅਤੇ ਮੈਂ ਇਸ ਦੇ ਨਾਲ ਹੀ ਤੁਹਾਨੂੰ ਇਹ ਨੰਬਰ ਵੀ ਜ਼ਰੂਰ ਨੋਟ ਕਰਵਾ ਦੇਵਾਂ, ਕਿਉਂਕਿ ਸਾਡੇ ਜੋ ਟਰੱਕ ਡਰਾਈਵਰ ਵੀ ਜੋ ਸਾਨੂੰ ਇਸ ਵੇਲੇ ਸੁਣ ਰਹੇ ਨੇ, ਤੁਸੀਂ ਓਨਰ ਆਪਰੇਟਰ ਹੋ, ਤੁਸੀਂ ਚਾਹੁੰਦੇ ਹੋ ਕਿ ਅੱਛੀ ਫਲੈਕਸੀਬਲ ਜੋ ਟਰੱਕਿੰਗ ਇੰਸ਼ੋਰੈਂਸ ਜੋ ਹੈ ਸਾਨੂੰ ਮਿਲ ਸਕੇ, ਅਤੇ ਡਰਾਈਵਰਸ ਨੂੰ ਵੀ ਤੁਸੀਂ ਪੋਲਿਸੀ ਦੇ ਵਿੱਚ ਐਡ ਕਰ ਸਕੋ. ਅਤੇ ਜੀ ਇਹ ਕੰਮ ਜੋ ਹੈ ਮੈਂਡੀ ਗਿੱਲ ਜੀ ਤੁਹਾਡੇ ਲਈ ਜ਼ਰੂਰ ਕਰ ਸਕਦੇ ਨੇ. ਏਬਲ ਇੰਸ਼ੋਰੈਂਸ ਤੋਂ ਮੈਂਡੀ ਜੀ ਦੀ ਇਹੀ ਹੀ ਸਪੈਸ਼ਲਿਟੀ ਹੈ ਕਿ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਅਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਇਹਨਾਂ ਦਾ ਕੰਮ ਹੈ. ਫੋਕਸ ਸਪੈਸ਼ਲ ਇਹਨਾਂ ਦਾ ਇਹਨਾਂ ਇੰਸ਼ੋਰੈਂਸਿਸ ਦੇ ਵਿੱਚ ਹੈ, ਅਤੇ ਤੁਹਾਨੂੰ ਪਰਸਨਲ ਅਤੇ ਕਮਰਸ਼ਲ ਅੱਛੀ ਇੰਸ਼ੋਰੈਂਸ ਦਵਾਉਣ ਦੇ ਵਿੱਚ ਇਹ ਮਦਦ ਜ਼ਰੂਰ ਕਰਨਗੇ. ਨੰਬਰ 647-929-9509 6479299509 ਇਹ ਨੰਬਰ ਹੈ, ਤੁਸੀਂ ਨੋਟ ਕਰ ਲਓ. ਅਤੇ ਨੰਬਰ 647-883-1899 6478831899 ਵੀ ਮੈਂਡੀ ਗਿੱਲ ਜੀ ਦਾ ਨੰਬਰ ਹੈ ਜੀ. ਦੋਵਾਂ ਨੰਬਰ 'ਚੋਂ ਤੁਸੀਂ ਕੋਈ ਵੀ ਚਲੋ ਡਾਇਲ ਕਰਨਾ ਤੁਸੀਂ ਡਾਇਲ ਕਰੋ, ਅਤੇ ਫਿਰ ਆਪਣੀ ਇੰਸ਼ੋਰੈਂਸ ਬਾਰੇ ਤੁਸੀਂ ਜਾਣਕਾਰੀ ਇਹਨਾਂ ਪਾਸੋਂ ਜ਼ਰੂਰ ਲਵੋ ਜੀ. ਸੋ ਜੀ, ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ 'ਤੇ ਆਓ ਫਿਰ ਇੱਕ ਪਿਆਰਾ ਗੀਤ ਜੋ ਪ੍ਰੋਗਰਾਮ ਦੇ ਵਿੱਚ ਹੋਰ ਸ਼ਾਮਿਲ ਕਰੀਏ, ਅਤੇ ਤੁਸੀਂ ਜੁੜੇ ਰਹਿਣਾ ਜੀ ਅਤੇ ਪਿਆਰੀ ਸਵੇਰ ਦੇ ਵਿੱਚ ਜੀ ਇਹ ਪਿਆਰਾ ਗੀਤ.

ਸੈਂਟਰ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478 ਰੋਇਲ ਆਟੋ ਸੈਂਟਰ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: ਏਜਕਸ ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ ਬੇਲੀ ਐਵਨਿਊ ਦੇ ਨਜ਼ਦੀਕ 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਜੀ ਨਿੱਘਾ ਸਵਾਗਤ ਕਰਦੀ ਹਾਂ ਤੇ ਜੋ ਸਵੇਰ ਇਹ ਪਿਆਰੀ ਸ਼ੁਰੂ ਹੋਈ ਹੈ ਜੀ ਇਸ ਦੇ ਵਿੱਚ ਤੁਹਾਨੂੰ ਚਲੋ ਇਸ ਬਾਰੇ ਵੀ ਜ਼ਰੂਰ ਦੱਸਦੀ ਹੈ ਜੀ ਕਿਉਂਕਿ ਥੈਂਕਸਗਿਵਿੰਗ ਜੋ ਲੌਂਗ ਵੀਕਐਂਡ ਹੈ ਲੌਂਗ ਵੀਕਐਂਡ ਮੌਕੇ ਜਿੱਥੇ ਪਲਾਨਸ ਆਪਣੇ ਕਈ ਹੋਰ ਵੀ ਬਣੇ ਹੁੰਦੇ ਨੇ ਉੱਥੇ ਜੀ ਸਾਨੂੰ ਜੇਕਰ ਘਰ ਲਈ ਹੁਣ ਅਪਲਾਈਨਸਿਸ ਚਾਹੀਦੇ ਨੇ ਅਤੇ ਫਿਰ ਤੁਹਾਨੂੰ ਇਹ ਮੌਕਾ ਜੋ ਹੈ ਉਹ ਲੌਂਗ ਵੀਕਐਂਡ 'ਤੇ ਮਿਲ ਰਿਹਾ ਤੁਸੀਂ ਅਪਲਾਈਨਸ ਜੰਕਸ਼ਨ ਪਹੁੰਚੋ ਲੌਂਗ ਵੀਕਐਂਡ ਮੌਕੇ ਇਹਨਾਂ ਦੇ ਕੋਲ ਬੈਸਟ ਡੀਲਸ ਨੇ ਤੁਹਾਡੇ ਲਈ ਅਤੇ ਇਹ ਡੀਲਸ ਤੁਸੀਂ ਜ਼ਰੂਰ ਲਵੋ। ਸੋ ਜੀ ਮਿਸੀਸਾਗਾ ਸਟੀਲਸ 'ਤੇ ਜੋ ਲੋਕੇਸ਼ਨ ਇਹਨਾਂ ਦੀ ਪਹਿਲੀ ਹੈ ਏਅਰਪੋਰਟ 'ਤੇ ਕਲਾਰਕੇ ਜੋ ਲੋਕੇਸ਼ਨ ਦੂਸਰੀ ਹੈ ਤੁਸੀਂ ਇਹਨਾਂ ਦੋਵਾਂ ਲੋਕੇਸ਼ਨਸ 'ਤੇ ਕਿਤੇ ਵੀ ਜਾ ਕੇ ਤੁਸੀਂ ਅੱਛੇ ਅਪਲਾਈਨਸਿਸ ਵੇਖੋ ਪਰਖੋ ਪ੍ਰਾਈਜ਼ ਕੋਈ ਵੀ ਬੀਟ ਕਰਨ ਦੀ ਇਹ ਗਾਰੰਟੀ ਜੋ ਹੈ ਤੁਹਾਨੂੰ ਪੂਰੀ ਦਿੰਦੇ ਨੇ ਅਤੇ ਸੇਵਿੰਗਸ ਦੇ ਨਾਲ ਆਪਣੇ ਘਰ ਜੀ ਅੱਛੇ ਅਪਲਾਈਨਸਿਸ ਜੀ ਤੁਸੀਂ ਲੈ ਕੇ ਆਓ। ਸੋ ਤਿਉਹਾਰਾਂ ਦਾ ਜੋ ਦੌਰ ਹੈ ਹੌਲੀ ਹੌਲੀ ਹੁਣ ਫਿਰ ਸ਼ੁਰੂ ਹੋ ਜਾਣਾ ਥੈਂਕਸਗਿਵਿੰਗ ਵੀ ਚਲੋ ਜੋ ਸ਼ੁਕਰਾਨਾ ਅਸੀਂ ਹਰ ਪਲ ਦਾ ਹਰ ਵੇਲੇ ਜਾਂ ਜੋ ਕਰੀਦਾ ਹੀ ਹੈ ਕਰਨਾ ਬਣਦਾ ਵੀ ਹੈ ਅਤੇ ਇਹ ਥੈਂਕਸਗਿਵਿੰਗ ਜੋ ਮੌਕਾ ਹੈ ਇਹ ਫਿਰ ਸ਼ੁਕਰਾਨੇ ਦਾ ਹੀ ਤਾਂ ਹੈ ਜੋ ਪਰਮਾਤਮਾ ਨੇ ਸਾਨੂੰ ਜੋ ਖਾਣ ਨੂੰ ਜੋ ਅੰਨ ਦਿੱਤਾ ਜੋ ਫਸਲਾਂ ਇੱਥੇ ਹੋਈਆਂ ਖਾਸ ਤੌਰ 'ਤੇ ਉਸ ਲਈ ਇਹ ਦਿਨ ਜੋ ਹੈ ਮਨਾਇਆ ਜਾਂਦਾ ਪਰ ਜੋ ਗੈਟ ਟੂਗੈਦਰਸ ਦੇ ਨਾਲ ਜੋ ਸਾਂਝ ਜੋ ਹੈ ਉਹ ਰਿਸ਼ਤਿਆਂ ਦੇ ਵਿੱਚ ਇਸ ਦਿਨ ਦੇ ਨਾਲ ਹੁੰਦੀ ਹੈ ਸੋ ਇਹ ਤਾਂ ਜੀ ਹਰ ਕਲਚਰ ਦੇ ਵਿੱਚ ਹੀ ਹੈ ਸੋ ਇਹ ਗੈਟ ਟੂਗੈਦਰਸ ਜੋ ਤੁਸੀਂ ਆਪਣੇ ਲਈ ਵੀ ਪਲਾਨ ਇਸ ਵੀਕਐਂਡ 'ਤੇ ਕੀਤੀਆਂ ਨੇ ਅਤੇ ਪਰਮਾਤਮਾ ਦੀ ਹਾਂ ਜੋ ਹੈ ਉਹਨਾਂ ਜੋ ਗੈਟ ਟੂਗੈਦਰਸ 'ਤੇ ਜੋ ਉਸ ਆਨੰਦ 'ਤੇ ਜੀ ਜ਼ਰੂਰ ਹੋ ਜਾਵੇ। ਸੋ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਜੋ ਹੈ ਇਸ ਗੱਲ ਦਾ ਵੀ ਬਿਲਕੁਲ ਕਰ ਦੇਵਾਂ ਜੀ ਤੁਸੀਂ ਨੋਟ ਕਰਨਾ ਕਿ ਤੁਸੀਂ ਅੱਛੇ ਜੋ ਕੰਸਟਰਕਸ਼ਨ ਸਪਲਾਈਜ਼ ਦੀ ਜਾਂ ਫਿਰ ਤੁਸੀਂ ਅੱਛੇ ਰੈਨੋਵੇਸ਼ਨ ਦਾ ਜੋ ਮਟੀਰੀਅਲ ਹੈ ਉਸ ਦੇ ਲਈ ਤੁਸੀਂ ਚਾਹੁੰਦੇ ਹੋ ਕਿ ਇੱਕ ਅਜਿਹਾ ਜੋ ਤੁਹਾਨੂੰ ਮੌਕਾ ਹੋਵੇ ਕਿ ਪ੍ਰੋਡਕਟਸ ਚੰਗੇ ਹੋਣ ਅਤੇ ਪ੍ਰਾਈਜ਼ ਜੋ ਨੇ ਇਹ ਤੁਹਾਡੇ ਬਜਟ ਦੇ ਵਿੱਚ ਹੋਣ ਸੋ ਤੁਸੀਂ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਤੁਸੀਂ ਨੋਟ ਕਰਨਾ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ ਲਗਜ਼ਰੀਅਸ ਸ਼ੋਰੂਮ ਹੈ ਬੇਸ਼ੁਮਾਰ ਸਮਾਨ ਹੈ ਅਤੇ ਪਲੰਬਿੰਗ ਦਾ ਟੂਲਸ ਹਾਰਡਵੇਅਰ ਵਾਸ਼ਰੂਮ ਦਾ ਪੂਰਾ ਜੋ ਸਮਾਨ ਹੈ ਡੋਰ ਸਟ੍ਰਿਪ ਮੋਲਡਿੰਗਸ ਹੈ ਫਲੋਰਿੰਗ ਟਾਈਲ ਪ੍ਰੋਡਕਟਸ ਹੈ ਇਲੈਕਟ੍ਰੀਕਲ ਜਾਂ HVAC ਮਟੀਰੀਅਲ ਅਤੇ ਐਕਸੈਸਰੀਜ਼ ਨੇ ਸੋ ਤੁਸੀਂ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਪਹੁੰਚੋ ਅਤੇ ਪ੍ਰਾਈਜ਼ ਜੋ ਹੈ ਸਾਰੇ ਫਿਰ ਚੰਗੇ ਪਾਓ ਅਤੇ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ www.bestvaluebuildingsupplies.ca ਜੀ ਵੈਬਸਾਈਟ ਹੈ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਸਾਰੇ ਸਮਾਨ ਬਾਰੇ ਜੀ ਜੋ ਪ੍ਰੋਡਕਟਸ ਇਹਨਾਂ ਕੋਲ ਅਵੇਲੇਬਲ ਨੇ ਉਹਨਾਂ ਦੇ ਕੀ ਪ੍ਰਾਈਜ਼ ਰੇਂਜਸ ਨੇ ਫਿਰ ਆਪ ਹੀ ਜੋ ਅੰਦਾਜ਼ਾ ਲੱਗ ਹੀ ਜਾਣਾ ਕਿ ਸੇਵਿੰਗ ਤੁਹਾਡੀ ਜੋ ਹੈ ਉਹ ਹੋ ਰਹੀ ਹੈ ਅਤੇ ਤੁਸੀਂ ਫਿਰ ਜੋ ਪਹੁੰਚਣਾ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ। ਸੋ ਜੀ ਜਿੱਥੇ ਪੀਲ ਰੀਜਨ ਦੇ ਵਿੱਚ ਜੋ ਇਹ ਜੋ ਖੈਰ ਪੀਲ ਰੀਜਨ ਹੀ ਨਹੀਂ ਪੂਰੇ ਓਨਟੈਰੀਓ ਭਾਰਤ ਦੇ ਵਿੱਚ ਹੀ ਜੋ ਸਰਕਾਰ ਨੇ ਇਹ ਇੱਕ ਇਨਵੈਸਟੀਗੇਸ਼ਨ ਜਾਰੀ ਕੀਤੀ ਸੀ ਪ੍ਰੋਜੈਕਟ ਇਰੇਜ਼ ਦੇ ਨਾਂ 'ਤੇ ਅਤੇ ਇਹ ਸੀ ਕਿ ਸਟਰੀਟ ਰੇਸਿੰਗ ਜੋ ਸਟੰਟ ਡਰਾਈਵਿੰਗ ਜੋ ਸਟਰੀਟਸ 'ਤੇ ਹੁੰਦੀ ਹੈ ਇਲੀਗਲ ਕਾਰ ਰੈਲੀਸ 'ਤੇ ਇਹਨਾਂ 'ਤੇ ਜੋ ਹੈ ਇਹ ਇਨਵੈਸਟੀਗੇਸ਼ਨ ਜੋ ਹੈ ਉਹ ਪੁਲਿਸ ਵੱਲੋਂ ਜਾਰੀ ਹੋਈ ਅਤੇ GTA ਦੀ ਜੋ ਸਾਰੀ ਪੁਲਿਸ ਸਰਵਿਸਿਸ ਨੇ ਉਹਨਾਂ ਦੇ ਨਾਲ ਅਤੇ ਜਿੱਥੇ ਪੀਲ ਰੀਜਨਲ ਪੁਲਿਸ ਨੇ ਇਹ ਇਨਫੋਰਸਮੈਂਟ ਈਅਰ ਰਾਊਂਡ ਉਹ ਕਹਿੰਦੇ ਕਿ ਅਸੀਂ ਕੰਡਕਟ ਕੀਤੀ ਹੈ। ਸੋ ਇੱਕ ਟੋਰੋਂਟੋ ਦਾ ਵਸਨੀਕ ਅਤੇ ਉਸ 'ਤੇ ਕਈ ਚਾਰਜਸ ਜੋ ਨੇ ਉਹ ਲੱਗੇ ਨੇ ਕਿਉਂਕਿ ਉਹ ਇਨਵੋਲਵ ਰਿਹਾ ਸਟਰੀਟ ਰੇਸਿੰਗ ਦੇ ਵਿੱਚ ਪੀਲ ਰੀਜਨ ਦੇ ਵਿੱਚ ਖਾਸ ਤੌਰ 'ਤੇ। ਸੋ ਬੀ ਐਮ ਡਬਲਿਊ ਗੱਡੀ ਦੇ ਵਿੱਚ ਜੋ ਇਲੀਗਲ ਸਟਰੀਟ ਜੋ ਰੇਸਿਸ ਜੋ ਨੇ ਉਹ ਓਪਰੇਟ ਕੀਤੀਆਂ ਗਈਆਂ ਅਤੇ ਇਹ ਸਸਪੈਕਟ ਵੱਲੋਂ, ਅਤੇ ਇਸ ਨੂੰ ਫਿਰ ਅਰੈਸਟ ਕਰ ਲਿਆ ਗਿਆ। ਅਤੇ ਇਹ ਸਿਰਫ ਇਕੱਲਾ ਹੀ ਨਹੀਂ, ਅਤੇ ਹੋਰ ਵੀ ਇਸ ਦੇ ਨਾਲ ਸਨ, ਅਤੇ ਇੱਕ ਤਾਂ ਫਿਰ ਗੱਡੀ ਵੀ ਸੀਜ਼ ਹੋਈ ਅਤੇ ਨਾਲ ਕੁਝ ਹੋਰ ਆਈਟਮਸ ਵੀ ਜੋ ਕਿ ਇਨਵੈਸਟੀਗੇਸ਼ਨ ਦੇ ਨਾਲ ਸੀ। ਸੋ ਜੀ ਇਹ ਵੀ ਜੋ ਹੈ ਉਹ ਇਲੀਗਲ ਜੋ ਇਨਵੋਲਵਮੈਂਟ ਜੇਕਰ ਕਿਸੇ ਦੀ ਸਟਰੀਟ ਰੇਸਿੰਗ ਦੇ ਵਿੱਚ ਹੁੰਦੀ ਹੈ ਅਤੇ ਇਸ 'ਤੇ ਵੀ ਚਾਰਜਸ ਜੋ ਨੇ ਉਹ ਲੱਗਣੇ ਨੇ। ਸੋ ਆਪਣੀ ਰਿਸਪੋਂਸਿਬਿਲਿਟੀ ਦੇ ਨਾਲ ਅਸੀਂ ਜੋ ਹੈ ਜਦੋਂ ਸੜਕਾਂ 'ਤੇ ਹੁੰਦੇ ਹਾਂ, ਕਿਉਂਕਿ ਸਟਰੀਟਸ 'ਤੇ ਜਦੋਂ ਅਸੀਂ ਇਹ ਕੰਮ ਕਰ ਰਹੇ ਹੁੰਦੇ ਹਾਂ ਅਤੇ ਫਿਰ ਅਸੀਂ ਬਾਕੀਆਂ ਦੀ ਸੇਫਟੀ ਜੋ ਹੈ ਇਸ ਦਾ ਵੀ ਜੋ ਖਿਆਲ ਭੁੱਲ ਜਾਂਦੇ ਹਾਂ। ਸੋ ਇਹ ਚਾਰਜਸ ਜੋ ਨੇ ਇਹ ਜੋ ਫਿਲਹਾਲ ਇਹ ਟੋਰੋਂਟੋ ਦਾ ਵਸਨੀਕ ਇਸ ਇਨਵੈਸਟੀਗੇਸ਼ਨ ਦੇ ਵਿੱਚ ਆਇਆ, ਕਿਉਂਕਿ ਚਲੋ ਇੱਕ ਨਹੀਂ ਇਹਦੇ ਵਿੱਚ ਤਾਂ ਕਈ ਲੋਕ ਸ਼ਾਮਿਲ ਹੋਏ ਹੋਣਗੇ, ਅਤੇ ਇਰੇਜ਼ ਪ੍ਰੋਜੈਕਟ ਜਾਂ ਜੋ ਹੈ ਇਹ ਇਨਵੈਸਟੀਗੇਸ਼ਨ ਦਾ ਜੋ ਪੁਲਿਸ ਦਾ ਓਨਟੈਰੀਓ ਭਰ ਦੇ ਵਿੱਚ ਇਹ ਇਸੇ ਕੰਮ 'ਤੇ ਜੀ ਇਹਨਾਂ ਨੇ ਜਾਰੀ ਕੀਤਾ। ਦੂਸਰੇ ਪਾਸੇ ਜੀ ਇਹ ਖਬਰ ਕੈਲੇਡਨ ਦੀ ਹੈ, ਇਸ ਬਾਰੇ ਵੀ ਮੈਂ ਥੋੜ੍ਹਾ ਜ਼ਿਕਰ ਕਰ ਦੇਵਾਂ, ਜਿੱਥੇ ਕੈਲੇਡਨ ਦੇ ਇੱਕ ਘਰ 'ਤੇ ਜੋ ਰੇਡ ਪੁਲਿਸ ਨੇ ਕੀਤੀ, ਅਤੇ ਇਹ ਜੋ ਰੇਡ ਕੀਤੀ ਹੈ ਅਤੇ ਇਸ ਦੇ ਵਿੱਚ ਜੋ ਡਰੱਗਸ ਜੋ ਨੇ ਬਰਾਮਦ ਹੋਏ, ਅਤੇ ਜਿੱਥੇ ਡਰਾਈਡ ਓਪੀਅਮ ਪੌਡਸ ਅਤੇ ਫਿਰ ਹੈਰੋਇਨ ਵਰਗੇ ਜੋ ਡਰੱਗਸ ਨੇ ਇਸ ਘਰ ਦੇ ਵਿੱਚੋਂ ਬਰਾਮਦ ਹੋਏ ਨੇ, ਅਤੇ ਇਹਨਾਂ ਦੀ ਜੋ ਕਲਟੀਵੇਸ਼ਨ ਵੀ ਓਪੀਅਮ ਦੀ ਜੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਅਤੇ ਉਹ ਹੋਈ, ਅਤੇ 35 ਸਾਲਾ ਇੱਕ ਕੈਲੇਡਨ ਦਾ ਵਸਨੀਕ ਜੋ ਹੈ ਉਸ 'ਤੇ ਚਾਰਜਸ ਜੋ ਘਰ ਦੇ ਵਿੱਚ ਸੀ ਉਸ 'ਤੇ ਚਾਰਜਸ ਜੋ ਨੇ ਇਸ ਪੋਜੈਸ਼ਨ ਦੇ ਲੱਗ ਚੁੱਕੇ ਨੇ। ਅਤੇ ਜੀ ਜਿੱਥੇ ਇਸ ਘਰ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਜੋ ਸਿਰਫ ਹੁਣ ਨਹੀਂ ਪਰ ਮਹੀਨਿਆਂ ਤੋਂ ਚੱਲਦੀ ਆ ਰਹੀ ਸੀ, ਅਤੇ ਫਾਈਨਲੀ ਪੁਲਿਸ ਨੇ ਜੋ ਇਸ ਬੰਦੇ ਨੂੰ ਫੜ ਲਿਆ ਅਤੇ ਚਾਰਜਸ ਫਿਰ ਇਸ 'ਤੇ ਲੱਗ ਗਏ ਨੇ। ਸੋ ਜਿੱਥੇ ਅਸੀਂ ਜੀ ਹਮੇਸ਼ਾ ਆਪਣੀ ਤੰਦਰੁਸਤੀ ਆਪਣਿਆਂ ਦੀ ਤੰਦਰੁਸਤੀ ਦੀ ਗੱਲ ਅਸੀਂ ਸੋਚਦੇ ਹਾਂ ਅਤੇ ਫਿਰ ਉਸ 'ਤੇ ਚਲੋ ਕੰਮ ਵੀ ਅਸੀਂ ਕਰਦੇ ਹਾਂ, ਲਾਈਫ ਸਟਾਈਲ ਵੀ ਅੱਛਾ ਹੁੰਦਾ, ਪਰ ਫਿਰ ਵੀ ਰੱਬ ਨਾ ਕਰੇ ਕਿਤੇ ਨਾ ਕਿਤੇ ਕੋਈ ਸਾਨੂੰ ਅਜਿਹਾ ਜੋ ਬਿਮਾਰੀ ਦੇ ਤੌਰ 'ਤੇ ਸਾਨੂੰ ਮੁਸ਼ਕਿਲ ਸਮਾਂ ਜੋ ਹੈ ਉਹ ਸਾਹਮਣਾ ਜੋ ਉਸਦਾ ਕਰਨਾ ਪਵੇ, ਅਤੇ ਫਿਰ ਅੱਗੇ ਸਾਡੇ ਕੋਲ ਕੀ ਆਪਸ਼ਨਸ ਹੋਣ ਜੀ, ਸਾਡੇ ਓਨਟੈਰੀਓ ਦੇ ਵਿੱਚ ਸਾਡੇ ਕੋਲ ਕੀ ਆਪਸ਼ਨਸ ਨੇ, ਇਸ ਬਾਰੇ ਸਾਨੂੰ ਥੋੜ੍ਹਾ ਅੰਦਾਜ਼ਾ ਜੋ ਹੈ ਜ਼ਰੂਰ ਹੋਣਾ ਚਾਹੀਦਾ। ਅਤੇ ਫਿਰ ਇਸੇ ਕਰਕੇ ਕਹਿੰਦੇ ਹਾਂ ਕਿ ਆਪਣੀ ਇੰਸ਼ੋਰੈਂਸ ਜੋ ਹੈ ਉਹ ਸਾਡੇ ਕੋਲ ਪਹਿਲਾਂ ਹੀ ਜ਼ਰੂਰ ਹੋਵੇ। ਸੋ ਇਹ ਇੱਕ ਜੋ ਇੰਸੀਡੈਂਟ ਜੋ ਹੈ ਜੋ ਕੇਸ ਜੋ ਹੈ ਇੱਕ ਓਨਟੈਰੀਓ ਦਾ ਵਸਨੀਕ ਜਿਸਨੂੰ ਸਟੇਜ 4 ਦਾ ਕੈਂਸਰ, ਅਤੇ ਕੈਂਸਰ ਉਸਦੀ ਲੰਗਸ ਦੇ ਵਿੱਚ ਜੋ ਅੱਗੇ ਅੱਗੇ ਵੱਧਦਾ ਜਾ ਰਿਹਾ, ਅਤੇ ਉਸਨੇ ਪਬਲਿਕ ਫੰਡਿੰਗ ਲਈ ਆਊਟ ਆਫ ਕੰਟਰੀ ਡਰੱਗ ਟ੍ਰੀਟਮੈਂਟਸ ਦੇ ਲਈ ਉਸਨੇ ਅਪਲਾਈ ਕੀਤਾ ਉਹ ਪ੍ਰਾਹੀਂ, ਪਰ ਜੋ ਇਹ ਐਪਲੀਕੇਸ਼ਨ ਜੋ ਹੈ ਉਸਦੀ ਵਾਰ ਵਾਰ ਰਿਜੈਕਟ ਹੁੰਦੀ ਗਈ। ਸੋ ਓਨਟੈਰੀਓ ਹੈਲਥ ਇੰਸ਼ੋਰੈਂਸ ਪਲਾਨ ਦੀਆਂ ਰਿਜੈਕਸ਼ਨਸ ਉਸਨੂੰ ਫੇਸ ਕਰਨੀਆਂ ਪਈਆਂ। 37 ਸਾਲਾ ਇਹ ਜੋ ਓਨਟੈਰੀਓ ਦਾ ਵਸਨੀਕ ਜਿਸਦੇ ਬੱਚੇ ਛੋਟੇ ਨੇ ਅਤੇ ਉਹ ਆਪਣਾ ਟ੍ਰੀਟਮੈਂਟ ਜੋ ਹੈ ਜਲਦ ਤੋਂ ਜਲਦ ਕਰਵਾਉਣਾ ਚਾਹੁੰਦਾ ਹੈ, ਅਤੇ ਯੂਨਾਈਟਿਡ ਸਟੇਟਸ ਦੇ ਵਿੱਚ ਚਲੋ ਉਸਨੂੰ ਸੀ ਕਿ ਥੈਰੇਪੀ ਜੋ ਹੈ ਮੈਨੂੰ ਮਿਲੇ ਅਤੇ ਆਊਟ ਆਫ ਕੰਟਰੀ ਡਰੱਗ ਟ੍ਰੀਟਮੈਂਟਸ ਦੇ ਲਈ ਮੈਨੂੰ ਫੰਡਿੰਗ ਮਿਲੇ, ਪਰ ਜੋ ਸਰਕਾਰ ਨੇ ਇਹ ਫੰਡਿੰਗ ਜੋ ਹੈ ਬਾਰ ਬਾਰ ਉਸਦੀ ਜੋ ਹੈ ਉਹ ਰਿਜੈਕਟ ਕੀਤੀ, ਉਹ ਕੋਰਟ ਦੇ ਵਿੱਚ ਗਿਆ, ਹਾਲਾਂਕਿ ਚਲੋ ਫਾਈਨਲੀ ਜੋ ਉਹ ਇਸ ਨੂੰ ਇੱਕ ਰਾਹਤ ਮਿਲੀ ਕਿ ਹਾਂ ਕਿ ਸਰਕਾਰ ਇਸ ਕੇਸ ਨੂੰ ਜੋ ਹੈ ਉਹ ਵੇਖੇਗੀ। ਪਰ ਜਦੋਂ ਇਹ ਤੀਸਰੀ ਵਾਰੀ ਜੋ ਉਸਦੀ ਰਿਕੁਐਸਟ ਜੋ ਹੈ ਉਹ ਰਿਜੈਕਟ ਹੋਈ, ਅਤੇ ਫਿਰ ਇਹ ਪ੍ਰੋਵਿੰਸ ਨੇ ਇਹ ਵੀ ਅਨਾਊਂਸ ਕੀਤਾ ਕਿ ਜੋ ਡਰੱਗਸ ਉਹ ਆਊਟ ਆਫ ਕੰਟਰੀ ਉਹ ਉਦੋਂ ਹੀ ਫੰਡ ਹੋਣਗੇ ਜੇ ਉਹ ਪ੍ਰੋਵਿੰਸ ਦੇ ਵਿੱਚ ਵੀ ਫੰਡ ਹੁੰਦੇ ਨੇ। ਅਤੇ ਹਾਲਾਂਕਿ ਇਹ ਵੀ ਹੈ कि एक्सेस जो है वह डिलेड है, कई केसिस दे विच अवेलेबल ही नहीं है। पर हुण इह हुण फिक्र वाली गल ही तो है कि जदों बंदे नूं कोई जानलेवा बीमारी होवे ते उदों बंदे नूं खास इस चीज़ की लोड़ होवे, ते फिर जिथे हर पल जो है वह समा जो है वह कीमती हुंदा, हर पल जो ट्रीटमेंट दा है, हर दिन जो है वह कीमती हुंदा, उत्थे फिर यह जो डिले इस केस दे विच है, सो वह किन्ना क जो है वह यह जो सही साबित है या किन्नी क मुश्किल जो है फिर उन्हां पेशेंट्स नूं इस दे विच आ सकती है। क्योंकि यह तो चलो एक केस सी, पर अजिहे किन्ने ही केसिस होणगे जिथे लोड़ वेले उन्हां नूं फंडिंग नाल जो है वह आउट ऑफ कंट्री ड्रग ट्रीटमेंट जो है मुहैया समय ते नहीं हुई होवेगी। सो जी इस दे नाल मैं थानू फिर इंश्योरेंस बारे जानकारी जो है वह जरूर दे देवां, क्योंकि समय का नहीं पता होंदा कि समा जो है साडा अगला की होना। हालांकि चलो असी चंगा ही सोचिए ते तुसी हरप्रीत सैनी जी पासों टॉप चॉइस इंश्योरेंस तो तुसी अच्छियां इंश्योरेंस पॉलिसीज बारे जरूर जानकारी लवो। तो नंबर 416-817-6500 जी इन्हां दा है, 416-817-6500 जी हरप्रीत सैनी जी नूं तुसी संपर्क जो है यह जरूर कर सकते हो जी। तो जी नाल ही थानू असी नोट यह भी बिल्कुल करवा दीए कि तुसी एक अच्छा तजुर्बा जो कारपेंट्री दे काम दा जी रखते हो, तो तुसी चाहते हो कि चलो चंगी जॉब जो है इस दे विच मिले, तो जी जेकर कैबिनेटरी दा कारपेंट्री दा तजुर्बा थानू है तो फिनिक्स मिल वर्क नू तुसी जरूर कॉन्टैक्ट करो। सो जग जी नूं तुसी संपर्क कर सकते हो फिनिक्स मिल वर्क तो 416-822-2239, 416-822-2239 जी नंबर है। स्टील्स ते टॉमकिन दे कोल इह ने 416-822-2239 ते तुसी संपर्क जो है जरूर कर सकते हो, ते इस जॉब अपॉर्चुनिटी बारे जानकारी जरूर ली जा सकती है। ते नाल ही जी मैं ग्लोबल कंफर्ट एयर वालियां दा नंबर भी थानू जरूर दे देवां। एसी ते फर्नेंस रिपेयरिंग दा काम तुसी करवाउणा या फिर तुसी नवें लगवाउणे ने, ते तुसी ए वी जानकारी फिर नाल जरूर चाहुंदे होवोगे कि रिबेट सानू किन्नी सरकार तों मिल सकदी है। सो इस बारे जी ग्लोबल कंफर्ट एयर नूं कॉल करो। तेजपाल जी दा नंबर असी थानू नोट करवा दीए, 905-790-9080 905-790-9080 ते कॉल तुसी तेजपाल जी नूं करनी है जी ग्लोबल कंफर्ट एयर तो इस बारे, ते थानू सारी जानकारी जी इन्हां पासों जरूर जो मिल जानी है। ते नाल ही हुण जो वीकेंड आया, ते वीकेंड मौके जी उपरों लोंग वीकेंड है, ते तुसी चाहुंदे हो कि एक रिलैक्सिंग मसाज जो है असी करवाइए, ते या ब्यूटी सर्विसेज ते लिवाना वेलनेस स्पा जी तुसी नोट कर लो, जिथे थोड़े इंश्योरेंस बेनिफिट्स भी कवर होणगे। सो सिद्धी बिलिंग जो है इस दी फैसिलिटी भी है, ते रिलैक्सिंग मसाज प्रोफेशनल थेरेपिस्ट वालों मसाज थेरेपी प्री नैटल पोस्ट नैटल मसाज या फिर अच्छा फेशियल या बाकी ब्यूटी दियां जो सेवावां ने, सो तां जो कि जो एक रिलैक्सेशन ये भी एक चलो रिलैक्सेशन का ही पार्ट होंदा जो अपने आप नूं असी ग्रूम करते हैं अपने आप लई समा कढ़दे हां, ते तुसी अपनी अपॉइंटमेंट फिर बिल्कुल लै लो जी लिवाना वेलनेस स्पा। तो यह ने 5341 पार्कस्ट स्क्वायर ते ब्रैम्पटन दे विच, ते अपॉइंटमेंट लई जी तुसी इन्हां नूं कॉल कर लो नंबर 416-881-5385 ते 416-881-5385 416-881-5385 ते जी संपर्क हो सकते ने लिवाना वेलनेस स्पा वालियां नूं। ते आओ जी जो इस सवेर दा असी आगाज़ कर लिया, ते ये प्यारा गीत भी प्रोग्राम दे विच शामिल असी इस वेले बिल्कुल कर लिए। सो प्रोग्राम पंजाबी लहरां रेडियो दे नाल तुसी जी इस वेले बने रहना।

0: सब्सक्राइब।
1: चौबी घंटे सत्ते दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट या पहुंचो 10,970 ब्रैमली रोड। वेज एंड नॉन वेज बिरयानी बाय वन गेट वन फ्री, चना पटूरा बाय वन गेट वन फ्री, फिश पकौड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी, सॉल्ट लस्सी, मिठी लस्सी बाय वन गेट वन फ्री, हर रोज फ्रेश साग ते मक्की दी रोटी। टिफिन सर्विस पिकअप अते डिलीवरी दे लई वी अवेलेबल है। दोनों लोकेशंस ते फ्रेश सब्जियां, फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच, अमृतसरी कुलचा विद चना 799 ते पनीर एंड मिक्स परौंठा 399। सब्जी मार्केट ओपन 24/7।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਤੇ ਲੋਂ ਵੀਡੀਓ ਤੇ ਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰੋਡ ਐਬਨੀਜ਼ਰ 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905, 799-1478-978, ਰੋਇਲ ਆਟੋ ਸੈਂਟਰ।
1: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਤੇ ਜੀ ਤੁਸੀਂ ਬਣੇ ਹੋਏ ਹੋ ਤੇ 4 ਮਿੰਟ ਦਾ ਸਮਾਂ ਜੋ ਆਪਣੇ ਕੋਲ ਹੈ ਤੇ ਜੀ ਮੈਂ ਤੁਹਾਨੂੰ ਇਸ ਸਮੇਂ ਦੇ ਵਿੱਚ ਹੀ ਬਿਲਕੁਲ ਦੱਸ ਦੇਵਾਂ ਜੀ, ਤੁਸੀਂ ਜੋ ਅੱਛੀ ਇੰਸ਼ੋਰੈਂਸ ਜੋ ਹੈ ਆਪਣੇ ਟਰੱਕ ਕਾਰ ਦੇ ਲਈ ਵੇਖ ਰਹੇ ਹੋ ਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਲਓ ਜੀ, ਕਿਉਂਕਿ ਮੈਂਡੀ ਗਿੱਲ ਜੀ ਏਬਲ ਇੰਸ਼ੋਰੈਂਸ ਤੋਂ ਜੀ ਇਸੇ ਕੰਮ ਦੇ ਵਿੱਚ ਮੁਹਾਰਤ ਰੱਖਦੇ ਨੇ ਕਿ ਅੱਛੀ ਫਲੈਕਸੀਬਲ ਟਰੱਕ ਇੰਸ਼ੋਰੈਂਸ, ਅੱਛੀ ਕਾਰ ਇੰਸ਼ੋਰੈਂਸ, ਇਸ ਦੇ ਨਾਲ ਨਾਲ ਫਿਰ ਘਰ ਦੀ ਇੰਸ਼ੋਰੈਂਸ ਵੀ ਤੁਸੀਂ ਚੰਗੀ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ। ਨੰਬਰ ਜੀ ਇਹਨਾਂ ਦਾ ਨੋਟ ਕਰ ਲਓ, 647-883-1899, 647-883-1899 ਇਹ ਮੈਂਡੀਗਲ ਜੀ ਦਾ ਨੰਬਰ ਹੈ, ਤੇ ਨਾਲ ਨੰਬਰ 647-949-95-09, 647-929-9509 ਤੇ ਵੀ ਜੀ ਸੰਪਰਕ ਹੋ ਸਕਦੇ ਨੇ ਮੈਂਡੀਗਲ ਜੀ ਦੇ ਨੂੰ। ਕਈ ਵਾਰੀ ਜੀ ਇਹ ਕੇਸਿਸ ਵੇਖਣ ਨੂੰ ਮਿਲੇ ਨੇ ਜਿਹਦੇ ਐਂਬਰ ਅਲਰਟ ਜਿਸ ਤਰ੍ਹਾਂ ਸ਼ੁਰੂ ਹੋਇਆ ਸੀ ਕਿ ਇੱਕ ਬੱਚੇ ਦੇ ਨਾਲ ਇਹ ਘਟਨਾ ਵਾਪਰੀ ਅਤੇ ਮਾਪਿਆਂ ਨੇ ਫਿਰ ਇਸ ਗੱਲ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਹੀ ਬਣਾ ਲਿਆ ਕਿ ਇਹ ਚੀਜ਼ ਜੋ ਹੈ ਕਿਸੇ ਹੋਰ ਬੱਚੇ ਦੇ ਨਾਲ ਨਾ ਹੋਵੇ। ਸੋ ਇਸ ਤਰ੍ਹਾਂ ਐਂਬਰ ਅਲਰਟ ਜੋ ਅਲਰਟ ਹੁੰਦਾ ਜਦੋਂ ਕੋਈ ਵੀ ਬੱਚਾ ਜੋ ਹੈ ਉਹ ਲਾਪਤਾ ਹੁੰਦਾ ਜਾਂ ਗੁੰਮ ਜਾਂਦਾ, ਕਿਡਨੈਪ ਹੁੰਦਾ, ਤਾਂ ਅਲਰਟ ਜਲਦ ਜਾਰੀ ਹੋ ਜਾਂਦਾ। ਸੋ ਇਸੇ ਤਰ੍ਹਾਂ ਸਿਸਕੈਚਵਨ ਦੇ ਜੋ ਪੇਰੈਂਟਸ ਨੇ ਦੋ ਇੱਕ ਬੱਚੇ ਦੇ, ਇਹ ਬੱਚਾ ਹੈਨਰੀ ਲੋਸਕੋ 11 ਸਾਲਾਂ ਦਾ ਇਹ ਬੱਚਾ ਸੀ ਜਿਸ ਦੀ ਪਿਛਲੀ ਦਸੰਬਰ ਦੇ ਵਿੱਚ ਜੋ ਹੈ ਮੌਤ ਹੋ ਗਈ ਸੀ ਜਦੋਂ ਕਾਰਬਨ ਮੋਨੋਆਕਸਾਈਡ ਦੀ ਲੀਕੇਜ ਹੋਈ ਸੀ ਅਪਾਰਟਮੈਂਟ ਬਿਲਡਿੰਗ ਦੇ ਵਿੱਚ। ਸੋ ਜੋ ਹੁਣ ਬੱਚੇ ਦੇ ਜੋ ਮਾਪੇ ਸਨ ਉਹਨਾਂ ਨੇ ਅੱਗੇ ਆਪਣਾ ਇਹ ਮਿਸ਼ਨ ਬਣਾਇਆ ਕਿ ਇਸ ਤਰ੍ਹਾਂ ਕਿਸੇ ਹੋਰ ਨਾਲ ਨਾ ਹੋਵੇ, ਅਤੇ ਉਹਨਾਂ ਨੇ ਜੋ ਇੱਕ ਇੱਕ ਲੈਗਸੀ ਜੋ ਆਪਣੇ ਬੱਚੇ ਦੀ ਜੋ ਹੁਣ ਅੱਗੇ ਜੋ ਬਾਕੀ ਫਿਊਚਰ ਟ੍ਰੈਜਡੀਜ਼ ਨੂੰ ਇਹ ਅਵੋਇਡ ਕਰਨ ਦੇ ਵਿੱਚ ਜੋ ਜੀਣਗੇ। ਸੋ ਸਸਕੈਚਵਨ ਦੀ ਕਾਰਬਨ ਮੋਨੋਆਕਸਾਈਡ ਰੈਗੂਲੇਸ਼ਨਸ ਜੋ ਨੇ ਜੋ ਬਦਲੀਆਂ ਜਾਣਗੀਆਂ 1 ਨਵੰਬਰ ਤੋਂ ਜੋ ਲਾਗੂ ਹੋਣਗੀਆਂ, ਅਤੇ ਇਹ ਹੈਨਰੀਜ਼ ਲੋ ਦਾ ਹੀ ਇਸ ਨੂੰ ਨਾਂ ਦਿੱਤਾ ਗਿਆ ਇਸ ਬੱਚੇ ਦੇ ਨਾਂ 'ਤੇ ਹੀ, ਅਤੇ ਜਿੱਥੇ ਸਾਰੀਆਂ ਮਲਟੀ ਯੂਨਿਟ ਰੈਜ਼ੀਡੈਂਸ਼ੀਅਲ ਬਿਲਡਿੰਗਸ ਜੋ ਨੇ ਉਹਨਾਂ ਲਈ ਕਾਰਬਨ ਮੋਨੋਆਕਸਾਈਡ ਅਲਾਰਮਸ ਹਰ ਘਰ ਦੇ ਵਿੱਚ ਜੋ ਹੈ ਉਹ ਹੋਵੇ, ਅਤੇ ਹੋਰ ਰੈਗੂਲੇਸ਼ਨਸ ਜੋ ਨੇ ਇਸ ਦੇ ਵਿੱਚ ਸਖਤ ਹੋਣ, ਅਤੇ ਮਾਪਿਆਂ ਦਾ ਉਸ ਬੱਚੇ ਲਈ ਉਸ ਬੱਚੇ ਦੀ ਯਾਦ ਦੇ ਵਿੱਚ ਕਿ ਜਿਵੇਂ ਉਹਨਾਂ ਨੇ ਉਸਨੂੰ ਖੋਇਆ, ਕੋਈ ਹੋਰ ਅਜਿਹਾ ਜੋ ਟ੍ਰੈਜਡੀ ਜੋ ਹੈ ਜੋ ਘਟਨਾ ਜੋ ਹੈ ਅਜਿਹੀ ਘਟਨਾ ਨਾ ਵਾਪਰੇ। ਸੋ ਇਹ ਮੁਹਿੰਮ ਜੋ ਹੈ ਉਹਨਾਂ ਨੇ ਸ਼ੁਰੂ ਕੀਤਾ ਸੀ, ਅਤੇ ਹੈਨਰੀਜ਼ ਲੋ ਜੋ ਸਸਕੈਚਵਨ ਦੇ ਵਿੱਚ ਜੋ 1 ਨਵੰਬਰ ਤੋਂ ਜੋ ਹੁਣ ਇਹ ਲਾਗੂ ਹੋਣਾ। ਸੋ ਜੀ ਜਾਣ ਦਾ ਸਮਾਂ ਚਲੋ ਇਸ ਦੇ ਨਾਲ ਹੋ ਚੱਲਾ ਹੈ ਅਤੇ ਮੈਂ ਤੁਹਾਨੂੰ ਲੌਂਗ ਵੀਕਐਂਡ ਦੀਆਂ ਆਉਣ ਵਾਲੇ ਇਸ ਸਮੇਂ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ। ਹਰ ਪਲ ਜੀ ਥੈਂਕਸਗਿਵਿੰਗ ਹੀ ਹੈ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੀਏ। ਸੋ ਮੈਨੂੰ ਰੁਪਿੰਦਰ ਕੌਰ ਨੂੰ ਤੁਸੀਂ ਅੱਜ ਲਈ ਦਿਓ ਜੀ ਇੱਥੇ ਇਜਾਜ਼ਤ, ਪਿਆਰਾ ਗੀਤ ਤੁਹਾਡੇ ਲਈ ਲਾ ਚੱਲੀ ਹਾਂ ਜੀ। ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।

ਰਾਮਸ ਪੰਜਾਬੀ ਬੀਕਨ ਸ਼ੋਅ ਦੇ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਉਮੀਦ ਕਰਦਾ ਹਾਂ। ਬਿਲਕੁਲ ਠੀਕ ਠਾਕ ਹੋਵੋਗੇ, ਲੈ ਕੇ ਹਾਜ਼ਰ ਹੋ ਗਏ ਹਾਂ ਜੀ ਅੱਜ ਦਾ ਰਾਮਸ ਪੰਜਾਬੀ ਪ੍ਰੋਗਰਾਮ, ਜੋ ਕਿ ਹਰ ਐਤਵਾਰ ਵਾਲੇ ਦਿਨ ਤੁਸੀਂ 12 ਤੋਂ 1 ਵਜੇ ਤੱਕ ਸੁਣਦੇ ਹੋ। 2 ਘੰਟੇ ਦਾ ਸਾਥ ਆਪਣਾ ਬਣਦਾ ਹਰ ਐਤਵਾਰ ਵਾਲੇ ਦਿਨ 12 ਤੋਂ 1 ਰਾਮਸ ਪੰਜਾਬੀ ਅਤੇ 1 ਤੋਂ 2 ਸੁਣਦੇ ਹੋ। ਪ੍ਰੋਗਰਾਮ ਨਜ਼ਰੀਆ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੁੰਦੀ ਹੈ ਤਾਂ ਫਿਰ 416-233-6868 ਜਾਂ 82-97 ਟੈਲੀਫੋਨ ਨੰਬਰਸ ਹੁੰਦੇ ਨੇ। ਅਗਰ ਮੇਰੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ 2 ਵਜੇ ਤੋਂ ਬਾਅਦ ਗੱਲ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੁੰਦੇ ਹੋ। ਅਕਤੂਬਰ ਮਹੀਨੇ ਦੀ 11 ਤਰੀਕ ਸੰਨ 2021, 7:28 'ਤੇ ਸੂਰਜ ਚੜ੍ਹਿਆ ਸੀ ਅਤੇ 6:41 'ਤੇ ਛਿਪੇਗਾ। ਤਕਰੀਬਨ 11:13 ਅੱਜ ਦਿਨ ਦੀ ਲੰਬਾਈ ਰਹੇਗੀ। ਔਰ ਜੀਟੇ ਇਲਾਕੇ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ 15 ਡਿਗਰੀ ਦੇ ਆਸ ਪਾਸ ਅੱਜ ਤਾਪਮਾਨ ਰਹੇਗਾ। ਮੀਂਹ ਪੈਣ ਦੇ ਅਸਾਰ ਦੱਸੇ ਗਏ ਨੇ ਮੌਸਮ ਵਿਭਾਗ ਦੇ ਵੱਲੋਂ। ਰਾਤ ਨੂੰ 11 ਡਿਗਰੀ ਹੋ ਜਾਣਾ। ਕੱਲ੍ਹ ਦੀ ਗੱਲ ਕਰ ਲਈਏ ਤਾਂ 23 ਡਿਗਰੀ ਦੇ ਆਸ ਪਾਸ ਦਿਨ ਦਾ ਤਾਪਮਾਨ ਅਤੇ 16 ਡਿਗਰੀ ਜਿਹੜਾ ਰਾਤ ਨੂੰ ਰਹਿਣਾ ਹੈ, ਅਤੇ ਮੰਗਲਵਾਰ ਨੂੰ 25 ਡਿਗਰੀ ਤੱਕ ਤਾਪਮਾਨ ਜਾਣ ਦੇ ਅਸਾਰ ਨੇ। 13 ਡਿਗਰੀ ਰਾਤ ਨੂੰ ਹੋ ਜਾਏਗਾ ਔਰ ਦੁਪਹਿਰੋਂ ਬਾਅਦ ਜਿਹੜੇ ਥੋੜ੍ਹੇ ਮੀਂਹ ਪੈਣ ਦੀ ਵੀ ਸੰਭਾਵਨਾ ਲੱਗ ਰਹੀ ਹੈ। ਮੰਗਲਵਾਰ ਵਾਲੇ ਦਿਨ ਬੁੱਧਵਾਰ ਨੂੰ 17 ਡਿਗਰੀ ਅਤੇ 7 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਰਹਿਣਾ, ਅਤੇ ਵੀਰਵਾਰ ਨੂੰ 13 ਡਿਗਰੀ ਅਤੇ 8 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ GT ਇਲਾਕੇ ਦਾ ਉਹ ਰਹੇਗਾ ਜੀ। ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਮਿਲ ਰਹੀ ਸੀ ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਵੱਲੋਂ। 416-669-1379 'ਤੇ ਕਾਲ ਕਰ ਸਕਦੇ ਹੋ। ਆਪਟੀਕਲ 1-905-455-0752 ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ 416-937-2061 'ਤੇ ਗੱਲ ਹੋ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਅਸੀਂ ਖਾਨਪੁਰੀ ਜੀ ਲਿਖਦੇ ਨੇ, ਉਹ ਕਹਿੰਦੇ, ਨਜ਼ਮਾਂ ਗਜ਼ਲਾਂ ਦੇ ਪਰਦੇ ਵਿੱਚ ਆਪਣਾ ਦਰਦ ਲੁਕੋਵੀਂ, ਕੁਝ ਵੀ ਹੋਵੇ ਜਿੰਦੇ ਮੇਰੀਏ ਬੇਆਸੀ ਨਾ ਹੋਵੀਂ, ਜੱਗ ਦੇ ਸਾਹਮਣੇ ਕਤਲ ਮੇਰੇ ਦੀ ਫੇਰ ਕਰੀ ਇਨਕਾਰੀ, ਪਹਿਲੋਂ ਆਪਣੇ ਦਾਮਨ ਉੱਤੋਂ ਦਾਗ ਲਹੂ ਦੇ ਧੋਵੀਂ, ਫੁੱਲ ਖਿੜਨ ਦਾ ਖੜਕਾ ਉਸਦੀ ਨੀਂਦ ਉਖਾੜ ਨਾ ਦੇਵੇ, ਪਿਆਰ ਵਫਾ ਦੇ ਰੋਜ਼ੇ ਉੱਤੇ ਚੁੱਪ ਦਾ ਬੂਹਾ ਢੋਵੀਂ, ਮੈਂ ਸਮਝਾਂ ਭਈ ਜੋ ਕੁਝ ਲੱਭਿਆ ਜੁੜਿਆ ਪੇਸ਼ ਕਰਾਂਗਾ, ਲੋਕੀ ਆਖਣ ਮੁੰਜ ਦੀ ਰੱਸੀ ਵਿੱਚ ਨਾ ਫੁੱਲ ਪਰੋਵੀਂ, ਜਿਉਂਦੇ ਜੀ ਤੇ ਲੋਕਾਂ ਖਿੜਦੇ ਮੱਥੇ ਮਿਲੀ ਅਸਾਨੂੰ, ਮਰ ਗਏ ਤੇ ਮੁੜ ਤੇਰੀ ਮਰਜ਼ੀ ਹੱਸੀ ਭਾਵੇਂ ਰੋਵੀਂ।

ਢਿੱਲੋਂ ਸਾਹਿਬ ਨੇ ਬੜਾ ਕਮਾਲ ਦਾ ਲਿਖਿਆ ਅਤੇ ਕਮਰਜੀਤ ਢਿੱਲੋਂ ਇਹ ਵੀ ਲਿਖਦੇ ਨੇ, ਉਹ ਕਹਿੰਦੇ ਪੁੱਛਣ 'ਚ ਰਹਿ ਗਏ ਕਦੀ ਦੱਸਣ 'ਚ ਰਹਿ ਗਏ, ਉਮਰਾਂ ਦੀ ਸੁੱਚੀ ਸ਼ਾਇਰੀ ਨੂੰ ਸਮਝਣ 'ਚ ਰਹਿ ਗਏ, ਮਿਲ ਕੇ ਵੀ ਭਰਮ ਰਹਿ ਗਿਆ ਮਿਲਿਆ ਕਿਸ ਨੂੰ ਹੈ ਕੌਣ, ਚਿਹਰੇ ਤਾਂ ਪਿੱਛੇ ਕਿਤੇ ਦਰਪਣ 'ਚ ਰਹਿ ਗਏ। ਅਤੇ ਨਾਲੇ ਕਹਿੰਦੇ ਪੰਜ ਅਹਿਮ ਜਜ਼ਬੇ ਨੇ ਜ਼ਿੰਦਗੀ ਦੇ ਜਿਉਣ ਲਈ, ਮਿੱਟੀ ਹੈ ਮਨੁੱਖ ਕਾਮ ਮੋਹ ਹੰਕਾਰ ਬਿਨਾਂ, ਕਾਮ ਤੋਂ ਉਤਪਤੀ ਹੈ ਮੋਹ ਨਾਲ ਰਿਸ਼ਤੇ ਨੇ, ਜ਼ਿੰਦਗੀ ਨਿਰਾਰਥਕ ਹੈ ਜ਼ਿੰਦਗੀ ਦੇ ਪਿਆਰ ਬਿਨਾਂ, ਮਾਣ ਹੰਕਾਰ ਵਾਜੋਂ ਜਿਉਣ ਸਦਾ ਆਲਸੀ ਹੀ ਹੁੰਦਾ ਨੇ, ਵਿਕਾਸ ਕਦੇ ਲਹੂ ਦੇ ਵਿਚਾਰ ਬਿਨਾਂ, ਮਾਇਆ ਤਾਂ ਹੀ ਨਾਗਣੀ ਜੋ ਆਖਦੇ ਨੇ ਮਹਾਂਪੁਰਸ਼, ਸਾਰਦੇ ਨਹੀਂ ਖੁਦ ਸੱਤ ਲੱਖ ਵਾਲੀ ਕਾਰ ਬਿਨਾਂ, ਮਹਿਲ ਨਵਾਂ ਡੇਰਿਆਂ 'ਚ ਪਾਉਂਦੇ ਚੋਲੇ ਰੇਸ਼ਮੀ ਨੇ, ਵਿਹਲਣਾਂ ਦੀ ਐਸ਼ ਹੁੰਦੀ ਨਹੀਂ ਸਰਕਾਰ ਬਿਨਾਂ, ਸਾਰੇ ਪੱਤੇ ਰੰਗ ਦੇ ਲੁਕੋ ਕੇ ਬਾਜੀ ਜਿੱਤ ਲੈਂਦੇ, ਸਾਨੂੰ ਕਹਿੰਦੇ ਹਿਲਦਾ ਨਹੀਂ ਪੱਤਾ ਕਰਤਾਰ ਬਿਨਾਂ। ਜਿਹੜੇ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋ ਰਾਮਜ਼ ਪੰਜਾਬੀ ਵੀਕਨ ਸ਼ੋਅ ਦੇ ਨਾਲ ਜੀ, ਨਜ਼ਰੀਆ ਆਪਾਂ 1 ਵਜੇ ਤੋਂ 2 ਵਜੇ ਤਾਈਂ ਕਰਦੇ ਹਾਂ। ਸੋ ਰਾਮਜ਼ ਪੰਜਾਬੀ ਵੀਕਨ ਸ਼ੋਅ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਇਸ ਵੇਲੇ 12 ਤੋਂ 1 ਰਾਮਜ਼ ਪੰਜਾਬੀ ਅਤੇ 1 ਤੋਂ 2 ਨਜ਼ਰੀਆ ਪ੍ਰੋਗਰਾਮ ਆਪਾਂ 2 ਘੰਟੇ ਦਾ ਸਾਥ ਹਰ ਐਤਵਾਰ ਬਣਾਉਂਦੇ ਹਾਂ ਜੀ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸੋ ਅੱਜ ਜਿਹੜਾ ਦਿਨ ਬਹੁਤ ਵਧੀਆ, ਔਰ ਵੀਕਐਂਡ ਲੌਂਗ ਵੀਕਐਂਡ ਤੁਸੀਂ ਮਨਾ ਰਹੇ ਹੋ, ਥੈਂਕਸਗਿਵਿੰਗ ਲੌਂਗ ਵੀਕਐਂਡ ਹੈ, ਤੁਹਾਨੂੰ ਸਭ ਨੂੰ ਇਸ ਲੌਂਗ ਵੀਕਐਂਡ ਦੀਆਂ ਸ਼ੁਭ ਇਛਾਵਾਂ। ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਇਹ ਦਿਨ ਜਿਹੜਾ ਜੀ ਉਸਨੂੰ ਖੂਬ ਮਨਾਓ, ਔਰ ਜਿੱਥੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਂਦਾ ਜੀ, ਥੈਂਕਸਗਿਵਿੰਗ ਡੇ ਜੋ ਅਸੀਂ ਕੈਨੇਡਾ ਦੇ ਵਿੱਚ ਮਨਾਉਂਦੇ ਹਾਂ, ਜਿਵੇਂ ਆਪਾਂ ਬੈਕ ਹੋਮ ਦੀ ਗੱਲ ਕਰ ਲਈ ਹੁੰਦੇ ਹਾਂ, ਅਤੇ ਜਦੋਂ ਵਿਸਾਖੀ ਦੀ ਗੱਲ ਆਉਂਦੀ ਹੈ ਅਤੇ ਮਾਰਦਾ ਦਵਾਮੇ ਜੱਟ ਮੇਲਿਆ ਗਿਆ, ਉਹੋ ਜਿਹਾ ਜਿਹੜਾ ਮਾਹੌਲ, ਉਹੋ ਜਿਹੀ ਜਿਹੜੀ ਖੁਸ਼ੀ, ਉਹ ਇੱਥੇ ਵੀ ਉਸ ਪ੍ਰਭੂ ਪਰਮੇਸ਼ੁਰ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਦਿਨ ਜਿਹੜਾ ਮਿੱਥਿਆ ਗਿਆ। ਪਰ ਕਈ ਵਾਰੀ ਮੈਨੂੰ ਹੈਰਾਨੀ ਹੁੰਦੀ ਹੈ ਕਿ ਲੱਖਾਂ ਹੀ ਹਜ਼ਾਰਾਂ ਹੀ ਟਰਕੀ

ਇਸ ਜਿਹੜੀਆਂ ਆਪਣੀ ਜਾਨ ਤੋਂ ਹੱਥ ਧੋ ਬਹਿੰਦੀਆਂ ਨੇ। ਫਿਰ ਇਹ ਸ਼ੁਕਰਾਨਾ ਕਿਸ ਤਰ੍ਹਾਂ ਦਾ ਹੈ ਕਿ ਅਸੀਂ ਅੱਜ ਵੀ, ਮੇਰਾ ਖਿਆਲ ਹੈ ਕਿ ਹੋ ਸਕਦਾ ਕਿ ਉਹ ਜਿਹੜੇ ਸਮੇਂ ਜਦੋਂ ਸ਼ੁਰੂਆਤ ਹੋਏਗੀ ਉਹ ਜ਼ਮਾਨਾ ਕੁਛ ਹੋਰ ਹੋਣਾ, ਹੁਣ ਬੜਾ ਕੁਝ ਬਦਲ ਗਿਆ। ਜੇ ਅਸੀਂ ਹਜ਼ਾਰਾਂ ਜ਼ਿੰਦਗੀਆਂ ਤਬਾਹ ਕਰਕੇ ਸ਼ੁਕਰਾਨਾ ਪਰਮਾਤਮਾ ਦਾ ਕਰਨਾ ਤਾਂ ਕੀ ਪਰਮਾਤਮਾ ਇਸ ਨੂੰ ਐਕਸੈਪਟ ਕਰਦਾ? ਜੇ ਅਸੀਂ ਸੋਚਦੇ ਹਾਂ ਕਿ ਵਾਕਈ ਅਸੀਂ ਉਹਦਾ ਸ਼ੁਕਰਾਨਾ ਕਰਨ ਦੇ ਲਈ ਇਹ ਸਾਰਾ ਕੁਝ ਕਰ ਰਹੇ ਹਾਂ, ਸੋ ਫਿਰ ਕਿਤੇ ਅਸੀਂ ਆਪਣਾ ਰਸਤਾ ਭੁੱਲ ਤਾਂ ਨਹੀਂ ਗਏ, ਭਟਕ ਤਾਂ ਨਹੀਂ ਗਏ, ਪਰ ਫਿਰ ਵੀ ਜ਼ਰੂਰ ਡਿਫਰੈਂਟ ਤਰੀਕੇ ਦੇ ਨਾਲ ਅਸੀਂ ਉਸ ਪਰਮਾਤਮਾ ਦਾ ਸ਼ੁਕਰਾਨਾ ਅਤੇ ਹਰ ਰੋਜ਼ ਹੀ ਸਾਨੂੰ ਕਰਨਾ ਚਾਹੀਦਾ ਔਰ ਕਰਦੇ ਰਹਿਣਾ ਚਾਹੀਦਾ। ਅੱਜ ਦਾ ਜਿਹੜਾ ਦਿਨ ਹੈ ਸਾਡੇ ਲਈ ਉਹ ਅੱਜ ਹੀ ਹੈ, ਹੁਣ ਦੀ ਘੜੀ ਜਿਹੜੀ ਹੈ, ਹੁਣ ਅਸੀਂ ਜੋ ਜਿਉ ਰਹੇ ਹਾਂ ਉਹ ਸਾਡੀ ਹੈ, ਅਗਲਾ ਪਲ ਕਿਸ ਤਰ੍ਹਾਂ ਦਾ ਆਉਣਾ ਉਹ ਸ਼ਾਇਦ ਨਹੀਂ ਪਤਾ, ਉਹ ਉਸੇ ਨੂੰ ਹੀ ਪਤਾ। ਜਿਸ ਵੀ ਤੁਸੀਂ ਪਾਵਰ ਨੂੰ ਮੰਨਦੇ ਹੋ, ਜ਼ਰੂਰੀ ਨਹੀਂ ਹੈ ਕਿ ਆਸਤਕ ਹੋਣਾ ਹੀ ਜ਼ਰੂਰੀ ਹੈ, ਬਹੁਤ ਸਾਰੇ ਲੋਕ ਜਿਹੜੇ ਨਾਸਤਕ ਵੀ ਨੇ, ਲੇਕਿਨ ਕੋਈ ਜਿਹੜੀ ਪਾਵਰ ਜੋ ਸਾਨੂੰ ਡਰਾਈਵ ਕਰ ਰਹੀ ਹੈ, ਕੋਈ ਨਾ ਕੋਈ ਤਾਕਤ ਜਿਹਦੇ ਆਸਰੇ ਅਸੀਂ ਚੱਲ ਰਹੇ ਹਾਂ, ਉਸ ਨੂੰ ਅਸੀਂ ਮੰਨਦੇ ਤਾਂ ਜ਼ਰੂਰ। ਸੋ ਇੱਕ ਵਾਰੀ ਫਿਰ ਤੋਂ ਤੁਹਾਨੂੰ ਇਸ ਲੌਂਗ ਵੀਕਐਂਡ ਦੀ ਬਹੁਤ ਬਹੁਤ ਮੁਬਾਰਕਬਾਦ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੁਸੀਂ ਆਪਣੇ ਪਰਿਵਾਰਾਂ ਦੇ ਸਮੇਤ ਆਪਣੇ ਬੱਚਿਆਂ ਦੇ ਨਾਲ ਇਹ ਜਿਹੜਾ ਦਿਨ ਹੈ, ਇਹ ਜਿਹੜਾ ਲੌਂਗ ਵੀਕਐਂਡ ਹੈ, ਉਸ ਨੂੰ ਮਨਾਓ, ਔਰ ਸਾਡੇ ਵੱਲੋਂ ਵੀ ਤੁਹਾਡੇ ਲਈ ਸ਼ੁਭ ਸ਼ਾਮਾਂ ਨੇ। ਔਰ ਇਸ ਛੁੱਟੀ ਵਾਲੇ ਜੋ ਕੱਲ੍ਹ ਦਾ ਦਿਨ ਹੋਣਾ, ਜੋ ਸੋਮਵਾਰ ਦਾ ਦਿਨ ਹੈ, ਜੇ ਅਸੀਂ ਟੋਰਾਂਟੋ ਏਰੀਏ ਦੇ ਜਿਹੜੀਆਂ ਸਾਈਟਸ ਨੇ ਜੋ ਅਸੀਂ ਦੇਖਣਾ ਚਾਹੁੰਦੇ ਹਾਂ, ਜਾਂ ਬੱਚਿਆਂ ਨੂੰ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ, ਜਾਂ ਸਾਡੇ ਬਹੁਤ ਸਾਰੇ ਹੋ ਸਕਦਾ ਕਿ ਦੋਸਤ ਮਿੱਤਰ ਰਿਸ਼ਤੇਦਾਰ ਬਾਹਰੋਂ ਸਾਡੇ ਕੋਲ ਪਹੁੰਚੇ ਹੋਣਗੇ ਇਸ ਲੌਂਗ ਵੀਕਐਂਡ 'ਤੇ, ਅਤੇ ਫਿਰ ਤੁਸੀਂ ਜੇ ਟੋਰਾਂਟੋ ਜ਼ੂ ਜਾਣਾ ਚਾਹੁੰਦੇ ਹੋ ਤਾਂ ਉਹ ਕੱਲ੍ਹ ਨੂੰ 9:30 ਤੋਂ 6 ਵਜੇ ਤੱਕ ਖੁੱਲ੍ਹਾ ਹੋਏਗਾ। ਆਰਟ ਗੈਲਰੀ 10:30 ਤੋਂ ਲੈ ਕੇ 4 ਵਜੇ ਤੱਕ ਖੁੱਲ੍ਹੇਗੀ। ਰਿਪਲੇਜ਼ ਅਕੁਆਰੀਅਮ ਬੱਚਿਆਂ ਨੂੰ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਤਾਂ 9 ਵਜੇ ਸਵੇਰ ਤੋਂ ਰਾਤੀਂ 9 ਵਜੇ ਤੱਕ ਖੁੱਲ੍ਹੇਗਾ। ਸੀਐਨ ਟਾਵਰ ਬਿਲਕੁਲ ਉਸੇ ਜਗ੍ਹਾ ਰਿਪਲੇ ਅਕੁਆਰੀਅਮਸ ਦੇ ਨਾਲ ਹੀ 9:30 ਤੋਂ ਲੈ ਕੇ 11 ਵਜੇ ਤੱਕ ਖੁੱਲ੍ਹੇਗਾ। ਔਰ ਪਹਿਲੀ ਵਾਰੀ ਹੋ ਰਿਹਾ ਕਿ ਕੈਨੇਡਾਜ਼ ਵੰਡਰਲੈਂਡ ਜਿਹੜਾ ਉਹ ਕੱਲ੍ਹ ਨੂੰ ਖੁੱਲ੍ਹਾ ਰਹਿਣਾ ਜੀ, ਔਰ ਕੱਲ੍ਹ ਨੂੰ 11 ਵਜੇ ਸਵੇਰੇ ਖੁੱਲ੍ਹੇਗਾ, 8 ਵਜੇ ਤੱਕ ਕੱਲ੍ਹ ਨੂੰ ਕੈਨੇਡਾਜ਼ ਵੰਡਰਲੈਂਡ ਜਿਹੜਾ ਓਪਨ ਰਹੇਗਾ। ਬਹੁਤੇ ਗਰੋਸਰੀ ਸਟੋਰਸ, LCBOs ਐਂਡ ਵੇਅਰ ਸਟੋਰਸ ਕੱਲ੍ਹ ਨੂੰ ਬੰਦ ਰਹਿਣਗੇ, ਸਰਕਾਰੀ ਦਫ਼ਤਰ, ਲਾਇਬ੍ਰੇਰੀਜ਼, ਬੈਂਕਾਂ ਵੀ ਬੰਦ ਰਹਿਣਗੀਆਂ ਜੀ ਕੱਲ੍ਹ। ਔਰ ਸ਼ੋਪਿੰਗ ਕਰਨੀ ਹੈ ਅਤੇ ਫਿਰ ਜਿਹੜਾ ਈਟਨ ਸੈਂਟਰ ਹੈ ਉਹ 11:00 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹੇਗਾ। ਕੱਲ੍ਹ ਨੂੰ ਪੈਸੀਫਿਕ ਮਾਲ 11:00 ਵਜੇ ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਣਾ ਹੈ। ਸਕੁਆਇਰ 1 11:00 ਵਜੇ ਤੋਂ ਲੈ ਕੇ 6 ਵਜੇ ਤੱਕ ਖੁੱਲ੍ਹਾ ਰਹੇਗਾ। ਵੌਨ ਮਿਲਸ 11:00 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਖੁੱਲ੍ਹੇਗਾ। ਅਤੇ ਡਫਰਿਨ ਮਾਲ, ਫੇਅਰਵਿਊ ਮਾਲ, ਸਕਾਰਬਰੋ ਟਾਊਨ ਸੈਂਟਰ, ਸ਼ੈਰਵੇ ਗਾਰਡਨਸ ਅਤੇ ਯੋਰਕਡੇਲ ਮਾਲ ਇਹ ਕੱਲ੍ਹ ਬੰਦ ਰਹਿਣਗੇ ਜੀ। ਸੋ ਤੁਸੀਂ ਡਿਫਰੈਂਟ ਆਪਣੇ ਜਿਹੜੇ ਤੁਹਾਡਾ ਅਗਰ ਸ਼ੋਪਿੰਗ ਕਰਨ ਦਾ ਕੋਈ ਇਰਾਦਾ ਹੈ ਅਤੇ ਜਿਹੜੇ ਮਾਲਸ ਜਿਹੜੇ ਕੱਲ੍ਹ ਖੁੱਲ੍ਹੇ ਰਹਿਣਗੇ ਉੱਥੇ ਜਾ ਕੇ ਜਿਹੜੀ ਕੀਤੀ ਜਾ ਸਕਦੀ ਹੈ। ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕ੍ਰਿਕਟ ਦੇ ਅੱਜ 2 ਮੈਚ ਇਸ ਵੇਲੇ ਲਾਈਵ ਚੱਲ ਰਹੇ ਨੇ ਜੀ। ਇੰਡੀਆ ਅਤੇ ਵੈਸਟ ਇੰਡੀਜ਼ ਦਾ ਜਿਹੜਾ ਤੀਸਰਾ T20 ਖੇਡਿਆ ਜਾ ਰਿਹਾ, ਇੰਡੀਆ ਦੀ ਟੀਮ ਨੇ 223 ਦੌੜਾਂ ਬਣਾਈਆਂ ਔਰ ਵੈਸਟ ਇੰਡੀਜ਼ ਇਸ ਵੇਲੇ 9.4 ਓਵਰਸ ਖੇਡ ਚੁੱਕਿਆ, 3 ਖਿਡਾਰੀ ਆਊਟ ਨੇ ਅਤੇ 82 ਦੌੜਾਂ 82 ਰਨਜ਼ ਉਹਨਾਂ ਨੇ ਬਣਾ ਲਏ ਨੇ। 142 ਰਨਜ਼ ਮੋਰ ਚਾਹੀਦੇ ਨੇ, 83 ਹੋ ਗਏ ਜੀ ਇਸ ਵੇਲੇ, 141 ਦੌੜਾਂ ਹੋਰ ਚਾਹੀਦੀਆਂ, 61 ਬਾਲਸ ਜਿਹੜੀਆਂ ਹੁਣ ਬਾਕੀ ਬਚਦੀਆਂ ਨੇ। ਅਤੇ ਦੂਸਰਾ ਮੈਚ ਜਿਹੜਾ ਪਾਕਿਸਤਾਨ ਐਂਡ ਸ਼੍ਰੀਲੰਕਾ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ, ਉਹਦੇ 'ਚ ਪਾਕਿਸਤਾਨ ਦੀ ਟੀਮ ਨੇ ਪਹਿਲਾਂ ਖੇਡ ਦਿਓ, ਇਹ ਸੈਕਿੰਡ T20 ਆ ਜੀ, ਰਾਵਲਪਿੰਡੀ ਦੇ ਵਿੱਚ ਖੇਡਿਆ ਜਾ ਰਿਹਾ। ਸੋ ਜਿਹੜਾ ਪਹਿਲਾਂ ਇੰਡੀਆ ਔਰ ਵੈਸਟ ਇੰਡੀਜ਼ ਆ ਉਹ ਇੰਦੌਰ ਦੇ ਵਿੱਚ ਅੱਜ ਇਹ ਮੈਚ ਹੋ ਰਿਹਾ। ਇਹ ਰਾਵਲਪਿੰਡੀ ਵਾਲੇ ਮੈਚ ਦੇ ਵਿੱਚ ਪਾਕਿਸਤਾਨ ਨੇ 215 ਦੌੜਾਂ 3 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਸਨ। ਸ਼੍ਰੀਲੰਕਾ 10.4 ਓਵਰਸ ਖੇਡ ਚੁੱਕਿਆ, ਮਾਫ ਕਰਨਾ ਜੀ, 16.4 ਓਵਰਸ ਖੇਡ ਚੁੱਕਿਆ ਔਰ 104 ਦੌੜਾਂ 105 ਹੋ ਗਈਆਂ ਨੇ ਜੀ, 16.5 ਓਵਰਸ ਹੋ ਗਏ ਨੇ, 105 ਦੌੜਾਂ ਬਣ ਗਈਆਂ ਅਤੇ 6 ਖਿਡਾਰੀ ਉਹਨਾਂ ਦੇ ਆਊਟ ਨੇ ਅਤੇ ਆਊਟ ਆਫ ਰੀਚ ਆ ਜੀ ਸ਼੍ਰੀਲੰਕਾ ਦਾ ਹੁਣ ਇਹ ਮੈਚ, ਜੋ ਵੀ 19 ਗੇਂਦਾਂ ਅਤੇ 111 ਦੌੜਾਂ ਦੀ ਜ਼ਰੂਰਤ ਹੈ। ਸੋ ਪਾਕਿਸਤਾਨ ਅੱਜ ਦਾ ਮੈਚ ਇਹ ਜਿਹੜਾ ਜਿੱਤ ਲਏਗਾ। ਸੋ ਇਹਦੀ ਅਪਡੇਟ ਅੱਗੇ ਇਹਨਾਂ ਦੋਹਾਂ ਮੈਚਿਸ ਦੀ ਮੈਂ ਤੁਹਾਨੂੰ ਥਰੂ ਆਊਟ ਦਾ ਪ੍ਰੋਗਰਾਮ ਜਿਹੜਾ ਉਹ ਦਿੰਦਾ ਰਹਾਂਗਾ ਜੀ, ਕਰਦਾ ਰਹਾਂਗਾ। ਅਤੇ ਇਸ ਤੋਂ ਇਲਾਵਾ
ਜਿਹੜਾ ਪਹਿਲਾ ਟੈਸਟ ਆਸਟ੍ਰੇਲੀਆ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ। ਤੀਜੇ ਦਿਨ ਦੀ ਖੇਡ ਸਮਾਪਤੀ ਤੱਕ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 390 ਦੌੜਾਂ ਬਣਾਈਆਂ ਸਨ, ਸਾਊਥ ਅਫਰੀਕਾ 284 ਦੌੜਾਂ ਬਣਾ ਕੇ ਆਊਟ ਹੋ ਗਈ ਟੀਮ, ਅਤੇ ਦੂਸਰੀ ਪਾਰੀ ਦੇ ਵਿੱਚ ਆਸਟ੍ਰੇਲੀਆ ਨੇ ਬਿਨਾਂ ਕਿਸੇ ਨੁਕਸਾਨ ਦੇ 30 ਦੌੜਾਂ ਬਣਾ ਲਈਆਂ ਨੇ। ਸੋ ਬਾਕੀ ਹੁਣ ਨੈਕਸਟ ਜਿਹੜਾ ਕੱਲ੍ਹ ਸ਼ੁਰੂਆਤ ਜਿਹੜੀ ਆ ਉਹ ਮੈਚ ਦੀ ਚੌਥੇ ਦਿਨ ਦੀ ਹੋਏਗੀ, ਅਤੇ ਫਿਰ ਦੇਖਦੇ ਹਾਂ ਕਿਸ ਦਾ ਰਿਜ਼ਲਟ ਕੀ ਰਹੇਗਾ। ਅਤੇ ਓਨਲੀ ਟੈਸਟ ਜਿਹੜਾ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿੱਚ ਸਿਰਫ ਇੱਕੋ ਇੱਕ ਟੈਸਟ ਜਿਹੜਾ ਖੇਡਿਆ ਜਾ ਰਿਹਾ, ਉਹਦੀ ਵੀ ਤੀਸਰੇ ਦਿਨ ਦੀ ਖੇਡ ਸਮਾਪਤੀ ਤੱਕ ਬੰਗਲਾਦੇਸ਼ ਨੇ ਪਹਿਲੀ ਪਾਰੀ ਦੇ ਵਿੱਚ 346 ਦੌੜਾਂ ਬਣਾਈਆਂ ਸਨ ਔਰ ਅਫਗਾਨਿਸਤਾਨ 240 ਦੌੜਾਂ ਬਣਾ ਕੇ ਟੀਮ ਆਲ ਆਊਟ ਹੋ ਗਈ। ਦੂਸਰੀ ਪਾਰੀ ਦੇ ਵਿੱਚ ਬੰਗਲਾਦੇਸ਼ ਨੇ 223 ਦੌੜਾਂ 6 ਖਿਡਾਰੀਆਂ ਦੇ ਨੁਕਸਾਨ 'ਤੇ ਬਣਾ ਕੇ 339 ਦੌੜਾਂ ਦੀ ਲੀਡ ਲਈ ਹੋਈ ਹੈ ਜੀ। ਸੋ ਤੀਸਰੇ ਦਿਨ ਦੀ ਖੇਡ ਸਮਾਪਤੀ ਤੱਕ ਦਾ ਇਹ ਜਿਹੜਾ ਸਕੋਰ ਹੈ ਇਹਨਾਂ ਦੋਨਾਂ ਟੀਮਸ ਦਾ ਉਹ ਇਸ ਤਰ੍ਹਾਂ ਦਾ ਸੀ। ਜੁੜੇ ਹੋਏ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਟੋਰੋਂਟੋ ਮੇਪਲ ਲੀਫ ਕਿਉਂਕਿ NHL ਦਾ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਾ ਔਰ ਟੋਰੋਂਟੋ ਮੇਪਲ ਲੀਫ ਨੇ ਬੀਤੇ ਕੱਲ੍ਹ ਕੋਲੋਰੈਡੋ ਐਵਲੈਂਚੇ ਨੂੰ 6-3 ਦੇ ਨਾਲ ਹਰਾਇਆ, ਅਤੇ ਅਗਲਾ ਜਿਹੜਾ ਉਹਨਾਂ ਦਾ ਮੈਚ ਹੈ ਉਹ ਹੁਣ ਮੰਗਲਵਾਰ ਨੂੰ 9 ਵਜੇ ਰਾਤੀ ਯੂਟਾ ਦੇ ਨਾਲ ਹੋਣਾ, ਅਤੇ ਵੀਰਵਾਰ ਨੂੰ ਜਿਹੜਾ ਉਸ ਤੋਂ ਨੈਕਸਟ ਮੈਚ ਹੈ ਉਹ 7 ਵਜੇ ਸ਼ਾਮੀ ਬਫਲੋ ਦੇ ਨਾਲ ਖੇਡਿਆ ਜਾਣਾ ਜੀ। ਮੇਪਲ ਲੀਫ ਦੇ ਜਿਹੜਾ ਖੇਡਣਾ ਹੈ, ਅਤੇ ਜਿਹੜੀਆਂ ਬਾਕੀ ਕੈਨੇਡੀਅਨ ਦੋ ਟੀਮਾਂ ਕੱਲ੍ਹ ਜਿਨ੍ਹਾਂ ਦੇ ਮੈਚ ਹੋਏ ਉਹਨਾਂ ਦੇ ਵਿੱਚ ਕੈਲਗਰੀ ਫਲੇਮਸ ਅਤੇ ਐਨਾਹਮ ਡਕਸ ਦੇ ਨਾਲ, ਕੈਲਗਰੀ ਫਲੇਮਸ ਦਾ ਮੈਚ ਸੀ ਲੇਕਿਨ ਕੈਲਗਰੀ ਵਾਲੇ 2-4 ਦੇ ਨਾਲ ਹਾਰ ਗਏ ਐਨਾਹਮ ਤੋਂ। ਆਟਵਾ ਸੈਨੇਟਰਸ ਨੇ ਨੈਸ਼ਵਲ ਪ੍ਰੈਡੇਟਰਸ ਨੂੰ 3-2 ਦੇ ਨਾਲ ਹਰਾਇਆ। ਸੋ ਇਹ 3 ਮੈਚਸ ਜਿਹੜੇ ਕੈਨੇਡੀਅਨ ਟੀਮਸ ਦੇ ਕੱਲ੍ਹ ਰਹੇ ਉਹਨਾਂ ਦੇ ਰਿਜ਼ਲਟ ਸੀ, ਜਿਹਦੇ 'ਚ ਮੇਪਲ ਲੀਫ 6-3 ਨਾਲ ਜੇਤੂ ਰਿਹਾ, ਆਟਵਾ ਸੈਨੇਟਰਸ 3-2 ਦੇ ਨਾਲ, ਅਤੇ ਕੈਲਗਰੀ ਫਲੇਮ ਜਿਹੜੇ ਉਹ 2-4 ਦੇ ਨਾਲ ਬੀਤੇ ਕੱਲ੍ਹ ਹਾਰੇ ਨੇ। ਜੁੜੇ ਹੋਏ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸਾਡੀ ਗੱਲਬਾਤ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਵਿੱਚ ਮਦਦ ਸਾਨੂੰ ਰੀਮੈਕਸ ਪ੍ਰੈਜ਼ੀਡੈਂਟ ਰਿਅਲਟੀ ਦੇ ਵੱਲੋਂ ਵੀ ਮਿਲਦੀ ਹੈ। ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ, ਕੋਈ ਆਪਣੀ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ, ਲੀਜ਼ 'ਤੇ ਕਰਨਾ ਚਾਹੁੰਦੇ ਹੋ, ਲੀਜ਼ 'ਤੇ ਲੈਣੀ ਹੈ ਕੋਈ ਵੀ ਪ੍ਰੋਪਰਟੀ ਜਾਂ ਲੀਜ਼ 'ਤੇ ਦੇਣੀ ਹੈ, ਚਾਹੇ ਰੈਜੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ, ਅਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੁੰਦਾ। 416-669-1379 ਟੈਲੀਫੋਨ ਨੰਬਰ ਹੈ, 416-669-1379 'ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਤੁਸੀਂ ਤੁਹਾਨੂੰ ਚਾਹੀਦੀ ਹੈ ਜਾਂ ਤੁਹਾਡੇ ਪਾਸ ਕੋਈ ਜਿਹੜੀ ਪ੍ਰੋਪਰਟੀ ਤੁਸੀਂ ਵੇਚਣੀ ਹੈ ਜਾਂ ਖਰੀਦਣੀ ਹੈ ਉਹਦੀ ਜਾਣਕਾਰੀ ਦੇਣੀ ਹੈ, ਅਤੇ ਫਿਰ ਵੀ 416-669-1379 'ਤੇ ਸੰਪਰਕ ਕਰ ਸਕਦੇ ਹੁੰਦੇ ਹੋ। ਵਾਟਰਲੂ ਯੂਨੀਵਰਸਿਟੀ ਦੇ ਨੇੜੇ ਸਾਨੂੰ 2 ਬੈਡਰੂਮ ਦੀ ਇੱਕ ਕੋਂਡੋਮੀਨੀਅਮ ਅਪਾਰਟਮੈਂਟ ਦੀ ਜ਼ਰੂਰਤ ਹੈ। ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਇਸ ਏਰੀਆ ਦੇ ਵਿੱਚ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਦਸੰਬਰ ਤੋਂ ਪਹਿਲਾਂ। ਅਗਰ ਤੁਸੀਂ ਨਵੰਬਰ ਦੇ ਵਿੱਚ ਕਲੋਜ਼ਿੰਗ ਨੈਕਸਟ ਮੰਥ ਦੀ ਕਲੋਜ਼ਿੰਗ ਕੁਇਕ ਕਲੋਜ਼ਿੰਗ ਅਸੀਂ ਕਰਵਾ ਸਕਦੇ ਹਾਂ, ਕੁਆਲੀਫਾਈਡ ਬਾਇਰ ਸਾਡੇ ਕੋਲ ਹੈਗੇ ਨੇ ਜੀ। ਸੋ ਤੁਸੀਂ ਸੰਪਰਕ ਕਰ ਲਿਓ, 416-669-1379 ਟੈਲੀਫੋਨ ਨੰਬਰ ਹੈ। ਔਰ ਇਸੇ ਤਰ੍ਹਾਂ ਨਾਲ ਹੀ ਜੇ 6000 ਪਲੱਸ ਸਕੁਏਅਰ ਫੀਟ ਦਾ ਕੋਈ ਇੰਡਸਟਰੀਅਲ ਬਿਲਡਿੰਗ ਤੁਸੀਂ ਵੇਚਣੀ ਹੈ, ਉਹ ਚਾਹੇ ਬ੍ਰੈਂਪਟਨ 'ਚ ਆ, ਮਿਲਟਨ 'ਚ ਆ, ਕੈਲਡਨ 'ਚ ਆ, ਮਿਸਾਗਾ ਦੇ ਵਿੱਚ ਆ, ਕਿਤੇ ਵੀ ਜਿਹਦੇ ਨਾਲ ਤਕਰੀਬਨ 8-10 ਜਿਹੜੇ ਟ੍ਰੇਲਰ ਪਾਰਕ ਕਰਨ ਦੀ ਸਪੇਸ ਹੋਣੀ ਲਾਜ਼ਮੀ ਹੈ। ਸੋ ਉਹਦੇ ਲਈ ਵੀ ਤੁਸੀਂ 416-669-1379 'ਤੇ ਸੰਪਰਕ ਕਰ ਲੈਣਾ। 416-669-1379 ਟੈਲੀਫੋਨ ਨੰਬਰ ਹੈ ਸਾਡਾ। ਔਰ ਇੱਕ 4 ਬੈਡਰੂਮ ਦਾ ਫਰੀ ਹੋਲਡ ਟਾਊਨ ਹਾਊਸ ਜੋ ਕਿ ਬੋਵੇ ਡਰਾਈਵ ਐਂਡ ਹਾਈਵੇ 410 ਦੇ ਨੇੜੇ ਹੈ, ਉਸਨੂੰ ਵੀ ਤੁਸੀਂ ਇਨ ਫਿਊਚਰ ਕਦੇ ਵੀ ਖਰੀਦਣਾ ਹੋਵੇ ਤਾਂ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਕਮਾਲ ਦੀ ਇਹ ਪ੍ਰੋਪਰਟੀ ਹੈ, ਫਸਟ ਟਾਈਮ ਹੋਮ ਬਾਇਰ ਹੋ ਜਾਂ ਐਜ਼ ਐਨ ਇਨਵੈਸਟਮੈਂਟ ਵੀ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਫਿਰ ਵੀ ਸਾਡੇ ਨਾਲ 416-669-1379 'ਤੇ ਸੰਪਰਕ ਕੀਤਾ ਜਾ ਸਕਦਾ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਔਰ ਇਸੇ ਨੰਬਰ 'ਤੇ ਅਗਰ ਤੁਸੀਂ ਕੋਈ ਜਾਣਕਾਰੀ, ਕੋਈ ਇਨਫੋਰਮੇਸ਼ਨ ਵਗੈਰਾ ਵੀ ਸਾਂਝੀ ਕਰਨੀ ਹੈ ਤਾਂ ਟੈਕਸਟ ਦੇ ਰੂਪ ਦੇ ਵਿੱਚ ਅਗਰ ਭੇਜਣਾ ਮੈਨੂੰ ਤਾਂ ਤੁਸੀਂ ਭੇਜ ਸਕਦੇ ਹੋ, ਜਾਂ ਫਿਰ ਜੇ ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਦੇਖਦੇ ਹੋ ਤਾਂ ਕਿਤੇ ਵੀ ਫਿਰ ਵੀ ਸਾਨੂੰ ਸਟੂਡੀਓ ਕਾਲ ਕੀਤੀ ਜਾ ਸਕਦੀ ਹੁੰਦੀ ਹੈ। 416-233-7368 ਜਾਂ 8293 ਟੈਲੀਫੋਨ ਨੰਬਰਸ ਨੇ, 416-233-7368 ਜਾਂ ਫਿਰ 8297 'ਤੇ ਗੱਲ ਆਪਣੀ
ਸਟੂਡੀਓ ਦੇ ਦੌਰਾਨ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਹੋ ਸਕਦੀ ਹੁੰਦੀ ਹੈ ਜੀ। ਆਪਟੀਕਲ ਵਨ ਵਾਲੇ ਸਹਿਯੋਗ ਕਰਦੇ ਨੇ, ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ ਬ੍ਰੈਂਪਟਨ ਦੇ ਵਿੱਚ, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, 9054550752। ਤੁਸੀਂ ਆਏ ਐਗਜ਼ਾਮ ਕਰਵਾਉਣਾ, ਕੋਂਟੈਕਟ ਲੈਂਸਿਸ ਲਗਵਾਉਣੇ ਨੇ ਜਾਂ ਅੱਖਾਂ ਦੇ ਵਿੱਚ ਖੁਸ਼ਕੀ ਆ ਜੀ ਉਹਦੇ ਲਈ ਟ੍ਰੀਟਮੈਂਟ ਚਾਹੀਦੀ ਹੈ, ਜਾਂ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਸਪੈਸ਼ਲਿਸਟ ਆਈ ਸਪੈਸ਼ਲਿਸਟ ਦੀ ਜ਼ਰੂਰਤ ਹੈ ਅਤੇ ਉਹਦੇ ਲਈ ਵੀ ਤੁਹਾਡੀ ਮਦਦ ਆਪਟੀਕਲ ਵਨ ਵਾਲੇ ਕਰ ਦਿੰਦੇ ਨੇ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਨੇ, ਸਾਰੇ ਮੇਜਰ ਬ੍ਰੈਂਡ ਡਿਜ਼ਾਈਨਰ ਫਰੇਮ ਜਿਹੜੇ ਆ ਉਹ ਕੈਰੀ ਕਰਦੇ ਨੇ ਆਪਟੀਕਲ ਵਨ ਵਾਲੇ। ਫਰੀ ਸਰਵਿਸ 18 ਸਾਲ ਤੱਕ ਦੀ ਏਜ ਦੇ ਜਿਹੜੇ ਬੱਚੇ ਨੇ ਜਾਂ ਫਿਰ 65 ਸਾਲ ਜਾਂ ਉਸ ਤੋਂ ਤੁਸੀਂ ਵਡੇਰੀ ਉਮਰ ਦਿਓ ਅਤੇ ਫਰੀ ਸਰਵਿਸ ਤੁਹਾਨੂੰ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ। ਆਪਟੀਕਲ ਵਨ 9054550752 ਟੈਲੀਫੋਨ ਨੰਬਰ ਹੈ ਜੀ। ਪੰਜਾਬੀ ਬਾਏ ਨੇਚਰ 7 ਲੋਕੇਸ਼ਨਸ ਤੋਂ ਸੇਵਾਵਾਂ ਦੇ ਰਹੇ ਨੇ ਜੀ ਟੀ ਏ ਦੇ ਵਿੱਚ। ਵੈੱਜ ਨੋਨ ਵੈੱਜ ਖਾਣਿਆਂ ਦੇ ਨਾਲ ਨਾਲ ਜੇ ਤੁਸੀਂ ਕੇਟਰਿੰਗ ਕਰਵਾਉਣੀ ਆ ਕਿਸੇ ਵੀ ਇਵੈਂਟ ਦੇ ਵਾਸਤੇ ਅਤੇ ਬੜੇ ਹਾਈ ਐਂਡ ਜਿਹੜੀ ਲਾਈਵ ਕੇਟਰਿੰਗ ਹੈ ਉਹ ਕਰਦੇ ਨੇ ਪੰਜਾਬੀ ਬਾਏ ਨੇਚਰ ਵਾਲੇ, ਮਲਟੀਪਲ ਫੂਡ ਟਰੱਕਸ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਇਹ ਜਿਹੜਾ ਕੇਟਰਿੰਗ ਦੀਆਂ ਸਰਵਿਸਿਜ਼ ਵੀ ਆ ਉਹ ਦਿੰਦੇ ਆ ਰਹੇ ਨੇ ਪੰਜਾਬੀ ਬਾਏ ਨੇਚਰ ਵਾਲੇ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ, 416-937-2061। ਅਤੇ ਜੇ ਕੇਟਰਿੰਗ ਵਾਸਤੇ ਤੁਹਾਨੂੰ ਇਨ ਫਿਊਚਰ ਲੋੜ ਹੈ ਤਾਂ ਤੁਸੀਂ ਈਮੇਲ ਵੀ ਉਹਨਾਂ ਨੂੰ ਕਰ ਸਕਦੇ ਹੋ ਪੁੱਛ ਪੜਤਾਲ ਦੇ ਵਾਸਤੇ, catering@punjabibynature.ca। ਸੋ ਇਸ ਈਮੇਲ ਇਸ ਐਡਰੈਸ 'ਤੇ ਈਮੇਲ ਵੀ ਉਹਨਾਂ ਨੂੰ ਕੀਤੀ ਜਾ ਸਕਦੀ ਹੈ, ਅਦਰਵਾਈਜ਼ ਤੁਸੀਂ ਉਹਨਾਂ ਨੂੰ 416-937-2061 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਜਾਣਾ ਹੋਵੇ ਉਹਦੇ ਲਈ ਤੁਹਾਨੂੰ ਟਿਕਟਾਂ ਪ੍ਰੋਵਾਈਡ ਕਰਦੇ ਨੇ। 905-600-1200 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਰਾਤੀ 11 ਵਜੇ ਤੱਕ ਜਿਹੜੀ ਕਸਟਮਰ ਸਰਵਿਸ ਹੈ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। ਟਿਕਟਾਂ ਤੋਂ ਇਲਾਵਾ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣਾ ਹੋਵੇ ਜਾਂ ਫਿਰ ਜਿਵੇਂ ਕੁਝ ਇੱਕ ਡਾਕੂਮੈਂਟਸ ਜੋ ਸਾਨੂੰ ਕਈ ਵਾਰੀ ਸਿਟੀਜ਼ਨਸ਼ਿਪ ਅਪਲਾਈ ਕਰਨ ਦੇ ਲਈ ਜਾਂ ਪੀ ਆਰ ਕਾਰਡ ਰੀਨਿਊ ਕਰਵਾਉਣ ਦੇ ਲਈ, ਪਾਸਪੋਰਟ ਰੀਨਿਊ ਹੋਣ ਵਾਲਾ, ਪਲੇਸ ਕਲੀਅਰੈਂਸ ਸਾਨੂੰ ਚਾਹੀਦੀ ਹੈ, ਆਪਣਾ ਇੰਡੀਅਨ ਪਾਸਪੋਰਟ ਤੁਸੀਂ ਸਰੈਂਡਰ ਕਰਨਾ ਚਾਹੁੰਦੇ ਹੋ ਅਤੇ ਉਹਦੇ 'ਚ ਮਦਦ ਜਿਹੜੀ ਹੈ ਤੁਹਾਡੀ ਉਹ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਕਰ ਸਕਦੇ ਨੇ। 905-600-1200 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ, 905-678-1200 'ਤੇ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦੇ ਨਾਲ ਗੱਲ ਹੋ ਸਕਦੀ ਹੈ। ਅਤੇ ਐਡਵਾਂਸ ਪੋਲ ਜਿਹੜੇ ਉਹ ਚੱਲ ਰਹੇ ਨੇ ਜੀ, ਅੱਜ ਵੀ ਤੁਸੀਂ 10 ਵਜੇ ਤੋਂ ਸ਼ੁਰੂਆਤ ਹੋ ਚੁੱਕੀ ਹੈ ਔਰ ਸ਼ਾਮੀ 5 ਵਜੇ ਤੱਕ ਇਹ ਵੋਟਿੰਗ ਜਿਹੜੀ ਐਡਵਾਂਸ ਦੇ ਵਿੱਚ ਅਗਰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਤਾਂ ਅੱਜ ਵੀ ਤੁਹਾਡੇ ਕੋਲ ਸਮਾਂ ਹੈ। ਆਪਣੇ ਆਪਣੇ ਵਾਰਡ ਦੇ ਵਿੱਚ ਤੁਸੀਂ ਸਰਚ ਕਰ ਸਕਦੇ ਹੋ ਕਿ ਐਡਵਾਂਸ ਵੋਟਿੰਗ ਦੇ ਵਾਸਤੇ ਕਿਹੜੀਆਂ ਕਿਹੜੀਆਂ ਜਿਹੜੇ ਸੈਂਟਰਸ ਨੇ ਅੱਜ ਓਪਨ ਨੇ ਅਤੇ ਉੱਥੇ ਜਾ ਕੇ ਤੁਸੀਂ ਆਪਣੀ ਇਸ ਹੱਕ ਦਾ ਇਸਤੇਮਾਲ ਜਿਹੜਾ ਉਹ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਹਾਂ 26 ਤਰੀਕ ਨੂੰ, ਕਿਉਂਕਿ ਐਕਚੁਅਲ ਦੇ ਵਿੱਚ ਜਿਹੜੀਆਂ ਵੋਟਾਂ 26 ਨੂੰ ਆ ਵੀ ਉਸ ਦਿਨ ਤੁਸੀਂ ਬਿਜ਼ੀ ਹੋਣਾ ਜਾਂ ਤੁਹਾਡੇ ਕੋਲ ਟਾਈਮ ਨਹੀਂ ਹੋਏਗਾ ਅਤੇ ਅੱਜ ਬੜਾ ਵਧੀਆ ਮੌਕਾ ਜੀ। ਸੋ ਸਵੇਰੇ 10 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਨੇ, 5 ਵਜੇ ਤੱਕ ਤੁਸੀਂ ਕਰ ਸਕਦੇ ਹੋ ਜੀ ਆਪਣੀ ਵੋਟ ਪਾ ਸਕਦੇ ਹੋ ਜਿਹੜੇ ਵੀ ਕੈਂਡੀਡੇਟ ਨੂੰ ਤੁਸੀਂ ਚੰਗਾ ਸਮਝਦੇ ਹੋ ਕਿ ਉਹ ਤੁਹਾਡੇ ਲਈ ਆਵਾਜ਼ ਬਣ ਕੇ ਸਿਟੀ ਦੇ ਵਿੱਚ ਜਾ ਸਕਦਾ, ਜਿਹੜੀ ਵੀ ਸਿਟੀ ਦੇ ਵਿੱਚ ਤੁਸੀਂ ਰਹਿੰਦੇ ਹੋ, ਜਿਹੜੇ ਵੀ ਟਾਊਨ ਦੇ ਵਿੱਚ ਤੁਸੀਂ ਰਹਿੰਦੇ ਹੋ, ਉੱਥੇ ਤੁਸੀਂ ਅੱਜ ਐਡਵਾਂਸ ਜੋ ਪੋਲ ਚੱਲ ਰਹੇ ਨੇ ਉੱਥੇ ਆਪਣੀ ਵੋਟ ਜ਼ਰੂਰ ਪਾਉਣੀ ਹੈ। ਅਤੇ ਐਤਕੀ ਮੇਰਾ ਖਿਆਲ ਹੈ ਕਿ ਕੋਸ਼ਿਸ਼ ਕਰਿਓ ਕਿ ਉਹ ਜਿਹੜਾ ਇੱਕ ਧੱਬਾ ਲੱਗਦਾ ਨਾ ਕਿ ਸਿਟੀ ਦੀਆਂ ਇਲੈਕਸ਼ਨ ਜਿਹੜੀਆਂ 27-28% 'ਤੇ ਰਹਿ ਜਾਂਦੀਆਂ, 30% ਤੋਂ ਵੀ ਥੱਲੇ ਥੱਲੇ ਜਿਹੜੀ ਆ ਉਹ ਪੋਲਸ ਰਹਿ ਜਾਂਦੇ ਨੇ। ਐਤਕੀ ਮੇਰਾ ਖਿਆਲ ਹੈ ਕਿ ਤੁਹਾਨੂੰ ਸਭ ਨੂੰ ਨਿਕਲਣਾ ਚਾਹੀਦਾ ਕਿ ਬਾਅਦ ਵਿੱਚ ਕੋਈ ਵੀ ਗਿਲਾ ਸ਼ਿਕਵਾ ਕਰਨ ਦੇ ਨਾਲੋਂ ਕਿ ਜਿਹੜੇ ਜਿਹੜੇ ਵੀ ਕੈਂਡੀਡੇਟ ਨੂੰ ਤੁਸੀਂ ਲਾਈਕ ਕਰਦੇ ਹੋ, ਜਿੰਨੀਆਂ ਵੱਧ ਵੋਟਾਂ ਪੈਣਗੀਆਂ ਉਨਾ ਵਧੀਆ
ਇੱਕ ਸੁਚੱਜਾ ਜਿਹੜਾ ਕੈਂਡੀਡੇਟ ਹੈ ਉਹ ਮੇਰਾ ਖਿਆਲ ਇਲੈਕਟ ਹੋ ਕੇ ਕਿਸੇ ਵੀ ਸਿਟੀ ਦੀ ਆਪਾਂ ਗੱਲ ਕਰ ਲਈਏ ਅਤੇ ਉਹ ਕੌਂਸਲ ਦੇ ਵਿੱਚ ਜਾਏਗਾ। ਸੋ ਵੰਸ ਅਗੇਨ ਜੀ, ਅੱਜ ਤੁਸੀਂ ਜਿਹੜੀਆਂ ਐਡਵਾਂਸ ਪੋਲਸ ਅੱਜ ਚੱਲ ਰਹੇ ਨੇ 5 ਵਜੇ ਤੱਕ ਚੱਲਣੇ ਨੇ, ਸੋ ਆਪੋ ਆਪਣੇ ਵਾਰਡ ਦੇ ਵਿੱਚ ਤੁਸੀਂ ਚੈੱਕ ਕਰਕੇ ਜਾਂ ਆਪਣਾ ਕੋਈ ਵੀ ਜੋ ਕੈਂਡੀਡੇਟ ਨੂੰ ਤੁਸੀਂ ਉਹਨਾਂ ਦੇ ਆਫਿਸ ਵੀ ਕਾਲ ਕਰਕੇ ਪੁੱਛ ਸਕਦੇ ਹੋ ਜੇ ਵੈਸੇ ਨਹੀਂ ਲੱਭ ਸਕਦੇ, ਅਤੇ ਜਿਹੜੇ ਜਿਹੜੇ ਵੀ ਵਾਰਡ ਦੇ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਕਿਸੇ ਵੀ ਕੈਂਡੀਡੇਟ ਨੂੰ ਤੁਸੀਂ ਕਾਲ ਕਰਕੇ ਅੱਜ ਕਿਹੜੇ ਕਿਹੜੇ ਸੈਂਟਰ ਜਿੱਥੇ ਵੋਟਾਂ ਪੈ ਰਹੀਆਂ ਨੇ ਉਹਦਾ ਪਤਾ ਕੀਤਾ ਜਾ ਸਕਦਾ। ਜੁੜਿਆ ਜੀ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਵੈਸਟ ਇੰਡੀਜ਼ ਦੀਆਂ 4 ਵਿਕਟਾਂ ਡਿੱਗੀਆਂ ਜੀ, 115 ਦੌੜਾਂ ਬਣ ਗਈਆਂ, 12.1 ਓਵਰਸ ਉਹਨਾਂ ਨੇ ਖੇਡ ਲਏ ਨੇ, ਅਤੇ ਦੂਜੇ ਪਾਸੇ ਸ਼੍ਰੀਲੰਕਾ 19 ਓਵਰਸ ਖੇਡ ਚੁੱਕਿਆ, 124 ਦੌੜਾਂ ਬਣੀਆਂ, 7 ਖਿਡਾਰੀ ਆਊਟ ਨੇ, ਅਤੇ ਹੁਣ 6 ਗੇਂਦਾਂ 'ਤੇ ਉਹਨਾਂ ਨੂੰ 92 ਦੌੜਾਂ ਦੀ ਜ਼ਰੂਰਤ ਹੈ ਜੋ ਕਿ ਇੰਪੋਸੀਬਲ ਹੈ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਜੀ।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये राजधानी राजधानी राजधानी
0: राजधानी स्वीट्स एंड रेस्टोरेंट, द लार्जेस्ट इंडियन वेजिटेरियन रेस्टोरेंट चेन इन कनाडा। फाइंड आउट मोर एट rajdhanisweets.ca।
2: चंगी इन्वेस्टमेंट की शुरुआत चंगी सलाह नाल होंदी है, ते ऐदां दी सलाह तुसी हर किसी तो नहीं ले सकते। इस करके रीमैक्स गोल्ड रियलिटी दे हरजिंदर गिल नाल अज ही गल करो। चाहे तुसी फर्स्ट टाइम होम बायर हो, लॉन्ग टर्म इन्वेस्टमेंट दी भाल विच हो, प्रॉपर्टी बाय और सेल करना चाहुंदे हो, फ्यूचर प्रोजेक्ट्स विच इन्वेस्टमेंट या लुकिंग फॉर रिटेल यूनिट्स, तां तुसी बिल्कुल ठीक ना सुनिया है। Harjinder Gill, with vast variety of marketing, promotions and showcasing your next hot deal, Harjinder Gill is the name to call at 647-400-6862 or visit teamharjindergill.com, helping you to fulfill your real estate plans.
3: इश्तिहार है तो व्यापार है, अपना बिजनेस प्रमोट करने लिए संपर्क करो 647-400-6862 जी मीडिया ग्रुप।
4: जी दोस्तों, जुड़े हुए प्रोग्राम रामस पंजाबी वीकेंड शो दे नाल, और मैं थोड़ा होस्ट मनजीत सिंह गिल, ते हरजिंदर गिल भी अपने नाल जुड़ गए ने। जी हरजिंदर, स्वागत जी।
5: ਮਨਜੀਤ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਸਾਰਿਆਂ ਨੂੰ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਮੁਬਾਰਕਬਾਦ, ਸ਼ੁਭਕਾਮਨਾਵਾਂ ਤੇ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਜੀ।
4: ਜੀ ਬਿਲਕੁਲ ਜੀ, 647-400-6862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ, ਤੇ ਹਰਜਿੰਦਰ ਕੀ ਅਪਡੇਟਸ ਨੇ ਅੱਜ?
5: ਸੋ ਪਹਿਲਾਂ ਤਾਂ ਮਨਜੀਤ ਜੀ, ਆਪਣਾ ਜਦੋਂ ਆਪਾਂ ਰੀਅਲ ਸਟੇਟ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਅਸੀਂ ਅਨਾਊਂਸ ਕਰਦੇ ਆ ਰਹੇ ਹਾਂ ਕਿ ਸਾਨੂੰ ਕੁਛ ਇੱਕ ਡੇ ਕੇਅਰਸ ਚਾਹੀਦੇ ਨੇ। ਬਰੈਂਪਟਨ ਚ ਹੋ ਸਕਦਾ ਹੈ, ਮਿਸੀਸਾਗਾ ਹੋ ਸਕਦਾ, ਕੈਲਡਨ ਹੋ ਸਕਦਾ, ਜਾਂ ਈਵਨ ਕਿਸੇ ਹੋਰ ਸਿਟੀ ਦੇ ਵਿੱਚ ਵੀ, ਜੀ ਟੀ ਏ ਦੇ ਵਿੱਚ ਤੁਹਾਡੇ ਕੋਲ ਅਗਰ ਕੋਈ 6-7 ਹਜ਼ਾਰ ਸਕੁਅਰ ਫੁੱਟ ਤੋਂ ਲੈ ਕੇ 10,000 ਸਕੁਅਰ ਫੁੱਟ ਤੱਕ ਡੇ ਕੇਅਰ ਦੇ ਅਪਰੂਵਲ ਦੇ ਨਾਲ ਅਗਰ ਕੋਈ ਫ੍ਰੀ ਹੋਲਡ ਫ੍ਰੀ ਸਟੈਂਡਿੰਗ ਕੋਈ ਬਿਲਡਿੰਗ ਹੈ ਅਗਰ, ਤਾਂ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰਿਓ। ਸਾਡੇ ਕੋਲ ਕੁਛ ਕੁਆਲੀਫਾਈਡ ਬਾਇਰਸ ਨੇ ਜਿਹੜੇ ਬਾਏ ਕਰਨਾ ਚਾਹੁੰਦੇ ਆ, ਪ੍ਰਾਇਓਰਿਟੀ ਦੇ ਆਧਾਰ ਦੇ ਉੱਤੇ ਉਹਨਾਂ ਦੀ ਬਾਏ ਕਰਨ ਦੀ ਪਲੈਨਿੰਗ ਹੈ, ਪਰ ਜੇ ਲੀਜ਼ ਤੇ ਵੀ ਦੇਣਾ ਹੋਇਆ ਕੋਈ ਇਸ ਤਰ੍ਹਾਂ ਦਾ, ਤੁਹਾਡੇ ਕੋਲ ਅਗਰ ਯੂਨਿਟ ਹੈਗੇ ਨੇ ਜਾਂ ਕੋਈ ਬਿਲਡਿੰਗ ਹੈ ਜਿਹੜੀ 6-7 ਹਜ਼ਾਰ ਸਕੁਅਰ ਫੁੱਟ ਤੋਂ ਲੈ ਕੇ 10,000 ਸਕੁਅਰ ਫੁੱਟ ਤੱਕ ਡੇ ਕੇਅਰ ਦੇ ਤੌਰ ਦੇ ਉੱਤੇ ਅਪਰੂਵਲ ਹੋਣ, ਉਹਦੇ ਬਸ ਇਹ ਗੱਲ ਦਾ ਖਿਆਲ ਰੱਖਿਆ ਜਾਵੇ। ਥੋੜਾ ਬਹੁਤਾ ਜੇ ਉਹਦੇ ਚ ਬਾਕੀ ਕੁਛ ਤਿਆਰੀ ਕਰਨ ਦੇ ਲਈ ਜਾਂ ਕੋਈ ਇੰਪਰੂਵਮੈਂਟਸ ਵਗੈਰਾ ਕਰਨ ਦੀ ਲੋੜ ਹੋਈ ਉਹ ਹੋ ਜਾਣਗੀਆਂ, ਪਰ ਅਪਰੂਵਲ ਦੇ ਨਾਲ ਹੋਵੇ ਸਾਰੇ ਪਰਮਿਟਸ ਵਗੈਰਾ, ਪਰਮਿਸ਼ਨ ਵਗੈਰਾ। ਅਗਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਪ੍ਰੋਪਰਟੀ ਹੈ ਤਾਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ। 6-7 ਹਜ਼ਾਰ ਸਕੁਅਰ ਫੁੱਟ ਤੋਂ ਲੈ ਕੇ 10,000 ਸਕੁਅਰ ਫੁੱਟ ਤੱਕ ਪਹਿਲ ਦੇ ਆਧਾਰ ਦੇ ਉੱਤੇ ਬਾਏ ਕਰਨ ਦੇ ਲਈ, ਸੋ 647-400-6862 647-400-6862 ਤੇ ਇੱਕ ਡਿਫਰੈਂਟ ਹੋਰ ਪ੍ਰੋਪਰਟੀ ਹੈ ਜੀ ਸਾਡੇ ਕੋਲ ਜਿਹੜੀ ਲੀਜ਼ ਤੇ ਦੇ ਸਕਦੇ ਹਾਂ। ਇਹਦੇ ਵਿੱਚ ਡੇ ਕੇਅਰ ਦੀਆਂ ਅਪਰੂਵਲਸ ਮਿਲੀਆਂ ਹੋਈਆਂ ਸਾਡੇ ਇਸ ਕਲਾਇੰਟ ਦੇ ਲਈ, ਇਹ ਫਿੱਟ ਨਹੀਂ ਬੈਠੀ, ਪਰ ਜੇਕਰ ਕੋਈ ਹੋਰ ਕਲਾਇੰਟ ਸਾਡਾ ਜਾਣਨਾ ਚਾਹੁੰਦਾ ਇਹਦੇ ਬਾਰੇ, ਇਹਨੂੰ ਲੀਜ਼ ਤੇ ਹੀ ਦੇਣਾ ਜੀ ਕਲਾਇੰਟ ਨੇ ਸਿਰਫ। ਸੋ ਇਹਦੇ ਲਈ ਅਗਰ ਤੁਸੀਂ ਚਾਹੁੰਦੇ ਹੋ, ਇਹਦੇ ਬਾਰੇ ਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ, ਕੋਈ 100 ਕੁ ਬੱਚਿਆਂ ਦੇ ਲਈ ਆਲਰੇਡੀ ਅਪਰੂਵਲ ਹੈ ਇਹਦੇ ਵਿੱਚ ਡੇ ਕੇਅਰ ਦੇ ਤੌਰ ਦੇ ਉੱਤੇ, ਔਰ 2-3 ਮਹੀਨੇ ਲਗਾ ਕੇ ਤੁਸੀਂ ਬਸ ਉੱਥੇ ਜੋ ਵੀ ਉਹਦੀਆਂ ਥੋੜੀਆਂ ਬਹੁਤੀਆਂ ਐਡਜਸਟਮੈਂਟਸ ਕਰਨੀਆਂ ਉਹਦੇ ਅਕੋਰਡਿੰਗਲੀ 2-3 ਮਹੀਨਿਆਂ ਦੇ ਵਿੱਚ ਅਪ ਐਂਡ ਰਨਿੰਗ ਹੋ ਸਕਦਾ ਡੇ ਕੇਅਰ। ਸੋ ਮਿਸੀਸਾਗਾ ਦੇ ਵਿੱਚ ਬਹੁਤ ਪ੍ਰਾਈਮ ਲੋਕੇਸ਼ਨ ਦੇ ਉੱਪਰ ਹੈ ਇਹ, ਸੋ ਇਹਨੂੰ ਅਗਰ ਤੁਸੀਂ ਲੀਜ਼ ਤੇ ਲੈਣਾ ਚਾਹੁੰਦੇ ਹੋ 647-400-6862 ਤੇ ਆਪਣੀ ਟੀਮ ਨੂੰ ਕਾਲ ਕੀਤੀ ਜਾ ਸਕਦੀ ਹੈ। ਨਾਲ ਆਪਣੇ ਕੋਲ ਇਸ ਵੇਲੇ ਕੁਛ ਇੱਕ ਗੈਸ ਸਟੇਸ਼ਨ ਨੇ ਮਨਜੀਤ ਜੀ, ਜਿਹਨਾਂ ਦੀ ਪ੍ਰਾਈਸ ਰੇਂਜ ਲਗਭਗ 2 ਮਿਲੀਅਨ ਦੀ ਰੇਂਜ ਤੋਂ ਸ਼ੁਰੂ ਹੋ ਕੇ 7-8 ਮਿਲੀਅਨ 10 ਮਿਲੀਅਨ ਤੱਕ ਵੀ ਹੈਗੇ ਨੇ। ਕੁਛ ਗੈਸ ਸਟੇਸ਼ਨ ਏਦਾਂ ਦੇ ਨੇ ਜਿਹਨਾਂ ਦੇ ਵਿੱਚ ਪ੍ਰੀਵੀਅਸ ਓਨਰ ਜਿਹੜੇ ਨੇ ਤੁਹਾਨੂੰ 4-6 ਮਹੀਨੇ ਲਈ, ਈਵਨ ਸਾਲ ਦੇ ਲਈ ਵੀ ਅਗਰ ਤੁਸੀਂ ਚਾਹੋ ਤਾਂ ਨਾਲ ਸਪੋਰਟ ਕਰਨ ਦੇ ਲਈ ਜਾਂ ਉਹਨਾਂ ਦਾ ਸਟਾਫ ਜਾਂ ਉਹ ਖੁਦ ਨਾਲ ਮੈਂਟਰ ਕਰਨ ਦੇ ਲਈ ਵੀ ਤੁਹਾਡੀ ਹੈਲਪ ਕਰ ਸਕਦੇ, ਜਿਹੜੇ ਲੋਕ ਪਹਿਲੀ ਵਾਰ ਇਸ ਬਿਜ਼ਨਸ ਵਿੱਚ ਆਉਣਾ ਚਾਹੁੰਦੇ ਆ। ਪਰ ਜੇ ਤੁਹਾਡੇ ਕੋਲ ਆਲਰੇਡੀ ਐਕਸਪੀਰੀਅੰਸ ਹੈ ਤਾਂ ਫਿਰ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਿਓ। ਵੱਖਰੇ ਵੱਖਰੇ ਗੈਸ ਸਟੇਸ਼ਨ ਨਾਲ ਸੰਬੰਧਿਤ ਆਪਣੇ ਕੋਲ ਕੁਛ ਆਪਸ਼ਨ ਅਵੇਲੇਬਲ ਨੇ। ਇਸੇ ਤਰ੍ਹਾਂ ਹੀ ਇੱਕ ਆਪਣੇ ਕੋਲ ਯੂਨਿਟ ਹੈ ਜੀ, ਬਹੁਤ ਪ੍ਰਾਈਮ ਲੋਕੇਸ਼ਨ ਹੈ ਆਪਣੇ ਇੱਥੇ ਬਰੈਂਪਟਨ ਦੇ ਵਿੱਚ ਹੀ, ਮੇਜਰ ਇੰਟਰਸੈਕਸ਼ਨ ਮੈਂ ਦੱਸ ਦਿੰਦਾ ਉਹ ਹੋਏਗਾ ਜੀ ਬੋਵੇਡ ਐਂਡ ਮੈਕਲੋਗਲਨ ਦੇ ਨਜ਼ਦੀਕ, ਬੋਵੇਡ ਤੇ ਮੈਕਲੋਗਲਨ ਦੇ ਨੇੜੇ ਬਿਲਕੁਲ ਇੱਥੇ ਆਪਣੇ ਕੋਲ ਇੱਕ ਯੂਨਿਟ ਹੈ ਜਿਹੜਾ ਕਿ ਤੁਸੀਂ ਜਦੋਂ ਬਾਏ ਕਰੋਗੇ ਤਾਂ ਉਹੀ ਜਿਹੜੇ ਪ੍ਰੀਵੀਅਸ ਓਨਰ ਨੇ ਲੈਂਡਲੋਰਡ ਨੇ ਉਹੀ ਉਹਨੂੰ ਲੀਜ਼ ਤੇ ਲੈਣ ਲਈ ਰੈਡੀ ਨੇ। ਸੋ ਇਹਦੇ ਚ ਪੋਜ਼ਿਟਿਵ ਕੈਸ਼ ਫਲੋ ਆਏਗਾ, ਇਹ ਅਸੀਂ ਜਦੋਂ ਸਾਰੀਆਂ ਕੈਲਕੂਲੇਸ਼ਨ ਵਗੈਰਾ ਅਸੀਂ ਤੁਹਾਡੇ ਲਈ ਕਰਕੇ ਦੇਵਾਂਗੇ ਤਾਂ ਤੁਸੀਂ ਉਹਨੂੰ ਜਦੋਂ ਬਾਏ ਕਰਦੇ ਹੋ ਤੇ ਉਹੀ ਟੀਮ ਉਹੀ ਲੈਂਡਲੋਰਡ ਜਿਹੜੇ ਨੇ ਉਹੀ ਉਹਨੂੰ ਲੀਜ਼ ਤੇ ਲੈਣ ਲਈ, ਚਾਹੇ ਤੁਸੀਂ 3 ਸਾਲ ਦੀ ਲੀਜ਼ ਬਣਾ ਲਓ ਜਾਂ 5 ਸਾਲ ਦੀ ਬਣਾ ਲਓ, ਕਿਉਂਕਿ ਆਲਰੇਡੀ ਉਹਨਾਂ ਦਾ ਬਿਜ਼ਨਸ ਉੱਥੇ ਚੱਲ ਰਿਹਾ, 2 ਯੂਨਿਟਸ ਨੇ ਉਹਨਾਂ ਦੇ ਕੋਲ, ਉਹਨਾਂ ਚੋਂ 1 ਯੂਨਿਟ ਵੇਚਣਾ ਚਾਹੁੰਦੇ ਆ ਪਰ ਦੋਨਾਂ ਨੂੰ ਹੀ ਕੈਰੀ ਕਰਨਾ ਚਾਹੁੰਦੇ ਆ। ਸੋ ਜੇ ਇਹ ਔਰ ਜੇ ਤੁਸੀਂ ਆਪਣੇ ਲਈ ਰੱਖਣਾ ਵੀ ਹੋਇਆ ਤਾਂ ਵੀ ਕੋਈ ਗੱਲ ਨੀ, ਪਰ ਅਦਰਵਾਈਜ਼ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਤੁਹਾਡੇ ਲਈ ਡੇ 1 ਤੋਂ ਹੀ ਇਨਕਮ ਜਨਰੇਟ ਹੋਣੀ ਸ਼ੁਰੂ ਹੋ ਜਾਣੀ ਹੈ। ਸੋ 647-4000-6862 6862 ਇਸ ਨੰਬਰ ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ। ਲਗਭਗ $4,500 ਉੱਥੋਂ ਉਹ ਤੁਹਾਨੂੰ ਹਰ ਮਹੀਨੇ ਦੀ ਰੈਂਟ ਦੇਣ ਦੇ ਲਈ ਰੈਡੀ ਨੇ। ਸੋ 647-4000-6862 ਬਾਕੀ ਸਾਰੇ ਵੇਰਵੇ ਤੁਸੀਂ ਜਦੋਂ ਸਾਡੇ ਨਾਲ ਗੱਲਬਾਤ ਕਰੋਗੇ ਤਾਂ ਉਦੋਂ ਅਸੀਂ ਸਾਰੇ ਐਕਸਪਲੇਨ ਕਰ ਦਿਆਂਗੇ। ਇੱਕ ਆਪਣੇ ਕੋਲ ਮਕੈਨਿਕ ਸ਼ਾਪ ਅਵੇਲੇਬਲ ਹੈ ਜੀ ਇੱਥੇ ਮਿਸੀ ਸਾਗਾ ਦੇ ਵਿੱਚ, ਲਗਭਗ 8,000 ਸਕੁਏਅਰ ਫੁੱਟ ਦਾ ਏਰੀਆ ਹੈ, ਉਹਦੇ ਵਿੱਚ ਤੁਸੀਂ ਉਹਨੂੰ ਵੱਖਰੇ ਵੱਖਰੇ ਪਰਪਸਿਸ ਦੇ ਲਈ ਯੂਜ਼ ਕਰ ਸਕਦੇ ਹੋ, ਨਾਲ ਆਊਟਸਾਈਡ ਤੇ ਪਾਰਕਿੰਗ ਵੀ ਅਵੇਲੇਬਲ ਹੈ। ਸੋ ਮਿਸੀ ਸਾਗਾ ਦੇ ਵਿੱਚ ਮਕੈਨਿਕ ਸ਼ਾਪ ਹੈ, ਅਗਰ ਉਹਨੂੰ ਤੁਸੀਂ ਬਾਏ ਕਰਨਾ ਚਾਹੁੰਦੇ ਹੋ 647-4000-6862। ਆਪਣੇ ਕੋਲ 3 ਤੋਂ 4 ਵੱਖਰੇ ਵੱਖਰੇ ਏਰੀਆਜ਼ ਦੇ ਵਿੱਚ ਟਰੱਕ ਟ੍ਰੇਲਰ ਪਾਰਕਿੰਗ ਅਵੇਲੇਬਲ ਨੇ ਲੀਜ਼ ਤੇ ਦੇਣ ਲਈ। ਇੱਕ ਵੁੱਡ ਸਟਾਕ ਦੇ ਵਿੱਚ ਲਗਭਗ 7 ਏਕੜ ਲੈਂਡ ਹੈ ਆਪਣੇ ਕੋਲ, ਫਿਰ ਮਿਲਟਨ ਦੇ ਵਿੱਚ 5 ਤੋਂ 6 ਏਕੜ ਦੇ ਕਰੀਬ ਹੈ, ਤੇ ਇੱਕ ਆਪਣੇ ਕੋਲ ਬ੍ਰੈਂਪਟਨ ਦੇ ਵਿੱਚ 5 ਏਕੜ ਦੇ ਕਰੀਬ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ, ਔਰ ਇਹ ਸਾਰੀ ਫੁੱਲੀ ਸਿਕਿਉਰਡ ਔਰ ਵਧੀਆ ਸਾਫ਼ ਸੁਥਰੇ ਟਰੱਕ ਟ੍ਰੇਲਰ ਪਾਰਕਿੰਗ ਦੇ ਲਈ ਜਾਂ ਆਊਟਸਾਈਡ ਸਟੋਰੇਜ ਦੇ ਲਈ ਇਹਨਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ। ਸੋ 647-4000-6862 ਸਾਨੂੰ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਦੀ ਵੀ ਗੱਲ ਕਰਾਂ ਤਾਂ ਸਾਨੂੰ ਇਸ ਵੇਲੇ ਕੁਝ ਲਿਸਟਿੰਗਸ ਦੀ ਲੋੜ ਹੈ। ਅਗਰ ਤੁਸੀਂ ਕੋਈ ਵੀ ਆਪਣਾ ਵੱਡਾ ਘਰ ਵੇਚ ਕੇ ਛੋਟਾ ਘਰ ਲੈਣ ਦਾ ਪਲਾਨ ਹੈ ਜਾਂ ਛੋਟਾ ਘਰ ਵੇਚ ਕੇ ਕੋਈ ਵੱਡਾ ਘਰ ਲੈਣਾ, ਜਾਂ ਕੋਈ ਮਲਟੀਪਲ ਪ੍ਰੋਪਰਟੀਜ਼ ਨੇ, ਕੋਈ ਇੱਕ ਅੱਧੀ ਪ੍ਰੋਪਰਟੀ ਤੁਸੀਂ ਵੇਚ ਕੇ ਲਿਕੁਇਡੇਟ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਪਰਪਸ ਹੈ ਤੁਹਾਡਾ, ਤਾਂ ਸਾਨੂੰ ਇੱਕ ਵਾਰੀ ਜ਼ਰੂਰ ਕੰਟੈਕਟ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਰਿਕੁਆਇਰਮੈਂਟਸ ਦੇ ਮੁਤਾਬਕ ਬੈਸਟ ਫਿੱਟ ਲੱਭ ਕੇ ਦਈਏ। ਸੋ ਜਿਹੜੇ ਸੈਲਰ ਨੇ ਆਪਣੀ ਪ੍ਰੋਪਰਟੀ ਨੂੰ ਲਿਸਟ ਕਰਨ ਲਈ, ਤੇ ਸੇਮ ਟਾਈਮ ਦੇ ਉੱਪਰ ਜੋ ਬਾਇਰਸ ਨੇ ਅਗਰ ਉਹ ਚਾਹੁੰਦੇ ਨੇ ਫਸਟ ਟਾਈਮ ਬਾਇਰ ਦੇ ਤੌਰ ਤੇ ਜਾਂ ਇਨਵੈਸਟਰ ਦੇ ਤੌਰ ਤੇ, ਤਾਂ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰੋ। ਇਸ ਵੇਲੇ ਬਹੁਤ ਵਧੀਆ ਅਪਰਚੁਨਿਟੀ ਹੈ ਬਾਇਰਸ ਦੇ ਲਈ, ਜੇਕਰ ਤੁਸੀਂ ਕੋਈ ਵੀ ਆਪਣਾ ਪਲਾਨ ਕਰ ਰਹੇ ਹੋ ਰੀਅਲ ਸਟੇਟ ਨਾਲ ਸੰਬੰਧਿਤ ਘਰ ਬਾਏ ਕਰਨ ਲਈ, ਤਾਂ ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ। 647-4000-6862-647-4000-6862 ਇਸ ਨੰਬਰ ਦੇ ਉੱਪਰ ਸਾਡੀ ਟੀਮ ਦੇ ਨਾਲ ਟੀਮ ਹਰਜਿੰਦਰ ਗਿੱਲ ਸਾਨੂੰ ਕਾਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਜੀ ਮਨਜੀਤ ਜੀ।
4: ਜੀ ਬਿਲਕੁਲ, 647-4000-6862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਜਾਂ ਸਾਡੇ ਪ੍ਰੋਗਰਾਮ ਦੇ ਸੰਬੰਧ ਵਿੱਚ, ਜਾਂ ਤੁਸੀਂ ਕਿਉਂਕਿ ਹੁਣ ਫੈਸਟਿਵ ਸੀਜ਼ਨ ਤਕਰੀਬਨ ਸ਼ੁਰੂ ਹੀ ਹੈ ਜੀ, ਸੋ ਬਹੁਤ ਸਾਰੇ ਜਿਹੜੇ ਹੁਣ ਆਉਣ ਵਾਲੇ ਜਿਹੜੇ ਮਹੀਨੇ ਨੇ 2-3 ਕਾਫੀ ਬਿਜ਼ੀ ਰਹਿਣੇ ਨੇ। ਸੋ ਜੇ ਕੋਈ ਵੀ ਤੁਸੀਂ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਜਿਹੜੀ ਜਾਂ ਕੋਈ ਲਾਈਵ ਔਨ ਲੋਕੇਸ਼ਨ ਕਰਵਾਉਣਾ ਚਾਹੁੰਦੇ ਹੋ, ਅਤੇ ਹਰਜਿੰਦਰ ਹੋਰਾਂ ਦੇ ਨਾਲ ਐਨੀ ਟਾਈਮ ਤੁਸੀਂ ਸੰਪਰਕ ਕਰ ਸਕਦੇ ਹੋ। ਵੀਕਡੇਜ਼ ਦੇ ਵਿੱਚ ਤੁਹਾਨੂੰ ਚਾਹੀਦਾ ਜਾਂ ਵੀਕਐਂਡ ਸਾਡੇ ਸੰਡੇ ਵਾਲੇ ਪ੍ਰੋਗਰਾਮਸ ਦੇ ਦੌਰਾਨ, ਕਿਉਂਕਿ 2 ਘੰਟੇ ਦਾ ਆਪਣੇ ਕੋਲ ਸਮਾਂ ਹੁੰਦਾ ਸੰਡੇ ਵਾਲੇ ਦਿਨ 12 ਤੋਂ 2 ਵਜੇ ਤੱਕ, ਸੋ ਇਹਨੇ ਇਸ ਟਾਈਮਿੰਗ ਦੇ ਮੁਤਾਬਕ ਅਗਰ ਤੁਸੀਂ ਕੋਈ ਨਾ ਕੋਈ ਕੋਈ ਵੀ ਆਪਣੀ ਪ੍ਰਮੋਸ਼ਨ ਜੇ ਕਰਵਾਉਣੀ ਹੈ, ਤਾਂ ਫਿਰ ਵੀ ਹਰਜਿੰਦਰ ਹੋਰਾਂ ਨੂੰ 647-4000-6862 'ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਹਰਜਿੰਦਰ, ਅੱਜ ਹੋਰ ਕਿਹੜੀ ਜਿਹੜੀ ਆਪਾਂ ਇਨਫੋਰਮੇਸ਼ਨ ਸਾਂਝੀ ਕਰਨੀ ਹੈ ਜਿਸ ਤੋਂ ਇਲਾਵਾ?
5: ਇੱਕ ਮੰਜੇ ਜੀ, ਆਪਾਂ ਬੀਤੇ ਕੱਲ ਹਰਦੀਪ ਗਰੇਵਾਲ ਹੋਣਾਂ ਦੀ ਪੰਜਾਬੀ ਫਿਲਮ ਦੌੜਾਕ ਉਹਦਾ ਟ੍ਰੇਲਰ ਲਾਂਚ ਇੱਥੇ ਟੋਰਾਂਟੋ ਦੇ ਵਿੱਚ ਕੀਤਾ ਗਿਆ। ਸੋ ਪ੍ਰੈਸ ਕਾਨਫਰੰਸ ਸੀ, ਟ੍ਰੇਲਰ ਲਾਂਚ ਸੀ, ਸੋ ਉਹਦੇ ਲਈ ਵੀ ਅਸੀਂ ਜ਼ਰੂਰ ਇਨਕਰੇਜ ਕਰਦੇ ਹਾਂ ਕਿ ਇਹ ਫਿਲਮ 23 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। ਸੋ ਸ਼ੁੱਕਰਵਾਰ ਨੂੰ ਦੌੜਾਕ, ਇਸ ਫਿਲਮ ਦਾ ਜੇ ਤੁਸੀਂ ਅਜੇ ਤੱਕ ਟੀਜ਼ਰ ਨਹੀਂ ਦੇਖਿਆ ਤਾਂ ਟੀਜ਼ਰ ਵੀ ਦੇਖ ਸਕਦੇ ਹੋ, ਤੇ ਟ੍ਰੇਲਰ ਆਲਰੇਡੀ ਅੱਜ ਰਿਲੀਜ਼ ਹੋ ਗਿਆ, ਕੱਲ ਐਕਚੁਅਲੀ ਕੀਤਾ ਰਾਤੀ, ਤੁਸੀਂ ਯੂਟਿਊਬ ਦੇ ਉੱਤੇ ਜਾ ਕੇ ਦੇਖੋਗੇ ਤਾਂ ਉਮੀਦ ਹੈ ਸਾਨੂੰ ਕਿ ਤੁਹਾਨੂੰ ਚੰਗਾ ਲੱਗਣਾ। ਸੋ ਇੱਕ ਵੱਖਰੀ ਤਰ੍ਹਾਂ ਦਾ ਕੌਨਸੈਪਟ ਹੈ, ਹਰਦੀਪ ਗਰੇਵਾਲ ਤੁਣਕਾ ਤੁਣਕਾ ਤੋਂ ਪਹਿਲਾਂ ਸ਼ੁਰੂਆਤ ਕਰਕੇ ਫਿਰ ਉਸ ਤੋਂ ਬਾਅਦ ਬੈਚ 2013 ਤੇ ਦੈਨ
4: ਜੇ ਪੈਸਾ ਬੋਲਦਾ ਹੁੰਦਾ
5: ਉਹਨਾਂ ਦੀ ਡਿਫਰੈਂਟ ਇੱਕ ਪ੍ਰੋਡਕਸ਼ਨ ਹਾਊਸ ਸੀਗਾ, ਬਟ ਜਿਹੜੇ ਹੋਮ ਪ੍ਰੋਡਕਸ਼ਨ ਦੀ ਜੇ ਗੱਲ ਕਰੀਏ ਤਾਂ ਹਰਦੀਪ ਹੋਰਾਂ ਦੀ ਆਪਣੀਆਂ 4 ਫਿਲਮਾਂ ਤੇ 5ਵੀਂ ਜਿਹੜੀ ਜੇ ਪੈਸਾ ਬੋਲਦਾ ਹੁੰਦਾ ਫਿਲਮ ਸੀ। ਸੋ ਇਹ 5ਵੀਂ ਇਨ ਟੋਟਲ ਹਰਦੀਪ ਹੋਰਾਂ ਦੀ ਫਿਲਮ ਹੈ ਤੇ 4ਥੀ ਉਹਨਾਂ ਦੀ ਆਪਣੀ ਹੋਮ ਪ੍ਰੋਡਕਸ਼ਨ ਹੈ। ਸੋ ਤੁਣਕਾ ਤੁਣਕਾ, ਫਿਰ ਬੈਚ 2013, ਜੇ ਪੈਸਾ ਬੋਲਦਾ ਹੁੰਦਾ, ਦੈਨ 6 ਈਚ, ਤੇ ਹੁਣ ਦੌੜਾਕ। ਸੋ ਇਹਦੇ ਵਿੱਚ ਹਮੇਸ਼ਾ ਹੀ ਆਪਾਂ ਦੇਖਿਆ ਹਰਦੀਪ ਹੋਰੀ ਇੱਕ ਵਿਲੱਖਣ ਆਪਣੇ ਵੱਲੋਂ ਆਪਣੇ ਐਕਟ ਨੂੰ, ਆਪਣੇ ਕਿਰਦਾਰ ਨੂੰ ਨਿਭਾਉਣ ਦੇ ਲਈ ਜਿਸ ਤਰੀਕੇ ਦੇ ਨਾਲ, ਜਿਸ ਡੈਡੀਕੇਸ਼ਨ ਨਾਲ, ਜਿਸ ਕਮਿਟਮੈਂਟ ਦੇ ਨਾਲ ਨਿਭਦੇ ਆਏ ਆ, ਸੋ ਉਹ ਉਹਨਾਂ ਨੇ ਇਸ ਫਿਲਮ ਦੇ ਵਿੱਚ ਵੀ ਇੱਕ ਐਥਲੀਟ ਦਾ ਰੋਲ ਨਿਭਾਇਆ। ਸੋ ਇੱਕ ਚੀਜ਼ ਕਲੀਅਰ ਕਰ ਦਿੰਦੇ ਹਾਂ, ਵਾਰ ਵਾਰ ਦੱਸ ਰਹੇ ਹਾਂ ਕਿ ਇਹ ਫਿਲਮ ਇੱਕ ਐਥਲੀਟ ਦੇ ਨਾਮ ਤੇ ਜਾਂ ਐਥਲੀਟ ਦੀ ਲਾਈਫ ਦੇ ਉੱਤੇ ਤਾਂ ਹੈ, ਬਟ ਇਹ ਕੋਈ ਬਾਇਓਪਿਕ ਨਹੀਂ ਹੈ ਜੀ। ਪਹਿਲੀ ਗੱਲ, ਇਹ ਫਿਕਸ਼ਨਲ ਫਿਲਮ ਹੈ, ਇੱਕ ਡਰਾਮਾ ਹੈ, ਇਹਦੇ ਵਿੱਚ ਡਰਾਮਾ ਵੀ ਹੈ, ਥੋੜਾ ਜਿਹਾ ਮਰਡਰ ਮਿਸਟਰੀ ਵੀ ਇਨਵੋਲਵ ਹੁੰਦੀ ਹੈ। ਸੋ ਇਸ ਫਿਲਮ ਦੇ ਵਿੱਚ ਅਲੱਗ ਅਲੱਗ ਸ਼ੇਡ ਨੇ, ਇੱਕ ਇਨਸਾਨ ਦੀ ਲਾਈਫ ਦੇ ਵਿੱਚ, ਖਾਸ ਤੌਰ ਤੇ ਇੱਕ ਦੌੜਾਕ ਦੇ ਰੂਪ ਦੇ ਵਿੱਚ ਇੱਕ ਜੋ ਕਰੈਕਟਰ ਹੈ ਉਹਦੀ ਲਾਈਫ, ਜਾਂ ਉਹਦੇ ਨਾਲ ਹੋਰ ਪਰਿਵਾਰ ਦੇ ਮੈਂਬਰ, ਦੋਸਤ, ਹੋਰ ਸਾਰਿਆਂ ਦੀ ਲਾਈਫ ਨਾਲ ਜੁੜੇ ਹੋਏ ਬਹੁਤ ਸਾਰੇ ਵੱਖਰੇ ਵੱਖਰੇ ਸ਼ੇਡ, ਵੱਖਰੇ ਵੱਖਰੇ ਐਲੀਮੈਂਟ, ਵੱਖਰੇ ਵੱਖਰੇ ਇੰਸੀਡੈਂਟਸ ਇਸ ਫਿਲਮ ਦੇ ਵਿੱਚ ਪਰੋਏ ਗਏ ਨੇ। ਸੋ ਮਿਊਜ਼ਿਕ ਦੀ ਗੱਲ ਕਰੀਏ ਤਾਂ 4 ਗੀਤ ਨੇ ਇਸ ਫਿਲਮ ਦੇ ਵਿੱਚ, ਟਾਈਟਲ ਟਰੈਕ ਆਲਰੇਡੀ ਇਸ ਫਿਲਮ ਦਾ ਰਿਲੀਜ਼ ਹੋ ਚੁੱਕਿਆ ਤੇ ਬਹੁਤ ਪਸੰਦ ਕੀਤਾ ਜਾ ਰਿਹਾ। ਸੋ ਮੈਂ ਰਿਕੁਐਸਟ ਕਰਾਂਗਾ, ਮੈਨੂੰ ਮੌਕਾ ਮਿਲਿਆ ਤਾਂ ਦੌੜਾਕ ਟਾਈਟਲ ਟਰੈਕ ਵੀ ਆਪਾਂ ਜ਼ਰੂਰ ਸਾਂਝਾ ਕਰਦੇ ਹਾਂ। ਡੈਵੀ ਸਿੰਘ ਬਹੁਤ ਪਿਆਰੀ ਆਵਾਜ਼ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤ ਵੀ ਰਿਲੀਜ਼ ਹੋ ਗਿਆ ਤੇ ਟ੍ਰੇਲਰ ਆਲਰੇਡੀ ਹੁਣ ਤੁਸੀਂ ਦੌੜਾਕ ਦਾ ਯੂਟਿਊਬ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਸੋ ਦੌੜਾਕ ਜੀ ਸਪੈਲਿੰਗ ਬਾਰੇ ਦੱਸ ਦਿੰਦਾ ਥੋੜਾ ਜਿਹਾ, ਕਈ ਵਾਰੀ ਦੌੜਾਕ ਇਹ ਸ਼ਬਦ ਮੰਜੀ ਜੀ ਏਦਾਂ ਹੈ ਕਿ ਬਹੁਤ ਲੋਕ ਹੋ ਸਕਦਾ ਚਿਰ ਬਾਅਦ ਜਿਹਨਾਂ ਨੇ ਸੁਣਿਆ ਹੋਵੇ ਜਾਂ ਠੇਠ ਜਿਹੜੇ ਪੰਜਾਬੀ ਨਹੀਂ ਜਾਣਦੇ ਉਹਨਾਂ ਨੂੰ ਇਹ ਸ਼ਬਦ ਸ਼ਾਇਦ ਇੱਕਦਮ ਥੋੜਾ ਸਮਝਣ ਲਈ ਜਾਂ ਸੁਣਨ ਲਈ ਪਹਿਲਾਂ ਨਵਾਂ ਲੱਗਿਆ ਹੋਵੇ, ਪਰ DAUDAAK ਦੌੜਾਕ ਇਹ ਤੁਸੀਂ ਫਿਲਮ ਦੇ ਜਿਹੜੇ ਜਦੋਂ ਜਾਓਗੇ ਤਾਂ ਆਪਣੇ ਗੂਗਲ ਸਰਚ ਕਰੋਗੇ ਤਾਂ ਉੱਥੋਂ ਤੁਹਾਨੂੰ ਇਸ ਫਿਲਮ ਦੇ ਟੀਜ਼ਰ ਜਾਂ ਹੋਰ ਬਾਕੀ ਸਾਰੇ ਵੇਰਵੇ ਦੇਖਣ ਨੂੰ ਲੱਭ ਜਾਣੇ ਆ। ਸੋ ਜ਼ਰੂਰ ਸਾਡੀ ਇਹੀ ਰਿਕੁਐਸਟ ਹੈ ਕਿ ਐਸ ਸੂਨ ਐਜ਼ ਪੋਸੀਬਲ ਤੁਸੀਂ ਜੇ ਅਜੇ ਤੱਕ ਇਸ ਫਿਲਮ ਦਾ ਟ੍ਰੇਲਰ ਜਾਂ ਟੀਜ਼ਰ ਜਾਂ ਗੀਤ ਵਗੈਰਾ ਨਹੀਂ ਦੇਖੇ ਤਾਂ DAUDAAK ਦੌੜਾਕ ਇਹ ਸਰਚ ਕਰਕੇ ਤੁਸੀਂ ਯੂਟਿਊਬ ਦੇ ਉੱਤੇ ਜ਼ਰੂਰ ਦੇਖ ਲਿਓ, ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਜੀ ਮੀਡੀਆ ਜਾਂ ਹਰਦੀਪ ਹੋਣਾ ਦੇ ਅਲੱਗ ਅਲੱਗ ਪਲੇਟਫਾਰਮ ਦੇ ਉੱਪਰ ਉੱਥੋਂ ਦੇਖ ਸਕਦੇ ਹੋ ਇਹਦੇ ਬਾਰੇ ਚ ਸਾਰੇ ਵੇਰਵੇ ਤੁਹਾਡੇ ਲਈ ਸਾਂਝੇ ਕੀਤੇ ਹੋਏ ਨੇ। ਜੀ ਮਨਜੀਤ ਜੀ,
4: ਮੈਂ ਦੇਖਦਾ ਸੀ, ਮੈਂ ਕਈ ਵਾਰੀ ਜਦੋਂ ਪੰਜਾਬੀ ਨੂੰ ਇੰਗਲਿਸ਼ ਚ ਲਿਖਣਾ ਹੁੰਦਾ ਨਾ ਤੇ ਇੱਥੇ ਥੋੜਾ ਜਿਹਾ ਤੇ ਫਰਕ ਇੱਧਰ ਉੱਧਰ ਹੋ ਜਾਂਦਾ, ਅਦਰਵਾਈਜ਼ ਜੇ ਪੰਜਾਬੀ ਚ ਆਪਾਂ ਦੇਖੀਏ ਤਾਂ ੜਾੜਾ ਬਣਦਾ। ਸੋ ਦੌੜਾਕ ਜਦੋਂ ਆਪਾਂ ਲਿਖਦੇ ਹਾਂ,
5: ਹਾਂਜੀ ਹਾਂਜੀ ਦੌੜਾਕ,
4: ਹਾਂਜੀ। ਸੋ ਇੱਥੇ ਮੇਰਾ ਖਿਆਲ ਹੈ ਕਿ ਮੇਰੀ ਆਪਣੀ ਰਾਏ ਹੋ ਸਕਦੀ ਹੈ ਕਿਹਦੇ ਸਪੈਲਿੰਗ ਚੇਂਜ ਕਰਨ ਦੀ ਲੋੜ ਹੈ,
5: ਕੋਈ ਨਾ ਕੋਈ ਉਹ ਡਿਸਾਈਡ ਕਰਨੇ ਪੈਂਦੇ ਨੇ, ਉਹ ਡਿਸਾਈਡ ਹੋਏ ਆ। ਸੋ ਦੌੜਾਕ ਸਪੈਲਿੰਗ ਤਾਂ ਇਸੇ ਕਰਕੇ ਆਪਾਂ ਸਪੈਲਿੰਗ ਦੱਸੇ ਆ
4: ਜੀ।
5: ਸੋ ਦੌੜਾਕ ਹੈ ਤਾਂ ਡਾੜਾ ਹੀ ਹੈ, ਪਰ ਆਮ ਭਾਸ਼ਾ ਦੇ ਵਿੱਚ ਆਪਾਂ ਤੁਸੀਂ ਜੇ ਪੰਜਾਬੀ ਚ ਨਾਲ ਲਿਖਿਆ ਦੇਖੋਗੇ ਤਾਂ ਡਾੜੇ ਦੇ ਥੱਲੇ ਹਾਹਾ ਵੀ ਪੈਂਦਾ,
4: ਹਾਹਾ ਵੀ ਪੈਂਦਾ ਆ।
5: ਸੋ ਉਹ ਦੌੜਾਕ ਫਿਰ ਉਹਨੂੰ ਕਈ ਵਾਰੀ ਹੂ ਬਹੂ ਸੇਮ ਸਪੈਲਿੰਗ ਜਿਹੜੇ ਨੇ ਉਹ ਇੰਗਲਿਸ਼ ਦੇ ਵਿੱਚ ਲਿਖਣੇ,
4: ਕਨਵਰਟ ਕਰਨਾ ਔਖਾ ਹੁੰਦਾ ਜੀ। ਬਿਲਕੁਲ ਬਿਲਕੁਲ।
5: ਸੋ ਇਸੇ ਕਰਕੇ ਉਹਦੇ ਪੰਜਾਬੀ ਚ ਵੀ ਦੌੜਾਕ ਥੱਲੇ ਜੇ ਡਾੜਾ ਤੇ ਫਿਰ ਪੈਰ ਚ ਹਾਹਾ। ਸੋ ਇੱਕ ਬਹੁਤ ਘੱਟ ਸ਼ਬਦ, ਮੈਂ ਤਾਂ ਹੀ ਗੱਲ ਕੀਤੀ ਵੀ ਕਈਆਂ ਨੇ ਇਹ ਸ਼ਬਦ ਬੜੇ ਚਿਰ ਬਾਅਦ ਸੁਣਿਆ ਹੋਣਾ ਜਾਂ ਕਈਆਂ ਨੂੰ ਇਹਦਾ ਮਤਲਬ ਸਪੈਸ਼ਲੀ ਇੱਥੋਂ ਦੇ ਬੱਚਿਆਂ ਦੇ ਲਈ ਹੋਰ ਰਨਰ ਜਾਂ ਰੇਸਰ ਆਪਾਂ ਕਹਿ ਦਈਦਾ, ਐਥਲੀਟ ਆਪਾਂ ਸ਼ਬਦ ਨੋਰਮਲੀ ਵਰਤ ਲਈ, ਐਥਲੀਟ ਤੇ ਚਲੋ ਹੋਰ ਵੀ ਐਥਲੈਟਿਕ ਜੋਬ ਆਪਣੀਆਂ ਜਿਹੜੀਆਂ ਗੇਮਸ ਹੁੰਦੀਆਂ ਨੇ, ਪਰ ਦੌੜਾਕ ਦੇ ਤੌਰ ਤੇ ਰੇਸਰ ਦੇ ਤੌਰ ਤੇ ਇੱਕ 400 ਮੀਟਰ ਜਾਂ 100 ਮੀਟਰ ਦੇ ਜਾਂ ਜਿਹੜੇ ਦੌੜਦੇ ਨੇ
4: ਰਨਰ ਕਹਿ ਸਕਦੇ,
5: ਮੈਰਾਥਨ ਹੁੰਦੀ ਆ, ਰਨਰ ਹੋ ਗਿਆ, ਰੇਸਰ ਹੋ ਗਿਆ। ਸੋ ਉਹਦੀ ਲਾਈਫ ਨੂੰ ਕਿਵੇਂ ਕਿਸ ਤਰ੍ਹਾਂ ਦੇ ਉਹਦੇ ਚ ਇੰਸੀਡੈਂਟ ਜਾਂ ਘਟਨਾਵਾਂ ਵਾਪਰਦੀਆਂ ਨੇ, ਸਿਰਫ ਇਹਦਾ ਮਕਸਦ ਦੱਸਣ ਦਾ ਵਾਰ ਵਾਰ ਇਹ ਸੀ ਵੀ ਪਿੱਛੇ ਕੁਛ ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਗੁਰਿੰਦਰ ਵੀਰ ਸਿੰਘ ਜਿਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ, ਰਿਕਾਰਡ, ਨੈਸ਼ਨਲ ਰਿਕਾਰਡ ਬਣਾਇਆ ਸੀ, ਉਹਨਾਂ ਦੀ ਲਾਈਫ ਤੇ ਕੋਈ ਬਾਇਓਪਿਕ ਹੈ। ਸੋ ਇਹ ਬਾਇਓਪਿਕ ਨਹੀਂ ਹੈ, ਹਾਂ ਜ਼ਰੂਰ ਉਦਾਂ ਦੀ ਉਹਨਾਂ ਦੀ, ਕਿਉਂਕਿ ਉਹਨਾਂ ਦੇ ਗੋਲਡ ਮੈਡਲ ਜਿੱਤਣ ਤੋਂ ਪਹਿਲਾਂ ਹੀ ਇਹ ਫਿਲਮ ਤਿਆਰ ਹੋ ਚੁੱਕੀ ਸੀ। ਸੋ ਪਰ ਇਹ ਹੈ ਵੀ ਉਹ ਇੱਕ ਲੱਕੀਲੀ ਉਸ ਵੇਲੇ ਇੱਕ ਮੂਮੈਂਟ ਇੱਦਾਂ ਦਾ ਸੀ ਵੀ ਉਹ ਵੀ ਅਸੀਂ ਸਮਝਦੇ ਕਿ ਕਲੈਰਿਟੀ ਹੋ ਜਾਵੇ, ਕਿਉਂਕਿ ਉਹਦਾ ਰੀਜ਼ਨ ਆਪਣਾ ਦੱਸਣ ਦਾ ਮਤਲਬ ਇਹੀ ਹੈ ਕਿ ਕੋਈ ਐਕਸਪੈਕਟੇਸ਼ਨ ਇੱਦਾਂ ਦੀਆਂ ਲੈ ਕੇ ਜੇ ਅਸੀਂ ਬੈਠੇ ਹਾਂ ਥੀਏਟਰ ਦੇ ਵਿੱਚ ਤਾਂ ਉਹ ਇਹ ਨਾ ਲੱਗੇ ਯਾਰ ਵੀ ਅਸੀਂ ਤਾਂ ਇਹ ਸੋਚ ਰਹੇ ਸੀ। ਸੋ ਹਾਂ, ਸੋਚੋਗੇ ਜੋ ਫਿਲਮ ਦੇ ਵਿੱਚ ਬਹੁਤ ਸਾਰੇ ਇੱਦਾਂ ਦੀਆਂ ਜਿਹੜੀਆਂ ਇੰਸੀਡੈਂਟਸ ਜਾਂ ਘਟਨਾਵਾਂ ਹੋਣਗੀਆਂ ਜਿਹੜੀਆਂ ਸਾਨੂੰ ਐਂਟਰਟੇਨ ਕਰਨਗੀਆਂ। ਸੋ ਇਹਦੇ ਚ ਲੋੜ ਤੋਂ ਵੱਧ ਕੋਈ ਗੀਤ ਜਾਂ ਕੋਈ ਹੋਰ ਇੱਦਾਂ ਦਾ ਮਸਾਲਾ ਕਦੀ ਵੀ ਨੀ ਹਰਦੀਪ ਹੋਣਾ ਨੇ ਆਪਣੀ ਜਾਂ ਇਹਨਾਂ ਦੀ ਟੀਮ ਦੇ ਵੱਲੋਂ ਜਦੋਂ ਵੀ ਕੋਸ਼ਿਸ਼ ਕਰਦੇ ਆ ਟੂ ਦਾ ਪੁਆਇੰਟ ਰਹਿਣ ਦੀ ਕੋਸ਼ਿਸ਼ ਹੁੰਦੀ ਆ। ਤੇ ਇਹਦੇ ਚ ਤੁਹਾਨੂੰ ਹੀਰੋ ਜਿਹੜਾ ਜਾਂ ਹੀਰੋਇਨ, ਅੱਛਾ ਹੀਰੋਇਨ ਦੀ ਗੱਲ ਕਰੀਏ ਤਾਂ ਕੋਈ ਟਿਪੀਕਲੀ ਇਸ ਫਿਲਮ ਦੇ ਵਿੱਚ ਹੀਰੋਇਨ ਹੈ ਹੀ ਨਹੀਂ ਆ। ਸੋ ਇਹ ਵੀ ਇੱਕ ਖਾਸ ਗੱਲ ਨੋਟਿਸ ਕਰਨ ਵਾਲੀ ਹੈ ਵੀ ਕਹਾਣੀ ਇਹਦੇ ਵਿੱਚ ਹੀਰੋ ਹੈ ਤੇ ਕਹਾਣੀ ਹੀਰੋਇਨ ਹੈ। ਸੋ ਜਿਹੜੇ ਪਾਤਰ ਨੇ ਉਹਦੇ ਚ ਜਿੱਥੇ ਹਰਦੀਪ ਗਰੇਵਾਲ ਜਾਂ ਮਲਕੀਤ ਰਾਣੀ ਜੀ ਜਾਂ ਆਪਣੇ ਹੋਰ ਜਿੰਨੇ ਵੀ ਥੀਏਟਰ ਨਾਲ ਜੁੜੇ ਹੋਏ ਮਿੰਟੂ ਪਾਪਾ ਬਾਈ ਇੱਕ ਉਹਨਾਂ ਦੀ ਕਾਫੀ ਵਧੀਆ ਭੂਮਿਕਾ ਇਸ ਫਿਲਮ ਦੇ ਵਿੱਚ, ਤੇ ਹੋਰ ਥੀਏਟਰ ਨਾਲ ਜੁੜੇ ਹੋਏ ਨਵੇਂ ਕਲਾਕਾਰਾਂ ਦਾ ਤੁਸੀਂ ਇੱਕ ਗੁਲਦਸਤਾ ਇਸ ਫਿਲਮ ਦੇ ਵਿੱਚ ਦੇਖੋਗੇ। ਸੋ ਇਹ 23 ਅਕਤੂਬਰ ਨੂੰ ਰਿਲੀਜ਼ ਹੋ ਜਾਣੀ ਤੇ ਮੈਂ ਕੋਸ਼ਿਸ਼ ਕਰਾਂਗਾ ਜੇ ਮੌਕਾ ਮਿਲਿਆ ਸ਼ਾਇਦ ਥੋੜੀ ਦੇਰ ਤੱਕ ਹਰਦੀਪ ਹੋਣਾ ਨਾਲ ਗੱਲ ਵੀ ਕਰ ਸਕੀਏ। ਸੋ ਹੁਣ ਥੋੜੀ ਦੇਰ ਤੱਕ ਅਸੀਂ ਇਕੱਠੇ ਹੀ ਹੋਣਾ ਤੇ ਮੈਂ ਟਰਾਈ ਕਰਦਾ ਜੇ ਗੱਲ ਹੋ ਸਕੀ 2-4 ਮਿੰਟ ਆਪਾਂ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ।
4: ਸ਼ੋਰ ਜੀ ਮਨਜੀਤ ਜੀ, ਥੈਂਕ ਯੂ ਸੋ ਮਚ ਹਰਜਿੰਦਰ,
5: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
4: ਸੋ 647-400-6862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ ਜੀ।

0: ਜੀ ਦੋਸਤੋ, ਇਹ ਮੂਵੀ ਜਿਹੜੀ ਹੈ ਦੌੜਾਕ 23 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਣੀ ਹੈ। ਸੋ ਹੁਣ ਤੋਂ ਹੀ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਉਹ ਰੱਖੋ। ਹਰਦੀਪ ਗਰੇਵਾਲ ਹੋਰਾਂ ਦੀ ਇਹ ਮੂਵੀ ਬਹੁਤ ਕਮਾਲ ਦੀ, ਜਿਹੜੀ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਮੂਵੀ ਜਿਹੜੀ ਲੈਂਦੀ ਹੈ ਜਾਂ ਉਹਨਾਂ ਨੇ ਕੋਈ ਵੀ ਗੀਤ ਆਪਣੇ ਸਾਹਮਣੇ ਜਦੋਂ ਵੀ ਉਹ ਲੈ ਕੇ ਆਏ ਨੇ ਤਾਂ ਕੋਈ ਨਾ ਕੋਈ ਉਹਦੇ 'ਚੋਂ ਸਾਨੂੰ ਸਿੱਖਣ ਨੂੰ ਜ਼ਰੂਰ ਮਿਲ ਜਾਂਦਾ। ਅਤੇ ਪਲੱਸ ਜਦੋਂ ਸ਼ਬਦਾਵਲੀ ਦੀ ਗੱਲ ਕਰਦੇ ਹਾਂ ਅਤੇ ਕੁਛ ਜਿਹੜਾ ਕੰਟੈਂਟ ਹੁੰਦਾ ਉਹ ਅਜਿਹਾ ਹੁੰਦਾ ਕਿ ਜਿਹੜਾ ਕਿ ਮੇਰਾ ਖਿਆਲ ਹੈ ਕਿ ਤੁਸੀਂ ਜ਼ਰੂਰ ਉਸ ਨੂੰ ਮਾਣਦੇ ਹੋ। ਪਰਿਵਾਰਾਂ ਦੇ ਵਿੱਚ ਚਾਹੇ ਗੀਤ ਦੀ ਗੱਲ ਕਰ ਲਈਏ ਅਤੇ ਚਾਹੇ ਮੂਵੀ ਦੀ ਗੱਲ ਕਰ ਲਈਏ, ਦੇਖਣ ਯੋਗ ਹੁੰਦੀ ਹੈ। ਸੋ ਦੌੜਾਕ ਮੂਵੀ ਜਿਹੜੀ ਹੈ 23 ਅਕਤੂਬਰ ਨੂੰ ਆ ਜਾਣੀ ਹੈ, ਸਿਨੇਮਾ ਘਰਾਂ 'ਚ ਤੁਹਾਨੂੰ ਦੇਖਣ ਨੂੰ ਮਿਲਣੀ ਹੈ। ਅਤੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਹਰਜਿੰਦਰ ਗਿੱਲ ਹੋਰਾਂ ਨੂੰ ਕਾਲ ਕੀਤੀ ਜਾ ਸਕਦੀ ਹੈ 6474006862 ਹਰਜਿੰਦਰ ਗਿੱਲ ਦਾ ਟੈਲੀਫੋਨ ਨੰਬਰ ਹੈ। ਮੈਚਿਸ ਦੀ ਅਪਡੇਟ ਕਰਦੀ ਹੈ, ਸ਼੍ਰੀਲੰਕਾ 133 ਦੌੜਾਂ ਬਣਾ ਕੇ 7 ਖਿਡਾਰੀ ਦੇ ਨੁਕਸਾਨ 'ਤੇ 133 ਦੌੜਾਂ ਹੀ ਬਣਾ ਸਕਿਆ। ਸੋ ਪਾਕਿਸਤਾਨ ਨੇ ਅੱਜ ਦਾ ਇਹ ਮੈਚ 22 ਦੌੜਾਂ ਦੇ ਨਾਲ ਜਿੱਤ ਲਿਆ ਜੀ। ਬਹੁਤ ਬਹੁਤ ਮੁਬਾਰਕਬਾਦ ਪਾਕਿਸਤਾਨ ਦੀ ਟੀਮ ਨੂੰ। ਰਾਵਲਪਿੰਡੀ ਦੇ ਵਿੱਚ ਅੱਜ ਦਾ ਮੈਚ ਜਿਹੜਾ ਖੇਡਿਆ ਗਿਆ। ਦੂਸਰੇ ਪਾਸੇ ਵੈਸਟ ਇੰਡੀਜ਼ ਇਸ ਵੇਲੇ 162 ਦੌੜਾਂ ਬਣਾ ਚੁੱਕਿਆ, 5 ਖਿਡਾਰੀ ਆਊਟ ਨੇ, 16 ਪੁਆਇੰਟ ਅਤੇ 3 ਓਵਰਸ ਖੇਡ ਚੁੱਕੇ ਨੇ, 21 ਗੇਂਦਾਂ ਅਤੇ 62 ਦੌੜਾਂ ਦੀ ਜ਼ਰੂਰਤ ਹੈ ਵੈਸਟ ਇੰਡੀਜ਼ ਨੂੰ ਅੱਜ ਦਾ ਮੈਚ ਜਿੱਤਣ ਦੇ ਲਈ। ਜੁੜੇ ਹੋਏ ਜੀ ਤੁਸੀਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਪੀਲ ਰੀਜ਼ਨ ਦੇ ਵੱਲੋਂ ਜਿਹੜੀ ਯੂਜ਼ ਬੈਟਰੀਜ਼ ਪਿਕਅਪ ਹੈ ਜੀ ਉਹ ਹੁਣ ਆਉਂਦੇ ਹਫ਼ਤਿਆਂ ਦੇ ਵਿੱਚ ਹੋਣੀ ਆ। ਤੁਸੀਂ ਆਪਣਾ ਜਿਹੜਾ ਸਕੈਜੂਅਲ ਹੈ ਨੋਟ ਕਰ ਸਕਦੇ ਹੋ ਕਿ ਕਿਹੜੇ ਦਿਨ ਜਿਹੜੀ ਬੈਟਰੀ ਯੂਜ਼ ਬੈਟਰੀਜ਼ ਦੀ ਪਿਕਅਪ ਹੈ। ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਜਿੰਨੀਆਂ ਵੀ ਤੁਹਾਡੇ ਪਾਸ ਬੈਟਰੀਜ਼ ਹੈ, ਚਾਹੇ ਉਹ ਡਬਲ ਏ ਹੈ, ਟ੍ਰਿਪਲ ਏ ਹੈ, ਜਾਂ 9 ਵੋਲਟਸ ਆ, ਜਾਂ ਕਿਸੇ ਤਰ੍ਹਾਂ ਦੀਆਂ ਵੀ ਜਿਹੜੀਆਂ ਬੈਟਰੀਜ਼ ਤੁਸੀਂ ਯੂਜ਼ ਕਰਦੇ ਹੋ ਘਰਾਂ ਦੇ ਵਿੱਚ, ਉਹਨੂੰ ਗਾਰਬੇਜ ਦੇ ਵਿੱਚ, ਪਹਿਲੀ ਗੱਲ ਤਾਂ ਗਾਰਬੇਜ 'ਚ ਨਾ ਪਾਇਆ ਕਰੋ, ਕਿਉਂਕਿ 2 ਵਾਰ ਰੀਜ਼ਨ ਦੇ ਵੱਲੋਂ ਜਿਹੜੀ ਪਿਕਅਪ ਹੈ ਉਹ ਕੀਤੀ ਜਾਂਦੀ ਹੈ ਯੂਜ਼ ਬੈਟਰੀਜ਼ ਦੀ। ਸੋ ਆਪਣਾ ਸਕੈਜੂਅਲ ਚੈੱਕ ਕਰਕੇ ਤੁਸੀਂ ਉਸ ਦਿਨ ਕਰਵ ਦੇ ਉੱਤੇ ਜਿਹੜੀਆਂ ਜ਼ਿਪ ਲੌਕ ਜਿਹੜੇ ਬੈਗਸ ਨੇ ਜੀ ਉਹਨਾਂ ਦੇ ਵਿੱਚ ਪਾ ਕੇ, ਜਾਂ ਕਿਸੇ ਤਰ੍ਹਾਂ ਦਾ ਬਈ ਕਲੀਅਰ ਬੈਗ, ਪਲਾਸਟਿਕ ਬੈਗ ਦੇ ਵਿੱਚ ਪਾ ਕੇ, ਜੇ ਕਰਵ 'ਤੇ ਨਹੀਂ ਤੁਸੀਂ ਜਿਹੜਾ ਗ੍ਰੀਨ ਬਿਨ ਹੈ ਉਹਦੇ ਉੱਪਰ ਰੱਖ ਸਕਦੇ ਹੁੰਦੇ ਹੋ। ਸੋ ਚੈੱਕ ਕਰਕੇ ਜ਼ਰੂਰ ਹੈ। ਔਰ ਪਿਛਲੇ ਦਿਨ ਹੀ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਫਲਾਇਰ ਸਿਟੀ ਦੇ ਵੱਲੋਂ ਮੇਲ ਦੇ ਵਿੱਚ ਜ਼ਰੂਰ ਆਇਆ ਹੋਵੇਗਾ ਕਿ ਜਿੱਥੇ ਉਹਨਾਂ ਨੇ ਐਡਵਾਈਸ ਕੀਤਾ ਕਿ ਤੁਸੀਂ ਜਦੋਂ ਵੀ ਬੈਟਰੀਜ਼ ਨੂੰ, ਯੂਜ਼ ਬੈਟਰੀਜ਼ ਨੂੰ ਕਿਤੇ ਵੀ ਰੱਖਦੇ ਹੋ ਅਤੇ ਉਹਦੇ ਉੱਤੇ ਟੇਪ ਉਹਦੇ ਟਰਮੀਨਲ 'ਤੇ ਲਗਾ ਦਿੱਤੀ ਜਾਵੇ ਤਾਂ ਕਿ ਉਹ ਫਾਇਰ ਹੈਜ਼ਰਡ ਨਾ ਬਣ ਸਕੇ, ਕਿ ਕਿਸੇ ਵੀ ਤਰ੍ਹਾਂ ਜਦੋਂ ਉਹਦੀ ਜਦੋਂ ਜਿਹੜੇ ਇੰਪਲੋਈਜ਼ ਹੈ ਜਦੋਂ ਪਿੱਕ ਕਰਦੇ ਨੇ ਉਦੋਂ ਵੀ ਖਤਰਾ ਹੋ ਸਕਦਾ। ਔਰ ਜੇ ਪਲਾਸਟਿਕ ਲੱਗੀ ਹੋਏਗੀ ਉਹਦੇ ਟਰਮੀਨਲ ਦੂਸਰੇ ਟਰਮੀਨਲ ਦੇ ਨਾਲ ਟੱਚ ਨਹੀਂ ਕਰ ਪਾਏਗਾ ਅਤੇ ਉਹ ਫਾਇਰ ਹੈਜ਼ਰਡਸ ਹੋਣ ਦੇ ਜਿਹੜੇ ਉਹ ਘੱਟ ਨੁਕਸਾਨ ਹੋਣਾ ਕੋਈ ਵੀ ਉਹਦੀ ਫਿਰ ਸ਼ੰਕਾ ਨਹੀਂ ਰਹਿੰਦੀ। ਸੋ ਇੱਕ ਤਾਂ ਇਹ ਹੈ। ਦੂਸਰਾ ਹੈ ਜੇ ਤੁਸੀਂ ਬਿਹਾਈਂਡ ਦਾ ਸੀਨਸ ਅਗਰ ਵਾਟਰ ਟਰੀਟਮੈਂਟ ਟੂਰ ਤੁਸੀਂ ਕਰਨਾ ਹੈ ਅਤੇ ਟੂਰ ਦਾ ਆਰਥਰ ਪੀ ਕੈਨੇਡੀ ਵਾਟਰ ਟਰੀਟਮੈਂਟ ਪਲਾਂਟ ਜਿਹੜਾ ਫੋਰ ਫਰੀ 17 ਅਕਤੂਬਰ ਨੂੰ ਹੋਣਾ, ਤੁਸੀਂ ਦੇਖ ਸਕਦੇ ਹੋ ਪਾਣੀ ਕਿਵੇਂ ਕਲੀਨ ਕੀਤਾ ਜਾਂਦਾ ਅਤੇ ਉਹਨੂੰ ਕਿਵੇਂ ਜਿਹੜਾ ਪੀਣ ਯੋਗ ਬਣਾ ਕੇ ਸੇਫਲੀ ਆਪਣੇ ਤੱਕ ਆਪਣੇ ਘਰਾਂ ਤੱਕ ਜਿਹੜਾ ਪਹੁੰਚਾਇਆ ਜਾਂਦਾ। 17 ਅਕਤੂਬਰ ਨੂੰ ਤੁਸੀਂ ਟੂਰ ਕਰ ਸਕਦੇ ਹੋ ਆਰਥਰ ਪੀ ਕੈਨੇਡੀ ਵਾਟਰ ਟਰੀਟਮੈਂਟ ਪਲਾਂਟ। ਜੋ ਤੁਸੀਂ ਸਰਚ ਕਰੋਗੇ ਤਾਂ ਐਡਰੈਸ ਵੀ ਤੁਹਾਨੂੰ ਮਿਲ ਜਾਏਗਾ ਇਸਦਾ। ਜੇ ਤੁਸੀਂ ਫੈਮਿਲੀ ਡਾਕਟਰਸ ਤੁਹਾਡੇ ਪਾਸ ਨਹੀਂ ਹੈ, ਕੋਈ ਵੀ ਫੈਮਿਲੀ ਫਿਜ਼ੀਸ਼ੀਅਨਸ ਉਹਦੀ ਲੋੜ ਹੈ ਅਤੇ ਉਹਦੇ ਲਈ ਵੀ ਤੁਸੀਂ ਹੁਣ ਅਪਲਾਈ ਕਰ ਸਕਦੇ ਹੋ। ਅਤੇ ਜਿਹੜੀ ਸੈਕਿੰਡ ਲਾਈਫ, ਤੁਸੀਂ ਕੋਈ ਵੀ ਆਈਟਮ ਜੇ ਤੁਹਾਡੇ ਪਾਸ ਹੈ ਜਿਹਨੂੰ ਤੁਸੀਂ ਵਰਤ ਨਹੀਂ ਰਹੇ, ਅਤੇ ਅਕਤੂਬਰ ਸਰਕੂਲਰ ਇਕੋਨਮੀ ਮੰਥ ਦੇ ਵਜੋਂ ਜਾਣਿਆ ਜਾਂਦਾ ਹੈ ਪੀਲ ਰੀਜ਼ਨ ਦੇ ਵਿੱਚ, ਡੋਨੇਟ, ਰਿਪੇਅਰ, ਸ਼ੇਅਰ ਔਰ ਰੀਯੂਜ਼ ਆਈਟਮਸ ਟੂ ਰਿਡਿਊਸ ਵੇਸਟ, ਸੇਵ ਮਨੀ ਐਂਡ ਸਪੋਰਟ ਪੀਲਸ ਕਮਿਊਨਿਟੀ ਔਰਗਨਾਈਜੇਸ਼ਨਸ ਦੀ ਤੁਸੀਂ ਸਪੋਰਟ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਇਹ ਜਿਹੜਾ ਹਫ਼ਤਾ, ਇਹ ਜਿਹੜਾ ਮਹੀਨਾ ਜੀ, ਇਹ ਪੈਡੈਸਟ੍ਰੀਅਨ ਸੇਫਟੀ ਮੰਥ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਂਦਾ। ਸੋ ਅਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਜਿਹੜੀ ਘਟਨਾ ਵਾਪਰੀ ਹੈ ਉਹਦੀ ਖਬਰ ਸਾਨੂੰ ਮਿਲਦੀ ਹੈ। ਸੋ ਇਸ ਮੰਥ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਜ਼ਰੂਰ ਮਨਾਈਏ ਕਿ ਜਿਹੜੇ ਪੈਦਲ ਚੱਲਣ ਵਾਲੇ ਨੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਆਪਾਂ ਕਿਵੇਂ ਰੱਖ ਸਕਦੇ ਹਾਂ। ਜੁੜੇ ਜੀ ਤੁਸੀਂ ਪ੍ਰੋਗਰਾਮ ਰਮਸ ਪੰਜਾਬੀ ਦੇ ਨਾਲ ਜੁੜੇ ਸੀ ਅਤੇ ਆਪਣਾ ਸਮਾਂ ਹੁਣ ਰਮਸ ਪੰਜਾਬੀ ਵੀਕਐਂਡ ਸ਼ੋਅ ਦਾ ਇੱਥੇ ਹੀ ਸਮਾਪਤ ਹੈ। ਇੱਕ ਸਟੇਸ਼ਨ ਆਈਡੀ ਤੋਂ ਬਾਅਦ ਆਪਾਂ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
1: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
4: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਜ਼ ਐਸੋਸੀਏਸ਼ਨ ਸੀਪੀਬੀਏ।

ਮੇਰੇ ਘਰ ਵੀ ਸੋਨ ਸਵੇਰਾ ਹੋ ਜਾਵੇ, ਰੱਬਾ ਹੁਣ ਤੇ ਦੂਰ ਹਨੇਰਾ ਹੋ ਜਾਵੇ। ਮੈਨੂੰ ਕੀ ਫਿਰ ਲੋੜ ਏ ਹੋਰ ਸਹਾਰੇ ਦੀ, ਜੇਕਰ ਮੇਰਾ ਦਿਲ ਹੀ ਮੇਰਾ ਹੋ ਜਾਵੇ। ਫਿਰ ਤੂੰ ਜਾਣੇ ਦੁਨੀਆ ਕਿੱਥੇ ਵਸਦੀ ਏ, ਮੇਰੇ ਵਰਗਾ ਹਾਲ ਜੇ ਤੇਰਾ ਹੋ ਜਾਵੇ। ਉਹਨੂੰ ਦੁਨੀਆ ਉਜੜੀ ਪੁਜੜੀ ਲੱਗਦੀ ਏ, ਸੁੰਝਾਂ ਜਿਸ ਦੀ ਆਸ ਦਾ ਡੇਰਾ ਹੋ ਜਾਵੇ। ਉਹਨੂੰ ਸਾਰੇ ਲੋਕੀ ਬੌਣੇ ਦਿਸਦੇ ਨੇ, ਜਦ ਵੀ ਕੋਈ ਸ਼ਖਸ ਵਡੇਰਾ ਹੋ ਜਾਵੇ। ਮੈਂ ਸੋਚ ਕੇ ਦੱਸਦਾ ਨਹੀਂ ਦੁੱਖ ਯਾਰਾਂ ਨੂੰ, ਕਿੱਧਰੇ ਰੋਗ ਨਾ ਹੋਰ ਵਧੇਰਾ ਹੋ ਜਾਵੇ। ਆਦਿਲ ਜੇਕਰ ਰਾਹ ਵਿੱਚ ਸੰਗੀ ਹੋਵੇ ਨਾ, ਛੋਟਾ ਪੰਧ ਵੀ ਬਹੁਤ ਲੰਮੇਰਾ ਹੋ ਜਾਵੇ। ਆਦਿਲ ਸਦੀਕੀ ਹੋਰਾਂ ਦੀਆਂ ਨਾ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਨਜ਼ਰੀਆ ਪ੍ਰੋਗਰਾਮ 'ਚ ਹਾਰਦਿਕ ਅਤੇ ਨਿੱਘਾ ਸਵਾਗਤ। ਜਿਹੜੇ ਦੋਸਤ ਹੁਣੇ ਜੁੜੇ ਨੇ ਜੀ, ਉਹਨਾਂ ਨੂੰ ਨਿੱਘੀ ਜੀ ਆਇਆਂ ਆਖਦੇ ਹਾਂ, ਕਿਉਂਕਿ ਆਪਣਾ ਸਾਥ 12 ਵਜੇ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਹਰ ਐਤਵਾਰ ਵਾਲੇ ਦਿਨ ਬਣ ਜਾਂਦਾ। 12 ਤੋਂ 1 ਰਾਮਸ ਪੰਜਾਬੀ ਵੀਕਐਂਡ ਸ਼ੋਅ ਅਤੇ 1 ਤੋਂ 2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਦੋਹਾਂ ਹੀ ਪ੍ਰੋਗਰਾਮਸ ਦੇ ਦੌਰਾਨ ਸਾਡੇ ਨਾਲ ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ 416-233-6868 ਜਾਂ 8462-33-7368 ਜਾਂ ਫਿਰ 8297। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ 2 ਵਜੇ ਤੋਂ ਬਾਅਦ ਕਰਨੀ ਹੁੰਦੀ ਹੈ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-669-1379 ਮੇਰਾ ਪਰਸਨਲ ਨੰਬਰ ਹੈ। ਇਸੇ ਨੰਬਰ 'ਤੇ ਕੋਈ ਟੈਕਸਟ ਦੇ ਰੂਪ ਦੇ ਵਿੱਚ ਕੋਈ ਮੈਸੇਜ ਤੁਸੀਂ ਸੁਨੇਹਾ ਕੋਈ ਭੇਜਣਾ ਤਾਂ ਉਹ ਵੀ ਭੇਜਿਆ ਜਾ ਸਕਦਾ ਹੁੰਦਾ, ਵਟਸਐਪ ਕਰ ਸਕਦੇ ਹੁੰਦੇ ਹੋ। ਅਦਰਵਾਈਜ਼ ਸਟੂਡੀਓ ਕਾਲ ਕਰਨ ਦੇ ਲਈ ਟੈਲੀਫੋਨ ਨੰਬਰਸ 416-233-7368 ਜਾਂ ਫਿਰ 8297, ਇਹਨਾਂ ਨੰਬਰਸ 'ਤੇ ਕਾਲ ਕੀਤੀ ਜਾ ਸਕਦੀ ਹੈ। ਕਿਤੇ ਟ੍ਰੈਫਿਕ ਦੇ ਵਿੱਚ ਰੁਕਾਵਟ ਪਈ ਦੇਖਦੇ ਹੋ ਤਦ ਵੀ ਤੁਸੀਂ ਇਹਨਾਂ ਨੰਬਰਸ 'ਤੇ ਜਿਹੜਾ ਆਪਣਾ ਉਹ ਇਨਫੋਰਮੇਸ਼ਨ ਹੈ ਉਹ ਸਾਂਝੀ ਕਰ ਸਕਦੇ ਹੁੰਦੇ ਹੋ। 416-233-7368 ਜਾਂ ਫਿਰ 8297 ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਅੱਜ 11 ਤਰੀਕ ਹੋ ਗਈ ਹੈ ਜੀ ਅਕਤੂਬਰ ਦੀ, ਅਤੇ ਪਤਝੜ ਦਾ ਸੀਜ਼ਨ ਚੱਲ ਰਿਹਾ ਔਰ ਅੱਜ ਦਿਨ ਜਿਹੜਾ ਉਹ ਮੀਂਹ ਵਾਲਾ ਹੁਣ ਜਿਹੜਾ ਰਹਿੰਦਾ ਦਿਨ ਹੈ ਉਹ ਦੱਸਿਆ ਗਿਆ ਮੌਸਮ ਵਿਭਾਗ ਦੇ ਵੱਲੋਂ, ਔਰ ਠੰਡ ਵੱਲ ਨੂੰ ਅਸੀਂ ਹੌਲੀ ਹੌਲੀ ਵੱਧ ਰਹੇ ਹਾਂ। ਲੇਕਿਨ ਕੱਲ੍ਹ ਅਤੇ ਪਰਸੋਂ ਜਿਹੜਾ ਤਾਪਮਾਨ ਹੈ ਕਾਫੀ ਸੁਹਾਵਣਾ ਹੋਵੇਗਾ। ਅਗਰ ਤੁਸੀਂ ਹੁਣ ਆਪਣਾ ਜਿਹੜਾ ਵਿੰਟਰ ਵਾਲਾ ਸਮਾਨ ਹੈ ਜੀ ਉਹਦੀ ਉਹਨੂੰ ਪੈਕਅਪ ਕਰਨਾ, ਉਹਨੂੰ ਰੱਖਣਾ ਆ, ਸਾਂਭਣਾ ਹੈ, ਅਤੇ ਜਿੱਥੇ ਲੌਂਗ ਵੀਕਐਂਡ ਤੁਸੀਂ ਮਨਾ ਰਹੇ ਹੋ ਉਹਦੇ ਨਾਲ ਨਾਲ ਆਪਣੇ ਜਿਹੜਾ ਹੁਣ ਘਰ ਦਾ ਆਲਾ ਦੁਆਲਾ ਹੈ ਉਹ ਵੀ ਮੇਰੇ ਖਿਆਲ ਸਾਂਭਿਆ ਜਾ ਸਕਦਾ। ਅਗਰ ਕਿਤੇ ਦੂਰ ਦੁਰਾਡੇ ਨਹੀਂ ਜਾ ਰਹੇ, ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਕਿਤੇ ਨਾ ਕਿਤੇ, ਤਾਂ ਫਿਰ ਡੈਫੀਨੇਟਲੀ ਜਿੱਥੇ ਤੁਸੀਂ ਲੌਂਗ ਵੀਕਐਂਡ ਇੰਜੋਏ ਕਰਨਾ ਉਹਦੇ ਲਈ ਇੱਕ ਵਾਰੀ ਫਿਰ ਮੈਂ ਜਾਣਕਾਰੀ ਸਾਂਝੀ ਕਰ ਦਿੰਦਾ ਜੋ ਮੈਂ ਪਿਛਲੇ ਪ੍ਰੋਗਰਾਮ ਦੇ ਦੌਰਾਨ ਵੀ ਕੀਤੀ ਸੀ ਕਿ ਜੇਕਰ ਤੁਸੀਂ ਮਿਸ ਕੀਤੀ ਹੈ ਤਾਂ ਫਿਰ ਟੋਰਾਂਟੋ ਜ਼ੂ ਜਿਹੜਾ ਕੱਲ੍ਹ ਉਹ 9:30 ਤੋਂ 6 ਵਜੇ ਤੱਕ ਖੁੱਲ੍ਹਾ ਰਹੇਗਾ। ਆਰਟ ਗੈਲਰੀ 10:30 ਤੋਂ 4 ਵਜੇ ਤੱਕ, ਰਿਪਲੇਸ ਅਕੁਆਰੀਅਮ ਜਿਹੜਾ ਉਹ 9:00 ਤੋਂ 9:00 ਖੁੱਲ੍ਹਣਾ। ਸੀ ਐਨ ਟਾਵਰ ਕੱਲ੍ਹ ਨੂੰ 9:30 ਤੋਂ ਰਾਤੀਂ 11 ਵਜੇ ਤੱਕ ਖੁੱਲ੍ਹਾ ਰਹੇਗਾ। ਔਰ ਪਹਿਲੀ ਵਾਰੀ ਹੋ ਰਿਹਾ ਕਿ ਕੈਨੇਡਾਜ਼ ਵੰਡਰਲੈਂਡ ਵੀ ਕੱਲ੍ਹ ਨੂੰ ਖੁੱਲ੍ਹਾ ਰਹੇਗਾ। 11 ਵਜੇ ਤੋਂ ਲੈ ਕੇ ਰਾਤੀਂ 8 ਵਜੇ ਤੱਕ ਕੈਨੇਡਾਜ਼ ਵੰਡਰਲੈਂਡ ਵੀ ਕੱਲ੍ਹ ਨੂੰ ਖੁੱਲ੍ਹਾ ਰਹਿਣਾ। ਔਰ ਮੌਸਮ ਵੀ ਮੇਰਾ ਖਿਆਲ ਹੈ ਕਿ 22-23 ਡਿਗਰੀ ਦੇ ਆਸ ਪਾਸ ਹੋਣਾ, ਸੋ ਰਾਈਡਸ ਵਗੈਰਾ ਲੈਂਦੇ ਆ ਮੇਰਾ ਖਿਆਲ ਹੈ ਕਿ ਬਹੁਤੀ ਠੰਡ ਮਹਿਸੂਸ ਹੋਣ ਦੇ ਚਾਂਸਿਸ ਜਿਹੜੇ ਆ ਉਹ ਘੱਟ ਹੀ ਹੋਣਗੇ ਕੱਲ੍ਹ ਨੂੰ। ਸੋ ਤੁਸੀਂ ਉੱਥੇ ਜਾ ਕੇ ਵੀ ਉੱਥੇ ਵੀ ਬੱਚੇ ਤੁਹਾਡੇ ਜਿਹੜੇ ਨੇ ਉਹ ਜਾ ਸਕਦੇ ਨੇ, ਤੁਸੀਂ ਬੱਚਿਆਂ ਦੇ ਨਾਲ ਇੰਜੋਏ ਕਰ ਸਕਦੇ ਹੋ। ਅਦਰਵਾਈਜ਼ ਕੱਲ੍ਹ ਨੂੰ ਸਾਰੇ ਹੀ ਸਰਕਾਰੀ ਦਫ਼ਤਰ, ਲਾਇਬ੍ਰੇਰੀਜ਼, ਬੈਂਕਾਂ ਵਗੈਰਾ ਸਾਰੇ ਬੰਦ ਰਹਿਣੇ ਨੇ, ਅਤੇ ਬਹੁਤੇ ਗਰੋਸਰੀ ਸਟੋਰਸ ਵੀ ਕੱਲ੍ਹ ਨੂੰ ਬੰਦ ਰਹਿਣਗੇ। ਸੋ ਜ਼ਰੂਰ ਤੁਸੀਂ ਅਗਰ ਗਰੋਸਰੀ ਵਗੈਰਾ ਕਰਨੀ ਹੈ ਤਾਂ ਉਹ ਅੱਜ ਕੀਤੀ ਜਾ ਸਕਦੀ ਹੈ ਜੀ। ਜ਼ਰੂਰ ਤੁਸੀਂ ਇਸ ਲੌਂਗ ਵੀਕਐਂਡ ਦੀਆਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ। ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਤੇ ਵੈਸਟ ਇੰਡੀਜ਼ ਇੰਡੀਆ ਦਾ ਮੈਚ ਵੀ ਤਕਰੀਬਨ ਖਤਮ ਹੋਣ ਵਾਲਾ ਹੀ ਹੈ ਜੀ, 1 ਗੇਂਦ ਬਾਕੀ ਵੱਜਦੀ ਹੈ, 21 ਦੌੜਾਂ ਦੀ ਜ਼ਰੂਰਤ ਹੈ। ਵੈਸਟ ਇੰਡੀਜ਼ ਨੂੰ 203 ਬਣਾ ਲਈਆਂ ਨੇ, ਉਹਨਾਂ ਨੇ 7 ਖਿਡਾਰੀ ਆਊਟ ਹੋ ਚੁੱਕੇ ਨੇ। ਇਸ ਮੈਚ ਦੀ ਵੀ ਅਪਡੇਟ ਮੈਂ ਜ਼ਰੂਰ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ। ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ।

0: ਜੀ ਦੋਸਤੋ, ਜਿਹੜੇ ਪ੍ਰੋਗਰਾਮ ਆ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੋਵੇ ਤਾਂ 416-233-7368 ਜਾਂ 8296 'ਤੇ ਕਰ ਸਕਦੇ ਹੋ। 416-233-7368 ਜਾਂ ਫਿਰ 8297 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰਸ ਹੁੰਦੇ ਨੇ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਗੱਲ ਮੇਰੇ ਨਾਲ ਕੋਈ ਵੀ ਤੁਸੀਂ ਕਰਨੀ ਹੋਵੇ 416-669-1389 'ਤੇ ਕੀਤੀ ਜਾ ਸਕਦੀ ਹੁੰਦੀ ਆ। ਰੀਅਲ ਸਟੇਟ ਸੰਬੰਧੀ ਜਾਂ ਪ੍ਰੋਗਰਾਮ ਦੇ ਸੰਬੰਧ ਵਿੱਚ ਕੋਈ ਵੀ ਗੱਲਬਾਤ ਕਰਨੀ ਹੋਵੇ ਅਤੇ ਰੀਅਲ ਸਟੇਟ ਦੀ ਗੱਲ ਕਰ ਲਈਏ ਤਾਂ ਸਾਨੂੰ ਵਾਟਰਲੂ ਯੂਨੀਵਰਸਿਟੀ ਦੇ ਨੇੜੇ ਬਿਲਕੁਲ 2 bedroom ਦੀ ਕੋਂਡੋਮੀਨੀਅਮ ਅਪਾਰਟਮੈਂਟ ਚਾਹੀਦੀ ਹੈ। ਸਾਡੇ ਕੋਲ ਕੁਆਲੀਫਾਈਡ ਬਾਹਰ ਨੇ ਜੀ ਜੋ ਇਸ ਨੂੰ ਖਰੀਦਣਾ ਚਾਹੁੰਦੇ ਨੇ। ਆਉਂਦੇ ਮਹੀਨੇ ਦੇ ਵਿੱਚ ਜਿਹੜੀ ਕਲੋਜ਼ਿੰਗ ਹੈ ਹੋ ਸਕਦੀ ਹੈ। ਜੇ ਤੁਸੀਂ ਕੋਈ ਵੀ ਅਜਿਹੀ ਤੁਹਾਡੇ ਪਾਸ ਪ੍ਰੋਪਰਟੀ ਹੈ 2 bedroom ਦੀ ਕੋਂਡੋਮੀਨੀਅਮ ਅਪਾਰਟਮੈਂਟ ਜੋੜੀ ਕਿ ਵਾਕਿੰਗ ਡਿਸਟੈਂਸ 'ਤੇ ਹੋਵੇ ਵਾਟਰਲੂ ਯੂਨੀਵਰਸਿਟੀ ਤੋਂ, ਤਾਂ ਸਾਡੇ ਨਾਲ ਸੰਪਰਕ ਕਰ ਲਿਓ। ਵੇਚਣਾ ਚਾਹੁੰਦੇ ਹੋ ਉਸ ਨੂੰ ਤਾਂ ਜ਼ਰੂਰ ਸਾਨੂੰ ਤੁਸੀਂ 416-669-1379 'ਤੇ ਕਾਲ ਕਰ ਲੈਣੀ ਹੈ। ਇਸ ਤੋਂ ਇਲਾਵਾ ਕੁਛ 1000 ਸਕੁਏਅਰ ਫੀਟ ਦਾ ਇੰਡਸਟਰੀਅਲ ਕੋਈ ਬਿਲਡਿੰਗ ਜੋ ਤੁਸੀਂ ਵੇਚਣੀ ਹੈ, ਜਿਹਦੇ ਨਾਲ ਤਕਰੀਬਨ 8 to 10 ਟ੍ਰੇਲਰ ਜਿਹੜੇ ਆ ਉਹ ਪਾਰਕ ਹੁੰਦੇ ਹੋਣ, ਇੰਨੀ ਕੁ ਸਪੇਸ ਉਹਦੇ ਨਾਲ ਹੋਵੇ, ਉਹ ਕਿਤੇ ਵੀ ਤੁਹਾਡੇ ਪਾਸ ਬ੍ਰੈਂਪਟਨ, ਮਿਸਾਗਾ, ਮਿਲਟਨ, ਕੈਲਡਨ ਇਸ ਸਾਈਡ 'ਤੇ ਹੋਵੇ, ਤਾਂ ਤੁਸੀਂ ਜ਼ਰੂਰ ਸਾਨੂੰ ਕਾਲ ਕਰ ਲੈਣੀ ਹੈ। ਉਹਦੇ ਲਈ ਵੀ 416-669-1379 ਟੈਲੀਫੋਨ ਨੰਬਰ ਹੈ। 416-669-1379 'ਤੇ ਕਦੀ ਵੀ ਕੋਈ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ, ਕਮਰਸ਼ੀਅਲ ਹੈ ਜਾਂ ਰੈਜੀਡੈਂਸ਼ੀਅਲ ਹੈ, ਅਤੇ ਜ਼ਰੂਰ ਸੰਪਰਕ ਕੀਤਾ ਜਾ ਸਕਦਾ। 416-669-1379 ਸਾਡਾ ਟੈਲੀਫੋਨ ਨੰਬਰ ਹੈ ਜੀ। ਇੰਡੀਆ ਨੇ ਮੈਚ ਜਿੱਤ ਲਿਆ ਜੀ ਅੱਜ ਦਾ। ਇੰਡੀਆ ਨੇ 223 ਦੌੜਾਂ ਬਣਾਈਆਂ ਸਨ। ਵੈਸਟ ਇੰਡੀਜ਼ 7 ਖਿਡਾਰੀਆਂ ਦੇ ਨੁਕਸਾਨ 'ਤੇ 209 ਦੌੜਾਂ ਬਣਾ ਸਕਿਆ। ਸੋ 14 ਦੌੜਾਂ ਦੇ ਨਾਲ ਇੰਡੀਆ ਨੇ ਵੀ ਅੱਜ ਦਾ ਮੈਚ, ਇਹ ਜਿਹੜਾ ਥਰਡ T20 ਜੋ ਇੰਦੌਰ ਦੇ ਵਿੱਚ ਖੇਡਿਆ ਜਾ ਰਿਹਾ ਸੀ, ਉਹ ਜਿੱਤ ਲਿਆ ਜੀ। ਸੋ ਇੰਡੀਅਨ ਟੀਮ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਨੇ ਸ਼੍ਰੀਲੰਕਾ ਨੂੰ ਅੱਜ ਹਰਾਇਆ ਜੀ ਰਾਵਲਪਿੰਡੀ ਦੇ ਵਿੱਚ, ਉਹਨਾਂ ਦਾ ਸੈਕਿੰਡ T20 ਸੀ। ਸੋ ਦੋਹਾਂ ਹੀ ਟੀਮਸ ਨੂੰ, ਇੰਡੀਆ ਨੂੰ ਔਰ ਪਾਕਿਸਤਾਨ ਨੂੰ, ਅੱਜ ਦੀ ਇਹ ਇਸ ਜਿੱਤ ਦੇ ਉੱਤੇ ਬਹੁਤ ਬਹੁਤ ਮੁਬਾਰਕਬਾਦ। ਅਤੇ ਵਿਰਕ ਸਾਹਿਬ ਨੇ ਜੀ ID 'ਤੇ ਆ ਰਿਹਾ ਜੀ, ਆਮ ਵਿਰਕ, ਦੇਖਦੇ ਹਾਂ ਕੌਣ ਨੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ? ਠੀਕ ਹੈ ਜੀ, ਠੀਕ ਹੈ। ਸਰ ਕੀ ਕਹਿਣਾ ਚਾਹੋਗੇ? ਹੈਲੋ, ਹਾਂਜੀ ਹਾਂਜੀ, ਤੁਸੀਂ ਔਨ ਏਅਰ ਹੋ ਜੀ।
1: ਹੈਲੋ,
0: ਹਾਂਜੀ ਹਾਂਜੀ, ਤੁਸੀਂ ਔਨ ਏਅਰ ਹੋ ਜੀ। ਹੈਲੋ, ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਜੀ। ਮੈਨੂੰ ਲੱਗਦਾ ਜੀ

ਤੁਹਾਨੂੰ ਸ਼ਾਇਦ ਆਵਾਜ਼ ਨਹੀਂ ਆ ਰਹੀ ਪਰ ਮੈਨੂੰ ਆਵਾਜ਼ ਤੁਹਾਡੀ ਆ ਰਹੀ ਹੈ, ਕੀ ਕਹਿਣਾ ਚਾਹੋਗੇ ਜਾਂ ਫਿਰ ਤੁਸੀਂ ਕਾਲ ਡਰੋਪ ਕਰ ਦਿਓ ਜੀ, ਫਿਰ ਤੋਂ ਕਾਲ ਕਰ ਲਿਓ ਵਾਪਸ ਜੀ। ਦੋਸਤੋ ਜੁੜੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸਾਡੀ ਗੱਲਬਾਤ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਆਪਟੀਕਲ ਵਨ ਦੇ ਵੱਲੋਂ ਮਿਲਦੀ ਹੈ। ਦੋ ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ, 905-450-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਸਾਰੀਆਂ ਹੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਨੇ ਉਹਨਾਂ ਨਾਲ ਖੁਦ ਡੀਲ ਕਰਦੇ ਨੇ, ਅਤੇ ਸਾਰੇ ਮੇਜਰ ਬ੍ਰੈਂਡ ਦੇ ਫਰੇਮਸ ਨੇ ਜਿਹੜੇ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ। 18 ਸਾਲ ਤੋਂ ਛੋਟੀ ਉਮਰ ਵਾਲੇ ਜਿਹੜੇ ਬੱਚੇ ਨੇ ਜਾਂ 65 ਸਾਲ ਤੋਂ ਜ਼ਿਆਦਾ ਉਮਰ ਦੇ ਜਿਹੜੇ ਸੀਨੀਅਰਸ ਨੇ ਉਹਨਾਂ ਦੇ ਲਈ ਫਰੀ ਸਰਵਿਸ ਉਹ ਪ੍ਰੋਵਾਈਡ ਕਰਦੇ ਨੇ, ਅਤੇ ਸਪੈਸ਼ਲ ਅਰੇਂਜਮੈਂਟ ਜੇ ਤੁਸੀਂ ਆਈ ਸਪੈਸ਼ਲਿਸਟ ਦੇ ਨਾਲ ਤੁਹਾਨੂੰ ਕੋਈ ਅਪੁਆਇੰਟਮੈਂਟ ਦੀ ਜ਼ਰੂਰਤ ਹੈ ਅਤੇ ਉਹਦੇ 'ਚ ਤੁਹਾਡੀ ਮਦਦ ਕਰ ਦਿੰਦੇ ਨੇ ਆਪਟੀਕਲ ਵਨ ਵਾਲੇ। 9054550752 ਉਹਨਾਂ ਦਾ ਟੈਲੀਫੋਨ ਨੰਬਰ ਹੈ, 905-450-0752। ਆਪਟੀਕਲ ਵਨ ਦੋ ਲੋਕੇਸ਼ਨਸ ਨੇ ਬਰੈਂਪਟਨ ਦੇ ਵਿੱਚ, ਅਤੇ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਜਾਣਾ ਹੋਵੇ ਤਾਂ ਉਹਨਾਂ ਦੇ ਹੈੱਡ ਆਫਿਸ 905-450-0752 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਪੰਜਾਬੀ ਬਾਏ ਨੇਚਰ ਵਾਲੇ 7 ਲੋਕੇਸ਼ਨਸ ਤੋਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ, ਵੈੱਜ ਨੋਨ ਵੈੱਜ ਖਾਣਿਆਂ ਦੇ ਨਾਲ ਨਾਲ ਅਗਰ ਤੁਸੀਂ ਕੇਟਰਿੰਗ ਕਰਵਾਉਣੀ ਹੈ ਤਾਂ ਬਹੁਤ ਆਲਾ ਦਰਜੇ ਦੀ ਜਿਹੜੀ ਕੇਟਰਿੰਗ ਹੈ ਉਹ ਪੰਜਾਬੀ ਬਾਏ ਨੇਚਰ ਵਾਲੇ ਕਰਦੇ ਨੇ ਮਲਟੀਪਲ ਫੂਡ ਟਰੱਕਸ ਦੇ ਨਾਲ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ, 416-937-2061 'ਤੇ ਪੰਜਾਬੀ ਬਾਏ ਨੇਚਰ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੇਟਰਿੰਗ ਦੇ ਵਾਸਤੇ ਤੁਸੀਂ caterings@punjabibainature.ca 'ਤੇ ਈਮੇਲ ਵੀ ਉਹਨਾਂ ਨੂੰ ਕਰ ਸਕਦੇ ਹੋ। ਦੁਨੀਆ ਭਰ ਦੇ ਵਿੱਚ ਕਿਤੇ ਵੀ ਘੁੰਮਣ ਜਾ ਰਹੇ ਹੋ ਅਤੇ ਫਿਰ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਕਾਲ ਕਰ ਲੈਣੀ ਹੈ, 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਟਿਕਟਾਂ ਦੇ ਨਾਲ ਨਾਲ ਅਗਰ ਕਿਸੇ ਵੀ ਕੰਟਰੀ ਦਾ ਵੀਜ਼ਾ ਤੁਸੀਂ ਲੈਣਾ, PR ਕਾਰਡ ਰੀਨਿਊ ਹੋਣ ਵਾਲਾ, ਪਾਸਪੋਰਟ ਰੀਨਿਊਲ ਦੀ ਜ਼ਰੂਰਤ ਹੈ, ਜਾਂ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਅਪਲਾਈ ਕਰਨੀ ਹੈ ਅਤੇ ਡਾਕੂਮੈਂਟਸ ਤਿਆਰ ਕਰਨ ਦੇ ਲਈ ਤੁਹਾਡੀ ਮਦਦ ਕਰ ਸਕਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। 905-678-1200 ਟੈਲੀਫੋਨ ਨੰਬਰ ਹੈ। ਨੌਰਥ ਅਮਰੀਕਾ ਦੇ ਵਿੱਚ ਕਿਤੇ ਵੀ ਤੁਹਾਨੂੰ ਟੋਇੰਗ ਸਰਵਿਸਿਜ਼ ਦੀ ਜ਼ਰੂਰਤ ਹੈ ਅਤੇ ਫਿਰ ਕਿੰਗ ਟੋਇੰਗ 416-677-2222 'ਤੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 416-677-2222 ਕਿੰਗ ਟੋਇੰਗ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਇਸੇ ਨੰਬਰ 'ਤੇ ਜੇ ਤੁਸੀਂ ਨੌਰਥ ਅਮਰੀਕਾ ਦੇ ਕਿਤੇ ਵੀ ਤੁਹਾਡਾ ਟਰੱਕ ਜਾਂ ਟ੍ਰੇਲਰ ਟੋਅ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ, ਅਤੇ ਕਾਰਾਂ ਜਿਹੜੀਆਂ ਵਿਦ ਇਨ ਕੈਨੇਡਾ ਜੇ ਤੁਸੀਂ ਕਿਤੇ ਵੀ ਜ਼ਰੂਰਤ ਪੈਂਦੀ ਟੋਅ ਕਰਵਾਉਣ ਦੀ, ਅਤੇ ਫਿਰ 416-677-2222 'ਤੇ ਕਿੰਗ ਟੋਇੰਗ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਜੂਸ ਕਾਰ ਸੇਲਸ ਤੋਂ ਗੁਰਪ੍ਰੀਤ ਢੱਡਾ ਜੀ ਵੀ ਸਹਿਯੋਗ ਕਰਦੇ ਨੇ, 416-747-4800 ਉਹਨਾਂ ਦਾ ਟੈਲੀਫੋਨ ਨੰਬਰ ਹੈ, 416-677-4768-00 ਗੁਰਪ੍ਰੀਤ ਢੱਡਾ ਜੀ, 416-747-4800 21-39 ਮਿਲਵਿਕ ਡਰਾਈਵ ਨੌਰਥ ਯੋਰਕ ਦੇ ਵਿੱਚ ਦੋ ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ। ਸਾਰੇ ਹੀ ਮੇਕਸ ਐਂਡ ਮਾਡਲ ਜੀ ਰਿਪੇਅਰ ਕਰਦੇ ਨੇ, ਇਲੈਕਟ੍ਰੀਕਲ ਕੰਮ ਹੋਣ ਵਾਲਾ, ਮਿਸ਼ਨ ਟੈਸਟ ਦੀ ਜ਼ਰੂਰਤ ਹੈ, ਜਾਂ ਤੁਸੀਂ ਕਿਊ ਬੈਂਸ ਨੂੰ ਜੈਲੋ ਸਟਿਕਰਸ ਜਿਹੜੇ ਲੱਗਦੇ ਨੇ ਉਹ ਵੀ ਉਹ ਪ੍ਰੋਵਾਈਡ ਕਰਦੇ ਨੇ ਪ੍ਰੀਮੀਅਮ ਆਟੋ ਰਿਪੇਅਰਸ ਐਂਡ ਜੂਸ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ। 416-747-6800 ਟੈਲੀਫੋਨ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਲੋਟੋਮੈਕਸ ਦਾ ਜਿਹੜਾ ਜੈਕਪੋਟ ਆ ਜੀ ਉਹ 85 ਮਿਲੀਅਨ ਦਾ ਹੋ ਗਿਆ, ਹੁਣ ਫਰਾਈਡੇ ਨਾਈਟ ਦਾ ਡਰੋਅ ਜਿਹੜਾ ਉਹ ਕੋਈ ਵੀ ਵਿਨਰ ਨਹੀਂ ਉਹਦਾ ਬਣ ਸਕਿਆ, ਅਤੇ ਮੰਗਲਵਾਰ ਨੂੰ ਹੁਣ ਇਹਦਾ ਜਿਹੜਾ ਅਗਲਾ ਡਰੋਅ ਆ ਉਹ ਹੋਣਾ, ਅਤੇ ਜੇਕਰ ਉਸ ਦਿਨ ਵੀ ਕੋਈ ਵਿਨਰ ਨਹੀਂ ਬਣਦਾ ਤਾਂ ਫਿਰ ਇਹ ਜਿਹੜੀ ਰਾਸ਼ੀ ਹੈ ਜਿਹੜੀ ਅਮਾਊਂਟ ਹੈ ਉਹ 90 ਮਿਲੀਅਨ ਤੱਕ ਇਹ ਪਹੁੰਚ ਜਾਣੀ ਆ, ਇਹ ਡਰੋਅ ਜਿਹੜਾ ਉਹ 90 ਮਿਲੀਅਨ ਦਾ ਹੋ ਜਾਣਾ। ਇਸ ਤੋਂ ਜੇ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਦਸੰਬਰ ਮਹੀਨੇ 'ਚ $80.4 ਮਿਲੀਅਨ ਦਾ ਪ੍ਰਾਈਜ਼ ਨਿਕਲਿਆ ਸੀ, ਜੋ ਕਿ ਅੰਟੇਰੀਓ ਲੰਡਨ ਦੇ ਰਹਿਣ ਵਾਲੇ ਦੋ ਫਰੈਂਡਸ ਨੇ ਇਸ ਨੂੰ ਉਹਨਾਂ ਦੇ ਵਿੱਚ ਸਪਲਿਟ ਹੋਇਆ ਸੀ ਕਿ ਦੋਵਾਂ ਨੇ ਸਾਂਝੇ ਤੌਰ 'ਤੇ ਜਿਹੜੀ ਪਲੇ ਕੀਤਾ ਸੀਗਾ ਲੋਟੋਮੈਕਸ, ਅਤੇ ਉਹਨਾਂ ਦਾ 80.4 ਮਿਲੀਅਨ ਦਾ ਇਹ ਡਰੋਅ ਆਲਰੇਡੀ ਜਿਹੜਾ ਜੈਕਪੋਟ ਆ ਲੱਗ ਚੁੱਕਿਆ, ਅਤੇ ਹੁਣ ਇਹ ਅਮਾਊਂਟ 85 ਮਿਲੀਅਨ ਦੀ ਹੋ ਗਈ ਹੈ ਜੀ। ਪਿਛਲੇ ਸਾਲ October 28 ਨੂੰ $40 ਮਿਲੀਅਨ ਦਾ ਵਿਨਰ ਹਾਲੇ ਤੱਕ ਵੀ ਸਾਹਮਣੇ ਨਹੀਂ ਆਇਆ, ਸੋ ਇਸ ਕਰਕੇ ਇਹ ਐਕਸਪਾਇਰ ਹੋ ਜਾਣਾ ਹੁਣ ਇਸ ਮਹੀਨੇ 28 ਤਰੀਕ ਨੂੰ,
ਇੱਕ ਸਾਲ ਹੋ ਜਾਣਾ ਅਤੇ 1 ਸਾਲ ਤੋਂ ਬਾਅਦ ਫਿਰ ਇਹ ਐਕਸਪਾਇਰ ਹੋ ਜਾਣਾ। ਕੋਈ ਵੀ ਵਿਨਰ ਇਹਦਾ ਸਾਹਮਣੇ ਨਹੀਂ ਆਇਆ। ਜਿਹੜੀ ਗੇਮਿੰਗ ਕਾਰਪੋਰੇਸ਼ਨ ਆ ਉਹਨਾਂ ਦੇ ਮੁਤਾਬਕ ਇਹ ਜਿਹੜੀ ਵਿਨਿੰਗ ਟਿਕਟ ਸੀਗੀ ਇਹ ਔਨ ਸਾਊਂਡ ਜਾਂ ਮੀਆ ਫੋਰਡ, ਬਲੂ ਮਾਊਂਟੇਨਸ, ਫਲੈਸ਼ ਸ਼ਰਟਨ, ਮਾਰਕਡੋ, ਧਰਮ ਅਤੇ ਜਾਂ ਹੈਨੋਵਰ ਏਰੀਏ ਦੇ ਵਿੱਚ ਖਰੀਦੀ ਗਈ ਸਮਝੀ ਜਾ ਰਹੀ ਹੈ ਜੀ ਇਹ ਗੇਮਿੰਗ ਕਾਰਪੋਰੇਸ਼ਨ ਦੇ ਮੁਤਾਬਕ। ਅਤੇ ਜਿਹੜੇ ਵਿਨਿੰਗ ਨੰਬਰ ਸਨ ਜੀ ਉਸ ਦਿਨ ਦੇ ਉਹ 06 1417 19 2643 45 ਅਤੇ ਜਿਹੜਾ ਬੋਨਸ ਨੰਬਰ ਹੈ ਉਹ 27 ਹੈ। ਸੋ ਜੇ 28 ਤਰੀਕ ਤੱਕ ਇਹਦਾ ਵਿਨਰ ਸਾਹਮਣੇ ਨਹੀਂ ਆਉਂਦਾ ਅਤੇ ਫਿਰ ਇਹ ਜਿਹੜੀ 40 ਮਿਲੀਅਨ ਦਾ ਡਰੋ ਜਿਹੜਾ ਪਿਛਲੇ ਸਾਲ 28 ਅਕਤੂਬਰ ਨੂੰ ਨਿਕਲਿਆ ਸੀ ਉਹ ਐਕਸਪਾਇਰ ਹੋ ਜਾਣਾ ਜੀ। ਕੋਈ ਬੰਦਾ 40 ਮਿਲੀਅਨ ਦੀ ਰਾਸ਼ੀ ਦਾ ਹੱਕਦਾਰ ਹੋ ਸਕਦਾ ਪਰ ਹਾਲੇ ਤੱਕ ਬਣਿਆ ਨਹੀਂ। ਉਹਦੀ ਅਮੀਰੀ ਕਿਤੇ ਨਾ ਕਿਤੇ ਹਾਲੇ ਲੁਕੀ ਪਈ ਹੈ ਜੀ। ਜੁੜੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.
1: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾਲ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: 5 से 8 तक बनाओ दिवाली ब्रांड्स के साथ। हैप्पी दिवाली।
1: मैं हरसिमरन सिंह, साडा शहर ब्रैम्पटन वध रहा है पर की साडियां सेवावां भी उसे रफ्तार नाल वध रहियां ने। पुलिस, पैरामेडिक्स, रीजनल रोड्स, पानी अते सुरक्षा सेवावां लई तुहाडी आवाज रीजन तक पहुंचाउणा मेरी तरजीह है। वार्ड 9 अते 10 तों आई एम कैंडिडेट फॉर रीजनल काउंसलर। आउण वाली 26 अक्टूबर नूं वोट फॉर चेंज, वोट हरसिमरन सिंह।
2: ऑथराइज्ड एंड पेड बाय द कैंपेन ऑफिस ऑफ हरसिमरन सिंह।
3: प्रीमियम ऑटो रिपेयर्स एंड यूज्ड कार सेल्स, गुरप्रीत अड्डा होरां दा फोन नंबर 416-747-6800। ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮਿਸ਼ਨ ਟੈਸਟ ਕਰਵਾਉਣਾ ਹੈ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼, ਇੰਜਨ ਟਿਊਨ ਅਪ, ਟਰਾਂਸਮਿਸ਼ਨ ਟਿਊਨ ਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ। ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ। ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ, ਨੌਰਥ ਯਾਰਕ, ਗੁਰਪ੍ਰੀਤ ਰੱਡਾ ਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-747-6800। 416-747-6800, premium auto repairs and used car sales।

0: ਜੀ ਦੋਸਤੋ, ਜਿਹੜੇ ਪ੍ਰੋਗਰਾਮ ਆ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੋਵੇ ਤਾਂ 416-233-7368 ਜਾਂ 82-97 'ਤੇ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਫਿਰ 416-669-1379 ਟੈਲੀਫੋਨ ਨੰਬਰ ਹੁੰਦਾ ਜੀ, 416-669-1379 ਮੇਰਾ ਟੈਲੀਫੋਨ ਨੰਬਰ ਹੈ। ਆਫਟਰ 2 o'clock ਅਗਰ ਤੁਸੀਂ ਕਾਲ ਕਰਨੀ ਹੈ, ਟਿਲ ਦੈਨ ਤੁਸੀਂ ਮੈਨੂੰ 416-233-7368 ਜਾਂ ਫਿਰ 8297 'ਤੇ ਕਰ ਸਕਦੇ ਹੋ। ਟੋਰੋਂਟੋ ਦੇ ਜਿਹੜੇ ਮੇਅਰਲ ਕੈਂਡੀਡੇਟ ਨੇ ਜੀ, ਬ੍ਰੈਡ ਬ੍ਰੈਡਫੋਰਡ, ਉਹਨਾਂ ਨੇ ਕਿਹਾ ਕਿ ਜੇਕਰ ਉਹ ਮੇਅਰ ਬਣਦੇ ਨੇ ਤਾਂ 1 ਸਾਲ ਤੱਕ ਪ੍ਰੋਪਰਟੀ ਟੈਕਸ ਫਰੀਜ਼ ਕਰ ਦੇਣਗੇ। ਜਦੋਂ ਕਿ ਓਲੀਵੀਆ ਚਾਓ ਜਿਹੜੇ ਕਿ ਇਸ ਵੇਲੇ ਮੇਅਰ ਟੋਰੋਂਟੋ ਦੇ ਨੇ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਰਵਿਸਿਜ਼ ਘੱਟ ਹੋਣਗੀਆਂ ਅਤੇ ਸਿਟੀ ਪੁਰਾਣੇ ਦਿਨਾਂ ਵੱਲ ਚਲੀ ਜਾਵੇਗੀ। ਪਰ ਬ੍ਰੈਡਫੋਰਡ ਦਾ ਕਹਿਣਾ ਕਿ ਵਾਧੂ ਜਿਹੜਾ ਉਗਰਾਇਆ ਗਿਆ ਟੈਕਸ ਹੈ ਉਹਨੂੰ ਵਰਤ ਕੇ ਸਰਵਿਸਿਜ਼ ਉਸੇ ਤਰ੍ਹਾਂ ਚੱਲ ਸਕਦੀਆਂ ਨੇ। ਔਰ ਉਹਨਾਂ ਦੇ ਮੁਤਾਬਕ 2025 ਦੇ ਜਿਹੜੇ ਅੰਕੜੇ ਹੈ ਉਹ ਦੱਸਦੇ ਨੇ ਕਿ ਸਿਟੀ ਨੇ ਕੋਈ $5.6 billion ਪ੍ਰੋਪਰਟੀ ਟੈਕਸ ਦੇ ਰੂਪ ਦੇ ਵਿੱਚ ਇਕੱਠਾ ਕੀਤਾ, ਲੇਕਿਨ 5.5 billion ਹੀ ਖਰਚਿਆ ਗਿਆ। ਇਸੇ ਤਰ੍ਹਾਂ ਹੀ 2024 ਦੇ ਵਿੱਚ $130 million ਦਾ ਜਿਹੜਾ ਗੈਪ ਹੈ ਉਹ ਸੀਗਾ, ਬੱਚਤ ਸੀ, ਜਿਸ ਨੂੰ ਖਰਚ ਕੇ ਸਿਟੀ ਸਰਵਿਸਿਜ਼ ਉਸੇ ਤਰ੍ਹਾਂ ਨਾਲ ਹੀ ਪ੍ਰੋਵਾਈਡ ਕਰ ਸਕਦੀ ਹੈ। ਪਰ ਉਹ ਬਾਬਿਆਂ ਨੂੰ ਪੁੱਛੇ ਵੀ ਜੇ 1 ਸਾਲ ਤਾਂ ਫਰੀਜ਼ ਕਰ ਦਿਓਗੇ, ਆਉਂਦੇ ਫਿਰ ਬਾਕੀ 3 ਸਾਲ ਕੀ ਕਰੋਗੇ? ਇਹ ਹੁਣ ਲੋਕ ਹੀ ਸੋਚ ਸਕਦੇ ਆ ਜੀ। ਅਤੇ ਇਹੋ ਜਿਹੜੇ ਲੁਭਾਵੇਂ ਤੁਹਾਨੂੰ ਵਿਚਾਰਾਂ ਦੇ ਥੱਲੇ ਕੈਂਡੀਡੇਟਸ ਦਾ ਇੱਕ ਕੰਮ ਆ ਜੀ, ਇੱਕ ਪੋਲੀਟਿਕਸ ਹੈ ਹੀ ਇਸ ਤਰ੍ਹਾਂ ਦੀ ਕਿ ਤੁਹਾਨੂੰ ਬੜੇ ਅਲਿਓਰਿੰਗ ਤਰੀਕੇ ਦੇ ਨਾਲ ਜਿਹੜਾ ਭਰਮਾਇਆ ਜਾਂਦਾ ਜੀ, ਉਹ ਵੀ ਅਸੀਂ ਆਹ ਕਰ ਦੇਣਾ, ਅਸੀਂ ਆਹ ਕਰ ਦੇਣਾ, ਅਸੀਂ ਆਹ ਕਰ ਦੇਣਾ, ਲੇਕਿਨ ਏਜੰਡਾ ਕੁਛ ਹੋਰ ਹੁੰਦਾ, ਉਸ ਤੋਂ ਬਾਅਦ ਕੀ ਹੁੰਦਾ ਉਹ ਆਪਾਂ ਨੂੰ ਸਭ ਨੂੰ ਪਤਾ। ਅਤੇ ਹੁਣ ਅੱਜ ਇੱਕ ਹੋਰ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਅੱਜ ਜਿਹੜਾ ਐਡਵਾਂਸ ਪੋਲਸ ਦਾ ਆਖਰੀ ਦਿਨ ਹੈ, ਵੈਸੇ ਟੋਰੋਂਟੋ ਏਰੀਏ 'ਚ 16-17 ਨੂੰ ਵੀ ਹੋਣੀ ਹੈ, ਸੋ ਅੱਜ ਤੁਸੀਂ 5 ਵਜੇ ਤੱਕ ਆਪਣੀ ਵੋਟ ਜਿਹੜੀ ਹੈ ਉਹ ਪਾ ਸਕਦੇ ਹੋ। ਆਪਣੇ ਵਾਰਡ ਦੇ ਵਿੱਚ ਕਿਹੜਾ ਸੈਂਟਰ ਤੁਹਾਡੇ ਲਈ ਅੱਜ ਖੁੱਲ੍ਹਾ ਹੋਇਆ ਇਹ ਤੁਸੀਂ ਸਰਚ ਕਰ ਲਓ, ਜਾਂ ਜਿਹੜੀ ਤੁਹਾਡਾ ਕੋਈ ਵੀ ਕੈਂਡੀਡੇਟ ਹੈ ਉਹਨੂੰ ਪੁੱਛਿਆ ਜਾ ਸਕਦਾ, ਕਿਉਂਕਿ 4 ਵੋਟਾਂ ਤੁਸੀਂ ਪਾਉਣੀਆਂ ਨੇ ਜੀ, 4 ਅਲੱਗ-ਅਲੱਗ ਪੋਜੀਸ਼ਨਸ ਦੇ ਵਾਸਤੇ, ਜਿਹਦੇ 'ਚ ਮੇਅਰ ਹੈ, ਰੀਜਨਲ ਕੌਂਸਲਰ ਹੈ, ਕੌਂਸਲਰ ਹੈ ਅਤੇ ਸਕੂਲ ਟਰੱਸਟੀ ਹੈ। ਮੇਅਰ ਔਰ ਸਕੂਲ ਟਰੱਸਟੀ ਇੱਕ ਪੇਜ 'ਤੇ ਤੁਹਾਨੂੰ ਮਿਲਣੇ ਨੇ, ਅਤੇ ਜਿਹੜਾ ਕੌਂਸਲਰ ਜਾਂ ਰੀਜਨਲ ਕੌਂਸਲਰ ਹੈ ਉਹ 2nd page 'ਤੇ ਤੁਹਾਨੂੰ ਮਿਲੇਗਾ। ਸੋ ਵੋਟ ਤੁਸੀਂ ਜ਼ਰੂਰ ਪਾਉਣੀ ਹੈ। ਅਗਰ 26 ਤਰੀਕ ਤੁਹਾਡੇ ਵਾਸਤੇ ਥੋੜ੍ਹਾ ਔਖਾ ਲੱਗ ਰਿਹਾ ਕਿ ਉਸ ਦਿਨ ਦਾ ਨਹੀਂ ਲੱਗਣਾ, ਤਾਂ ਫਿਰ ਅੱਜ ਮੌਕਾ ਹੈ ਤੁਹਾਡੇ ਪਾਸ, 5 ਵਜੇ ਤੱਕ ਤੁਸੀਂ ਆਪਣੀ ਵੋਟ ਜ਼ਰੂਰ ਪਾਉਣੀ ਹੈ। ਔਰ ਵੋਟ ਇਸ ਕਰਕੇ ਵੀ ਜ਼ਰੂਰ ਪਾਉਣੀ ਹੈ ਕਿ ਜਿਹੜਾ ਉਹ ਧੱਬਾ ਇੱਕ ਲੱਗਾ ਹੋਇਆ ਕਿ ਸਿਟੀ ਦੀਆਂ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਅਤੇ ਜਿਹੜਾ ਨੰਬਰ ਹੈ ਉਹ 30% ਤੋਂ ਉੱਪਰ ਨਹੀਂ ਜਾਂਦਾ, ਤਕਰੀਬਨ 25-26-27 'ਤੇ ਹੀ ਰਹਿ ਜਾਂਦਾ। ਸੋ ਇਸ ਵਾਰੀ ਕੋਸ਼ਿਸ਼ ਕਰੋ ਕਿ ਉਹ ਨੰਬਰ ਵਧਾਇਆ ਜਾਵੇ। ਸਾਡੀ ਜਿਹੜੀ ਮੁੱਢਲੀਆਂ ਸਾਡੀਆਂ ਲੋੜਾਂ ਨੇ ਉਹ ਸਿਟੀ ਨਾਲ ਹੀ ਜੁੜੀਆਂ ਹੁੰਦੀਆਂ ਨੇ, ਅਤੇ ਵੱਧ ਤੋਂ ਵੱਧ ਜੇ ਅਸੀਂ ਵੋਟਾਂ ਪਾਵਾਂਗੇ ਤਾਂ ਇੱਕ ਚੰਗਾ ਕੈਂਡੀਡੇਟ ਜਿਹੜਾ ਉਹ ਚੁਣ ਕੇ ਅਸੀਂ ਸਿਟੀ ਦੇ ਵਿੱਚ ਭੇਜਾਂਗੇ, ਕੌਂਸਲ ਦੇ ਵਿੱਚ ਭੇਜਾਂਗੇ, ਜੋ ਸਾਡੇ ਲਈ ਚੰਗੇ ਕੰਮ ਵੀ ਜ਼ਰੂਰ ਕਰੇਗਾ। ਸੋ ਸਾਡੇ ਵੱਲੋਂ ਅਪੀਲ ਹੈ ਜੀ ਕਿ ਵੋਟ ਜ਼ਰੂਰ ਪਾਇਓ। ਔਰ ਅੱਜ ਐਡਵਾਂਸ ਪੋਲਸ 5 ਵਜੇ ਤੱਕ ਨੇ ਚੱਲਣੀਆਂ ਨੇ, ਸਵੇਰੇ 10 ਵਜੇ ਤੋਂ ਖੁੱਲ੍ਹੇ ਹੋਏ ਨੇ। ਆਪਣੇ ਵਾਰਡ ਦੇ ਵਿੱਚ ਜਿੱਥੇ ਵੀ ਤੁਸੀਂ ਸੈਂਟਰ ਅੱਜ ਖੁੱਲ੍ਹਾ ਹੋਇਆ ਐਡਵਾਂਸ ਪੋਲਸ ਦੇ ਵਾਸਤੇ, ਉੱਥੇ ਜਾ ਕੇ ਵੋਟ ਜ਼ਰੂਰ ਪਾ ਕੇ ਆਉਣੀ ਹੈ। ਹਰਜਿੰਦਰ ਗਿੱਲ ਜੁੜ ਚੁੱਕੇ ਨੇ ਜੀ ਆਪਣੇ ਨਾਲ। ਹਰਜਿੰਦਰ ਸਵਾਗਤ ਜੀ।
1: ਜੀ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਲੌਂਗ ਵੀਕਐਂਡ ਦੀਆਂ ਸ਼ੁਭਕਾਮਨਾਵਾਂ, ਅਤੇ ਨਾਲ ਹੀ ਜਿਵੇਂ ਤੁਸੀਂ ਵੋਟਾਂ ਦੀ ਗੱਲ ਕੀਤੀ ਹੈ ਤਾਂ ਇਹ ਵੀ ਇੱਕ ਫੈਸਟੀਵਲ ਹੈ, ਇੱਕ ਤਿਉਹਾਰ ਹੈ, ਇੱਕ ਸੈਲੀਬ੍ਰੇਸ਼ਨ ਦਾ ਮੌਕਾ ਹੈ। ਸੋ ਸੱਚੀ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਜੀ, ਇਹਨੂੰ ਪਤਾ ਨੀ ਕਿਉਂ ਮੈਂ ਹੈਰਾਨ ਹੋ ਜਾਂਦਾ ਵੀ ਅਸੀਂ ਕਿਉਂ ਮਿਸ ਕਰ ਜਾਂਦੇ ਇਸ ਸੈਲੀਬ੍ਰੇਸ਼ਨ ਨੂੰ, ਕਿਉਂਕਿ ਜਿਹੜੇ ਬੰਦੇ ਕੋਲ ਵੋਟ ਬਣੀ ਹੋਈ ਹੈ, ਔਰ ਵੱਡੀ ਗੱਲ ਇਹ ਹੈ ਵੀ ਇੱਥੇ ਆਪਣੇ ਕੋਲ ਕੈਨੇਡਾ ਚ ਕਿੰਨੇ ਮਲਟੀਪਲ ਡੇਜ਼ ਮਿਲ ਜਾਂਦੇ ਆ। ਹੁਣ ਬ੍ਰੈਂਪਟਨ ਦੀ ਗੱਲ ਕਰੀਏ ਤਾਂ 5 ਐਡਵਾਂਸ ਪੋਲਿੰਗ ਦੇ ਦਿਨ ਨੇ, ਤੇ ਫਿਰ 6ਵਾਂ ਵੋਟਿੰਗ ਡੇ ਆ। ਬਾਕੀ ਅਲੱਗ ਅਲੱਗ ਸ਼ਹਿਰਾਂ ਚ ਵੀ ਇੱਦਾਂ ਹੀ 3-3-4-4 ਦਿਨ 5-5 ਦਿਨ ਵੱਖਰੇ ਵੱਖਰੇ ਡੇਟਸ ਦੇ ਉੱਪਰ ਐਡਵਾਂਸ ਪੋਲਿੰਗ ਦੇ ਲਈ ਅਵੇਲੇਬਲ ਨੇ। ਸੋ ਜਿੱਥੇ ਕਿਤੇ ਵੀ ਜਿਹੜੇ ਸ਼ਹਿਰ ਚ ਵੀ ਸਾਡੇ ਸਰੋਤੇ ਰਹਿੰਦੇ ਆ, ਸੋ ਜ਼ਰੂਰ ਇਸ ਸੈਲੀਬ੍ਰੇਸ਼ਨ ਦਾ ਹਿੱਸਾ ਬਣੋ, ਇਸ ਇੱਕ ਬਹੁਤ ਇੰਪੋਰਟੈਂਟ, ਵਿਸ਼ੇਸ਼ ਤੌਰ ਤੇ ਜਿਨ੍ਹਾਂ ਦੀਆਂ ਫਸਟ ਟਾਈਮ ਬੱਚਿਆਂ ਦੀਆਂ ਵੋਟਸ ਬਣੀਆਂ ਇਸ ਵਾਰੀ, ਸੋ ਤੁਸੀਂ ਉਹਨਾਂ ਨੂੰ ਨਾਲ ਜਦੋਂ ਲੈ ਕੇ ਜਾਓਗੇ, ਯੂ ਵਿਲ ਫੀਲ ਸਮਥਿੰਗ ਡਿਫਰੈਂਟ ਜਿਹੜਾ ਜਦੋਂ ਬੱਚੇ ਪਹਿਲੀ ਵਾਰੀ ਵੋਟ ਪਾਉਂਦੇ ਆ। ਈਵਨ ਮੈਨੂੰ ਯਾਦ ਹੈ ਮਨਜੀਤ ਜੀ, ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ ਜਦੋਂ ਪਹਿਲੀ ਵਾਰ ਵੋਟ ਪਾਉਣ ਗਿਆ ਸੀ ਮੈਂ ਵੀ, ਤਾਂ ਇੱਕ ਵੱਖਰੀ ਤਰ੍ਹਾਂ ਦੀ ਫੀਲਿੰਗ ਸੀ, ਇੱਕ ਵੱਖਰੀ ਤਰ੍ਹਾਂ ਦਾ ਚਾਅ ਸੀ, ਵੱਖਰੀ ਤਰ੍ਹਾਂ ਦੀ ਇੱਕ ਓਨਰਸ਼ਿਪ ਸੀ, ਹਨਾ। ਉਹ ਤੇ ਉਸ ਓਨਰਸ਼ਿਪ ਨੂੰ ਲੈਣ ਲਈ ਸਾਡੇ ਬਜ਼ੁਰਗਾਂ ਨੇ ਜਾਂ ਹੋਰ ਕਿੰਨੇ ਲੋਕਾਂ ਨੇ ਆਪਣੀਆਂ ਕਿੰਨੀਆਂ ਘਾਲਣਾ ਘਾਲੀਆਂ ਨੇ। ਤੇ ਜਿਹੜੇ ਲੋਕ ਚਲੋ ਇੱਥੋਂ ਦੇ ਜੰਮੇ ਪਲੇ ਨੇ, ਉਹ ਤਾਂ ਬੋਰਨ ਬਰਾਟ ਅਪ ਏਰੀ ਉਹ ਫੋਰ ਗ੍ਰਾਂਟਿਡ ਲਈ ਬੈਠੇ ਆ, ਪਰ ਜਿੰਨੇ ਕਿ ਇਸ ਵੇਲੇ ਸਾਡੇ ਲਿਸਨਰ ਆ ਹੁਣ ਸਾਨੂੰ ਸੁਣਦੇ ਆ, ਮੈਜੋਰਿਟੀ ਉਹਨਾਂ ਦੇ ਵਿੱਚ ਪੰਜਾਬ ਤੋਂ ਆ ਕੇ ਇੱਥੇ ਉਹਨਾਂ ਨੇ ਸਿਟੀਜ਼ਨਸ਼ਿਪ ਲਈ, ਅੱਗੋਂ ਉਹਨਾਂ ਦੇ ਬੱਚਿਆਂ ਨੇ ਬਾਏ ਬਰਥ ਉਹ ਸਿਟੀਜ਼ਨ ਹੋਣਗੇ, ਤਾਂ ਉਹਨਾਂ ਨੂੰ ਇੰਪੋਰਟੈਂਸ ਅਸੀਂ ਸਮਝਾਈਏ ਵਿਸ਼ੇਸ਼ ਤੌਰ ਤੇ, ਕਿੰਨੀ ਵੱਡੀ ਗਿਣਤੀ ਦੇ ਵਿੱਚ ਬੱਚੇ ਨੇ ਜਿਹੜੇ ਉਹ ਨਿਕਲਦੇ ਨਹੀਂ ਆ ਵੋਟ ਪਾਉਣ ਲਈ। ਬਜ਼ੁਰਗਾਂ ਨੂੰ, ਬੱਚਿਆਂ ਨੂੰ, ਮਾਪਿਆਂ ਨੂੰ, ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਇਸ ਸੈਲੀਬ੍ਰੇਸ਼ਨ ਦਾ ਹਿੱਸਾ ਜ਼ਰੂਰ ਬਣੀ। ਜੀ
0: ਬਿਲਕੁਲ ਜੀ ਬਿਲਕੁਲ। ਔਰ ਅੱਜ 5 ਵਜੇ ਤੱਕ ਦੋਸਤੋ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਅਤੇ 5 ਵਜੇ ਤੱਕ ਤੁਸੀਂ ਅੱਜ ਐਡਵਾਂਸ ਪੋਲਸ ਦੇ ਵਿੱਚ ਆਪਣੀ ਵੋਟ ਜਿਹੜੀ ਆ ਉਹ ਪਾ ਸਕਦੇ ਹੋ, ਨਹੀਂ ਤਾਂ ਫਿਰ 26 ਅਕਤੂਬਰ ਤੇ ਹੈ ਹੀ ਜੀ ਉਦਣ ਵੀ, ਕਿਉਂਕਿ ਕੋਈ ਵੀ ਇਲੈਕਸ਼ਨ ਜਦੋਂ ਵੀ ਹੁੰਦੀ ਹੈ, 16-17 ਵੀ ਹੈਗੀ ਆ, 16-17 ਵੀ ਹੈਗੀ ਆ, ਪਰ 26 ਤਰੀਕ ਮੈਂ ਇਸ ਕਰਕੇ ਕਹਿ ਰਿਹਾ ਕਿ ਉਹ ਨਾ ਭੁੱਲਿਓ, ਉਹ ਆਖਰੀ ਡੈਡਲਾਈਨ ਆ ਜੀ ਉਦਣ ਵੋਟ ਪਾਉਣ ਦੀ, ਕਿ ਜੇ 26 ਵੀ ਲੰਘੀ ਫਿਰ ਤਾਂ ਤੁਸੀਂ ਖੁੰਝ ਗਏ, ਫਿਰ ਟ੍ਰੇਨ ਨਿਕਲ ਗਈ ਤੁਹਾਡੀ, ਫਿਰ ਨਹੀਂ ਮੁੜ ਕੇ ਫੜੀ ਜਾਣੀ 4 ਸਾਲ।
1: ਇਹਨੂੰ ਸੱਚੀ ਇੱਕ ਇਵੈਂਟ ਲੈ ਕੇ ਚੱਲੀਏ ਅਸੀਂ, ਬੜਾ ਚੰਗਾ ਲੱਗਣਾ ਦੇਖਿਓ ਤੁਸੀਂ। ਮਤਲਬ ਪਤਾ ਨਹੀਂ ਅਸੀਂ ਕਿਉਂ ਆਪਣੇ ਆਪ ਨੂੰ, ਲੋਕ ਨਿਕਲਦੇ ਨਹੀਂ ਆ ਜਾਂ ਅਵੇਅਰਨੈਸ ਨਹੀਂ ਆ ਜਾਂ ਕੀ ਆ ਜਾਂ ਕਿੱਥੇ ਕਮੀ ਕਿੱਥੇ ਆ, ਸਮਝ ਤੋਂ ਪਰੇ ਆ, ਕਿਉਂਕਿ ਆਪਾਂ ਨੂੰ ਤਾਂ ਸ਼ਾਇਦ ਮਨਜੀਤ ਜੀ, ਆਪਾਂ ਕਿਉਂਕਿ ਰੇਡੀਓ ਨਾਲ ਜੁੜੇ ਹੋਣ ਕਰਕੇ ਜਾਂ ਥੋੜਾ ਬਹੁਤਾ ਹੋਰ ਬਾਕੀ ਸਾਡੇ ਕੰਮ ਕਾਰ ਇੱਦਾਂ ਦੇ ਆ, ਤਾਂ ਸ਼ਾਇਦ ਸਾਨੂੰ ਤਾਂ ਇਹ ਰੋਜ਼ ਨੌਕ ਹੁੰਦੀ ਇਹ ਚੀਜ਼
0: ਜੀ।
1: ਸੋ ਹੁਣ ਕਿਹੜੇ ਲੋਕ ਨੇ ਉਹ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਵੋਟਾਂ ਪੈ ਹਟੀਆਂ?
0: ਨਹੀਂ ਇੱਦਾਂ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਹੁਣ ਤੇ ਚਲੋ ਬਹੁਤੇ ਨਹੀਂ ਤਾਂ ਥੋੜੇ ਸਾਇੰਸ ਤੁਹਾਨੂੰ ਜ਼ਰੂਰ ਮਿਲਦੇ ਆ ਹਰ ਏਰੀਏ ਦੇ ਵਿੱਚ, ਔਰ ਜੇ ਉਹ ਤੁਸੀਂ ਦੇਖਦੇ ਹੋ ਤੇ ਇਹਨਾਂ ਤੇ ਜ਼ਰੂਰ ਕਲਿੱਕ ਕਰਦਾ ਹੋਣਾ ਕਿ ਵੀ ਇਹ ਸਾਈਨ ਕਿਸ ਚੀਜ਼ ਦੇ ਲੱਗ ਗਏ ਨਾ। ਤੇ ਵੈਸੇ ਵੀ ਮੈਨੂੰ ਲੱਗਿਆ ਕਿ ਇਸ ਵਾਰੀ ਜਿਹੜੇ ਡੋਰ ਨੋਕਿੰਗ ਵੀ ਪਹਿਲਾਂ ਨਾਲੋਂ ਜ਼ਿਆਦਾ ਹੋਈ ਆ, ਜਿਹੜੀ ਪਿਛਲੀ ਇਲੈਕਸ਼ਨ ਹੋਈ ਸੀ ਉਦੋਂ ਥੋੜ੍ਹਾ ਜਿਹਾ ਕੁਆਇਟ ਰਿਹਾ ਸੀ ਕੰਮ, ਕਾਫੀ ਬਹੁਤ ਘੱਟ ਕੈਂਡੀਡੇਟਸ, ਹੁਣ ਚਲੋ ਖੁਦ ਆਪ ਨਹੀਂ ਤੇ ਉਹਨਾਂ ਦੇ ਜਿਹੜੇ ਵਲੰਟੀਅਰਸ ਨੇ ਉਹ ਤੁਹਾਡੇ ਕੋਲ ਜ਼ਰੂਰ ਆ ਰਹੇ ਨੇ, ਮੇਰਾ ਖਿਆਲ 1 ਵਾਰ ਤੋਂ ਵੀ ਵੱਧ ਆ ਚੁੱਕੇ ਨੇ ਆਪਣੇ ਡੋਜ਼ ਦੇ ਉੱਤੇ ਉਹਨੇ ਨੌਕ ਕੀਤਾ। ਤੇ ਜ਼ਰੂਰ ਚੇਤਾ ਰੱਖਿਓ ਕਿ ਅੱਜ ਜਾਂ 16-17 ਜਾਂ ਫਿਰ 26 ਨੂੰ ਜਿਹੜੀ ਇਹ ਵੋਟ ਜ਼ਰੂਰ ਪਾਉਣੀ ਆ ਜੀ, ਤਾਂ ਕਿ ਮੁੜ ਕੇ ਤੁਹਾਡੇ 'ਚ ਮਨ ਦੇ ਵਿੱਚ ਅਜਿਹਾ ਕੋਈ ਸ਼ੰਕਾ ਨਾ ਰਹੇ ਕਿ ਵੀ ਮੈਂ ਵੋਟ ਨਹੀਂ ਸੀ ਪਾਈ ਅਤੇ ਮੈਂ ਹੁਣ ਕੁਐਸਚਨ ਕਰ ਰਿਹਾ। ਅਤੇ ਜੇ ਚੰਗੀਆਂ ਵੋਟਸ ਜਿਹੜੀਆਂ ਚੰਗੇ ਨੰਬਰਸ ਦੇ ਨਾਲ ਇਸ ਵਾਰੀ ਜਿਹੜੀ ਪੋਲ ਹੋਏਗੀ, ਨੰਬਰਸ ਵਧਣਗੇ ਤਾਂ ਡੈਫੀਨੇਟਲੀ ਚੰਗੇ ਕੈਂਡੀਡੇਟ ਸਾਹਮਣੇ ਜਿਹੜੇ ਜਿੱਤ ਕੇ ਜਾਣਗੇ ਜੀ, ਔਰ ਕੌਂਸਲ ਦੇ ਵਿੱਚ ਸਾਡੀ ਨੁਮਾਇੰਦਗੀ ਉਹਨਾਂ ਨੇ ਕਰਨੀ ਆ, 4 ਸਾਲ ਕਰਨੀ ਆ। ਸੋ ਵੀ ਵੈਰੀ ਕੇਅਰਫੁਲ, ਅਤੇ ਵੈਸੇ ਵੀ ਸਾਡਾ ਜਿਹੜਾ ਹੱਕ ਹੈ ਜੀ, ਅਸੀਂ ਕਿਉਂ ਉਹਨੂੰ ਅਣਗੌਲਿਆ ਕਰੀਏ, ਜ਼ਰੂਰ ਉਹਨੂੰ ਵਰਤੀ ਅਸੀਂ।
1: ਸੋ ਇੱਕ ਨਾ ਹੋ ਸਕਦਾ ਥੋੜ੍ਹਾ ਜਿਹਾ ਟਫ ਲੱਗੇ ਮੇਰੀ ਇਹ ਗੱਲ ਜਿਹੜੀ ਮੈਂ ਕਹਿਣ ਲੱਗਿਆ, ਬਟ ਰਿਸਪੈਕਟਫੁਲੀ ਕਹਿਣ ਲੱਗਿਆ ਵੀ ਕਈ ਵਾਰੀ ਨਾ ਕਈ ਸਾਡੀ ਲਾਈਫ ਦੇ ਵਿੱਚ ਕਈ ਮੌਕੇ ਹੁੰਦੇ ਆ, ਆਪਾਂ ਜਦੋਂ ਕੋਈ ਫੈਸਲਾ ਕਰਨਾ ਹੁੰਦਾ, ਡਿਸੀਜਨ ਲੈਣਾ ਹੁੰਦਾ,
0: ਤਾਂ
1: ਆਪਾਂ ਅਕਸਰ ਕਈ ਵਾਰੀ ਬੰਦਾ ਕਹਿ ਦਿੰਦਾ ਯਾਰ ਜੇ ਜਿਉਂਦੇ ਆ ਤਾਂ ਜਿਉਂਦੇ ਦਿਸਣੇ ਚਾਹੀਦੇ ਆ, ਜਿਉਂਦਿਆਂ ਜੀ ਜੇਕਰ ਅਸੀਂ ਆਪਣੀ ਹੋਂਦ ਨੂੰ ਹੀ ਮਿਟਾ ਲਿਆ, ਮਤਲਬ ਬਹੁਤ ਮੌਕੇ ਹੋਰ ਹੁੰਦੇ ਆ, ਮੈਂ ਇਹ ਨਹੀਂ ਕਹਿੰਦਾ ਵੀ ਇਹ ਕੋਈ ਪਰਲੋ ਆ ਜਾਣੀ ਜੇ ਤੁਸੀਂ ਵੋਟ ਨਾ ਪਾਈ, ਪਰ ਸ਼ਾਇਦ ਘੱਟ ਵੀ ਨਹੀਂ ਹੈ ਜੇ ਤੁਸੀਂ ਆਪਣੇ ਜਿੱਥੇ ਵੱਸਦੇ ਆ, ਜਿਸ ਸੋਸ਼ਲ ਸਾਈਕਲ ਦਾ, ਜਿਸ ਸਮਾਜਿਕ ਤਾਣੇ ਬਾਣੇ ਦਾ ਆਪਾਂ ਹਿੱਸਾ ਆ, ਤਾਂ ਜੇ ਹਾਂ ਜਾਂ ਤਾਂ ਫਿਰ ਆਪਾਂ ਜੰਗਲਾਂ 'ਚ ਜਾ ਕੇ ਰਹਿਣ ਲੱਗੇ ਹੋਈਏ ਵੀ ਸਾਨੂੰ ਕੋਈ ਲੈਣਾ ਦੇਣਾ ਹੀ ਨਹੀਂ ਆ, ਹਾਂ ਉਹ ਵਿਅਕਤੀ ਜੇਕਰ ਕਿਸੇ ਦੀ ਹੈ ਤਾਂ ਉੱਤੇ ਆਪਣਾ ਕੋਈ ਕੰਟਰੋਲ ਨਹੀਂ ਹੈ, ਪਰ ਸਾਰੇ ਬੰਦੇ ਮਟੀਰੀਅਲਿਸਟਿਕ ਅੱਜ ਆਪਣਾ ਜੋ ਵੀ ਸਾਡੀਆਂ ਰੋਜ਼ਮਰਾ ਦੀ ਲਾਈਫ ਦੇ ਵਿੱਚ ਸੰਬੰਧਿਤ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ, ਅਸੀਂ ਉਹਨਾਂ ਨੂੰ ਹੰਢਾਉਂਦੇ ਵੀ ਆ, ਉਹਨਾਂ ਨੂੰ ਵਰਤਦੇ ਆ, ਉਹਨਾਂ ਦੇ ਥਰੂ ਹੁੰਦੇ ਆ, ਨਫੇ ਨੁਕਸਾਨ ਜਾਂ ਵਾਧੇ ਘਾਟੇ ਜਾਂ ਫੈਸਿਲਿਟੀਜ਼ ਦੀ ਗੱਲ ਕਰੀਏ, ਸੜਕਾਂ ਦੀ ਗੱਲ ਕਰੀਏ, ਪਾਣੀ ਦੀ ਗੱਲ ਕਰੀਏ, ਸਾਡੇ ਘਰਾਂ ਦੀ ਗੱਲ ਕਰੀਏ, ਤਾਂ ਉਹ ਸਾਰਾ ਕੁਛ ਇਸੇ ਸਿਸਟਮ ਦਾ ਹੀ ਹਿੱਸਾ, ਤੇ ਉਸ ਸਿਸਟਮ ਨੂੰ ਸਭ ਤੋਂ ਜ਼ਿਆਦਾ ਨੇੜੇ ਤੋਂ ਜਿਹੜੀ ਚੀਜ਼ ਪ੍ਰਭਾਵਿਤ ਕਰਦੀ ਹੈ ਉਹ ਸਾਡੀਆਂ ਸਿਟੀ ਦੀਆਂ ਚੋਣਾਂ ਕਰਦੀਆਂ। ਸੋ ਉੱਥੇ ਆਪਾਂ ਜ਼ਰੂਰ ਨਿਕਲੀਏ, ਕਿਉਂਕਿ ਮਕਸਦ ਇਹ ਗੱਲ ਬਾਰ ਬਾਰ ਕਹਿਣ ਦਾ ਮੰਜੀ ਜੀ, ਆਪਾਂ ਕੋਈ ਇਹ ਨਹੀਂ ਵੀ ਆਪਾਂ ਸਾਰੇ ਸਿਆਣੇ ਆਪੋ ਆਪਣੇ ਥਾਈ, ਪਰ ਜਦੋਂ ਪ੍ਰੋਵਿੰਸ਼ਲ ਜਾਂ ਫੈਡਰਲ ਚੋਣਾਂ ਹੁੰਦੀਆਂ ਉਦੋਂ 70-70% ਤੱਕ ਜਾਂਦੀ ਹੈ ਨਾ ਵੋਟ ਪਰਸੈਂਟੇਜ, ਤਾਂ ਉਦੋਂ ਕਿਹੜਾ ਕੋਈ ਵੋਟ ਪਾਉਣ ਦੇ ਸਾਨੂੰ ਪੈਸੇ ਮਿਲਦੇ ਆ ਜਾਂ ਵੋਟ ਪਾਉਣ ਦਾ ਉੱਥੇ ਗਿਆਂ ਨੂੰ ਕੋਈ ਗਿਫਟ ਮਿਲਦਾ? ਸੋ ਅਵੇਅਰਨੈਸ ਤਾਂ ਉਦੋਂ ਹੁੰਦੀ ਹੈ, ਤਾਂ ਉਹਦੇ 'ਚ ਤੇ ਇਹ ਜਿਹੜੀਆਂ ਸਿਟੀ ਵਾਲੀਆਂ ਚੋਣਾਂ ਦੇ ਵਿੱਚ ਵੀ ਸਾਨੂੰ ਉਸੇ ਤਰੀਕੇ ਦੇ ਨਾਲ ਹੀ ਵਰਤਣਾ ਚਾਹੀਦਾ, ਵਾਪਰਨਾ ਆਪਣਾ ਆਪਣੇ ਅਧਿਕਾਰ ਨੂੰ ਵਰਤਣ ਦੇ ਲਈ ਅਸੀਂ ਨਿਕਲੀਏ, ਬਸ ਇਹੀ ਵਾਰ ਵਾਰ ਬੇਨਤੀ ਕਰਦੇ ਹਾਂ। ਸੋ ਬਾਕੀ ਜਿਹੜੇ ਵੀ ਕੈਂਡੀਡੇਟ ਚੁਣਨੇ ਆ ਸਾਰੇ ਚੰਗੇ ਹੁੰਦੇ ਨੇ ਮਨਜੀਤ ਜੀ, ਕੋਈ ਮੈਨੂੰ ਏਦਾਂ ਨਹੀਂ ਲੱਗਦਾ ਵੀ ਹਾਂ ਚੰਗਾ ਮਾੜਾ, ਕੋਈ ਹੁਣ ਨਾਪ ਤੋਲ ਆਪਾਂ ਕਿੱਦਾਂ ਕਰ ਸਕਦੇ ਹਾਂ। ਜਿਹੜਾ ਬੰਦਾ ਕਿਸੇ ਇੱਕ ਨੂੰ ਪਸੰਦ ਕਰਦਾ ਉਹਦੇ ਲਈ ਉਹੀ ਚੰਗਾ, ਜਿਹੜਾ ਦੂਜੇ ਨੂੰ ਪਸੰਦ ਕਰਦਾ ਦੂਜਾ ਉਹਦੇ ਲਈ ਉਹ ਚੰਗਾ। ਸੋ ਇਸ ਕਰਕੇ ਸਾਰੇ ਆਪੋ ਆਪਣੀ ਥਾਈਂ ਚੰਗੇ ਹੋਣਗੇ। ਤੁਸੀਂ ਕਿਹੜੇ ਪੈਮਾਨੇ ਨਾਲ ਕਿਹੜੀ ਤੱਕੜੀ ਨਾਲ ਕਿਹਨੂੰ ਚੁਣਨਾ ਉਹ ਆਪਣੀ ਸਾਡੀ ਆਜ਼ਾਦੀ ਰੱਖੋ, ਤੇ ਬਸ ਜੀ ਆਪਾਂ ਇਸ ਸੈਲੀਬ੍ਰੇਸ਼ਨ ਦਾ ਹਿੱਸਾ ਬਣੀਏ, ਬਸ ਇਹੀ ਰਿਕੁਐਸਟ ਹੋਣੀ ਹੈ ਸਾਡੀ। ਸੋ ਜੀਮੀ ਜੇ ਗਰੁੱਪ ਵੱਲੋਂ ਵੀ ਅਸੀਂ ਜਿੱਥੇ ਜਿੱਥੇ ਵੀ ਸਾਡਾ ਮੌਕਾ ਲੱਗਿਆ ਆਪਣੇ ਸ਼ੋਆਂ ਦੇ ਵਿੱਚ ਵੱਖਰੇ ਵੱਖਰੇ ਕੈਂਡੀਡੇਟਸ ਨੂੰ, ਕਾਫੀ ਸਾਰੇ ਸਾਡੇ ਪੇਡ ਕੈਂਪੇਨਸ ਵੀ ਚੱਲ ਰਹੇ ਨੇ, ਕੁਛ ਵੈਸੇ ਇੰਟਰੋਡਕਟਰੀ ਇੰਟਰਵਿਊਜ਼ ਵਗੈਰਾ ਨੋ ਯੂਅਰ ਕੈਂਡੀਡੇਟ ਦੇ ਤਹਿਤ ਵੀ, ਜਾਂ ਹੋਰ ਵੱਖਰੇ ਵੱਖਰੇ ਸਮਿਆਂ ਦੇ ਉੱਤੇ ਅਸੀਂ ਨੌਕ ਕਰਦੇ ਰਹੇ ਹਾਂ। ਸੋ ਆਪਾਂ ਸੋਸ਼ਲ ਮੀਡੀਆ ਤੇ ਵੀ ਸਾਡੇ ਕਾਫੀ ਇਹਦੇ ਨਾਲ ਸੰਬੰਧਿਤ ਕੋਈ ਨਾ ਕੋਈ ਪੋਸਟ ਵਗੈਰਾ ਸ਼ੇਅਰ ਕਰਦੇ ਰਹੀਦਾ। ਸੋ ਜ਼ਰੂਰ ਸਾਡੀ ਇਹੀ ਬੇਨਤੀ ਹੈ ਵੀ ਆਪਾਂ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਸੈਲੀਬ੍ਰੇਸ਼ਨ ਨੂੰ ਸੈਲੀਬ੍ਰੇਟ ਕਰੀਏ, ਇਸ ਇਵੈਂਟ ਨੂੰ, ਇਸ ਇਸ ਤਿਉਹਾਰ ਨੂੰ ਜਿਹੜਾ ਇਹ ਵੋਟਾਂ ਦਾ ਤਿਉਹਾਰ ਹੈ। ਸੋ ਕਿੰਨਾ ਇਹਦੇ 'ਚ ਮੋਬਲਾਈਜ਼ ਹੋਇਆ ਪਿਆ ਸਾਰਾ, ਤੁਸੀਂ ਦੇਖੋ ਮੰਜੀ ਜੀ ਕਿੰਨੇ ਵੋਲੰਟੀਅਰ, ਕਿੰਨੇ ਕੈਂਡੀਡੇਟਸ, ਕਿੰਨੇ ਉਹਨਾਂ ਦੇ ਪਰਿਵਾਰ, ਕਿੰਨੇ ਹੋਰ ਨਾਲ ਰੋਜ਼ਗਾਰ ਦੇ ਸਾਧਨ ਨਾਲ ਤੁਰੇ ਨੇ, ਖਾਣ ਪੀਣ ਦੇ ਲਈ ਸਾਈਨ ਬੋਰਡ ਦੀ ਗੱਲ ਕਰ ਲਈਏ, ਜਾਂ ਹੋਰ ਜਿਹੜੇ ਹੁਣ ਸਟਾਫ ਨੇ ਕੰਮ ਕਰਨੇ ਆ ਵੋਟਾਂ ਪਾਉਣ ਲਈ, ਸਟਾਫ ਨੂੰ ਸਪੈਸ਼ਲ ਡਿਊਟੀਜ਼ ਲਾਈਆਂ ਜਾਂਦੀਆਂ ਨੇ ਸਕੂਲ ਜਾਂ ਜਿੱਥੇ ਜਿੱਥੇ ਵੀ ਹੋ ਰਿਹਾ ਉੱਥੇ ਸਾਰਾ ਕੁਛ ਮੋਬਲਾਈਜ਼ ਹੋ ਰਿਹਾ। ਸੋ ਅਸੀਂ ਉਸ ਉਸ ਮੋਬਲਾਈਜੇਸ਼ਨ ਦਾ ਹਿੱਸਾ ਬਣ ਰਹੇ ਹਾਂ। ਸੋ ਉਹ ਜਿਉਂਦੇ ਦਿਸੀਏ ਅਸੀਂ ਜੇ ਜਿਉਂਦਿਆਂ ਦਾ। ਜੀ ਮੰਜੀ ਜੀ
0: ਬਿਲਕੁਲ ਜੀ ਬਿਲਕੁਲ। ਔਰ ਸਾਡੇ ਨਾਲ ਕੋਈ ਵੀ ਗੱਲਬਾਤ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ ਮੇਰੇ ਨਾਲ ਤੁਸੀਂ 416-669-6679 ਹਰਜਿੰਦਰ ਹੋਰਾਂ ਦਾ ਨੰਬਰ ਹੈ ਜੀ 647-468-6478-647-400-6862। ਨੋਟ ਓਨਲੀ ਕਿ ਤੁਸੀਂ ਇਲੈਕਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਲਈ ਇਸ ਤੋਂ ਇਲਾਵਾ ਤੁਸੀਂ ਰੀਅਲ ਸਟੇਟ ਸੰਬੰਧੀ ਜਾਂ ਫਿਰ ਮੂਵੀ ਦੀ ਗੱਲ ਅਸੀਂ ਕੀਤੀ ਸੀ ਜੀ ਪਿਛਲੇ ਪ੍ਰੋਗਰਾਮ ਦੇ ਦੌਰਾਨ ਕਿ ਦੌੜਾਕ ਜਿਹੜੀ ਮੂਵੀ ਹੈ ਜੀ ਹਰਦੀਪ ਗਰੇਵਾਲ ਹੋਰਾਂ ਦੀ, ਉਹ 23 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਆ ਜਾਣੀ ਹੈ। ਸੋ ਉਹਨੂੰ ਦੇਖਣ ਦੇ ਲਈ ਟਿਕਟਾਂ ਸੰਬੰਧੀ ਜਾਂ ਹੋਰ ਕੋਈ ਵੀ ਤੁਹਾਡੇ ਮਨ ਦੇ ਵਲਵਲੇ ਕਈ ਵਾਰੀ ਹੁੰਦੇ ਆ ਜੀ, ਕੋਈ ਗੱਲਬਾਤ ਪੁੱਛਣੀ ਹੁੰਦੀ ਹੈ, ਫਿਰ ਵੀ ਤੁਸੀਂ 647-400-6862 'ਤੇ ਹਰਜਿੰਦਰ ਹੋਰਾਂ ਨੂੰ ਕਾਲ ਕਰ ਸਕਦੇ ਹੋ। ਔਰ ਇਹਦੇ ਨਾਲ ਨਾਲ ਹੁਣ ਜਿਹੜਾ ਅੱਗੋਂ ਦਿਵਾਲੀ ਦੇ ਬਹੁਤ ਪ੍ਰੋਗਰਾਮ, ਦੁਸਹਿਰੇ ਦੇ ਜਾਂ ਹੋਰ ਬਹੁਤ ਸਾਰੇ ਜਿਹੜੇ ਤਿਉਹਾਰ ਨੇ ਜੀ ਉਹ ਆ ਰਹੇ ਨੇ ਉਹਦੇ ਮਹੀਨਿਆਂ ਦੇ ਦੌਰਾਨ, ਸੋ ਉਹਦੇ ਲਈ ਕੋਈ ਵੀ ਆਪਣੇ ਬਿਜ਼ਨਸ ਦੀ ਤੁਸੀਂ ਪ੍ਰਮੋਸ਼ਨ ਕਰਵਾਉਣੀ ਹੈ ਉਹਦੇ ਵਾਸਤੇ ਵੀ ਵੀਕਡੇਜ਼ ਦੇ ਵਿੱਚ 2 ਘੰਟੇ ਹਰ ਰੋਜ਼ ਮੰਡੇ ਟੂ ਫਰਾਈਡੇ ਹਰਜਿੰਦਰ ਹੋਰੀ ਇੱਕ ਅਲੱਗ ਚੈਨਲ ਤੋਂ ਪ੍ਰੋਗਰਾਮ ਕਰਦੇ ਨੇ। ਸਾਡਾ ਸੰਡੇ ਵਾਲਾ ਜਿਹੜਾ ਪ੍ਰੋਗਰਾਮ ਹੈ ਇਹ ਵੀ ਲੱਕੀਲੀ 2 ਘੰਟੇ ਦਾ ਹੀ ਹੁੰਦਾ ਜੀ, 12 ਤੋਂ 2 ਵਜੇ ਤੱਕ। ਸੋ ਇਹਦੇ ਵਿੱਚ ਤੁਹਾਨੂੰ ਪ੍ਰਮੋਸ਼ਨ ਦੀ ਜ਼ਰੂਰਤ ਹੈ, ਫਿਰ ਵੀ ਤੁਸੀਂ 647-400-6862 'ਤੇ ਹਰਜਿੰਦਰ ਨਾਲ, ਜਾਂ ਤੁਸੀਂ ਮੈਨੂੰ 416-669-1379 'ਤੇ ਕਾਲ ਕਰ ਸਕਦੇ ਹੋ। ਜੀ ਹਰਜਿੰਦਰ
1: ਜੀ, ਆਪਾਂ ਇੱਕ ਸ਼ੋਕ ਸਮਾਚਾਰ ਜ਼ਰੂਰ ਮੈਂ ਸਾਂਝਾ ਕਰ ਦੇਣਾ, ਉਸ ਤੋਂ ਬਾਅਦ ਫਿਰ ਆਪਣੀ ਅਗਲੀ ਗੱਲਬਾਤ ਲਈ ਅੱਗੇ ਤੁਰਦੇ ਹਾਂ ਕਿ ਟੋਰਾਂਟੋ ਦੇ ਵਿੱਚ ਇਲਾਕੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇੱਕ ਜਾਣੇ ਪਛਾਣੇ ਪਰਿਵਾਰ ਹੈ ਜੀ, ਜਸਵਿੰਦਰ ਸ਼ੋਕਰ ਬਾਈ ਹੋਰੀ, ਜੁਝਾਰ ਸ਼ੋਕਰ ਜੀ ਤੇ ਸੁਜੀਤ ਸ਼ੋਕਰ ਹੋਣੀ। ਸੋ ਮਲਟੀਪਲ ਬਿਜ਼ਨਸਿਸ ਨੇ ਉਹਨਾਂ ਦੇ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ, ਔਰ ਪਿਛਲੇ ਦਿਨੀ ਅਨਾਜ ਮਾਰਟ ਔਰ ਨਾਲ ਰੈਸਟੋਰੈਂਟ ਤੇ ਹੋਰ ਅਲੱਗ ਅਲੱਗ ਬਿਜ਼ਨਸਿਸ ਨੂੰ ਉਹਨਾਂ ਨੇ ਅੱਗੇ ਕੈਰੀ ਕੀਤਾ ਹੋਇਆ। ਸੋ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਲੈਂਬਰ ਸਿੰਘ ਸ਼ੋਕਰ ਸਾਹਿਬ 9 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸੀ। ਸੋ 82 ਸਾਲ ਦੀ ਉਮਰ ਹੰਢਾ ਕੇ ਅੰਕਲ ਜੀ ਸਰਦਾਰ ਲੈਂਬਰ ਸਿੰਘ ਸ਼ੋਕਰ ਹੋਣੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ। ਸੋ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਸਮੂਹ ਗਿੱਲ ਪਰਿਵਾਰ ਵੱਲੋਂ, ਸਾਡੇ 530 ਦੇ ਪਰਿਵਾਰ ਦੇ ਵੱਲੋਂ, ਨਾਲ ਜੀ ਮੀਡੀਆ ਗਰੁੱਪ, ਟੀਮ ਫੋਰ ਐਂਟਰਟੇਨਮੈਂਟ, ਸਾਡੇ ਸਾਰੇ ਪਰਿਵਾਰਾਂ ਵੱਲੋਂ ਅਸੀਂ ਸ਼ੋਕਰ ਪਰਿਵਾਰ ਦੇ ਨਾਲ ਜਸਵਿੰਦਰ ਸ਼ੋਕਰ ਭਾਜੀ, ਜੁਝਾਰ ਸ਼ੋਕਰ ਜੀ, ਸੁਰਜੀਤ ਸ਼ੋਕਰ ਜੀ ਤੇ ਉਹਨਾਂ ਦੇ ਸਾਰੇ ਸਮੁੱਚੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ, ਅਫਸੋਸ ਪ੍ਰਗਟ ਕਰਦੇ ਹਾਂ। ਤੇ ਅੱਜ ਉਹਨਾਂ ਦਾ ਫਿਊਨਰਲ ਹੋਣਾ ਜੀ ਬ੍ਰੈਂਪਟਨ ਕ੍ਰੇਮੇਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਦੇ ਵਿਖੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ। ਸੋ ਤੁਸੀਂ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਦੇ ਲਈ ਸਰਦਾਰ ਲੈਂਬਰ ਸਿੰਘ ਸ਼ੋਕਰ ਜੋ ਕਿ 82 ਵਰਿਆਂ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਿਆ, ਤੇ ਉਹਨਾਂ ਦੇ ਫਿਊਨਰਲ ਦੇ ਉੱਤੇ ਤੁਸੀਂ ਪਹੁੰਚ ਕੇ ਸ਼ੋਕਰ ਪਰਿਵਾਰ ਦੇ ਨਾਲ ਜਸਵਿੰਦਰ ਸ਼ੋਕਰ ਜੀ ਨੂੰ, ਜੁਝਾਰ ਸ਼ੋਕਰ, ਸੁਦੀਪ ਸ਼ੋਕਰ ਤੇ ਉਹਨਾਂ ਦੇ ਪਰਿਵਾਰ ਨੂੰ ਮਿਲ ਸਕਦੇ ਹੋ, ਅਫਸੋਸ ਦਾ ਇਜ਼ਹਾਰ ਕਰ ਸਕਦੇ ਹੋ। ਸੋ ਅੱਜ ਸ਼ਾਮ ਨੂੰ 5 ਤੋਂ 7 ਵਜੇ ਤੱਕ ਬ੍ਰੈਂਪਟਨ ਕ੍ਰੇਮੇਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਵਿਖੇ ਉਹਨਾਂ ਦਾ ਫਿਊਨਰਲ ਹੋਣਾ। ਸੋ ਇੱਕ ਵਾਰ ਫਿਰ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਸ਼ਰੀਕ ਹੁੰਦੇ ਹਾਂ।
0: ਜੀ ਬਿਲਕੁਲ ਜੀ, ਔਰ ਜ਼ਰੂਰ ਤੁਸੀਂ 5 ਵਜੇ ਉੱਥੇ ਪਹੁੰਚ ਕੇ ਸ਼ਾਮਿਲ ਹੋ ਸਕਦੇ ਹੋ ਜੀ। ਅੱਜ ਦੀਆਂ ਜਿਹੜੀਆਂ ਆਖਰੀ ਰਸਮਾਂ ਨੇ ਜੀ ਉਹਨਾਂ ਦੇ ਵਿੱਚ ਜ਼ਰੂਰ ਸ਼ਮੂਲੀਅਤ ਤੁਹਾਡੀ ਹੋ ਸਕਦੀ ਹੈ ਅੱਜ। ਅਤੇ ਜੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416-669-1379 ਅਤੇ ਹਰਜਿੰਦਰ ਹੋਰਾਂ ਨਾਲ 647-468-4 'ਤੇ ਕੀਤੀ ਜਾ ਸਕਦੀ ਹੈ। ਔਰ ਆਪਟੀਕਲ ਵਨ ਦਾ ਮੈਂ ਸੁਨੇਹਾ ਜ਼ਰੂਰ ਦੋਸਤੋ ਸਾਂਝਾ ਕਰਨਾ ਚਾਹਾਂਗਾ ਕਿ ਅੱਖਾਂ ਸੰਬੰਧੀ ਕੋਈ ਵੀ ਤੁਹਾਡੀ ਕੋਈ ਵੀ ਇਸ਼ੂ ਹੈ ਤੁਹਾਨੂੰ ਜਾਂ ਤੁਸੀਂ ਵੈਸੇ ਹੀ ਐਨਕਾਂ ਜਿਹੜੀਆਂ ਧੁੱਪ ਦੀਆਂ ਐਨਕਾਂ ਜਾਂ ਵੈਸੇ ਕੋਈ ਆਈ ਐਗਜ਼ਾਮ ਵੈਸੇ ਤੁਸੀਂ ਜਿਹੜਾ ਰੈਗੂਲਰ ਤੌਰ 'ਤੇ ਤੁਸੀਂ ਕਰਵਾਉਂਦੇ ਹੋ ਕਰਵਾਉਣਾ, ਕਿਉਂਕਿ ਡਾਕਟਰ ਦੀ ਅਵੇਲੇਬਿਲਟੀ ਉਹਨਾਂ ਦੇ ਕੋਲ ਹਮੇਸ਼ਾ ਹੀ ਹੁੰਦੀ ਹੈ, ਅਤੇ ਸਾਰੀਆਂ ਹੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈ ਉਹਦੇ ਨਾਲ ਡੀਲ ਵੀ ਖੁਦ ਕਰਦੇ ਨੇ, ਅਤੇ ਸਾਰੇ ਜਿਹੜੇ ਮੇਜਰ ਬ੍ਰਾਂਡ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ। ਆਪਟੀਕਲ ਵਨ ਵਾਲੇ 905-455-0752 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ, 905-455-0752 'ਤੇ ਗੱਲ ਕੀਤੀ ਜਾ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹੁੰਦੇ ਹੋ ਜੀ। ਹਰਜਿੰਦਰ
1: ਸਮਝ ਜੀ, ਕਟਾਰੀਆ ਟੂਰਸ ਐਂਡ ਟਰੈਵਲ ਦਾ ਤੁਸੀਂ ਜ਼ਿਕਰ ਕੀਤਾ ਤਾਂ ਉਹਨਾਂ ਦੇ ਕੁਛ ਸਪੈਸ਼ਲ ਫੇਅਰਸ ਸਾਡੇ ਨਾਲ ਉਹਨਾਂ ਨੇ ਸ਼ੇਅਰ ਕੀਤੇ ਆ। ਇੱਕ ਤਾਂ ਦੱਸ ਦਿੰਦੇ ਹਾਂ, ਟੋਰਾਂਟੋ ਤੋਂ ਅੰਮ੍ਰਿਤਸਰ $1450 ਦੀ ਵਨ ਵੇ ਟਿਕਟ ਮਿਲ ਸਕਦੀ ਹੈ। ਟੋਰਾਂਟੋ ਤੋਂ ਅੰਮ੍ਰਿਤਸਰ $1450 ਦੀ ਹੈ। ਜੇ ਰਿਟਰਨ ਟਿਕਟ ਚਾਹੀਦੀ ਤਾਂ $2590 ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ, ਲੇਟੈਸਟ ਰੇਟਸ ਨੇ। ਔਰ ਟੋਰਾਂਟੋ ਤੋਂ ਦਿੱਲੀ $1985, ਪਿਛਲੇ ਦਿਨੀ ਅਸੀਂ $1500 ਦੀ ਟਿਕਟ ਵੀ ਅਨਾਊਂਸ ਕੀਤੀਆਂ ਸੀਗੀਆਂ। ਸੋ ਮੈਂ ਵਾਰ ਵਾਰ ਇਹੀ ਰਿਕੁਐਸਟ ਕਰਦਾ ਹੁੰਦਾ ਕਿ ਜਿਹੜੇ ਦਿਨ ਅਸੀਂ ਅਨਾਊਂਸਮੈਂਟ ਕਰ ਰਹੇ ਹੁੰਦੇ ਹਾਂ ਉਸੇ ਦਿਨ ਤੁਸੀਂ ਐਸ ਸੂਨ ਐਜ਼ ਪੋਸੀਬਲ ਕਨਫਰਮ ਕਰ ਲਿਆ ਕਰੋ, ਕਿਉਂਕਿ ਰੇਟਸ ਵਗੈਰਾ ਚੇਂਜ ਹੁੰਦੇ ਰਹਿੰਦੇ ਆ। ਸੋ ਲਿਮਿਟਡ ਟਿਕਟਸ ਹੁੰਦੀਆਂ, ਕਈ ਵਾਰੀ ਉਹਨਾਂ ਨੇ ਉਹਨਾਂ ਨੂੰ ਹੀ ਅਨਾਊਂਸ ਕਰਨ ਲਈ ਸਾਨੂੰ ਰੈਗੂਲਰ ਬੇਸਿਸ 'ਤੇ ਆਲਮੋਸਟ ਡੇਲੀ ਬੇਸਿਸ 'ਤੇ ਉਹਨਾਂ ਦੇ ਰੇਟਸ ਸਾਨੂੰ ਅਪਡੇਟ ਹੋ ਕੇ ਆਉਂਦੇ ਆ। ਸੋ ਇਸ ਕਰਕੇ ਹੁਣ ਤੁਸੀਂ ਕਾਲ ਕਰੋਗੇ ਤਾਂ $1985 ਦੀ ਟਿਕਟ ਤੁਹਾਨੂੰ ਮਿਲ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲਸ $1985 ਟੋਰਾਂਟੋ ਤੋਂ ਦਿੱਲੀ। ਸੋ ਨੰਬਰ ਹੈ ਜੀ ਉਹਨਾਂ ਦਾ 905-678-1200, 905-678-1200 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਅਤੇ ਇਸੇ ਤਰ੍ਹਾਂ ਹੀ ਜੇ ਤੁਸੀਂ ਕੋਈ ਵਕੇਸ਼ਨ ਪੈਕੇਜ ਡਿਜ਼ਾਇਨ ਕਰਨਾ ਡੋਮਿਨਿਕਨ ਰਿਪਬਲਿਕ ਜਾਂ ਮੈਕਸੀਕੋ ਦੇ ਲਈ ਤਾਂ ਉਹਦੇ ਲਈ ਵੀ ਐਕਸਕਲੂਸਿਵ ਡੀਲਜ਼ ਨੇ। $1290 ਦੀ ਡੋਮਿਨਿਕਨ ਰਿਪਬਲਿਕ ਦੀ ਹੈ ਅਤੇ ਮੈਕਸੀਕੋ ਦੀ ਡੀਲ $1140 ਮਿਲ ਸਕਦੀ ਹੈ। ਸੋ ਕੋਈ ਵੀ ਹੋਰ ਵੇਰਵਿਆਂ ਦੇ ਲਈ ਤੁਸੀਂ ਕਾਲ ਕਰੋ 905-678-1200। ਤੇ ਟੀਮ ਹਰਜਿੰਦਰ ਗਿੱਲ ਦਾ ਆਪਾਂ ਮੈਸੇਜ ਮਨਜੀਤ ਜੀ ਸਾਂਝਾ ਕਰ ਦਿੰਦੇ, ਸਾਡਾ ਰੀਅਲ ਸਟੇਟ ਨਾਲ ਸੰਬੰਧਿਤ ਅਗਰ ਤੁਸੀਂ ਕੋਈ ਵੀ ਪ੍ਰੋਪਰਟੀਜ਼ ਖਰੀਦਣ ਜਾਂ ਵੇਚਣ ਦਾ ਕੋਈ ਪਲਾਨ ਤੁਹਾਡਾ ਬਣਿਆ ਹੋਇਆ ਤਾਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆਪਣੇ ਕੋਲ ਇੱਕ ਟਰੱਕ ਮਕੈਨਿਕ ਸ਼ਾਪ ਹੈ, ਜੇਕਰ ਤੁਸੀਂ ਲੀਜ਼ 'ਤੇ ਲੈਣਾ ਚਾਹੁੰਦੇ ਹੋ ਤਾਂ ਡਿਕਸੀ ਐਂਡ ਡੇਰੀ ਦਾ ਏਰੀਆ ਲਗਭਗ 10,000 square feet ਦਾ ਸਾਈਜ਼ ਹੈ ਅਤੇ 2 ਡਰਾਈਵ ਇਨ ਡੋਰਸ ਨੇ ਇਹਦੀਆਂ, 10 ਬੋਬਟੇਲ ਆਊਟਸਾਈਡ ਪਾਰਕਿੰਗ ਲੱਗ ਸਕਦੀਆਂ। ਸੋ ਇਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਕੈਨਿਕ ਸ਼ਾਪ ਅਗਰ ਲੀਜ਼ 'ਤੇ ਲੈਣਾ ਚਾਹੁੰਦੇ ਹੋ। ਅਤੇ ਨਾਲ ਹੀ ਇੱਕ ਲੀਜ਼ 'ਤੇ ਲੈਣ ਦੇ ਲਈ ਆਪਣੇ ਕੋਲ ਆਪਣੇ ਹਾਈਵੇ 401 ਅਤੇ ਮੇਵਰਸ ਜਾਂ ਹੋਰ ਅੰਟੈਰੀਓ ਦੇ ਬਿਲਕੁਲ ਨਜ਼ਦੀਕ ਇੱਕ ਬਹੁਤ ਵਧੀਆ ਅਪਰਚੁਨਿਟੀ ਹੈ 100 ਬੱਚਿਆਂ ਦੇ ਲਈ ਡੇ ਕੇਅਰ ਅਗਰ ਤੁਸੀਂ ਲੀਜ਼ 'ਤੇ ਲੈਣਾ ਚਾਹੁੰਦੇ ਹੋ। ਇਸ ਵੇਲੇ 100 ਬੱਚਿਆਂ ਦਾ ਆਲਰੇਡੀ ਅਪਰੂਵਲ ਹੈ, ਬਟ ਉਹਦੀ ਐਕਸਟੈਂਸ਼ਨ 200 ਬੱਚਿਆਂ ਤੱਕ ਵੀ ਹੋ ਸਕਦੀ ਹੈ ਜੇ ਤੁਸੀਂ ਐਕਸਪੈਂਡ ਕਰਨਾ ਹੋਇਆ। ਸੋ ਸਾਡੇ ਨਾਲ ਸੰਪਰਕ ਕਰਕੇ ਅਗਰ ਡੇ ਕੇਅਰ ਨੂੰ ਲੀਜ਼ 'ਤੇ ਲੈਣ ਲਈ ਇਹਦੇ ਨਾਲ ਸੰਬੰਧਿਤ ਸਾਰੇ ਅਪਰੂਵਲ ਵਗੈਰਾ ਹੈਗੇ ਨੇ, ਬਸ 2-3 ਮਹੀਨੇ ਲਾ ਕੇ ਤੁਸੀਂ ਉੱਥੇ ਉਹਦੀ ਸਾਰੀ ਜਿਹੜੀ ਸੈਟਅਪ ਹੈ ਤਿਆਰੀ ਉਹਦੇ ਢੰਗ ਨਾਲ ਕਰਕੇ ਅਪ ਐਂਡ ਰਨਿੰਗ ਹੋ ਸਕਦਾ। 647-400-6862 647-400-6862 'ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਅਤੇ ਸੇਮ ਟਾਈਮ ਦੇ ਉੱਪਰ ਅਸੀਂ ਕੋਈ ਡੇ ਕੇਅਰ ਅਗਰ ਤੁਸੀਂ ਵੇਚਣਾ ਚਾਹੁੰਦੇ ਹੋ, ਅਪਰੂਵਲਸ ਦੇ ਨਾਲ ਕੋਈ ਬਿਲਡਿੰਗ ਹੈ, ਇੰਸਟੀਟਿਊਸ਼ਨਲ ਜ਼ੋਨਿੰਗ ਹੋਵੇ, ਡੇ ਕੇਅਰ ਦੀ ਜ਼ੋਨਿੰਗ ਹੋਵੇ, ਅਪਰੂਵਲਸ ਚਾਹੀਦੇ ਆ। ਸੋ ਉਹਦੇ ਲਈ ਅਗਰ ਤੁਹਾਡੇ ਕੋਲ ਕੋਈ ਇੰਨੀਆਂ ਪ੍ਰੋਪਰਟੀਜ਼ ਮਿਸ ਆਪਣੇ GTA 'ਚ ਮਿਸੀਸਾਗਾ, ਬਰੈਂਪਟਨ, ਕੈਲਡਨ ਜਾਂ ਈਵਨ ਦੂਰ ਦੁਰਾਡੇ ਥੋੜ੍ਹਾ ਆਊਟਰ ਪੋਕਿਟਸ ਵੀ ਅਗਰ ਕੋਈ ਇੱਦਾਂ ਦੀ ਬਿਲਡਿੰਗ ਜਾਂ ਕੋਈ ਯੂਨਿਟਸ ਦੀਆਂ ਆਪਸ਼ਨਸ ਨੇ ਜਿਹੜੇ 7-8,000 ਤੋਂ ਲੈ ਕੇ 10,000 square feet ਤੱਕ ਮਿਨੀਮਮ, ਤਾਂ ਉਹਦੇ ਲਈ ਵੀ ਸਾਡੀ ਟੀਮ ਨੂੰ ਜ਼ਰੂਰ ਕਾਲ ਕਰ ਲਿਓ। ਬਾਇਰ ਸਾਡੇ ਕੋਲ ਨੇ, ਐਕਸਪੀਰੀਅੰਸਡ ਬਾਇਰ ਨੇ, ਸੋ ਉਹ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਡੇ ਕੇਅਰ ਬਾਏ ਕਰਨ ਲਈ ਰੈਡੀ ਨੇ। ਸੋ 647-400-6862 ਸਾਡਾ ਫੋਨ ਨੰਬਰ ਹੋਣਾ। ਟਰੱਕ ਪਾਰਕਿੰਗ ਦੇ ਲਈ ਅਗਰ ਤੁਸੀਂ ਜਗ੍ਹਾ ਦੀ ਭਾਲ ਦੇ ਵਿੱਚ ਸੀ ਤਾਂ ਆਪਾਂ ਰਿਪੀਟ ਕਰ ਦਈਏ, ਇੱਕ ਤਾਂ ਆਪਣੇ ਕੋਲ ਬਰੈਂਪਟਨ ਦੇ ਵਿੱਚ ਲਗਭਗ 6 acres ਨੇ ਹਾਈਵੇ 50 ਦੇ ਕੰਟਰੀ ਸਾਈਡ ਦੇ ਨੇੜੇ, ਇੱਕ ਆਪਣੇ ਕੋਲ ਯਾਰਡ ਹੈ ਜੀ ਮਿਲਟਨ ਦੇ ਵਿੱਚ 5 acres ਦਾ, ਤੇ ਵੁੱਡ ਸਟਾਕ ਦੇ ਵਿੱਚ ਇੱਕ 7 acres ਦਾ ਯਾਰਡ ਹੈ, ਇਹ ਅਗਰ ਤੁਸੀਂ ਲੀਜ਼ 'ਤੇ ਲੈਣੇ ਆ। ਤੇ ਇੱਕ ਆਪਣੇ ਕੋਲ 2+ acres ਦਾ ਯਾਰਡ ਗੋਲਫ ਦੇ ਵਿੱਚ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਸੋ ਇਹਨੂੰ ਮਲਟੀਪਲ ਯੂਜਿਸ ਦੇ ਲਈ ਵਰਤਿਆ ਜਾ ਸਕਦਾ, ਉਹਦੇ ਲਈ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਤੇ ਵਿਸ਼ੇਸ਼ ਤੌਰ ਤੇ ਆਪਣੇ ਇੱਥੇ ਜਿਹੜੇ ਨਵੇਂ ਯੂਨਿਟਸ ਦੀ ਗੱਲ ਕਰਾਂ ਤਾਂ ਰੀਮੈਕਸ ਗੋਲਡ ਦੀ ਟੀਮ ਦਾ ਸਾਡਾ ਪ੍ਰੋਜੈਕਟ ਹੈ ਜੀ, ਕੈਲਡਨ ਸਾਊਥ ਹੀ ਦਾ ਪਲਾਜ਼ਾ ਜਿਹੜਾ ਉਹ ਬਣ ਰਿਹਾ ਹੈ, ਤੇ ਆਪਣੇ ਹਾਈਵੇ 410 ਅਤੇ ਹਾਈਵੇ 10 ਦੇ ਬਿਲਕੁਲ ਨਜ਼ਦੀਕ ਕੈਲਡਨ ਦਾ ਅਤੇ ਬਰੈਂਪਟਨ ਦਾ ਬਾਰਡਰ ਬਣ ਜਾਂਦਾ। ਸੋ ਇਹਦੇ ਵਿੱਚ ਅਗਰ ਤੁਸੀਂ ਆਪਣੇ ਲਈ ਕੋਈ ਯੂਨਿਟਸ ਬੁੱਕ ਕਰਨੇ ਆ, ਈਵਨ ਕੋਈ ਗਰੋਸਰੀ ਸਟੋਰ ਵੀ ਜੇਕਰ ਤੁਸੀਂ ਉਹਦੇ 'ਚ ਲੈਣਾ ਚਾਹੁੰਦੇ ਹੋ, ਕੋਈ 7-8,000 square feet ਤੋਂ 10,000 square feet ਤੱਕ ਦੀ ਉਹ ਵੀ ਆਪਸ਼ਨ ਹੋ ਸਕਦੀ ਹੈ। ਬਾਕੀ ਛੋਟੇ ਯੂਨਿਟਸ ਬਾਏ ਕਰਨੇ ਆ, ਕੋਈ ਆਫਿਸ ਯੂਨਿਟਸ ਬਾਏ ਕਰਨੇ ਆ, ਤਾਂ ਉਹਦੇ ਲਈ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ 647-400-6862 647-400-6862 ਸਾਡਾ ਫੋਨ ਨੰਬਰ ਹੋਣਾ। ਅਤੇ ਹੋਰ ਵੀ ਬਹੁਤ ਸਾਰੀਆਂ ਅਲੱਗ ਅਲੱਗ ਆਪਸ਼ਨਸ, ਤੁਸੀਂ ਕੋਈ ਗੈਸ ਸਟੇਸ਼ਨ, ਕੋਈ ਹੋਟਲ ਮੋਟਲ ਪਲਾਜ਼ਾ, ਕੋਈ ਯੂਨਿਟਸ ਜਾਂ ਕਿਸੇ ਵੀ ਤਰ੍ਹਾਂ ਦੀ ਵੱਡੀ ਛੋਟੀ ਪ੍ਰੋਪਰਟੀ ਬਾਏ ਕਰਨੀ ਹੈ, ਸੈੱਲ ਕਰਨੀ ਹੈ, ਤਾਂ ਸਾਨੂੰ ਜ਼ਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ। ਟੀਮ ਹਰਜਿੰਦਰ ਗਿੱਲ 647 4006862 ਤੇ ਜਾਂਦੇ ਜਾਂਦੇ ਇੱਕ ਆਪਾਂ ਰਿਪੀਟ ਕਰਨ ਲੱਗੇ ਹਾਂ ਜੀ, ਜਿੱਥੇ ਆਪਾਂ ਰੀਅਲ ਸਟੇਟ ਦੇ ਵਿੱਚ ਤੁਹਾਨੂੰ ਇੱਕ ਪੋਰਟਫੋਲੀਓ ਡਿਜ਼ਾਇਨ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ, ਉੱਥੇ ਹੀ ਨਾਲ ਹੀ ਜੇਕਰ ਤੁਸੀਂ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਸਾਡੇ ਕੋਲ ਕੁਛ ਇਸ ਤਰ੍ਹਾਂ ਦੀਆਂ ਆਪਸ਼ਨਸ ਨੇ ਜਿਹੜੀਆਂ ਲੌਂਗ ਰਨ ਦੇ ਲਈ ਤੁਸੀਂ ਆਪਣੀ ਰਿਟਾਇਰਮੈਂਟ ਲਈ, ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਪਰਪਸ ਦੇ ਲਈ ਅਗਰ ਕੁਛ ਸਰਪਲਸ ਫੰਡ ਤੁਹਾਡੇ ਕੋਲ ਅਵੇਲੇਬਲ ਨੇ ਜਾਂ ਮੰਥਲੀ ਬੇਸਿਸ ਦੇ ਉੱਪਰ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਤਾਂ ਮਿਨੀਮਮ ਅਸੀਂ ਰਿਕੁਐਸਟ ਕਰਦੇ ਹਾਂ, ਵੈਸੇ ਵੱਧ ਘੱਟ ਵੀ ਹੋ ਸਕਦੀ ਹੈ ਅਮਾਊਂਟ, ਬਟ ਮਿਨੀਮਮ ਵੀ ਜੇ ਮੈਂ ਗੱਲ ਕਰਾਂ ਅਮਾਊਂਟ, ਚਾਹੇ ਮੈਂ ਜਿਹੜਾ ਉਹ ਨੰਬਰ ਦਿੰਦਾ ਹੁੰਦਾ 500 ਦਾ ਦਿੰਦਾ ਹੁੰਦਾ, ਉਹ 'ਚ ਚਾਹੇ ਤੁਸੀਂ 1 0 ਹੋਰ ਲਾ ਲਓ, 2 0 ਲਾ ਲਓ, ਸੋ ਜੇ ਤੁਹਾਡੀ ਅਫੋਰਡੇਬਿਲਟੀ ਹੈ ਤਾਂ ਉਹਦੇ ਅਕੋਰਡਿੰਗਲੀ ਉਹਨੂੰ ਸਕੇਲ ਅਪ ਕਰ ਦਿੱਤਾ ਜਾਣਾ, ਬਟ ਮਿਨੀਮਮ ਅਗਰ ਤੁਸੀਂ $500 ਹਰ ਮਹੀਨੇ ਦਾ ਸਾਈਡ 'ਤੇ ਰੱਖ ਸਕਦੇ ਹੋ ਤਾਂ ਸਾਨੂੰ ਇੱਕ ਵਾਰੀ ਕਾਲ ਕਰਿਓ, ਤੁਹਾਨੂੰ ਇੱਕ ਬਹੁਤ ਵਧੀਆ ਪਲਾਨ ਬਣਾ ਕੇ ਦੇ ਸਕਦੇ ਹਾਂ ਜਿਹੜਾ ਤੁਹਾਡੇ ਲਈ ਫਿਊਚਰ ਦੇ ਲਈ, ਰਿਟਾਇਰਮੈਂਟ ਦੇ ਲਈ ਜਾਂ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਜਾਂ ਹੋਰ ਅਲੱਗ ਅਲੱਗ ਤਰ੍ਹਾਂ ਦੀ ਇਨਵੈਸਟਮੈਂਟ ਆਪਸ਼ਨਸ ਦੇ ਲਈ ਕੰਮ ਆ ਸਕਦਾ। ਸੋ ਉਹ ਕੀ ਹੋਏਗਾ 6474006862 ਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ ਮਨਜੀਤ ਜੀ ਅੱਜ ਦੇ ਲਈ,
0: ਸ਼ੁਕਰੀਆ,
1: ਆਉਣ ਵਾਲੇ ਦਿਨਾਂ 'ਚ ਦੁਬਾਰਾ ਮਿਲਦੇ ਹਾਂ ਤੇ ਲੌਂਗ ਵੀਕਐਂਡ ਦੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
0: ਸੇਮ ਟੂ ਯੂ ਹਰਜਿੰਦਰ, ਥੈਂਕ ਯੂ ਸੋ ਮਚ।

ਜੀ ਦੋਸਤੋ, ਜਿਹੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਅਤੇ 416-669-1369 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਯੂ ਐੱਸ ਦੇ ਵਿੱਚ ਜਿਹੜਾ ਕੰਜ਼ਿਊਮਰ ਸੈਂਟੀਮੈਂਟ ਹੈ ਜੀ, ਉਹ ਪਿਛਲੇ 5 ਮਹੀਨਿਆਂ ਦੇ ਵਿੱਚ ਘਟਿਆ। ਜੇ ਅਕਤੂਬਰ ਦੀ ਗੱਲ ਕਰ ਲਈਏ ਤਾਂ 46.3% ਤੇ ਆ ਗਿਆ, ਜੋ ਪਹਿਲਾਂ ਇੱਕ ਮਹੀਨਾ ਪਹਿਲਾਂ 48.1 ਸੀ। ਕਿਉਂਕਿ ਫਰਸਟ੍ਰੇਸ਼ਨ ਜਿਹੜੀ ਕੋਸਟ ਆਫ ਲਿਵਿੰਗ ਦੀ ਹੈ ਉਹ ਵੱਧ ਰਹੀ ਹੈ, ਦਿਨ ਬ ਦਿਨ ਵੱਧ ਰਹੀ ਹੈ, ਚਾਹੇ ਉਹ ਟੈਰਿਫਸ ਦੇ ਨਾਲ ਗੱਲ ਕਰ ਲਈਏ ਜਾਂ ਫਿਰ ਇਕੋਨਮੀ ਦੇ ਹਾਲਾਤ ਕੁਛ ਅਜਿਹੇ ਦੁਨੀਆ ਭਰ ਦੇ ਵਿੱਚ ਬਣੇ ਹੋਏ ਨੇ ਜਾਂ ਬਣਾ ਦਿੱਤੇ ਗਏ ਨੇ। ਸੋ ਕੋਈ ਵੀ ਪੱਖ ਉਹਦਾ ਲੈ ਲਿਆ ਜਾਵੇ ਤਾਂ ਸਾਰੇ ਹੀ ਇਸ ਵੇਲੇ ਭਾਰੂ ਨੇ। ਯੂ ਐੱਸ ਦਾ ਜਿਹੜਾ ਨੈਸ਼ਨਲ ਡੈਟ ਹੈ ਉਹ $40 ਟ੍ਰਿਲੀਅਨ 'ਤੇ ਪਹੁੰਚ ਚੁੱਕਿਆ, ਅਤੇ ਜੇ ਪਿਛਲੇ ਹਫ਼ਤੇ ਦੀ ਗੱਲ ਕਰੀਏ ਤਾਂ ਜਿਹੜਾ 30-year ਫਿਕਸ ਮੋਰਗੇਜ ਰੇਟ ਹੈ ਉਹ ਯੂ ਐੱਸ ਦੇ ਵਿੱਚ 7.4% 'ਤੇ ਚਲਿਆ ਗਿਆ ਜੀ ਹੁਣ। ਅਤੇ ਗੈਸ ਪ੍ਰਾਈਸਿਸ ਆਫ ਕੋਰਸ ਜਿਹੜੀ ਇਨਕਰੀਜ਼ ਹੋ ਰਹੀ ਹੈ, $1.5 ਤੋਂ ਵੀ ਜ਼ਿਆਦਾ ਜਿਹੜੀ ਹੈ ਹੁਣ ਇਸ ਵੇਲੇ, ਮਾਫ ਕਰਨਾ, $4 ਮਿਡ ਸਮਰ ਤੋਂ ਲੈ ਕੇ ਹੁਣ ਤੱਕ $4 ਤੱਕ ਜਿਹੜੀ ਪਰ ਬੈਰਲ ਹੈ ਉਹਦੀ ਪ੍ਰਾਈਸ ਜਿਹੜੀ ਹੈ ਉਹ ਵੱਧ ਚੁੱਕੀ ਹੈ ਯੂ ਐੱਸ ਦੇ ਵਿੱਚ ਵੀ। ਨੋਬਲ ਪੀਸ ਪ੍ਰਾਈਜ਼ ਜਿਹੜਾ ਉਹ ਇੰਟਰਨੈਸ਼ਨਲ ਜੁਰਿਸਟ ਨੈਵੀ ਪਿਲੇ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਅਲੱਗ ਅਲੱਗ ਖੇਤਰ ਦੇ ਵਿੱਚ ਕੰਮ ਕੀਤਾ, ਅਤੇ ਉਹ ਸਾਊਥ ਅਫਰੀਕਾ ਦੇ ਵਿੱਚ ਡਰਬਨ ਸ਼ਹਿਰ ਦੇ ਵਿੱਚ ਟੈਮਲ ਫੈਮਿਲੀ ਦੇ ਘਰ ਉਹਨਾਂ ਨੇ ਜਨਮ ਲਿਆ ਸੀ। ਅਤੇ ਫਿਰ ਉਹਨਾਂ ਨੇ ਜਿਹੜੀ ਲਾਅ ਫਰਮ 1967 ਦੇ ਵਿੱਚ ਪਿੱਲੇ ਉਹਨਾਂ ਨੇ ਆਪਣੀ ਲਾਅ ਫਰਮ ਜਿਹੜੀ ਹੈ ਉਹ ਖੋਲ੍ਹੀ ਸੀ। 1988 ਦੇ ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਜਿਹੜੀ ਡਿਗਰੀ ਉਹਨਾਂ ਨੇ ਉਹ ਅਰਨ ਕੀਤੀ, ਅਤੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਕੰਮ ਉਹਨਾਂ ਨੇ ਕੀਤਾ, ਅਤੇ ਹੁਣ ਜਿਹੜਾ ਨੋਬਲ ਪੁਰਸਕਾਰ ਹੈ, ਪੀਸ ਪੁਰਸਕਾਰ ਹੈ, ਉਹ ਉਹਨਾਂ ਨੂੰ ਦਿੱਤਾ ਗਿਆ ਪਿਛਲੇ ਹਫ਼ਤੇ ਦੇ ਵਿੱਚ। ਜੁੜੇ ਹੋਏ ਸੀ ਜੀ ਨਜ਼ਰੀਆ ਪ੍ਰੋਗਰਾਮ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਸੰਬੰਧ ਵਿੱਚ ਕਰਨੀ ਹੋਵੇ ਜਾਂ ਰੀਅਲ ਸਟੇਟ ਸੰਬੰਧੀ ਕੋਈ ਜਾਣਕਾਰੀ ਤੁਸੀਂ ਲੈਣੀ ਹੈ, ਕੋਈ ਸਾਂਝੀ ਕਰਨੀ ਹੈ, ਤਾਂ 416-669-1369 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਸਾਨੂੰ ਵਾਟਲੋ ਯੂਨੀਵਰਸਿਟੀ ਦੇ ਨੇੜੇ, ਅਗਰ ਵਾਕਿੰਗ ਡਿਸਟੈਂਸ ਹੈ ਉੱਥੇ ਤੁਹਾਡੇ ਪਾਸ ਕੋਈ 2-bedroom ਦੀ ਕੋਂਡੋਮੀਨੀਅਮ ਅਪਾਰਟਮੈਂਟ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਦਸੰਬਰ ਤੋਂ ਪਹਿਲਾਂ ਕਲੋਜ਼ ਹੋ ਸਕਦੀ ਹੈ। ਅਗਰ ਤੁਸੀਂ ਵੇਚਣੀ ਹੈ ਕੋਈ ਵੀ ਅਜਿਹਾ ਯੂਨਿਟ ਤੁਹਾਡੇ ਪਾਸ ਹੈ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਲਿਓ। 416-669-1369 ਮੇਰਾ ਟੈਲੀਫੋਨ ਨੰਬਰ ਹੈ, ਇਸ ਨੰਬਰ 'ਤੇ ਜਾਣਕਾਰੀ ਤੁਸੀਂ ਸਾਂਝੀ ਕਰ ਸਕਦੇ ਹੋ। ਅਤੇ ਜੇ ਮਿਲਟਨ, ਬਰੈਂਪਟਨ, ਮਿਸਾਗਾ ਜਾਂ ਕੈਲਡਨ ਏਰੀਏ ਦੇ ਵਿੱਚ 6,000 square feet ਦੇ ਕਰੀਬ ਇੰਡਸਟਰੀਅਲ ਕੋਈ ਬਿਲਡਿੰਗ ਤੁਹਾਡੇ ਪਾਸ ਹੈ ਜਿਹਦੇ ਨਾਲ ਕੋਈ 8-10 ਟ੍ਰੇਲਰ ਵੀ ਪਾਰਕ ਹੁੰਦੇ ਹੋਣ, ਖੁੱਲ੍ਹੀ ਜਗ੍ਹਾ ਹੋਵੇ ਉਹਦੇ ਨਾਲ, ਅਤੇ ਉਹਦੇ ਲਈ ਵੀ ਤੁਸੀਂ ਮੈਨੂੰ ਸੰਪਰਕ ਕਰ ਲੈਣਾ। 416-669-1369 ਮੇਰਾ ਟੈਲੀਫੋਨ ਨੰਬਰ ਹੈ। 1-4 bedroom ਦਾ ਫਰੀ ਹੋਲ ਟਾਊਨ ਹਾਊਸ ਜੋ ਕਿ ਬੋਵੇ ਡਰਾਈਵ ਹੈ, ਹਾਈਵੇ 410 ਦੇ ਨੇੜੇ ਹੈ, ਉਹ ਤੁਸੀਂ ਖਰੀਦਣਾ ਚਾਹੁੰਦੇ ਹੋ ਆਉਂਦੇ ਸਮੇਂ ਦੇ ਵਿੱਚ, ਬਹੁਤ ਕਮਾਲ ਦੀ ਇਹ ਪ੍ਰੋਪਰਟੀ ਹੈ। ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਤੁਸੀਂ ਐਜ਼ ਅ ਇਨਵੈਸਟਰ ਵੀ ਤੁਸੀਂ ਐਂਟਰ ਹੋਣਾ ਮਾਰਕੀਟ ਦੇ ਵਿੱਚ, ਅਤੇ ਬਹੁਤ ਵਧੀਆ ਇਹ ਪ੍ਰੋਪਰਟੀ ਹੋਏਗੀ। ਬਹੁਤ ਵਧੀਆ ਉਸ ਪ੍ਰੋਪਰਟੀ ਤੋਂ ਰੈਂਟ ਆ ਰਿਹਾ ਇਸ ਵੇਲੇ, ਟੈਨੈਂਟ ਬਹੁਤ ਅੱਛੇ ਨੇ। ਸੋ ਜੇਕਰ ਤੁਸੀਂ ਉਸ ਨੂੰ ਖਰੀਦਣਾ ਤਾਂ ਫਿਰ ਵੀ ਤੁਸੀਂ 416-669-1379 ਟੈਲੀਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਹੁੰਦੇ ਹੋ। ਅੱਜ ਜਿਹੜੀਆਂ ਐਡਵਾਂਸ ਪੋਲਸ ਹੋ ਰਹੀਆਂ ਨੇ ਜੀ 5 ਵਜੇ ਤੱਕ ਨੇ, ਉਹ ਤੁਸੀਂ ਆਪਣੇ ਵਾਰਡ ਦੇ ਵਿੱਚ ਜਿੱਥੇ ਵੀ ਇਹ ਸੈਂਟਰ ਤੁਹਾਡੇ ਵਾਸਤੇ ਅੱਜ ਐਡਵਾਂਸ ਪੋਲਸ ਦਾ ਖੁੱਲ੍ਹਾ ਹੋਇਆ ਉੱਥੇ ਜਾ ਕੇ ਆਪਣੀ ਵੋਟ ਪਾ ਸਕਦੇ ਹੋ। ਨਹੀਂ ਤਾਂ ਆਉਂਦੇ ਹਫ਼ਤੇ ਵੀ 16-17 ਤਰੀਕ ਨੂੰ ਜਾਂ ਫਿਰ 26 ਅਕਤੂਬਰ ਨੂੰ ਜੋ ਆਖਰੀ ਦਿਨ ਹੋਏਗਾ, ਜੋ ਵੋਟਿੰਗ ਡੇ ਹੈ, ਜੋ ਇਲੈਕਸ਼ਨ ਡੇ ਹੈ, ਉਸ ਦਿਨ ਜ਼ਰੂਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ। ਜਿਹੜੇ ਵੀ ਕੈਂਡੀਡੇਟ ਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੀ ਆਵਾਜ਼ ਬਣ ਕੇ ਸਿਟੀ ਦੇ ਵਿੱਚ ਜਾ ਸਕਦਾ, ਕੌਂਸਲ 'ਚ ਬੈਠ ਸਕਦਾ, ਜ਼ਰੂਰ ਉਹਨਾਂ ਦੀ ਤੁਸੀਂ ਸਪੋਰਟ ਕਰੋ। ਸਾਡੇ ਵੱਲੋਂ ਅਪੀਲ ਹੈ ਜੀ ਇਹ ਤੁਹਾਨੂੰ ਸਭ ਨੂੰ ਕਿ ਵੋਟ ਜ਼ਰੂਰ ਪਾਉਣੀ। ਇਸ ਜਿਹੜਾ ਇਹ 4 ਸਾਲ ਬਾਅਦ ਸਾਨੂੰ ਮੌਕਾ ਮਿਲਦਾ, ਉਹ ਮਿਸ ਨਹੀਂ ਕਰਨਾ। ਸੋ ਜ਼ਰੂਰ ਮੇਰਾ ਖਿਆਲ ਹੈ ਕਿ ਤੁਸੀਂ ਸਭ ਸਿਆਣੇ ਹੋ ਔਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋਗੇ। ਮੈਨੂੰ ਹੁਣ ਇੱਥੇ ਛੁੱਟੀਆਂ ਦੇ ਦਿਓ, ਥੈਂਕਸਗਿਵਿੰਗ ਲੌਂਗ ਵੀਕਐਂਡ ਹੈ, ਸੋ ਉਹਦੀ ਤੁਹਾਨੂੰ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ। ਦਿਓ ਛੁੱਟੀਆਂ ਜੀ, ਤੁਹਾਡਾ ਸਾਡਾ ਸਭ ਦਾ ਰੱਬ ਰਾਖਾ। ਸਤਿ ਸ਼੍ਰੀ ਅਕਾਲ।

ਦੋਸਤੋ ਜੇ ਤੁਹਾਡੇ ਸੈੱਲਫੋਨ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ, ਤੁਹਾਡਾ ਸੈੱਲਫੋਨ ਖਰਾਬ ਹੋ ਗਿਆ, ਟੁੱਟ ਗਿਆ, ਸਕਰੀਨ ਟੁੱਟ ਗਈ ਹੈ, ਚਾਰਜ ਨਹੀਂ ਹੁੰਦਾ, ਬੈਟਰੀ ਲਾਸਟ ਨਹੀਂ ਕਰਦੀ, ਟੈਂਸ਼ਨ ਨਹੀਂ ਲੈਣੀ, ਲਿੰਕਡ ਅਪ ਸਟੋਰ ਪਿਛਲੇ 17-17.5 ਸਾਲ ਤੋਂ ਸੇਮ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਿਹਾ ਵਿਦ ਵਾਰੰਟੀ, ਤੁਹਾਨੂੰ ਤੁਹਾਡਾ ਫੋਨ ਫਿਕਸ ਕਰਕੇ ਦਿੱਤਾ ਜਾਊਗਾ ਸੇਮ ਡੇ। 6475100061

ਲੈਪਟਾਪ ਦੇ ਵਿੱਚ ਤੁਹਾਡੇ ਕੋਈ ਇਸ਼ੂ ਹੈਗਾ ਤਾਂ ਲੈਪਟਾਪ ਵੀ ਲਿੰਕਡ ਅਪ ਸਟੋਰ ਤੇ ਤੁਹਾਡਾ ਫਿਕਸ ਹੋ ਜਾਂਦਾ, ਤਸੱਲੀ ਬਖਸ਼ ਵਿਦ ਵਾਰੰਟੀ। ਲੈਪਟਾਪ ਤੁਸੀਂ ਚਾਰਜਰ ਤੋਂ ਤਾਰਦੇ ਹੋ, ਰਾਈਟ ਵੇ ਬੰਦ ਹੋ ਜਾਂਦਾ, ਤੁਹਾਡੇ ਲੈਪਟਾਪ ਦੇ ਵਿੱਚ ਕੋਈ ਵਾਇਰਸ ਆ ਗਿਆ, ਤੁਹਾਡੇ ਲੈਪਟਾਪ ਦੀ ਸਟੋਰੇਜ ਘੱਟ ਰਹਿ ਗਈ ਹੈ, ਤੁਸੀਂ ਸਟੋਰੇਜ ਵਧਾਉਣੀ ਹੈ, ਤੁਹਾਡਾ ਲੈਪਟਾਪ ਸਲੋ ਚੱਲਦਾ, ਤੁਸੀਂ ਉਹਨੂੰ ਫਾਸਟ ਕਰਾਉਣਾ, ਸਕਰੀਨ ਟੁੱਟ ਗਈ ਹੈ, ਕੋਈ ਚਾਰਜ ਨਹੀਂ ਹੁੰਦਾ, ਕੋਈ ਵੀ ਇਸ਼ੂ ਹੈ, ਲੈਪਟਾਪ ਵੀ ਤੁਹਾਡਾ ਫਿਕਸ ਕਰਕੇ ਦਿੰਦੇ ਆ, ਤਸੱਲੀ ਬਖਸ਼ ਵਿਦ ਵਾਰੰਟੀ ਐਟ ਲਿੰਕਡ ਅਪ ਸਟੋਰ ਇਨ ਮਿਸੀਸਾਗਾ। 6475100061 6475100061

ਪ੍ਰੋਗਰਾਮ ਦਾ ਨਾਮ ਹੈ ਦੇਸੀ ਫਿਊਜ਼ਨ। ਮੇਰਾ ਨਾਮ ਹੈ ਨਵਜੋਤ ਸਿੰਘ। ਤੁਹਾਡਾ ਤੇ ਮੇਰਾ ਸਾਥ ਰਹੂਗਾ ਪੂਰੇ 3 ਵਜੇ ਤੱਕ। ਸਟੂਡੀਓ ਦੇ ਟੈਂਪਰੇਚਰ ਹੈਗੇ ਆ ਪੂਰੇ ਗਰਮ, ਬਾਹਰ ਟੈਂਪਰੇਚਰ ਹੈਗੇ ਆ ਥੋੜੇ ਜਿਹੇ ਠੰਡੇ, ਕਿਉਂਕਿ ਨਾਲੇ ਦਾ ਪੈ ਰਿਹਾ ਮੀਂਹ ਤੇ ਨਾਲੇ ਸ਼ੁਰੂ ਹੋ ਗਈ ਹੈ ਫਾਲ। ਤੇ ਠੰਡੇ ਟੈਂਪਰੇਚਰ ਦੇ ਵਿੱਚ ਗਰਮਾ ਗਰਮ ਡੀਲਾਂ ਲੱਗੀਆਂ ਹੋਈਆਂ ਨੇ ਸਾਡੇ ਮੇਨ ਸਪੋਂਸਰ ਦੇ ਸਟੋਰ ਦੇ ਉੱਤੇ, ਰਾਇਲ ਇੰਡੀਆ ਗਰੋਸਰਸ, ਜਿਹੜਾ ਕਿ ਖੁੱਲ੍ਹਾ 24 ਘੰਟੇ ਗੋਰਵੇ ਅਤੇ ਕੰਟਰੀ ਸਾਈਡ 'ਤੇ। ਟੌਪ ਦੀ ਕੁਆਲਿਟੀ ਦੀ ਗਰੋਸਰੀ, ਡੇਅਰੀ ਪ੍ਰੋਡਿਊਸ, ਮਿਠਾਈਆਂ, ਜੂਸ ਤਾਂ ਤੁਹਾਨੂੰ ਮਿਲਦਾ ਹੀ ਮਿਲਦਾ, ਨਾਲ ਤੁਹਾਨੂੰ ਮਿਲਦੇ ਆ ਮੰਥਲੀ ਗਿਫਟ। ਰਾਇਲ ਰਿਵਾਰਡਸ ਮੈਂਬਰ ਤੁਸੀਂ ਹੈਗੇ ਹੋ, ਤੁਹਾਨੂੰ ਬਚਦੇ ਨੇ ਪੈਸੇ, ਮਿਲਦੇ ਨੇ ਪੁਆਇੰਟ। ਸੋ ਗਰੋਸਰੀ ਤੁਸੀਂ ਕਰਨੀ ਹੈ ਰਾਇਲ ਇੰਡੀਆ ਗਰੋਸਰਸ 'ਤੇ, ਤੁਸੀਂ ਸਾਈਨ ਅਪ ਕਰ ਸਕਦੇ ਹੋ ਰਾਇਲ ਰਿਵਾਰਡਸ ਦੇ ਲਈ। ਜਦੋਂ ਤੁਸੀਂ ਰਾਇਲ ਰਿਵਾਰਡਸ ਲਈ ਸਾਈਨ ਕਰਦੇ ਹੋ, ਹਰ ਡਾਲਰ ਸਪੈਂਡ ਕਰਦੇ ਤੁਹਾਨੂੰ ਮਿਲਦੇ ਆ ਪੁਆਇੰਟ। ਪੁਆਇੰਟ ਰਿਡੀਮ ਕਰਨ 'ਤੇ ਤੁਹਾਨੂੰ ਬਚਦੇ ਨੇ ਪੈਸੇ ਗਰੋਸਰੀ ਦੇ ਉੱਤੇ। ਇਸ ਤੋਂ ਇਲਾਵਾ ਠੀਕ ਹੈ, ਜਦੋਂ ਤੁਸੀਂ $50 ਦੀ ਗਰੋਸਰੀ ਕਰਦੇ ਹੋ ਤਾਂ ਤੁਸੀਂ ਆਪਣੀ ਜਿਹੜੀ ਰਸੀਦ ਆ ਇਹਨਾਂ ਦੇ ਰੈਫਲ ਬਾਕਸ ਦੇ ਵਿੱਚ ਪਾ ਦਿੰਦੇ ਹੋ। ਹਰ ਮੰਥ ਦੇ ਲਾਸਟ ਸੈਟਰਡੇ ਨੂੰ ਇੱਕ ਰਸੀਦ ਉਹਦੇ 'ਚੋਂ ਕੱਢੀ ਜਾਂਦੀ ਹੈ ਅਤੇ ਉਹਨਾਂ ਨੂੰ ਗਿਫਟ ਦਿੱਤਾ ਜਾਂਦਾ ਇੱਕ। ਇਸ ਮਹੀਨੇ ਦਾ ਜਿਹੜਾ ਗਿਫਟ ਹੈ ਉਹ 99.9% ਪਿਓਰ ਚਾਂਦੀ ਦਾ ਸਿੱਕਾ। ਹਾਂਜੀ, ਚਾਂਦੀ ਦਾ ਸਿੱਕਾ ਤੁਹਾਨੂੰ ਮਿਲਣਾ ਰਾਇਲ ਇੰਡੀਆ ਗਰੋਸਰਸ ਦੇ ਉੱਤੇ। ਅਤੇ ਹਰ ਮਹੀਨੇ ਕੋਈ ਨਾ ਕੋਈ ਪ੍ਰਾਈਜ਼ ਜਿਹੜਾ ਹੈਗਾ ਨਿਕਲਦਾ। ਪਿਛਲੇ ਮਹੀਨੇ ਲੱਕੀ ਵਿਨਰ ਨੂੰ ਮਿਲਿਆ ਸੀਗਾ $100 ਦਾ ਫਰੀ ਗਰੋਸਰੀ ਦਾ ਗਿਫਟ ਕਾਰਡ। ਇਸ ਮਹੀਨੇ ਤੁਹਾਨੂੰ ਮਿਲਣਾ 99.9% ਪਿਓਰ ਚਾਂਦੀ ਦਾ ਸਿੱਕਾ। ਅਗਲੇ ਹਫਤਾ, ਅਗਲੇ ਮਹੀਨੇ ਤੁਹਾਨੂੰ ਮਿਲੂਗਾ ਕੋਈ ਹੋਰ ਗਿਫਟ। ਸੋ ਲੋਇਲਟੀ ਇਜ਼ ਰੋਇਲਟੀ ਐਟ ਰਾਇਲ ਇੰਡੀਆ ਗਰੋਸਰਸ ਇਨ ਮਿਸਿਸਾਗਾ ਐਂਡ ਬਰੈਂਪਟਨ। 24 ਘੰਟੇ ਖੁੱਲ੍ਹਾ ਬਰੈਂਪਟਨ ਵਾਲਾ ਸਟੋਰ ਗੋਰਵੇ ਦੇ ਕੰਟਰੀ ਸਾਈਡ 'ਤੇ। ਸਵੇਰੇ 8 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਖੁੱਲ੍ਹਾ ਮਿਸਿਸਾਗਾ ਵਾਲਾ ਸਟੋਰ, ਜਿਹੜਾ ਵਿਨਸਟਨ ਚਰਚਲ ਅਤੇ ਹਾਈਵੇ 403 ਦੇ ਨੇੜੇ ਹੈ। ਤੁਸੀਂ ਕੁਆਲਿਟੀ, ਮੇਰਾ ਫੋਕਸ ਹਮੇਸ਼ਾ ਵਰਡ 'ਤੇ ਦੇਖਿਓ, ਕੁਆਲਿਟੀ ਕੁਆਲਿਟੀ ਗਰੋਸਰੀ ਕਰਨੀ ਹੈ, ਸਹੀ ਗਰੋਸਰੀ ਕਰਨੀ ਹੈ ਕਿ ਤੁਹਾਨੂੰ ਅੱਖਾਂ ਬੰਦ ਕਰਕੇ ਯਕੀਨ ਹੈ ਕਿ ਵਧੀਆ ਸਮਾਨ ਮਿਲਣਾ, ਤਾਂ ਰਾਇਲ ਇੰਡੀਆ ਗਰੋਸਰਸ 'ਤੇ ਤੁਸੀਂ ਆਉਣਾ ਆ। 10950 ਗੋਰਵੇ ਡਰਾਈਵ ਬਰੈਂਪਟਨ, 3050 ਆਰਟੀਜ਼ੀਅਨ ਡਰਾਈਵ ਮਿਸਿਸਾਗਾ।

ਅੱਛਾ ਮਿੱਤਰ, ਹੋਮ ਇੰਟਰਨੈਟ ਸਾਰੇ ਬੰਦਿਆਂ ਨੂੰ ਚਾਹੀਦਾ ਹੁੰਦਾ। ਤੁਸੀਂ ਜੇ ਕੈਨੇਡਨ 'ਚ ਰਹਿੰਦੇ ਹੋ ਜਾਂ ਰਹਿੰਦੇ ਹੋ ਓਕਵਿਲ, ਬਰਲਿੰਗਟਨ, ਹੈਮਿਲਟਨ, ਆਪਣਾ ਵੈਸਟ ਨੂੰ ਜੇ ਆਪਾਂ ਚਲੇ ਜਾਂਦੇ ਹਾਂ, ਕਿਚਨਰ

ਨਹੀਂ ਲੱਗਿਆ ਹੋਇਆ ਉਹਦੇ ਲਈ ਵੀ ਲਿੰਕਡ ਐਪ ਸਟੋਰ ਕੋਲੇ ਆਪਸ਼ਨਸ ਹੁੰਦੀਆਂ ਨੇ ਇੰਟਰਨੈਟ ਦੀਆਂ ਸੋ ਉਹਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ 6475100061 647-510-0061।

ਤੇ ਦੋਸਤੋ ਇੰਡੀਆ ਤੇ ਵੈਸਟ ਇੰਡੀਜ਼ ਦੀ ਚੱਲ ਰਹੀ ਹੈ T20 ਦੀ ਸੀਰੀਜ਼ ਚੱਲ ਰਹੀ ਸੀ ਤੇ ਉਹਦੇ ਵਿੱਚ ਦੂਜੇ T20 ਦੇ ਵਿੱਚ ਵੈਸਟ ਇੰਡੀਜ਼ ਨੇ ਇੰਡੀਆ ਦੇ ਬੋਲਰਾਂ ਨੂੰ ਬਹੁਤ ਧੋਇਆ ਬਹੁਤ ਧੋਇਆ ਤੁਸੀਂ ਕਹਿ ਦਿਓ ਕਿ ਧੋਬੀ ਪਛਾੜ ਮਾਰ ਮਾਰ ਕੇ ਧੋਇਆ ਤੇ 250 ਰਨ 18.4 ਓਵਰਾਂ 'ਚ ਚੇਸ ਕਰਤਾ ਹੈਂਜੀ ਧੋ ਧੋ ਕੇ ਬੁਰਾ ਹਾਲ ਕਰਤਾ ਇੰਡੀਆ ਦੇ ਬੋਲਰਸ ਦਾ ਲੇਕਿਨ ਅੱਜ ਫਿਰ ਉਹਨਾਂ ਦਾ ਮੈਚ ਸੀਗਾ ਤੇ ਇੰਡੀਆ ਨੇ ਉਹ ਵਾਲਾ ਮੈਚ ਜਿੱਤ ਲਿਆ ਕੁਛ 12 ਰਨ ਤੋਂ ਅਰਸ਼ਦੀਪ ਸਿੰਘ ਨੂੰ ਅੱਜ ਬਹੁਤ ਰਨ ਪਏ ਫਿਰ ਇੱਕ ਵਾਰ ਤੋਂ ਅਭਿਸ਼ੇਕ ਸ਼ਰਮਾ ਨੇ ਵੀ ਪਹਿਲਾਂ ਧੌੜੀ ਲਾਈ ਉਹਨਾਂ ਦੀ ਵੈਸਟ ਇੰਡੀਜ਼ ਦੇ ਬੋਲਰਸ ਦੀ ਲੇਕਿਨ T20 ਦੇ ਵਿੱਚ ਇੰਨੇ ਰਨ ਨਹੀਂ ਬਣਨੇ ਚਾਹੀਦੇ ਹਰ ਮੈਚ 200 ਤੋਂ ਉੱਤੇ ਹਰ ਮੈਚ 200 ਤੋਂ ਉੱਤੇ ਮਜ਼ਾ ਹੀ ਨਹੀਂ ਆਉਂਦਾ ਪਿੱਚ ਹੋਣੀ ਚਾਹੀਦੀ ਹੈ ਥੋੜ੍ਹੀ ਜਿਹੀ ਬੋਲਿੰਗ ਫਰੈਂਡਲੀ ਤਾਂ ਕਿ ਬੈਟਿੰਗ ਕਰਨ ਦਾ ਮਜ਼ਾ ਵੀ ਆਵੇ ਨਾਲੇ ਦੇਖਣ ਦਾ ਮਜ਼ਾ ਆਵੇ ਕਿ ਜਿਹੜੇ ਬੰਦੇ 'ਚ ਟੌਪ ਦਾ ਟੈਲੈਂਟ ਹੈ ਫਿਰ ਉਹੀ ਬੰਦਾ ਚੱਲੂਗਾ ਰਾਈਟ ਬਟ ਐਨੀਵੇਜ਼ ਅੱਗੇ ਚੱਲ ਕੇ ਹੁਣ T20 ਦੇ ਮੈਚ ਕਾਫੀ ਹੋਣੇ ਆ ਵਨ ਡੇ ਮੈਚ ਕਾ�ੀ ਹੋਣੇ ਆ ਉੱਧਰ ਆਸਟ੍ਰੇਲੀਆ ਅਤੇ ਸਾਊਥ ਅਫਰੀਕਾ ਦੇ ਟੈਸਟ ਮੈਚ ਹੋ ਰਹੇ ਨੇ ਸੋ ਕ੍ਰਿਕਟ ਆਲ ਓਵਰ ਹੈਗੀ ਆ ਜੇ ਤੁਸੀਂ ਸਪੋਰਟਸ ਲਵਰ ਹੋ ਤੁਹਾਡੇ ਲਈ ਤਾਂ ਨਜ਼ਾਰੇ ਹੀ ਨਜ਼ਾਰੇ ਨੇ ਹੈਂਜੀ

ਹੈ ਦ ਕਿੰਗ ਨਵਜੋਤ ਸਿੰਘ, ਤੁਸੀਂ ਉੱਥੇ ਸਾਨੂੰ ਮੈਨੂੰ ਫੋਲੋ ਕਰ ਸਕਦੇ ਹੋ। ਅਤੇ ਕ੍ਰਿਕਟ ਦੀ ਆਪਾਂ ਗੱਲ ਕਰ ਰਹੇ ਸੀਗੇ T20 ਦੀ, ਉਹਦੇ ਵਿੱਚ ਇੱਕ ਬਾਈ ਨੇ ਰਿਪਲਾਈ ਕੀਤਾ, ਬਾਈ ਕਹਿੰਦਾ ਕਿ ਅਰਸ਼ਦੀਪ ਸਿੰਘ ਪੈ ਗਿਆ ਆਸ਼ਕੀ ਚ, ਇਸ ਕਰਕੇ ਬੋਲਿੰਗ ਉਹ ਤੋਂ ਵਧੀਆ ਨਹੀਂ ਹੁੰਦੀ। ਅਤੇ ਇੱਕ ਵੀਰ ਜੀ ਕਹਿ ਰਿਹਾ ਕਿ ਵੈਸਟ ਇੰਡੀਜ਼ ਦੇ ਬੰਦੇ ਹੈਗੇ ਆ ਧੱਕੜ ਅਤੇ ਲੰਬੇ ਲੰਬੇ ਛੱਕੇ ਤਾਂ ਉਹਨਾਂ ਨੇ ਮਾਰਨੀ ਹੈ, ਪਰ ਜੇ ਬੋਲਿੰਗ ਫਰੈਂਡਲੀ ਪਿਚਿਸ ਹੋਣਗੀਆਂ ਛੱਕੇ ਤਾਂ ਪੈਣਗੇ, ਲੇਕਿਨ ਸਵਿੰਗ ਹੋਊਗੀ, ਸੀਮ ਹੋਊਗੀ, ਸਪਿਨ ਹੋਊਗੀ, ਤਾਂ ਵਧੀਆ ਬੋਲਿੰਗ ਦੇਖਣ ਨੂੰ ਵੀ ਮਿਲੂਗੀ। ਜਿਹੜੇ 150-160 ਦੇ ਟਾਰਗੇਟ ਵਾਲੇ ਮੈਚ ਹੁੰਦੇ ਆ ਨਾ ਫਸਵੇਂ, ਉਹ ਦੇਖਣ ਦਾ ਜੋ ਨਜ਼ਾਰਾ, ਉਹ ਨਜ਼ਾਰਾ 250-200-220 ਮੈਚਾਂ 'ਚ ਆਉਂਦਾ ਨਹੀਂ। ਬਹੁਤ ਲੋਕ ਤਾਂ ਕਹਿੰਦੇ ਆ ਕਿ ਨਹੀਂ ਨਹੀਂ ਚਲੋ ਠੀਕ ਹੈ ਐਂਟਰਟੇਨਮੈਂਟ ਹੈ, ਇਹ ਹੈ ਉਹ ਹੈ, ਬਟ ਜੋ ਐਕਚੁਅਲ ਕ੍ਰਿਕਟ ਹੈ ਉਹ T20 ਦੇ ਵਿੱਚੋਂ ਖਤਮ ਕੀਤੀ ਜਾ ਰਹੀ ਹੈ ਹੌਲੀ ਹੌਲੀ ਫਲੈਟ ਪਿਚਿਸ ਬਣਾ ਕੇ। ਕੀ ਕਹਿੰਦੇ ਹੋ, ਸਹੀ ਕਹਿ ਰਿਹਾ ਗਲਤ ਕਹਿ ਰਿਹਾ? ਟਿਕਟੋਕ 'ਤੇ ਕਰਿਓ ਫਿਰ ਕਮੈਂਟ।

ਜੇ ਤੁਸੀਂ ਜਾਣਾ ਹੈਗਾ ਇੰਡੀਆ ਜਾਂ ਪਾਕਿਸਤਾਨ ਜਾਂ ਦੁਬਈ 5-6-7 ਮਹੀਨੇ ਲਈ, ਲੰਬੇ ਟਾਈਮ ਲਈ ਜਾਣਾ, ਯਾਨੀ ਮਹੀਨੇ ਤੋਂ ਬਾਅਦ 2-3-4 ਮਹੀਨੇ ਲਈ ਜਾਣਾ, ਕਈ ਬੰਦੇ ਜਾਂਦੇ ਆ ਸਰਦੀਆਂ ਸਰਦੀਆਂ ਉੱਧਰ ਲਾ ਕੇ ਆਉਂਦੇ ਆ, ਲੇਕਿਨ ਤੁਹਾਨੂੰ OTP ਚਾਹੀਦੇ ਹੁੰਦੇ ਆ ਆਪਣੇ, ਜਿਹੜੇ ਤੁਹਾਨੂੰ ਕੈਨੇਡੀਅਨ ਨੰਬਰ 'ਤੇ OTP ਆਉਂਦੇ ਆ, ਤਾਂ ਤੁਹਾਨੂੰ ਰੋਜਰਸ ਟੈਲਸ ਦੇ ਰੋਮਿੰਗ ਜਿਹੜੀ ਹੈਗੀ ਆ ਬੜੀ ਮਹਿੰਗੀ ਪੈਂਦੀ ਆ। ਡਾਟਾ ਤਾਂ ਤੁਹਾਨੂੰ ਚਲੋ ਇੰਡੀਆ ਜਾ ਕੇ ਮਿਲ ਜਾਂਦਾ, ਜੀਓ ਦਾ ਨੰਬਰ ਲੈ ਲੈਂਦੇ ਤੁਸੀਂ, ਉੱਥੇ ਤੁਹਾਨੂੰ ਸਸਤਾ ਪੈਂਦਾ, ਲੇਕਿਨ ਜਿਹੜੇ OTP ਹੈ ਉਹ ਤੁਹਾਨੂੰ ਨਹੀਂ ਆਉਂਦੇ ਤਾਂ ਤੁਹਾਨੂੰ ਬੜੀ ਪ੍ਰੋਬਲਮ ਆਉਂਦੀ ਹੈ। ਉਹਦੇ ਲਈ ਲਿੰਕਡਅਪ ਸਟੋਰ ਸੋਲਿਊਸ਼ਨ ਲੈ ਕੇ ਆਇਆ ਤੁਹਾਡੇ ਲਈ $35 ਪਰ ਮੰਥ ਦੇ ਵਿੱਚ। ਕਿੰਨੇ 'ਚ? $35 ਪਰ ਮੰਥ ਦੇ ਵਿੱਚ ਤੁਹਾਡਾ ਨੰਬਰ ਕੈਨੇਡਾ ਵਾਲਾ ਨੰਬਰ ਇੰਡੀਆ ਜਾ ਕੇ ਵੀ ਚੱਲੂ, ਪਾਕਿਸਤਾਨ ਜਾ ਕੇ ਵੀ ਚੱਲੂ, ਦੁਬਈ ਜਾ ਕੇ ਚੱਲੂ, ਯੂਰਪ 'ਚ ਕਿਤੇ ਵੀ ਰਹਿੰਦੇ ਹੋ, 120+ ਕੰਟਰੀਜ਼ ਦੇ ਵਿੱਚ ਚੱਲੂਗਾ। ਇੰਡੀਆ ਟੂ ਇੰਡੀਆ, ਇੰਡੀਆ ਬੈਕ ਟੂ ਕੈਨੇਡਾ ਕਾਲ ਵੀ ਤੁਹਾਨੂੰ ਜਾਊਗੀ, ਪਲੱਸ ਤੁਹਾਡੇ ਮੈਸੇਜ ਵੀ ਆਉਣਗੇ। ਯਾਨੀ ਜਿਹੜਾ ਤੁਹਾਨੂੰ OTP ਚਾਹੀਦਾ ਆ ਉਹ ਤੁਹਾਨੂੰ ਇੰਡੀਆ 'ਚ ਬੈਠੇ ਬੈਠੇ ਤੁਹਾਡਾ ਆਊਗਾ $35 ਪਰ ਮੰਥ, ਕੋਈ ਐਕਸਟਰਾ ਚਾਰਜ ਨਹੀਂ ਤੁਹਾਡੇ ਆਪਣੇ ਨੰਬਰ ਦੇ ਉੱਤੇ ਹੀ। $35 ਪਰ ਮੰਥ ਦੇ ਵਿੱਚ ਤੁਹਾਨੂੰ ਉਹ ਚੀਜ਼ ਜਿਹੜੀ ਹੈਗੀ ਹੈ ਮਿਲਦੀ ਰਹੂਗੀ ਇੰਡੀਆ ਦੇ ਵਿੱਚ ਹੀ, ਪਾਕਿਸਤਾਨ, ਦੁਬਈ, ਜਿਹੜੀ ਵੀ ਕੰਟਰੀ ਦੇ ਵਿੱਚ ਤੁਸੀਂ ਹੈਗੇ ਹੋ। ਸੋ ਜੇ ਤੁਸੀਂ ਇਹ ਰੋਮਿੰਗ ਵਾਲਾ ਨੰਬਰ ਲੈਣਾ, ਇਹ ਤੁਸੀਂ ਲੈਣਾ ਲਿੰਕਡਅਪ ਸਟੋਰ ਤੋਂ 6475100061 647-510-0061।

ਅੱਛਾ ਮਿੱਤਰੋ, ਪਿਓਰ ਤੇ ਦੇਸੀ ਘਿਓ ਚ ਬਣੀ ਮਿਠਾਈ ਦੀ ਬੜੀ ਡਿਮਾਂਡ ਹੈ ਕੈਨੇਡਾ ਦੇ ਵਿੱਚ, ਬ੍ਰੈਂਪਟਨ ਦੇ ਵਿੱਚ, ਹੈਂਜੀ ਬਹੁਤ ਡਿਮਾਂਡ ਹੈ। ਲੇਕਿਨ ਮੋਸਟਲੀ ਫਰੋਜ਼ਨ ਮਿਠਾਈ ਜਾਂ ਫਰੈਸ਼ਲੀ ਮੇਡ ਮਿਠਾਈ ਨਹੀਂ ਮਿਲਦੀ। ਦ ਖੋਇਆ ਕੈਫੇ ਇਨਸਾਈਡ ਰੋਇਲ ਇੰਡੀਆ ਗਰੋਸਰਸ, ਹਾਂਜੀ ਦ ਖੋਇਆ ਕੈਫੇ ਇਨਸਾਈਡ ਰੋਇਲ ਇੰਡੀਆ ਗਰੋਸਰ। ਪਹਿਲਾਂ ਤਾਂ ਤੁਸੀਂ ਨੰਬਰ ਨੋਟ ਕਰੋ ਖੋਇਆ ਕੈਫੇ ਦਾ, 6474482 3 ਤੁਹਾਨੂੰ ਘੈਂਟ ਟੌਪ ਦੀ ਮਿਠਾਈ ਚਾਹੀਦੀ ਹੈ। ਤੁਹਾਨੂੰ ਆਲਸੀ ਦੀ ਪਿੰਨੀ ਚਾਹੀਦੀ ਹੈ, ਖੋਏ ਦੀ ਪਿੰਨੀ ਚਾਹੀਦੀ ਹੈ, ਤੁਸੀਂ ਪੰਜੀਰੀ ਬਣਵਾਉਣੀ ਹੈ, ਡਰਾਈ ਫਰੂਟ ਬੂੰਦੀ ਲੱਡੂ ਚਾਹੀਦੇ ਨੇ, ਮੋਤੀ ਚੂਰ ਰੈਗੂਲਰ ਲੱਡੂ, ਮਿਲਕ ਕੇਕ ਸ਼ੂਗਰ ਵਾਲਾ ਜਾਂ ਬਿਨਾਂ ਸ਼ੂਗਰ ਤੋਂ, ਇੱਥੇ ਤੁਹਾਨੂੰ ਮਿਲਣਾ ਆ। ਤੁਸੀਂ ਸਪੈਸ਼ਲ ਆਰਡਰ ਕਰਵਾਉਣੇ ਆ ਵਿਆਹ ਸ਼ਾਦੀ ਲਈ, 200-500-1000 ਡੱਬਾ, ਉਹਦੇ ਲਈ ਵੀ ਤੁਸੀਂ ਆਰਡਰ ਦੇ ਸਕਦੇ, ਤੁਹਾਨੂੰ ਹੋਲਸੇਲ ਦਾ ਪ੍ਰਾਈਸ ਮਿਲ ਜੂਗਾ। ਤੁਸੀਂ ਕਿਸੇ ਬਰਥਡੇ ਪਾਰਟੀ 'ਤੇ ਕਿਤੇ ਫੰਕਸ਼ਨ 'ਤੇ ਮਿਠਾਈ ਰਖਵਾਉਣੀ ਹੈ, ਉਹਦੇ ਲਈ ਤੁਹਾਨੂੰ ਸਪੈਸ਼ਲ ਆਰਡਰ ਚਾਹੀਦਾ, ਉਹਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਸਾਰੀ ਮਿਠਾਈ ਇਨ ਹਾਊਸ ਬ੍ਰੈਂਪਟਨ ਦੇ ਵਿੱਚ ਬਣਾਈ ਜਾਂਦੀ ਹੈ ਬਿਨਾਂ ਕਿਸੇ ਕੈਮੀਕਲ ਤੋਂ। ਆਓ ਪਹਿਲਾਂ ਟੇਸਟ ਕਰੋ, ਉਸ ਤੋਂ ਬਾਅਦ ਆਰਡਰ ਪਲੇਸ ਕਰੋ। ਹੈਂਜੀ ਆਓ ਪਹਿਲਾਂ ਟੇਸਟ ਕਰੋ, ਉਸ ਤੋਂ ਬਾਅਦ ਆਰਡਰ ਪਲੇਸ ਕਰੋ। ਕਿੱਥੇ? ਦ ਖੋਇਆ ਕੈਫੇ, ਗੋਰਵੇ ਅਤੇ ਕੰਟਰੀ ਸਾਈਡ ਦੇ ਕਾਰਨਰ ਦੇ ਉੱਤੇ, 6474820003। ਮਿਲਕ ਕੇਕ ਤੁਸੀਂ ਇੱਕ ਵਾਰ ਟਰਾਈ ਕਰ ਲਓ, ਟਿਕਟੌਕ ਇੰਸਟਾਗ੍ਰਾਮ ਸਾਰੇ ਕਿਤੇ ਜਾ ਕੇ ਰਿਵਿਊ ਪਾ ਦਿਓ ਜੋ ਤੁਹਾਨੂੰ ਲੱਗੂਗਾ। ਅਸੀਂ ਗਰੰਟੀ ਲੈਂਦੇ ਹਾਂ ਕਿ ਇਹਨਾਂ ਦਾ ਮਿਲਕ ਕੇਕ ਵਨ ਆਫ ਦ ਬੈਸਟ ਹੈ ਪੂਰੇ ਕੈਨੇਡਾ ਦਾ, ਪੂਰੇ ਕੈਨੇਡਾ ਦੇ ਵਿੱਚ। ਆਪਾਂ ਨੂੰ ਇਹਦਾ ਸਟੋਰ 'ਤੇ ਮਿਸ਼ੀਗਨ ਤੱਕ ਤੋਂ ਵੀ ਆਰਡਰ ਆਉਂਦੇ ਆ ਮਿਲਕ ਕੇਕ ਦੇ। ਸ਼ੂਗਰ ਫਰੀ ਆਪਸ਼ਨ ਹੈ ਅਤੇ ਸ਼ੂਗਰ ਵਾਲਾ, ਸ਼ੂਗਰ ਫਰੀ ਆਰਡਰ 'ਤੇ ਬਣਦਾ ਆ ਕਿਉਂਕਿ ਮਿਲਕ ਕੇਕ ਦੀ ਲਾਈਫ ਹੁੰਦੀ ਹੈ 6-7 ਦਿਨ, ਪਹਿਲਾਂ ਬਣਾ ਕੇ ਨਹੀਂ ਰੱਖ ਸਕਦੇ। ਆਰਡਰ 'ਤੇ ਟਰੇ ਦੀਆਂ ਟਰੇ ਤੁਹਾਡੇ ਲਈ ਸ਼ੂਗਰ ਫਰੀ ਬਣਦੀ ਹੈ, ਵਿਦ ਸ਼ੂਗਰ ਵਾਲਾ ਆਲਵੇਜ਼ ਇਨ ਸਟੋਕ ਕਿਉਂਕਿ ਰਨਿੰਗ ਹੈ, 20-30 ਟਰੇਆਂ ਰੋਜ਼ ਦੀਆਂ ਨਿਕਲਦੀਆਂ ਨੇ, ਨੋਟ ਅ ਪ੍ਰੋਬਲਮ। ਸ਼ੂਗਰ ਫਰੀ ਵਾਲਾ ਹਲੇ ਇੰਨਾ ਪਾਪੂਲਰ ਨਹੀਂ ਹੈ ਲੇਕਿਨ ਤੁਸੀਂ ਕਰੋਗੇ ਪਾਪੂਲਰ। ਕਿੱਦਾਂ? ਕਾਲ ਕਰਕੇ ਅਤੇ ਜਾ ਕੇ ਟੇਸਟ ਕਰਕੇ ਅਤੇ ਰਿਵਿਊ ਪਾ ਕੇ, 6474820003 ਦ ਖੋਇਆ ਕੈਫੇ ਇਨਸਾਈਡ ਰੋਇਲ ਇੰਡੀਆ ਗਰੋਸਰਸ।

ਜੇ ਤੁਸੀਂ ਪਲਾਨ ਦੇ ਉੱਤੇ ਫੋਨ ਲੈਣਾ, ਪਲਾਨ ਦੇ ਉੱਤੇ ਫੋਨ ਲੈਣਾ, 5G ਪਲਾਨ ਦੇ ਨਾਲ ਫੋਨ ਲੈਣਾ, ਤੁਸੀਂ ਮੋਟਰੋਲਾ ਦਾ ਫੋਨ ਲੈਣਾ, ਸੈਮਸੰਗ ਦਾ ਲੈਣਾ, ਐਪਲ ਦਾ ਲੈਣਾ, ਸਾਰੀਆਂ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ। ਉਹਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ ਲਿੰਕਡ ਅਪ ਸਟੋਰ 6475100061 647-510-00

ਰਾਇਲ ਇੰਡੀਆ ਗਰੋਸਰਸ ਦੇ ਅੰਦਰ ਦੁੱਧ ਵਾਲੀ ਮਸ਼ੀਨ ਵੀ ਲੱਗੀ ਹੋਈ ਆ। ਤੁਹਾਨੂੰ ਜਰਜ਼ੀ ਗਾਂ ਦਾ ਜਾਂ ਕਾਓ ਦਾ ਮਿਲਕ ਚਾਹੀਦਾ ਤਾਂ ਤੁਹਾਨੂੰ ਉਹ ਮਿਲਕ ਬਹੁਤ ਵਧੀਆ ਪ੍ਰਾਈਸ 'ਤੇ ਫਰੈਸ਼ਲੀ ਅਵੇਲੇਬਲ ਹੁੰਦਾ। ਤੁਸੀਂ ਆਪਣਾ ਭਾਂਡਾ ਲੈ ਕੇ ਆ ਕੇ ਉਹਦੇ 'ਚ ਮਿਲਕ ਪਾ ਕੇ ਲੈ ਕੇ ਜਾਣਾ, ਦੁੱਧ ਪਾ ਕੇ ਲੈ ਕੇ ਜਾਣਾ, ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੋ। ਜੇ ਤੁਸੀਂ ਭਾਂਡਾ ਰਾਇਲ ਇੰਡੀਆ ਗਰੋਸਰਸ ਤੋਂ ਲੈ ਕੇ ਉਹਦੇ 'ਚ ਦੁੱਧ ਪਾਉਣਾ, ਉਹ ਵੀ ਤੁਹਾਨੂੰ ਮਿਲ ਜੂਗਾ। $2 or $3 ਦੇ ਜਾਰਜ ਸਿਰਫ ਹੈਗੇ ਆ। ਸੋ ਜਰਜ਼ੀ ਗਾਂ ਦਾ ਜਾਂ ਮੱਝ ਦਾ ਦੁੱਧ ਤੁਸੀਂ ਲੈਣਾ ਰਾਇਲ ਇੰਡੀਆ ਗਰੋਸਰ ਦੇ ਅੰਦਰ, ਮਸ਼ੀਨ ਲੱਗੀ ਹੋਈ ਆ ਤੁਹਾਡੇ ਲਈ, ਅਤੇ ਬੈਨੀਫਿਟ ਤੁਹਾਡੇ ਲਈ ਕੀ ਹੈ, 24 hours ਸਟੋਰ ਖੁੱਲ੍ਹਾ, ਦਿਨੇ ਦੁਪਹਿਰੇ ਸ਼ਾਮੀ ਰਾਤੀ ਜਦੋਂ ਮਰਜ਼ੀ ਜਾਓ, ਨਾਲੇ ਤਾਂ ਟੌਪ ਦੀ ਗਰੋਸਰੀ ਕਰਕੇ ਆਓ, ਨਾਲੇ ਫਰੈਸ਼ ਮੱਝ ਦਾ ਜਾਂ ਗਾਂ ਦਾ ਜਰਜ਼ੀ ਦੁੱਧ ਲੈ ਕੇ ਆਓ।

ਓਕੇ ਦੋਸਤੋ, ਜੇ ਤੁਸੀਂ ਆਪਣਾ ਵੇਅਰ ਹਾਊਸ ਲੈਣਾ ਚਾਹੁੰਦੇ ਹੋ, ਤੁਹਾਡਾ ਆਪਣਾ ਕੰਮ ਹੈਗਾ, ਤੁਹਾਡਾ ਰਨਿੰਗ ਕੰਮ ਹੈ, ਹੈ ਨਾ, ਅਤੇ ਤੁਸੀਂ ਵੇਅਰ ਹਾਊਸ ਬਾਏ ਕਰਨਾ ਮਿਸੀਸਾਗਾ ਦੇ ਵਿੱਚ, ਸੋ ਆਲਰੇਡੀ ਬਣੇ ਹੋਏ ਵੇਅਰ ਹਾਊਸ ਆਪਣੇ ਕੋਲ ਹੈਗੇ ਆ, 2000 ਸਕੁਆਇਰ ਫੁੱਟ ਤੋਂ ਲੈ ਕੇ 10000 ਸਕੁਆਇਰ ਫੁੱਟ ਤੱਕ ਦੀਆਂ ਆਪਸ਼ਨਸ ਅਵੇਲੇਬਲ ਨੇ। ਜੇ ਤੁਹਾਡਾ ਆਪਣਾ ਬਿਜ਼ਨਸ ਆਲਰੇਡੀ ਗੁੱਡ ਆ, ਤੁਹਾਡੇ ਫਾਈਨੈਂਸ਼ੀਅਲ ਉਹਦੇ ਵਿੱਚ ਬਿਜ਼ਨਸ ਦੇ ਵਿੱਚ ਗੁੱਡ ਆ, ਤੁਹਾਡਾ ਬਿਜ਼ਨਸ ਪ੍ਰੋਫਿਟ ਦੇ ਵਿੱਚ ਹੈਗਾ ਆ, ਅਤੇ ਤੁਸੀਂ ਆਪਣੇ ਮੂਵ ਇਨ ਹੋਣ ਦੇ ਲਈ ਵੇਅਰ ਹਾਊਸ ਲੈਣਾ, ਇੰਡਸਟਰੀਅਲ ਵੇਅਰ ਹਾਊਸ, ਤਾਂ ਆਪਣੇ ਕੋਲ 90% ਫਾਈਨੈਂਸਿੰਗ ਦੀ ਆਪਸ਼ਨ ਹੈ ਉਸ ਵੇਅਰ ਹਾਊਸ ਲਈ। ਮੈਂ ਨਾ ਮੋਰਗੇਜ ਏਜੰਟ ਹੈ, ਨਾ ਮੈਂ ਬੈਂਕ ਹੈ, ਲੇਕਿਨ ਵੀ ਵਰਕ ਵਿਦ ਮੋਰਗੇਜ ਏਜੰਟਸ ਐਂਡ ਬੈਂਕ, ਜਿੱਥੋਂ ਆਪਾਂ ਤੁਹਾਨੂੰ ਕਰਾ ਕੇ ਦਿੰਦੇ ਹਾਂ। ਆਈ ਐਮ ਰੀਅਲ ਅਸਟੇਟ ਬ੍ਰੋਕਰ ਓਨਲੀ। ਸੋ ਵੇਅਰ ਹਾਊਸ ਤੁਸੀਂ ਲੈਣਾ ਆਪਣੇ ਯੂਜ ਦੇ ਲਈ ਲੈਣਾ, ਤੁਹਾਡੇ ਗੁੱਡ ਫਾਈਨੈਂਸ਼ੀਅਲਸ ਨੇ, 90% ਤੱਕ ਫਾਈਨੈਂਸਿੰਗ ਹੋ ਜੂਗੀ। ਇਨਫੋਰਮੇਸ਼ਨ ਲੈਣੀ ਹੈ ਇਸ ਬਾਰੇ ਤਾਂ ਤੁਸੀਂ ਟੈਕਸਟ ਮੈਸੇਜ ਭੇਜਣਾ, ਟੈਕਸਟ ਮੈਸੇਜ 6476626200, 647-746-2600 ਦੇ ਉੱਤੇ ਟੈਕਸਟ ਮੈਸੇਜ ਭੇਜ ਦਿਓ ਵੇਅਰ ਹਾਊਸ ਦੇ ਆਪਣੇ ਬਿਜ਼ਨਸ ਦਾ ਨਾਮ, ਕਿੰਨੇ ਹਜ਼ਾਰ ਸਕੁਆਇਰ ਫੁੱਟ ਤੁਹਾਨੂੰ ਚਾਹੀਦਾ ਉਹ ਵੀ ਤੁਸੀਂ ਮੈਸੇਜ ਕਰ ਸਕਦੇ ਹੋ। ਸੋ 647-766-2600 'ਤੇ ਟੈਕਸਟ ਮੈਸੇਜ ਕਰਨਾ ਤੁਸੀਂ ਵੇਅਰ ਹਾਊਸ ਅਤੇ ਕਿੰਨੇ 100 ਸਕੁਆਇਰ ਫੁੱਟ ਚਾਹੀਦਾ ਅਤੇ ਤੁਹਾਡੇ ਬਿਜ਼ਨਸ ਦਾ ਨਾਮ। 90% ਤੱਕ ਫਾਈਨੈਂਸਿੰਗ ਹੋ ਜੂਗੀ ਜੇ ਤੁਸੀਂ ਆਪਣੇ ਲਈ ਵੇਅਰ ਹਾਊਸ ਲੈਣਾ ਅਤੇ ਤੁਹਾਡੇ ਬਿਜ਼ਨਸ ਦੇ ਗੁੱਡ ਫਾਈਨੈਂਸ਼ੀਅਲ ਨੇ ਅਤੇ ਪ੍ਰੋਫਿਟ ਦੇ ਵਿੱਚ ਹੈਗਾ ਆ।

7-Eleven ਇਹ ਸਟੋਰ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੀ ਹੋਣਾ। ਇੰਡੀਆ ਦੇ ਵਿੱਚ ਇਹਨਾਂ ਦੀਆਂ ਸੀਗੀਆਂ ਲੋਕੇਸ਼ਨਾਂ ਅਤੇ ਸਾਰੀਆਂ ਲੋਕੇਸ਼ਨਾਂ ਖਤਮ। ਸਤਿ ਸ਼੍ਰੀ ਅਕਾਲ, ਟਾਟਾ, ਬਾਏ ਬਾਏ। ਵੈਸੇ ਤਾਂ ਸਿਰਫ 31 ਲੋਕੇਸ਼ਨਾਂ ਸੀਗੀਆਂ ਪੂਰੇ ਇੰਡੀਆ ਦੇ ਵਿੱਚ, ਅਤੇ ਅੰਬਾਨੀਆਂ ਦੇ ਨਾਲ ਇਹਨਾਂ ਸੀਗੀ ਟਾਈ ਅਪ। ਸੋ ਰਿਲਾਇੰਸ ਨੇ ਆਪਣਾ ਟਾਈ ਅਪ ਖਿੱਚ ਲਿਆ। 90 ਕਰੋੜ ਦਾ ਹੋਇਆ ਨੁਕਸਾਨ, ਅਤੇ 30 ਸਪਟੈਂਬਰ ਤੋਂ ਬਾਅਦ ਸਾਰੇ 7-Eleven ਇੰਡੀਆ ਦੇ ਵਿੱਚ ਜਿਹੜੇ ਹੋਊਗੇ ਬੰਦ।

ਚਾਂਦੀ ਦੇ ਸਿੱਕੇ 99.9% ਪਿਓਰ ਚਾਂਦੀ ਦੇ ਸਿੱਕੇ ਤੁਹਾਡੇ ਨਿਕਲ ਸਕਦੇ ਨੇ ਰੋਇਲ ਇੰਡੀਆ ਗਰੋਸਰ ਤੇ ਗਰੋਸਰੀ ਕਰਨ ਦੇ ਬਾਅਦ। ਇੱਕ ਤਾਂ ਤੁਹਾਨੂੰ ਮਿਲਣੀ ਹੈ ਕੁਆਲਿਟੀ ਵਾਲੀ ਗਰੋਸਰੀ, ਠੀਕ ਹੈ, ਬੈਸਟ ਕੁਆਲਿਟੀ ਤੇ ਪੂਰੀ ਸੈਟਿਸਫਾਈਡ ਤੁਹਾਡੀ ਯੂਨੋ ਕੁਆਲਿਟੀ ਦੇ ਹਿਸਾਬ ਨਾਲ ਕਿ ਪ੍ਰੋਡਿਊਸ ਤੁਹਾਨੂੰ ਟੋਪ ਦਾ ਮਿਲ ਰਿਹਾ, ਕੋਈ ਐਕਸਪਾਇਰੀ ਡੇਟ ਕਿਤੇ ਚੇਂਜ ਨਹੀਂ ਹੁੰਦੀ, ਕਿਤੇ ਮਿਠਾਈ ਨਹੀਂ ਹੈਗੀ, ਸਾਰਾ ਦੁੱਧ ਤੁਹਾਨੂੰ ਵਧੀਆ ਮਿਲ ਰਿਹਾ, ਪਨੀਰ ਵਧੀਆ ਮਿਲ ਰਿਹਾ ਰੋਇਲ ਇੰਡੀਆ ਗਰੋਸਰ ਤੇ, ਰਾਈਟ। ਉਸ ਤੋਂ ਬਾਅਦ ਤੁਹਾਨੂੰ ਮਿਲਣੇ ਆ ਪੁਆਇੰਟਸ ਜਿਹੜੇ ਯੂਜ਼ ਕਰਕੇ ਤੁਸੀਂ ਹੋਰ ਪਹਿਲਾਂ ਬਚੇ ਹੋਏ ਪੈਸਿਆਂ 'ਚੋਂ ਹੋਰ ਪੈਸੇ ਬਚਾ ਸਕਦੇ ਹੋ, ਰੈਗੂਲਰ ਤੁਸੀਂ ਗਰੋਸਰੀ ਕਰਨੀ ਹੈ ਰੋਇਲ ਇੰਡੀਆ ਗਰੋਸਰ ਤੇ। ਉਸ ਤੋਂ ਬਾਅਦ ਹਰ ਮਹੀਨੇ ਦੇ ਲਾਸਟ ਸੈਟਰਡੇ ਨੂੰ ਪ੍ਰਾਈਜ਼ ਨਿਕਲਦਾ ਉਹਨਾਂ ਰੋਇਲ ਰਿਵਾਰਡਸ ਮੈਂਬਰ 'ਚੋਂ ਕਿਸੇ ਇੱਕ ਬੰਦੇ ਦਾ, ਜਿਹੜੇ ਆਪਣੇ ਉੱਥੇ ਰਸੀਦ ਪਾ ਕੇ ਜਾਂਦੇ ਆ ਰੈਫਲ ਬਾਕਸ ਦੇ ਵਿੱਚ। ਇਸ ਮਹੀਨੇ ਦੇ ਐਂਡ 'ਚ, ਅਕਟੂਬਰ ਦੇ ਐਂਡ ਦੇ ਵਿੱਚ ਤੁਹਾਨੂੰ ਮਿਲਣੇ ਆ ਚਾਂਦੀ ਦੇ ਸਿੱਕੇ। ਸੋ 99.9% ਪਿਓਰ ਚਾਂਦੀ ਦਾ ਸਿੱਕਾ ਤੁਸੀਂ ਲੈਣਾ ਰੋਇਲ ਇੰਡੀਆ ਗਰੋਸਰ ਤੇ, ਗਰੋਸਰੀ ਤੁਸੀਂ ਕਰਨੀ ਹੈ, ਠੀਕ ਹੈ ਜੀ। 905-794-8600।

ਵਧੀਆ ਤੇ ਘੈਂਟ ਮਿਠਾਈ ਇਨ ਹਾਊਸ ਹਲਵਾਈ। ਹੈਂਜੀ, ਵਧੀਆ ਤੇ ਘੈਂਟ ਮਿਠਾਈ ਇਨ ਹਾਊਸ ਹਲਵਾਈ। ਤੁਹਾਡੇ ਘਰੇ ਫੰਕਸ਼ਨ ਹੈ, ਵਿਆਹ ਸ਼ਾਦੀ ਹੈ, ਬਰਥਡੇ ਆ, ਤੁਹਾਨੂੰ ਜ਼ਿਆਦਾ ਬਲਕ ਦੇ ਵਿੱਚ ਮਿਠਾਈ ਦੇ ਆਰਡਰ ਚਾਹੀਦੇ ਨੇ, ਜਿਹੜੀ ਫਰੈਸ਼ਲੀ ਕੁਆਲਿਟੀ ਟੇਸਟੀ ਮੇਡ ਹੋਵੇ ਤੁਹਾਡੇ ਲਈ ਇਨ ਬਰੈਂਪਟਨ, ਤਾਂ ਦ ਖੋਇਆ ਕੈਫੇ ਇਨਸਾਈਡ ਰੋਇਲ ਇੰਡੀਆ ਗਰੋਸਰਸ। ਖੋਇਆ ਕੈਫੇ ਇਨਸਾਈਡ ਰੋਇਲ ਇੰਡੀਆ ਗਰੋਸਰ ਤੁਹਾਡੇ ਲਈ ਬਣਾਉਂਦਾ ਟੌਪ ਦੀ ਮਿਠਾਈ, ਮਿਲਕ ਕੇਕ ਵਨ ਆਫ ਦ ਬੈਸਟ ਇਨ ਕੈਨੇਡਾ। ਇੱਕ ਵਾਰ ਆ ਕੇ ਟੇਸਟ ਕਰੋ, ਉਸ ਤੋਂ ਬਾਅਦ ਆਪਣਾ ਆਰਡਰ ਪਲੇਸ ਕਰੋ। ਹੈਂਜੀ, ਇੱਕ ਵਾਰ ਆ ਕੇ ਟੇਸਟ ਕਰੋ, ਉਸ ਤੋਂ ਬਾਅਦ ਆਪਣਾ ਆਰਡਰ ਪਲੇਸ ਕਰੋ। ਵਿਦ ਸ਼ੂਗਰ ਮਿਲਕ ਕੇਕ ਤਾਂ ਸਾਰੇ ਖਾਂਦੇ ਨੇ, ਵਿਦਆਊਟ ਸ਼ੂਗਰ ਮਿਲਕ ਕੇਕ ਤੁਸੀਂ ਲੈਣਾ ਉਹ ਵੀ ਤੁਹਾਨੂੰ ਮਿਲ ਜੂਗਾ, ਡਾਇਬੈਟਿਕ ਬੰਦਾ ਵੀ ਥੋੜ੍ਹਾ ਬਹੁਤ ਖਾ ਸਕਦਾ ਹੈਗਾ ਆ। ਫੋਨ ਤੁਸੀਂ ਕਰਨਾ 6474820003। ਵਧੀਆ ਤੇ ਘੈਂਟ ਮਿਠਾਈ ਇਨ ਹਾਊਸ ਹਲਵਾਈ, ਟੌਪ ਦੀ ਮਿਠਾਈ ਤੁਹਾਨੂੰ ਬਣਾ ਕੇ ਦਿੰਦੇ ਆ ਦ ਖੋਇਆ ਕੈਫੇ ਵਾਲੇ। ਡਰਾਈ ਫਰੂਟ ਬੂੰਦੀ ਲੱਡੂ ਤੁਸੀਂ ਲੈਣਾ, ਬੂੰਦੀ ਲੱਡੂ, ਮੋਤੀਚੂਰ ਲੱਡੂ, ਅਲਸੀ ਪਿੰਨੀ, ਖੋਏ ਦੀ ਪਿੰਨੀ, ਪੰਜੀਰੀ, ਗਰਮਾ ਗਰਮ ਜਲੇਬੀਆਂ, ਅੱਜ ਇਹਨਾਂ ਨੇ ਚਾਹ ਤੇ ਪਕੌੜੇ ਤੁਹਾਡੇ ਸਾਰਿਆਂ ਦੇ ਲਈ ਲਾਏ ਹੋਏ ਨੇ ਦ ਖੋਇਆ ਕੈਫੇ ਰੋਇਲ ਇੰਡੀਆ ਗਰੋਸਰਸ ਦੇ ਜਿਹੜਾ ਅੰਦਰ ਹੈ, ਸ਼ਾਮੀ 3 ਵਜੇ ਤੋਂ ਲੈ ਕੇ ਸੋਰੇ ਦੁਪਹਿਰੇ 3 ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਸੋ ਤੁਸੀਂ ਜਾਣਾ ਰੋਇਲ ਇੰਡੀਆ ਗਰੋਸਰਸ ਤੇ, ਗਰੋਸਰੀ ਕਰਨੀ ਹੈ, ਚਾਹ ਪਕੌੜੇ ਖਾਣੇ ਆ, ਤੇ ਉਸ ਤੋਂ ਬਾਅਦ ਮਿਠਾਈ ਲੈਣੀ ਹੈ ਦ ਖੋਇਆ ਕੈਫੇ ਤੋਂ। 6474820003 6474820003

ਥੈਂਕਸਗਿਵਿੰਗ ਵੀਕਐਂਡ ਆ, ਚਿਕਨ ਸ਼ਿਕਨ ਨਾ ਹੋਵੇ ਤੇ ਫਿਰ ਫਾਇਦਾ ਕੀ ਹੈ। ਰਾਇਲ ਇੰਡੀਆ ਗ੍ਰਿਲ ਕਲੱਬ ਐਂਡ ਮੀਟ ਸ਼ਾਪ ਬ੍ਰੈਂਪਟਨ ਦੇ ਵਿੱਚ, ਗ੍ਰਿਲ ਕਲੱਬ ਐਂਡ ਮੀਟ ਸ਼ਾਪ। ਮੈਰੀਨੇਟਡ ਚਿਕਨ ਤੁਹਾਨੂੰ ਚਾਹੀਦਾ, ਕੱਚਾ ਮੀਟ ਤੁਹਾਨੂੰ ਚਾਹੀਦਾ ਟੋਪ ਕੁਆਲਿਟੀ ਦਾ, ਤਾਂ ਤੁਹਾਨੂੰ ਮਿਲਣਾ ਇੱਥੇ 905-794-8600 905-794-8600। ਚਿਕਨ ਦੇ ਵਿੱਚ ਤੁਸੀਂ ਚਿਕਨ ਕਰੀ ਲੈਣੀ ਹੈ ਬਣੀ ਹੋਈ ਦੇਸੀ ਘਿਓ ਦੇ ਵਿੱਚ, ਦੇਸੀ ਸਟਾਈਲ ਨਾਲ ਬਣੀ ਹੋਈ ਚਿਕਨ ਕਰੀ ਤੁਹਾਨੂੰ ਮਿਲਣੀ ਹੈ 699 ਦੀ। ਅਤੇ ਜੇ ਤੁਸੀਂ ਨਾਲ ਲੈਣੀਆਂ ਦੋ ਰੋਟੀਆਂ ਤਾਂ ਮਿਲਣੀਆਂ ਤੁਹਾਨੂੰ 899 ਦੀ। ਰੋਟੀਆਂ ਜੇ ਤੁਸੀਂ ਬਾਏ ਕਰਨੀਆਂ ਨੇ ਤਾਂ 99 ਸੈਂਟ ਦੀ ਇੱਕ ਰੋਟੀ ਹੈ, ਜੇ 20 ਰੋਟੀਆਂ ਲੈਣੀਆਂ ਤਾਂ $15 ਦੇ ਵਿੱਚ ਫੁਲਕੇ ਫਰੈਸ਼ਲੀ ਮੇਡ ਤੁਹਾਡੇ ਲਈ। ਫੋਨ ਕਰੋ, ਆਰਡਰ ਦਿਓ, 20 ਮਿੰਟ ਬਾਅਦ ਆ ਕੇ ਲੈ ਜਾਓ। ਫੋਨ ਕਰੋ, ਆਰਡਰ ਦਿਓ, 20 ਮਿੰਟ ਬਾਅਦ ਆ ਕੇ ਲੈ ਜਾਓ। ਫਰੈਸ਼ਲੀ ਮੇਡ ਸਮਾਨ ਤੁਹਾਨੂੰ ਖਵਾਈਦਾ ਰਾਇਲ ਇੰਡੀਆ ਗ੍ਰਿਲ ਕਲੱਬ ਐਂਡ ਮੀਟ ਸ਼ਾਪ 'ਤੇ। ਚਿਕਨ ਕਰੀ 699 ਕਿੰਨੇ ਦੀ? $6.99 'ਚ ਚਿਕਨ ਕਰੀ। ਇੱਕ ਵਾਰ ਆ ਕੇ ਟੇਸਟ ਕਰੋ ਤੁਸੀਂ, ਅਗਲੀ ਵਾਰ ਤੁਸੀਂ ਆਪਣੇ ਆਪ ਆ ਜਾਣਾ। ਗਰੰਟੀ ਲੈਂਦੇ ਨੇ ਸਵਾਦ ਦੀ। ਗੋਟ ਕਰੀ ਲੈਣੀ ਹੈ ਉਹ ਵੀ ਮਿਲ ਜੂਗੀ, ਕੱਚਾ ਗੋਟ ਲੈਣਾ ਟੋਪ ਕੁਆਲਿਟੀ ਦਾ ਗੋਟ ਤੁਹਾਨੂੰ ਮਿਲ ਜਾਣਾ। ਓਨਟਾਰੀਓ ਗੋਟ ਲੈਗਸ ਅਵੇਲੇਬਲ ਨੇ। 905-794-8600 905-794-8600।

ਹੋਮ ਇੰਟਰਨੈਟ ਦਾ ਤੁਸੀਂ ਪਲਾਨ ਲੈਣਾ, ਹੋਮ ਇੰਟਰਨੈਟ। ਸੋ ਸਪੀਡ ਡਿਪੈਂਡ ਕਰਦੀ ਹੈ ਕਿ ਤੁਹਾਡੇ ਏਰੀਏ ਦੇ ਵਿੱਚ ਫਾਈਬਰ ਦੀਆਂ ਲਾਈਨਸ ਹੈਗੀਆਂ ਜਾਂ ਨਹੀਂ ਹੈਗੀਆਂ। $50 ਤੋਂ ਨੋ ਕੰਟਰੈਕਟ ਇੰਟਰਨੈਟ ਤੁਹਾਨੂੰ ਮਿਲਣਾ, ਅਤੇ ਲਵਾਉਣ ਤੋਂ ਪਹਿਲਾਂ ਤੁਹਾਡਾ ਕ੍ਰੈਡਿਟ ਚੈੱਕ ਵੀ ਨਹੀਂ ਹੋਊਗਾ। ਸੋ ਹੋਮ ਇੰਟਰਨੈਟ ਦੀ ਡੀਲ ਤੁਸੀਂ ਲੈਣੀ ਹੈ ਟੋਪਮ ਟੋਪ। ਬਰੈਂਪਟਨ ਦੇ ਵਿੱਚ ਆਲਮੋਸਟ ਅਪਾਰਟਮੈਂਟ ਬਿਲਡਿੰਗਸ 'ਚ ਅਵੇਲੇਬਲ ਹੈ, ਘਰਾਂ 'ਚ ਨਹੀਂ ਅਵੇਲੇਬਲ। ਕੈਲੇਡਨ 'ਚ, ਮਿਸਿਸਾਗਾ 'ਚ, ਕਿਚਨਰ, ਕੇਬ੍ਰਿਜ, ਵਾਟਰਲੂ, ਓਕਵਿਲ, ਹੈਮਿਲਟਨ, ਵਾਟਰਡਾਊਨ, ਨਾਇਗਰਾ ਤੱਕ ਸਾਰੇ ਕਿਤੇ ਅਵੇਲੇਬਲ ਆ ਫਾਈਬਰ ਲਾਈਨ ਵਾਲਾ ਹੋਮ ਇੰਟਰਨੈਟ $50 ਤੋਂ। ਤੁਸੀਂ ਲੈਣਾ ਤਾਂ ਲਿੰਕਡ ਅਪ ਸਟੋਰ 'ਤੇ ਕਾਲ ਕਰਨੀ ਆ 6475100061 6475100061। ਆਪਣੇ ਟਰੱਕਰ ਵੀਰਾਂ ਲਈ ਜੇ ਤੁਸੀਂ ਬਲੂ ਪੈਰਟ ਦੇ ਲੈਣੇ ਆ ਹੈੱਡਸੈਟ ਜਾਂ ਲੈਣਾ ਗਾਰਮਿਨ ਦਾ GPS, ਬਲੂ ਪੈਰਟ ਦਾ ਜਿਹੜਾ B250 ਹੈ ਬਾਹਰ $130 ਪਲੱਸ ਟੈਕਸ ਦਾ, ਲਿੰਕਡ ਅਪ ਸਟੋਰ 'ਤੇ ਤੁਹਾਡੇ ਲਈ ਹੈ 99 ਪਲੱਸ ਟੈਕਸ ਦਾ, $130 ਵਾਲਾ $99 'ਚ, ਠੀਕ ਹੈ ਜੀ। 91% ਨੋਇਸ ਕੈਂਸਲੇਸ਼ਨ ਦੇ ਨਾਲ ਤੁਹਾਨੂੰ ਮਿਲਣਾ 99 ਪਲੱਸ ਟੈਕਸ। ਲਿਮਿਟਡ ਟਾਈਮ ਡੀਲ ਆ ਅੱਜ ਅਤੇ ਕੱਲ੍ਹ, ਯਾਨੀ ਥੈਂਕਸਗਿਵਿੰਗ ਡੀਲ ਹੈ ਟਰੱਕਰ ਵੀਰਾਂ ਦੇ ਲਈ ਬਲੂ ਪੈਰਟ ਦੇ ਹੈੱਡਸੈਟ 6475100061। ਗਾਰਮਿਨ ਦਾ GPS ਜਿਹੜਾ 450 ਦਾ ਬਾਹਰ, 620 ਨਵਾਂ ਮਾਡਲ ਲੇਟੈਸਟ, ਇੱਕ ਸਾਲ ਦੀ ਗਾਰਮਿਨ ਦੀ ਵਾਰੰਟੀ ਦੇ ਨਾਲ ਤੁਹਾਨੂੰ ਮਿਲਣਾ $399 ਦਾ, $399 ਟੈਕਸ ਇਨਕਲੂਡਿਡ ਆ $399 ਦੇ ਵਿੱਚ। ਸੋ ਜੇ 47 ਸਕਰੀਨ ਦਾ ਲੈਣਾ ਤਾਂ $499। ਸੋ 399 499 ਗਾਰਮਿਨ ਦਾ 6 ਇੰਚ ਜਾਂ 7 ਇੰਚ ਵਾਲਾ GPS, ਬ੍ਰੈਂਡ ਨਿਊ, ਇੱਕ ਸਾਲ ਦੀ ਗਾਰਮਿਨ ਦੀ ਵਾਰੰਟੀ ਦੇ ਨਾਲ 6475100061 647 510 00 61 ਲਿੰਕ ਇਟ ਅਪ ਯੂਰ ਵਨ ਸਟਾਪ ਟੈਕ ਸ਼ਾਪ।

ਰਾਇਲ ਇੰਡੀਆ ਗਰੋਸਰਸ ਕਰ ਰਿਹਾ ਹੈ ਹਾਇਰਿੰਗ। ਸੋ ਜੇ ਤੁਸੀਂ ਸਟਾਕਿੰਗ ਦਾ ਅਤੇ ਕੈਸ਼ੀਅਰ ਦਾ ਕੰਮ ਕਰਨਾ ਚਾਹੁੰਦੇ ਹੋ, ਬ੍ਰੈਂਪਟਨ 'ਚ ਕਰਨਾ ਚਾਹੁੰਦੇ ਹੋ ਜਾਂ ਮਿਸੀਸਾਗਾ 'ਚ ਕਰਨਾ ਚਾਹੁੰਦੇ ਹੋ, ਤਾਂ ਆਪਣਾ ਰਿਜ਼ਿਊਮੇ ਤੁਸੀਂ ਸੈਂਡ ਕਰਨਾ ਹਾਇਰਿੰਗ ਐਟ ਰਾਇਲ ਇੰਡੀਆ ਗਰੋਸਰਸ ਡੋਟ ਸੀਏ ਦੇ ਉੱਤੇ, ਹਾਇਰਿੰਗ ਐਟ ਰਾਇਲ ਇੰਡੀਆ ਗਰੋਸਰਸ ਡੋਟ ਸੀਏ ਦੇ ਉੱਤੇ ਰਿਜ਼ਿਊਮੇ ਸੈਂਡ ਕਰਨਾ। ਜਦੋਂ ਸੈਂਡ ਕਰੋਗੇ ਉਹਦੇ ਵਿੱਚ ਤੁਸੀਂ ਆਪਣੀ ਅਵੇਲੇਬਿਲਿਟੀ ਅਤੇ ਕਿਹੜੇ ਸ਼ਹਿਰ ਦੇ ਵਿੱਚ ਕੰਮ ਦੇਖ ਰਹੇ ਹੋ, ਬ੍ਰੈਂਪਟਨ ਜਾਂ ਮਿਸੀਸਾਗਾ, ਉਹ ਤੁਸੀਂ ਜ਼ਰੂਰ ਮੈਨਸ਼ਨ ਕਰਨਾ। ਕੰਮ ਦੀ ਤੁਹਾਨੂੰ ਪਤਾ ਸਾਰਿਆਂ ਨੂੰ ਬਹੁਤ ਲੋੜ ਹੈ। ਸਪਟੈਂਬਰ ਦੇ ਮਹੀਨੇ ਦੇ ਵਿੱਚ 60,000 ਤੋਂ ਵੀ ਉੱਤੇ ਜੋਬ ਜਿਹੜੀਆਂ ਕੈਨੇਡਾ ਦੇ ਵਿੱਚ ਚਲੇ ਗਈਆਂ, ਇਕੋਨਮੀ ਆਪਣੀ ਜਾ ਰਹੀ ਹੈ ਥੱਲੇ। ਸੋ ਕੰਮ ਦੇ ਲਈ ਕਿਸੇ ਨੂੰ ਲੋੜ ਹੈ, ਤੁਸੀਂ ਐਲੀਜੀਬਲ ਹੋ ਕੰਮ ਕਰਨ ਦੇ ਲਈ, ਤਾਂ ਤੁਸੀਂ ਹਾਇਰਿੰਗ ਐਟ ਰਾਇਲ ਇੰਡੀਆ ਗਰੋਸਰਸ ਡੋਟ ਸੀਏ ਦੇ ਉੱਤੇ ਆਪਣਾ ਰਿਜ਼ਿਊਮੇ ਜਿਹੜਾ ਹੈਗਾ ਸੈਂਡ ਕਰ ਸਕਦੇ ਹੋ।

ਸਿਲਵਰ ਕੋਇਨ, ਸਿਲਵਰ ਕੋਇਨ, ਸਿਲਵਰ ਕੋਇਨ, ਹਾਂਜੀ, ਰੋਇਲ ਇੰਡੀਆ ਗਰੋਸਰਸ ਦੇ ਉੱਤੇ ਜਦੋਂ ਤੁਸੀਂ ਕਰਦੇ ਹੋ ਗਰੋਸਰੀ ਤਾਂ ਨਾਲੇ ਤੁਸੀਂ ਰੋਇਲ ਰਿਵਾਰਡਸ ਦੀ ਮੈਂਬਰਸ਼ਿਪ ਲੈਂਦੇ ਹੋ, ਤਾਂ ਜੇ ਤੁਸੀਂ$50 ਤੋਂ ਉੱਤੇ ਗਰੋਸਰੀ ਕਰਦੇ ਹੋ ਤੁਸੀਂ ਆਪਣੀ ਰਸੀਦ ਜਿਹੜੀ ਆ ਰੈਫਲ ਬਾਕਸ 'ਚ ਪਾ ਕੇ ਜਾਂਦੇ ਹੋ। ਹਰ ਮਹੀਨੇ ਦੇ ਲਾਸਟ ਸੈਟਰਡੇ ਨੂੰ ਪਰਚੀ ਨਿਕਲਦੀ ਹੈ, ਜਿਨ੍ਹਾਂ ਦੀ ਵੀ ਰਸੀਦ ਉਹਦੇ 'ਚੋਂ ਨਿਕਲਦੀ ਆ ਉਹਨਾਂ ਨੂੰ ਮਿਲਦਾ ਕੋਈ ਨਾ ਕੋਈ ਗਿਫਟ। ਇਸ ਮੰਥ ਦੇ ਐਂਡ 'ਚ ਤੁਹਾਨੂੰ ਮਿਲਣੇ ਆ ਚਾਂਦੀ ਦੇ ਸਿੱਕੇ, 99.9% ਪਿਓਰ ਸਿਲਵਰ। ਅਤੇ ਜੇ ਤੁਸੀਂ ਵਧੀਆ ਟੋਪ ਦੀ ਕੁਆਲਿਟੀ ਵਾਲੀ ਗਰੋਸਰੀ ਕਰਨੀ ਹੈ ਤਾਂ ਤੁਸੀਂ ਆਲਰੇਡੀ, ਤੁਹਾਨੂੰ ਪਤਾ ਕਿ 24 hours ਸਟੋਰ ਖੁੱਲ੍ਹਾ ਰੋਇਲ ਇੰਡੀਆ ਗਰੋਸਰਸ, 9057948600, ਗੋਰਵੇ 'ਤੇ ਕੰਟਰੀ ਸਾਈਡ 'ਤੇ ਲੋਕੇਟਡ ਹੈ, 24 hours ਓਪਨ ਹੈ, 24 ਘੰਟੇ 12 ਮਹੀਨੇ 30 ਦਿਨ, 24 ਘੰਟੇ ਥੈਂਕਸ ਗਿਵਿੰਗ 'ਤੇ ਵੀ ਪੂਰਾ 24 ਘੰਟੇ ਸਟੋਰ ਜਿਹੜਾ ਹੈਗਾ ਓਪਨ ਰਹੇਗਾ।

0: आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज दा दिन अच्छा गुजर रहा होगा। लॉन्ग वीकेंड है, लॉन्ग वीकेंड ते जिहड़े भी तुसीं आपदे काम कार करने हैं, मिलना गिलना जो भी करना वधिया करियो। कल हरभजन मान की मूवी रिलीज हुई है, उन्होंने भी मुबारक। उन्होंने बेटे ने बहुत सोहना रोल किया अवकाश मान होर ने, उन्हां दा गाना भी तुहानूं अगे चल के सुणाउंदे। लेकिन साडे स्टूडियो च ब्रैम्पटन टीवी एंड अपलायंस तों सुल्तान जी जुड़े हुए ने। सुल्तान जी वेलकम टू द शो।
1: थैंक यू वेरी मच जी, बहुत बहुत शुक्रिया।
0: की हाल चाल महाराज?
1: बिल्कुल उपर वाले दा शुक्र है,
0: उपर वाले दा शुक्र ही चाहिए। अच्छा, ਆਪਾਂ ਲੌਂਗ ਵੀਕਐਂਡ ਹੈ
1: ਜੀ,
0: ਐਸੀਆਂ ਪ੍ਰਾਈਜ਼ ਦੇਣੀਆਂ ਸਾਡੇ ਲਿਸਨਰ ਨੂੰ
1: ਜੀ,
0: ਇਹ ਵੀ ਯਾਦ ਰੱਖਣਾ ਵੀ ਲੌਂਗ ਵੀਕਐਂਡ ਤੇ ਸੁਲਤਾਨ ਦੇ ਦੇਵ ਨੇ ਰਲ ਕੇ ਬਹੁਤ ਵਧੀਆ ਪ੍ਰਾਈਜ਼ ਦਿੱਤੀਆਂ।
1: ਔਰ
0: ਆਪਾਂ ਸ਼ੁਰੂ ਕਰੀਏ ਟੈਲੀਵਿਜ਼ਨ ਤੋਂ
1: ਜੀ। ਮੈਂ ਉਹੀ ਕਹਿਣ ਲੱਗਾ ਸੀ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਨਵੀਂ ਸਕਰੀਨ ਇੰਟਰੋਡਿਊਸ ਕੀਤੀ ਜਾਂਦੀ ਹੈ, ਨਵੀਂ ਟੈਕਨੋਲੋਜੀ ਇੰਟਰੋਡਿਊਸ ਕੀਤੀ ਜਾਂਦੀ ਹੈ, ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਹਮੇਸ਼ਾ ਆਪਣੇ ਕਸਟਮਰਸ ਨੂੰ ਬਿਗ ਸਕਰੀਨ ਟੀਵੀਆਂ ਦੇ ਵਿੱਚ ਤੇ ਨਵੀਂ ਟੈਕਨੋਲੋਜੀ ਦੇ ਵਿੱਚ ਡਿਸਕਾਊਂਟ ਲੈ ਕੇ ਦਿੰਦਾ ਜੀ। ਤੇ ਜਦੋਂ ਤੁਸੀਂ ਕਿਹਾ ਪਹਿਲੇ ਸ਼ੁਰੂ ਕਰੀਏ ਟੀਵੀਜ਼ ਤੋਂ, ਇਸ ਕਰਕੇ ਟੀਵੀ ਤੋਂ ਅੱਜ ਜ਼ਰੂਰੀ ਹੈ ਸ਼ੁਰੂ ਕਰਨਾ, ਕਿਉਂਕਿ 100 ਇੰਚ ਦਾ ਟੀਵੀ ਆ ਗਿਆ
0: ਮੇਰੇ ਕੋਡਮਾਂ ਨੇ ਆਉਣਾ ਕੱਲ ਨੂੰ, ਅੱਜ ਲੱਗਣਾ ਚਾਹੀਦਾ 100 ਇੰਚ ਦਾ ਘਰੇ, ਪਤਾ ਹੋਵੇ ਨਾ
1: ਬਿਲਕੁਲ।
0: ਉਹਨਾਂ ਨੇ 98 ਦਾ ਲਾਇਆ, ਮੈਂ 100 ਦਾ ਲਾਉਣਾ।
1: ਤੁਸੀਂ ਦੇਖੋ ਦੇਵ ਭਾਜੀ, ਮੈਂ 10 ਟੀਵੀ ਆਰਡਰ ਕੀਤੇ ਸੀ, ਸਿਰਫ 2 ਰਿਲੀਜ਼ ਹੋਏ ਆ।
0: ਅੱਛਾ,
1: $4500 ਦਾ ਟੀਵੀ ਆ, ਬਟ ਵੋਲੀਅਮ ਰੀਬੇਟ ਡਿਸਕਾਊਂਟ ਪਾ ਕੇ 29.99 ਚ ਸਿਰਫ ਮਿਲ ਜਾਣਾ।
0: ਲਓ ਜੀ, 29.99 ਚ 100 ਇੰਚ ਦਾ ਟੈਲੀਵਿਜ਼ਨ ਤੁਸੀਂ ਲਾਉਣਾ ਆਪਣੇ ਘਰੇ, ਰਾਈਟ ਵੇ ਫੋਨ ਕਰ ਲਓ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ, ਨਾਮ ਅਤਾ ਪਤਾ ਲਿਖਾ ਦੋ, ਥੋੜੇ ਬਹੁਤੇ ਉੱਥੇ ਜਾ ਕੇ ਪੈਸੇ ਡਿਪੋਜ਼ਿਟ ਕਰਾ ਦੋ, ਡਿਲੀਵਰੀ ਤੁਹਾਡੇ ਘਰੇ ਹੋ ਜਾਏਗੀ ਐਂਡ ਟਾਈਮ ਸਿਰ ਹੋਗੀ, ਡੱਬਾ ਬੰਦ।
1: ਬਿਲਕੁਲ ਲੇਟੈਸਟ ਮਾਡਲ ਬਿਗ ਸਕਰੀਨ ਟੀਵੀ ਸੋਨੀ ਨੇ ਬ੍ਰਾਵੀਆ 3 ਲਾਂਚ ਕੀਤਾ ਜੀ। ਸੋਨੀ ਬ੍ਰਾਵੀਆ 3 ਸਾਡੇ ਐਸੇ ਸ਼ੌਕੀਨ ਕਸਟਮਰ, ਸ਼ੌਕੀਨ ਭੈਣ ਭਰਾ ਜਿਹੜੇ ਸ਼ੌਕ ਨਾਲ ਚਾਹੁੰਦੇ ਕਿ ਪਹਿਲਾ ਟੀਵੀ ਸਾਡੇ ਘਰ ਆਵੇ,
0: ਤੇ
1: ਅੱਜ ਗਰੰਟੀ ਆ ਕਿ ਪਹਿਲਾ ਟੀਵੀ ਤੁਹਾਡੇ ਘਰ ਹੀ ਜਾਏਗਾ। ਜੇ ਤੁਸੀਂ ਅੱਜ ਬੁੱਕ ਕਰਦੇ ਹੋ, ਕੱਲ ਨੂੰ ਡਿਲੀਵਰੀ ਹੋ ਜਾਣੀ।
0: ਤੁਸੀਂ ਇਹ ਦੇਖੋ ਆਪਣੇ ਇੱਥੇ ਕਿੰਨੇ ਘਰ ਹੋਣਗੇ, ਬ੍ਰੈਂਪਟਨ ਮਿਸਾਗਾ ਆਲੇ ਦੁਆਲੇ ਰਲਾ ਕੇ
1: ਜੀ,
0: ਪੀਲ ਚ ਜਾਂ ਇਸ ਤੋਂ ਬਾਹਰ ਵੀ, ਕਿਸੇ ਦੇ ਘਰੇ 100 ਇੰਚ ਟੈਲੀਵਿਜ਼ਨ ਨਹੀਂ ਹੈ?
1: ਨਹੀਂ, ਬਿਲਕੁਲ ਗਰੰਟਿਡ ਨਹੀਂ ਹੈ, ਮੈਕਸੀਮਮ ਜੇ ਹੈ ਤੇ 98 ਇੰਚ ਹੈ।
0: 98 ਇੰਚ ਆ, 100 ਇੰਚ ਟੈਲੀਵਿਜ਼ਨ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ ਮਿਲੇਗਾ। ਅੱਜ ਚਲੇ ਜਾਓ, ਕੱਲ ਨੂੰ ਡਿਲੀਵਰ ਕਰਾ ਲਓ, ਪਰਸੋਂ ਨੂੰ ਕਰਾ ਲਓ, ਚੌਥੇ ਕਰਾ ਲਓ, ਜਿੱਦਣ ਤੁਹਾਡਾ ਦਿਲ ਲੱਗਦਾ ਅੱਜ ਜਾ ਕੇ ਡਿਪੋਜ਼ਿਟ ਦੇ ਕੇ ਆਪਦਾ ਕੰਮ ਕਰਾ ਲਓ।
1: 905-450-2828 ਨੰਬਰ ਹੈ, ਸੋਨੀ ਬ੍ਰਾਵੀਆ 3 ਮਾਡਲ ਹੈ, ਲੇਟੈਸਟ ਲਾਂਚ ਕੀਤਾ ਗਿਆ 100 ਇੰਚ ਦਾ। ਇਹਦੇ ਚ 120 Hz ਹੈ ਜੀ, ਗੇਮਿੰਗ ਮੋਡ ਵਾਸਤੇ 5.1 ਚੈਨਲ ਦੀ ਇਨਪੁੱਟ ਲਾਂਚ ਕੀਤੀ ਗਈ, ਜਿਹੜੀ ਕਿ PS5 ਦੀ 5.1 ਚੈਨਲ ਦੀ ਇਨਪੁੱਟ ਹੈ। ਸੋ ਡੈਫੀਨੇਟਲੀ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ ਜੇ ਤੁਸੀਂ 100 ਇੰਚ ਟੀਵੀ ਆਪਣੇ ਘਰ ਲਿਜਾਣਾ ਚਾਹੁੰਦੇ ਹੋ, ਤੇ ਅੱਜ ਤੁਹਾਨੂੰ ਮਿਲੇਗਾ $29.99 ਦਾ। ਇਹਦੀ $4500 ਪ੍ਰਾਈਸ ਸੀਗੀ, ਚੈੱਕ ਕਰ ਲੈਣਾ, ਸਰਚ ਕਰ ਲੈਣਾ, ਗੂਗਲ ਸਰਚ ਕਰ ਲੈਣਾ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਸਰਚ ਕਰ ਲੈਣਾ, ਪਰ ਵਾਕ ਇਨ ਕਸਟਮਰ ਨੂੰ $29.99 ਦਾ ਸੀ ਦਵਾਂਗੇ। 905-450-2828 ਤੇ $29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ। ਜਦੋਂ ਬਿਗ ਸਕਰੀਨ ਦੀ ਗੱਲ ਆਉਂਦੀ ਹੈ, ਜਦੋਂ ਟੈਕਨੋਲੋਜੀ ਦੀ ਗੱਲ ਆਉਂਦੀ ਹੈ, ਤੇ ਫਿਰ ਸੈਮਸੰਗ ਵੀ ਸਾਡੇ ਕੋਲ ਇਸ ਟਾਈਮ ਮਿੰਨੀ LED ਦੇ ਨਾਲ ਅਵੇਲੇਬਲ ਹੈ। ਮਿੰਨੀ LED ਇਹ ਵੀ ਲੇਟੈਸਟ ਟੈਕਨੋਲੋਜੀ ਲਾਂਚ ਕੀਤੀ ਗਈ ਹੈ ਜੀ। ਮਿੰਨੀ LED ਵੀ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ $85 $1800 ਵਾਲਾ ਸਿਰਫ $11.99 ਦਾ ਮਿਲੇਗਾ, ਤੇ $11.99 ਵੀ 6 ਮਹੀਨੇ ਚ ਪੇ ਕਰਨਾ। 75 ਇੰਚ ਸੈਮਸੰਗ ਦੀ ਗੱਲ ਕਰੀਏ, $10.99 ਦਾ ਸੀਗਾ $1100, ਪਰ ਅੱਜ ਤੁਹਾਨੂੰ $7.99 ਦਾ ਮਿਲੇਗਾ, ਤੇ $7.99 ਵੀ 6 ਮਹੀਨੇ ਚ ਪੇ ਕਰਨਾ।
0: ਕੋਈ ਵਿਆਜ ਨਹੀਂ,
1: ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ, 6 ਮਹੀਨੇ ਚ ਤੁਸੀਂ ਪੇ ਕਰ ਸਕਦੇ ਹੋ। 65 ਇੰਚ ਦੀ ਗੱਲ ਕਰੀਏ, $5.99 ਚ ਮਿਲਣਾ, ਤੇ $5.99 ਚ ਵੀ ਕੋਈ ਇੰਟਰਸਟ ਨਹੀਂ ਹੈ, ਬਿਨਾ ਵਿਆਜ ਤੋਂ ਤੁਹਾਨੂੰ ਇਹ ਟੀਵੀ ਤੁਹਾਡੇ ਘਰ ਡਿਲੀਵਰ ਹੋ ਸਕਦੇ ਆ। 55 ਇੰਚ ਦਾ $3.99 ਦਾ ਪਿਕਅਪ ਕਰਨਾ, ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਮਿਸ ਨਾ ਕਰ ਜਾਣਾ, 32 ਇੰਚ ਤੋਂ ਲੱਗ ਕੇ 100 ਇੰਚ ਤੱਕ ਸੋਨੀ ਜਾਂ ਸੈਮਸੰਗ ਐਨੀ ਬ੍ਰਾਂਡ ਤੁਹਾਨੂੰ ਚਾਹੀਦੇ ਆ, ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲਣਗੇ। $300 ਤੋਂ $400 ਜਾਂ $400 ਤੋਂ $500 ਦੀ ਸੇਵਿੰਗ ਹੈ, ਪਰ 100 ਇੰਚ ਟੀਵੀ ਤੇ ਸਿੱਧਾ ਹੀ $1,500 ਦੀ ਸੇਵਿੰਗ ਹੈ $29.99 905-450-2828 905-450-2828 ਜੀ
0: ਸੁਲਤਾਨ ਜੀ ਕੈਨ ਯੂ ਇਮੇਜਿਨ ਜਿਹੜੇ ਸਾਡੇ ਸੱਜਣ 100 ਇੰਚ ਦਾ ਟੈਲੀਵਿਜ਼ਨ ਲੈ ਕੇ ਜਾਣਗੇ
1: ਬਿਲਕੁਲ
0: ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਟਿਕਟੋਕ ਤੇ ਵੀਡੀਓ ਬਣਾ ਕੇ ਭੇਜਣ ਲਿਆ ਵੀ 100 ਇੰਚ ਆ ਗਿਆ
1: ਬਿਲਕੁਲ
0: 100 ਇੰਚ ਹੈ ਹੀ ਨਹੀਂ
1: ਨਹੀਂ
0: ਸੁਣਿਆ ਹੀ ਨਹੀਂ ਹੈ ਦੁਕਾਨਾਂ ਦੇ ਵਿੱਚ ਨਹੀਂ ਮਿਲਣਾ ਤੁਹਾਨੂੰ ਛੇਤੀ ਕਿਤੇ
1: ਜੀ
0: ਇੱਕੋ ਜਗ੍ਹਾ ਮਿਲਣਾ ਬਰੈਂਪਟਨ ਟੀਵੀ ਅਪਲਾਇੰਸ ਤੇ 905-450-2828 ਹਰਭਜਨ ਮਾਨ ਅਤੇ ਉਸਦੀ ਬੇਟੇ ਦੀ ਜਿਹੜੀ ਮੂਵੀ ਹੈ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਉਹਦੇ ਵਿੱਚੋਂ ਆ ਗੀਤ ਤੁਹਾਡੇ ਲਈ ਹਾਜ਼ਰ ਹੈ

0: ਜੀ ਗੀਤ ਕਿੰਨਾ ਵਧੀਆ
1: ਕਮਾਲ ਦਾ ਜੀ, ਮੂਵੀ ਵੀ ਬਹੁਤ ਅੱਛੀ।
0: ਹਾਂ ਆਉਣ ਵਾਲੇ ਦਿਨਾਂ ਚ ਹਰ ਵਿਆਹ ਸ਼ਾਦੀ ਦੀ ਪਾਰਟੀ ਚ ਲਿਆ ਕਰੂ।
1: ਬਿਲਕੁਲ, ਆਹ ਗੀਤ ਤਾਂ ਜਿਹੜਾ ਵਿਆਹਾਂ ਦਾ ਗੀਤ ਬਣ ਜਾਣਾ, ਹਰ ਵਿਆਹ ਦਾ ਗੀਤ ਚੱਲਣਾ।
0: ਅੱਛਾ, ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ। 100 ਇੰਚ ਦਾ ਟੈਲੀਵਿਜ਼ਨ
1: ਜੀ
0: ਕਿੰਨੇ ਦਾ ਦੱਸਿਆ ਸੀ?
1: ਸਿਰਫ 29.99 ਦਾ।
0: ਸੋ 29.99 ਦਾ 100 ਇੰਚ ਟੈਲੀਵਿਜ਼ਨ ਸੋਨੀ ਦਾ,
1: ਸੋਨੀ ਬਰਾਵੀਆ 3 ਹੈ ਜੀ, ਲੇਟੈਸਟ ਮਾਡਲ ਹੈ, ਟੋਪ ਆਫ ਦਾ ਲਾਈਨ, ਫਸਟ ਟਾਈਮ ਲਾਂਚ ਹੋਇਆ। $4500 ਇਹਦੀ ਪ੍ਰਾਈਸ, ਲਾਂਚਿੰਗ ਪ੍ਰਾਈਸ ਹੈ, ਲੇਕਿਨ 29.99 ਦਾ ਤੁਹਾਨੂੰ ਦੇ ਰਹੇ ਹਾਂ। ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 905-450-2828 ਨੰਬਰ ਹੈ। ਤੇ ਇੱਕ ਗੱਲ ਹੋਰ ਯਾਦ ਰੱਖਣਾ ਜੀ, ਕਿ ਜਦੋਂ ਤੁਸੀਂ ਇਹ ਟੀਵੀ ਬਾਏ ਕਰਨਾ, ਅਗਰ ਅੱਜ ਫਾਈਨਲ ਕਰਦੇ ਹੋ, ਕੱਲ ਹੀ ਡਿਲੀਵਰ ਹੋ ਜਾਣਾ। 905-450-2828 905-450-2828 ਜੀ।
0: ਆਓ ਤੁਹਾਨੂੰ ਲੈ ਕੇ ਚੱਲਦੇ ਗ੍ਰੈਂਡ ਫਰਨੀਚਰ ਤੇ।
1: ਗ੍ਰੈਂਡ ਫਰਨੀਚਰ ਤੇ ਲੋਐਸਟ ਪ੍ਰਾਈਸ ਅਨਾਊਂਸ ਕੀਤੀਆਂ ਗਈਆਂ। ਗ੍ਰੈਂਡ ਫਰਨੀਚਰ ਵਾਲਿਆਂ ਨੇ ਕਿਹਾ ਜੀ ਕਿ ਇਹ ਲੌਂਗ ਵੀਕਐਂਡ ਹੈ, ਲੌਂਗ ਵੀਕਐਂਡ ਤੇ ਤੁਹਾਨੂੰ ਜਿਹੜੀਆਂ ਪ੍ਰਾਈਸਿਸ ਦੇ ਰਹੇ ਹਾਂ, ਇਹ ਪ੍ਰਾਈਸਿਸ ਦੁਬਾਰਾ ਨਹੀਂ ਮਿਲਣੀਆਂ, ਨਾ ਇਹ ਪ੍ਰਾਈਸਿਸ ਰਿਪੀਟ ਹੋਣੀਆਂ। ਇਹ ਵਨ ਸ਼ਾਟ ਡੀਲ ਦਾ ਮਤਲਬ ਇਹ ਹੁੰਦਾ ਕਿ ਅੱਜ ਇਸ ਵੀਕਐਂਡ ਤੇ, ਲੌਂਗ ਵੀਕਐਂਡ ਤੇ ਹੀ ਤੁਹਾਨੂੰ ਇਹ ਡੀਲਸ ਦਿੱਤੀਆਂ ਜਾ ਰਹੀਆਂ, ਕਿਉਂਕਿ ਗ੍ਰੈਂਡ ਫਰਨੀਚਰ ਓਪਨ ਵੀ ਅੱਜ ਰਾਤ 10 ਵਜੇ ਤੱਕ ਹੈ। ਸੋ ਆ ਜਾਓ ਗ੍ਰੈਂਡ ਫਰਨੀਚਰ ਤੋਂ, ਡੀਲਾਂ ਚੱਕ ਲਓ। ਡੀਲਾਂ ਦਾ ਡਾਲਾ ਖੁੱਲ ਗਿਆ ਤੇ ਡੀਲਾਂ ਦੀ ਡੀਲ ਮਿਲ ਗਈ ਹੈ। ਸੁੱਖ ਹੁਣੀ ਔਨ ਏਅਰ ਸਾਡੇ ਨਾਲ ਹੈ। ਸੁੱਖ ਜੀ, ਵੈਲਕਮ ਟੂ ਦਾ ਪ੍ਰੋਗਰਾਮ।
2: ਲੌਂਗ ਵੀਕਐਂਡ ਸੇਲ ਚੱਲ ਰਹੀ ਆ, ਥੈਂਕਸਗਿਵਿੰਗ ਲੌਂਗ ਵੀਕਐਂਡ ਸੇਲ।

0: 905-302-9494 ਭੁੱਲ ਨਾ ਜਾਣਾ, ਕਾਲ ਕਰ ਲੈਣਾ ਰਾਈਟ ਵੇ ਤੇ ਡੀਲਾਂ ਨੂੰ ਲੌਕ ਕਰ ਲੈਣਾ, ਡੀਲਾਂ ਨੂੰ ਵਿਜ਼ਿਟ ਕਰ ਲੈਣਾ। 1-2-4 ਡੀਲ ਨਹੀਂ ਹੈ, ਡੀਲ ਪੇ ਡੀਲ ਹੀ ਮਿਲਣੀ ਹੈ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ ਜੀ। ਤੇ ਜਦੋਂ ਆਪਾਂ ਡੀਲ ਦੀ ਗੱਲ ਕਰਦੇ ਹਾਂ ਫਿਰ ਕੋਈ 1-2-4-5 ਡੀਲਾਂ ਨਹੀਂ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 100 ਇੰਚ ਦਾ ਟੀਵੀ $4,500 ਵਾਲਾ $29.99 ਚ ਮਿਲ ਰਿਹਾ, $1,500 ਸੇਵ ਕਰਨੇ ਆ। ਤੇ ਟੀਵੀ ਵੀ ਉਹ ਹੈ ਜਿਹੜਾ ਜਸਟ ਲੇਟੈਸਟ ਲਾਂਚ ਕੀਤਾ ਗਿਆ, ਸੋਨੀ ਬ੍ਰੇਵਿਆ 3। ਤੇ ਜੇ ਤੁਸੀਂ ਲੈਣਾ ਹੈ 85 ਇੰਚ ਸੈਮਸੰਗ ਦਾ ਮਿੰਨੀ ਐਲ ਈ ਡੀ ਦੇ ਨਾਲ $11.99 ਚ ਮਿਲਣਾ। ਤੇ ਜਦੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਤੁਸੀਂ ਵਾਸ਼ਰ ਲੈਣਾ 599 ਦਾ ਮਿਲਣਾ, ਜਦੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਤੁਸੀਂ ਫਰਿੱਜ ਲੈਣਾ 899 ਦਾ ਮਿਲਣਾ, ਜਦੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਤੁਸੀਂ ਭਾਂਡੇ ਧੋਣ ਵਾਲੀ ਮਸ਼ੀਨ ਜਿਹਨੂੰ ਕਹਿ ਦਿੰਦੇ ਆਪਾਂ ਡਿਸ਼ ਵਾਸ਼ਰ ਲੈਣਾ 499 ਦਾ ਮਿਲਣਾ। ਤੇ ਉਦੋਂ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਬੈਲ ਕੈਨੇਡਾ ਦਾ ਵਾਇਰਲੈਸ ਲੈਂਡ ਬੈਲ ਕੈਨੇਡਾ ਦਾ ਬੂਥ ਮਿਲਣਾ। ਬੈਲ ਕੈਨੇਡਾ ਦੇ ਇਸ ਬੂਥ ਦੇ ਵਿੱਚ ਸਿਰਫ ਡੀਲ ਕਿੰਨੇ ਦੀ ਮਿਲਣੀ ਹੈ? $35 ਦੀ। ਆ ਜ਼ਰਾ ਧਿਆਨ ਨਾਲ ਸੁਣ ਲੈਣਾ, $35 ਦੀ ਡੀਲ ਮਿਲ ਰਹੀ ਹੈ ਇਸ ਟਾਈਮ, ਉਹ ਵੀ ਬੈਲ ਦੀ। ਕਿੱਥੇ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਵਾਇਰਲੈਸ ਲੈਂਡ। 905-639-9494। ਵੈਲਕਮ ਟੂ ਦਾ ਪ੍ਰੋਗਰਾਮ ਜੀ, ਜ਼ਰਾ ਡੀਲਾਂ ਦੱਸੋ। ਮੈਨੂੰ ਪਤਾ ਕਿ ਬੈਲ ਕੋਲ ਬਹੁਤ ਸਾਰੀਆਂ ਡੀਲਾਂ, ਪਰ ਆਈਫੋਨ 18 ਪ੍ਰੋ ਦੇ ਉੱਪਰ ਜਿਹੜੀ ਡੀਲ ਆ ਉਹ ਵੀ ਇੱਕ ਜ਼ਰੂਰ ਸ਼ੇਅਰ ਕਰੋ। ਅਤੇ ਜਿਹੜੀ ਡੀਲ ਇੱਕ ਜਾਂਦੀ ਹੈਗੀ ਜੀ ਸਾਡੇ ਲੋਜਿਸਟਿਕ ਦੇ ਵਿੱਚ US ਕੈਨੇਡਾ ਵਾਲੇ ਪਾਸੇ, ਪੂਰਾ US ਐਂਡ ਮੈਕਸੀਕੋ ਕਵਰ ਹੁੰਦਾ, ਇੱਕ ਉਹ ਵੀ ਡੀਲ ਜ਼ਰੂਰ ਦੱਸੋ।
1: ਸਭ ਤੋਂ ਪਹਿਲੇ ਸਭੀ ਲਿਸਨਰਸ ਨੂੰ ਔਰ ਸਾਰੇ ਤੁਹਾਡੀ ਟੀਮ ਨੂੰ ਗੁੱਡ ਆਫਟਰਨੂਨ ਔਰ ਅਸਲਾਮ ਅਲੈਕੁਮ। ਔਰ ਮੈਂ ਦੱਸਣਾ ਚਾਹਾਂਗਾ, ਤੁਸੀਂ ਕਾਫੀ ਚੀਜ਼ਾਂ ਤੇ ਮੈਂਸ਼ਨ ਕਰ ਦਿੱਤੀਆਂ ਨੇ, ਇਹਦੇ ਵਿੱਚ ਵਨ ਬਾਈ ਵਨ ਮੈਂ 2-3 ਚੀਜ਼ਾਂ ਮੈਂਸ਼ਨ ਕਰਾਂਗਾ ਜਿਹਦੀ ਕਿ ਕਾਫੀ ਅੱਛੀ ਪ੍ਰਮੋਸ਼ਨਸ ਨੇ, ਜਿਹਦੇ ਵਿੱਚ ਆਈਫੋਨ 18 ਪ੍ਰੋ ਜਿਹੜਾ ਵਾ ਇਸ ਟਾਈਮ 37 ਵਿੱਚ ਮਿਲ ਰਿਹਾ ਵਾ, ਸਿਰਫ ਉਸ 37 ਚ, ਔਰ ਸਟਿਲ ਸਾਡੇ ਕੋਲ ਸਟਾਕ ਆ ਰਿਹਾ ਵਾ ਇਸ ਟਾਈਮ। ਸਾਡੇ ਕੋਲ ਬਰਗੰਡੀ ਕਲਰ ਵਿੱਚ ਵੀ ਆ ਚੁੱਕਿਆ ਵਾ, ਪਹਿਲੇ ਸਾਡੇ ਕੋਲ ਹੈ ਸਨ ਬਲੂ ਔਰ ਬਲੈਕ, ਔਰ ਬਰਗੰਡੀ ਵੀ ਐਡ ਹੋ ਚੁੱਕਿਆ ਵਾ। ਅਗਰ ਤੁਸੀਂ ਬਰਗੰਡੀ ਜਾਂ ਬਲੂ ਜਾਂ ਬਲੈਕ ਲੈਣਾ ਵਾ ਪ੍ਰੋ ਦੇ ਵਿੱਚ, ਤੇ ਉਹ ਤੁਹਾਨੂੰ ਰਾਈਟ ਵੇ ਔਨ ਦਾ ਸਪਾਟ ਮਿਲ ਜਾਵੇਗਾ। ਔਰ ਇਹਦੇ ਨਾਲ ਨਾਲ ਸਾਡੇ ਕੋਲ ਜਿਹੜੀ $35 ਦੀ ਡੀਲ ਆ ਉਹਦੇ ਵਿੱਚ ਕੈਨੇਡਾ US ਦੀ ਰੋਮਿੰਗ ਵੀ ਇੰਕਲੂਡਿਡ ਆ। ਔਰ ਜਿਹੜੀ ਤੁਸੀਂ ਇੰਟਰਨੈਸ਼ਨਲ ਪਲਾਨ ਨੇ ਸੁਲਤਾਨ ਬਾਈ, ਉਹ ਸਾਡੇ ਕੋਲ ਪੂਰਾ ਵਰਲਡ ਹੀ ਅਨਲਿਮਿਟਿਡ ਆ, ਜਿਹਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਕੰਟਰੀ, ਤਕਰੀਬਨ 85 ਕੰਟਰੀਜ਼ ਨੇ ਉਹਦੇ ਵਿੱਚ, ਯੂਰਪ, ਪਾਕਿਸਤਾਨ, ਇੰਡੀਆ, ਸਾਰੇ ਕੰਟਰੀ ਇੰਕਲੂਡ ਹੋ ਜਾਂਦੇ ਨੇ। ਉਹ ਸਿਰਫ ਔਰ ਸਿਰਫ $65 ਤੁਸੀਂ ਦਿਓ, ਉਹਦੀ ਪ੍ਰਾਈਸ ਗਰੰਟੀ ਆ 5 ਸਾਲ ਦੀ। ਤੁਸੀਂ ਅੱਜ ਪਲਾਨ ਲਓਗੇ ਉਹਦੀ ਕਦੀ ਪ੍ਰਾਈਸ ਨਹੀਂ ਵਧੇਗੀ, ਅਨਲੈਸ ਤੁਸੀਂ ਨਹੀਂ ਚੇਂਜ ਕਰਦੇ। ਤੇ ਉਹਦੇ ਵਿੱਚ ਅਨਲਿਮਿਟਿਡ ਡੇਟਾ ਵਾ, ਮੋਸਟਲੀ ਪ੍ਰਮੋਸ਼ਨ ਜਿਹੜੀਆਂ ਉਹਦੇ ਵਿੱਚ 100 GB ਜਾਂ 50 GB ਤੋਂ ਬਾਅਦ ਅਨਲਿਮਿਟਿਡ ਹੁੰਦਾ। ਇਹਦਾ ਮਤਲਬ ਜਿਹੜਾ ਸਾਡਾ 65 ਵਾਲਾ ਪਲਾਨ ਆ ਇਹ ਅਨਲਿਮਿਟਿਡ ਆ, ਜਿੰਨਾ ਮਰਜ਼ੀ ਫਾਸਟ ਸਪੀਡ ਤੁਸੀਂ ਯੂਜ਼ ਕਰੋ।
0: ਅੱਛਾ, ਇੱਕ ਚੀਜ਼ ਮੈਨੂੰ ਕਲੀਅਰ ਕਰਨਾ ਜੀ ਸਾਡੇ ਲਿਸਨਰ ਵਾਸਤੇ ਵੀ, ਜਿਹੜਾ ਤੁਸੀਂ ਕਿਹਾ 85 ਕੰਟਰੀ ਇੰਕਲੂਡਿਡ ਹੈ, ਔਰ 85 ਕੰਟਰੀ ਮੀਨਸ ਤੁਸੀਂ ਜਿਹੜੇ ਮਰਜ਼ੀ ਮੁਲਕ 'ਚ ਜਾ ਕੇ ਤੁਸੀਂ ਜਦੋਂ ਮਰਜ਼ੀ ਉੱਥੇ ਵਿਜ਼ਿਟ ਕਰੋ, ਜਦੋਂ ਮਰਜ਼ੀ ਆਓ ਜਾਓ, ਤੁਹਾਨੂੰ ਕੋਈ ਰੋਮਿੰਗ ਚਾਰਜਿਸ ਨਹੀਂ ਹੈ?
1: ਕੋਈ ਰੋਮਿੰਗ ਨਹੀਂ। 85 ਕੰਟਰੀ ਦਾ ਜਦੋਂ ਤੁਸੀਂ ਐਕਟੀਵੇਟ ਕਰਦੇ ਜੇ, ਤੁਹਾਨੂੰ ਉਹ 85 ਕੰਟਰੀਜ਼ ਦੀ ਤੁਹਾਨੂੰ ਲਿਸਟ ਵੀ ਨਾਲ ਪ੍ਰੋਵਾਈਡ ਕਰਨੇ, ਈਮੇਲ 'ਚ ਵੀ ਆ ਜਾਂਦੀ ਆ, ਪ੍ਰਿੰਟ ਆਊਟ ਵੀ ਲੈ ਸਕਦੇ। ਜੋ ਤੁਸੀਂ ਯੂਰਪ ਪੂਰਾ ਇੰਕਲੂਡ ਆ, ਆਸਟ੍ਰੇਲੀਆ, ਅਮੈਰੀਕਾ, ਮੈਕਸੀਕੋ, ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਸ਼੍ਰੀਲੰਕਾ, ਸਾਰਾ ਕੁਛ ਇਹਦੇ 'ਚ।
0: ਇਹਦੇ ਵਿੱਚ ਵੀ ਆਈਫੋਨ 18 ਪ੍ਰੋ ਮਿਲ ਜਾਏਗਾ ਇਸ ਡੀਲ ਨਾਲ?
1: ਹਾਂਜੀ, ਇਹ 65 ਦਾ ਜਿਹੜਾ ਵਿਦ ਆਊਟ ਫੋਨ ਮਿਲਦਾ ਵਾ ਪਲਾਨ। ਅਗਰ ਤੁਸੀਂ ਫੋਨ ਇਹਦੇ ਵਿੱਚ ਵੀ ਐਡ ਕਰਨਾ ਚਾਹੁੰਦੇ ਤੇ ਪ੍ਰਾਈਸ ਥੋੜੀ ਡਿਫਰੈਂਟ ਹੋ ਜਾਂਦੀ ਆ,
0: ਠੀਕ ਹੈ,
1: ਲੇਕਿਨ ਲੈ ਸਕਦੇ ਜੀ ਇਹਦੇ ਵਿੱਚ ਵੀ ਤੁਸੀਂ।
0: ਸੋ ਇਸ ਡੀਲ ਦੇ ਵਿੱਚ ਵੀ ਆਈਫੋਨ 18 ਪ੍ਰੋ ਮਿਲ ਸਕਦਾ, ਇਸ ਡੀਲ ਦੇ ਨਾਲ ਵੀ ਆਈਫੋਨ ਪ੍ਰੋ 18 ਪ੍ਰੋ ਜਿਹੜਾ ਰਾਈਟ ਵੇ ਅਵੇਲੇਬਲ ਆ। ਮੇਨ ਚੀਜ਼ ਇਹ ਹੈ ਤੁਸੀਂ ਜਿੱਥੇ ਮਰਜ਼ੀ ਚੈੱਕ ਕਰ ਲਓ, ਬਰਗੰਡੀ ਕਲਰ ਨਹੀਂ ਮਿਲਦਾ ਕਿਤੇ ਵੀ,

0: ਇਹਨਾਂ ਕੋਲ ਬਰਗੰਡੀ ਕਲਰ ਵੀ ਇਸ ਟਾਈਮ ਅਵੇਲੇਬਲ ਹੈ, ਬਲੈਕ ਕਲਰ ਵੀ ਅਵੇਲੇਬਲ ਹੈ, ਬਲੂ ਕਲਰ ਵੀ ਅਵੇਲੇਬਲ ਹੈ, ਤੇ ਹਰ ਡੀਲ ਦੇ ਨਾਲ ਆਈਫੋਨ ਪ੍ਰੋ ਮਿਲੇਗਾ ਤੁਹਾਨੂੰ 18, ਲੇਕਿਨ ਆਈਫੋਨ 18 ਪ੍ਰੋ ਦੀ ਫਿਰ ਪ੍ਰਾਈਸ ਡਿਫਰੈਂਸ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਕਿ ਜਿਹੜੀ $35 ਦੀ ਡੀਲ ਹੈ ਉਹ ਵੀ ਬਿਨਾਂ ਫੋਨ ਤੋਂ ਹੈ, ਪਰ ਵਿਦ ਫੋਨ ਲੈਣਾ ਤੇ ਥੋੜਾ ਜਿਹਾ ਡਿਫਰੈਂਸ ਆ ਜਾਏਗਾ। ਜਿਹੜੀ $65 ਦੀ ਡੀਲ ਹੈ ਉਹ ਵੀ ਬਿਨਾਂ ਫੋਨ ਤੋਂ ਹੈ, ਜਿਹਦੇ ਚ 85 ਕੰਟਰੀ ਜਿਹੜੇ ਆ ਤੁਹਾਡੇ ਲਈ ਬਿਲਕੁਲ ਫ੍ਰੀ ਹੈ। ਇੱਕ ਵਾਰੀ ਬਸ ਤੁਸੀਂ $85 ਮਹੀਨਾ ਦੇਣਾ, ਜਿਹੜੇ ਮਰਜ਼ੀ ਮੁਲਕ ਚ ਤੁਸੀਂ ਟਰੈਵਲ ਕਰੋ, ਕੋਈ ਰੋਮਿੰਗ ਚਾਰਜਿਸ ਨਹੀਂ ਹੈ। ਲਿਸਟ ਤੁਹਾਨੂੰ ਪੂਰੇ ਕੰਟਰੀਆਂ ਦੀ ਮਿਲੇਗੀ। ਫਿਰ ਉਹਨਾਂ ਨੇ ਦੱਸਿਆ ਜੀ ਕਿ ਸਾਡੇ ਕੋਲ ਆਈਫੋਨ 18 ਪ੍ਰੋ ਜੇ ਬਿਲਕੁਲ ਬ੍ਰੈਂਡ ਨਿਊ ਤੁਸੀਂ ਅਕਾਊਂਟ ਲੈਣਾ, ਉਹ ਕਿੰਨੇ ਦਾ ਕਿਹੜੀ ਡੀਲ ਦੇ ਨਾਲ ਅਵੇਲੇਬਲ ਹੈ ਜੀ?
1: ਜੀ ਸੁਲਤਾਨ ਭਾਈ, ਉਹ ਤੁਹਾਨੂੰ $50 ਦਾ ਪਲਾਨ ਮਿਲੇਗਾ ਤੇ 37 ਦਾ, ਯਾਨੀ ਟੋਟਲ ਤੁਹਾਨੂੰ 87 ਪੇ ਕਰਨੇ ਪੈਣਗੇ ਮੰਥਲੀ, ਜਿਹਦੇ ਵਿੱਚ ਤੁਹਾਨੂੰ ਅਨਲਿਮਿਟਿਡ ਡਾਟਾ ਤੇ ਆਈਫੋਨ
0: 60 ਡਾਲਰ ਦੇ ਪਲਾਨ ਦੇ ਨਾਲ ਆਈਫੋਨ 18 ਪ੍ਰੋ ਅਵੇਲੇਬਲ ਹੈ ਰਾਈਟ ਵੇ, ਜਿਹਦੇ ਚ $35 ਤੁਸੀਂ ਕਹਿ ਰਹੇ ਹੋ ਫੋਨ ਦੇ ਐਡ ਹੋਣਗੇ ਤੇ $85 ਮਹੀਨਾ ਬਣੇਗਾ।
1: 87
0: ਡਨ ਹੋ ਗਿਆ ਜੀ। ਮੇਨ ਚੀਜ਼ ਤਾਂ ਡੀਲਾਂ ਮਿਲਣੀਆਂ ਚਾਹੀਦੀਆਂ, ਮੇਨ ਚੀਜ਼ ਇਹ ਆ ਕਿ ਫੋਨ ਰਾਈਟ ਵੇ ਅਵੇਲੇਬਲ ਹੋਣੇ ਚਾਹੀਦੇ ਆ। ਕੋਈ ਐਸੀ ਐਡਵਰਟਾਈਜ਼ਮੈਂਟ ਨਹੀਂ ਅਸੀਂ ਕਰਾਂਗੇ ਜਿਹਦੇ ਚ ਅੱਜ ਐਡ ਕਰ ਦੋ ਜੀ ਤੇ ਫਿਰ ਬੁਕਿੰਗ ਕਰਾਓ ਜੀ ਤੇ ਫਿਰ ਉਸ ਤੋਂ ਬਾਅਦ ਮਿਲੇਗਾ। ਅੱਜ ਤੁਹਾਨੂੰ ਬਿਲਕੁਲ ਹਾਜ਼ਰ ਸਟਾਕ ਮਿਲ ਰਿਹਾ, ਰਾਈਟ ਵੇ ਲੈਣਾ ਰਾਈਟ ਵੇ ਪਿੱਕ ਕਰ ਲਓ। ਪਰ ਨਾਮ ਤੇ ਨੰਬਰ ਹੁਣੇ ਫੋਨ ਕਰਕੇ ਆਪਣਾ ਨਾਮ ਤੇ ਨੰਬਰ ਦੇ ਦਿਓ 905-639-9494 905-639-9494 ਕਾਲ ਕਰ ਲੈਣਾ ਜੇ ਆਈਫੋਨ 18 ਪ੍ਰੋ ਚਾਹੀਦਾ, ਹੁਣੇ ਮਿਲ ਜਾਏਗਾ, ਬਰਗੰਡੀ ਕਲਰ ਚ ਵੀ ਮਿਲ ਜਾਏਗਾ। 905-639-9494

0: ਸੁਲਤਾਨ ਜੀ ਲੌਂਡਰੀ ਵਾਲੇ ਸੈਕਸ਼ਨ ਚ ਚੱਲੋ
1: ਜੀ,
0: ਕੋਈ ਖਾਸੋ ਖਾਸ ਪ੍ਰਾਈਸ ਦਿਓ ਲੌਂਗ ਵੀਕਐਂਡ ਤੇ।
1: 32 ਪੇਅਰ ਆਫ ਵਾਸ਼ਰ ਡਰਾਇਰ ਭਾਜੀ ਡਿਸਪਲੇ ਤੇ ਆ, ਸੋ ਸਾਡੇ ਕਸਟਮਰ ਆਉਣਗੇ ਸਿਲੈਕਟ ਕਰਨਗੇ ਉਹਨਾਂ ਦਾ ਲੌਂਡਰੀ ਰੂਮ ਹੈ ਕਿਸ ਤਰ੍ਹਾਂ, ਸਾਈਡ ਬਾਈ ਸਾਈਡ ਰੱਖਣਾ ਉਹਨਾਂ ਨੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰਨਾ ਹੈ ਉਹਨਾਂ ਨੇ, ਜਾਂ ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ। ਜਿਹੜਾ ਵੀ ਵਾਸ਼ਰ ਡਰਾਇਰ ਤੁਸੀਂ ਸਿਲੈਕਟ ਕਰੋਗੇ ਲੋਐਸਟ ਪ੍ਰਾਈਸ ਗਰੰਟੀ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਅਲਟਰਾ ਲਾਰਜ ਕਪੈਸਿਟੀ ਦਾ 6.1 ਕਿਊਬਿਕ ਫੁੱਟ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ 8.0 ਕਿਊਬਿਕ ਫੁੱਟ ਦਾ ਅਲਟਰਾ ਲਾਰਜ ਕਪੈਸਿਟੀ ਦਾ ਤੁਹਾਨੂੰ ਡਰਾਇਰ ਮਿਲੇਗਾ, ਜਿਹਦੇ ਚ ਕਿੰਗ ਸਾਈਜ਼ ਕੰਫਰਟਰ ਐਂਡ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਅੱਜ $2200 ਤੋਂ $1499 ਦਾ $700 ਤੁਸੀਂ ਗਰੰਟਿਡ ਅਲਟਰਾ ਲਾਰਜ ਕਪੈਸਿਟੀ ਦੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ ਹੈ, ਜਿਹਦੇ ਚ ਕਿੰਗ ਸਾਈਜ਼ ਬਲੈਂਕਟ ਕਿੰਗ ਸਾਈਜ਼ ਕੰਫਰਟਰ ਤੁਸੀਂ ਈਜ਼ੀਲੀ ਵਾਸ਼ ਕਰ ਸਕਦੇ ਹੋ। ਲੇਟੈਸਟ ਟੈਕਨੋਲੋਜੀ ਹੈ, ਲੇਟੈਸਟ ਫਰੀ ਹੋਮ ਡਿਲੀਵਰੀ ਹੈ ਤੇ 6 ਮਹੀਨੇ ਚ ਤੁਸੀਂ ਪੇ ਕਰਨਾ ਜੀ। 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ, ਮਿਸ ਨਾ ਕਰਨਾ। ਲੌਂਡਰੀ ਕੋਈ ਵੀ ਲੈਣੀ ਹੋਵੇ ਤੁਸੀਂ, ਈਵਨ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਫਰੈਸ਼ ਵੈਂਟ ਸਿਸਟਮ। ਹੁਣ ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਕੀ ਹੈ ਜੀ? ਅਲਟਰਾ ਫਰੈਸ਼ ਵੈਂਟ ਸਿਸਟਮ ਗਾਰੰਟੀ ਕਰਦਾ ਤੁਹਾਡੀ ਲੌਂਡਰੀ ਨੂੰ ਰੀਫਰੈਸ਼ ਰੱਖਣ ਦਾ। ਏਅਰ ਸਰਕੂਲੇਸ਼ਨ ਹੈ ਇਹਦੇ ਵਿੱਚ, ਏਅਰ ਸਰਕੂਲੇਟ ਕਰਦੀ ਹੈ ਡਿਊਰਿੰਗ ਦ ਲੌਂਡਰੀ, ਤੁਹਾਡੀ ਲੌਂਡਰੀ ਫਰੈਸ਼ ਰਹਿੰਦੀ ਹੈ। ਸੈਕੰਡਲੀ ਇਹਦੇ ਵਿੱਚ ਜਿਹੜਾ ਜੀ ਮਾਈਕਰੋਬੋਨ ਰਬੜ ਟੈਕਨੋਲੋਜੀ ਹੈ, ਮਾਈਕਰੋਬੋਨ ਰਬੜ ਟੈਕਨੋਲੋਜੀ ਗਾਰੰਟੀ ਕਰਦੀ ਹੈ 99.9 ਬੈਕਟੀਰੀਆ ਫਰੀ। ਸੋ ਜਿਹੜੇ ਐਜ਼ਮਾ ਦੇ ਪ੍ਰੋਬਲਮ ਹੁੰਦੇ ਆ, ਤੁਹਾਨੂੰ ਲੌਂਡਰੀ ਪ੍ਰੋਪਰ ਨਹੀਂ ਹੋ ਰਹੀ ਹੈ, 99.9 ਬੈਕਟੀਰੀਆ ਫਰੀ ਲੌਂਡਰੀ ਹੈ ਇਹਦੇ ਚ, ਔਰ 10 ਈਅਰਸ ਮੋਲਡ ਨਾ ਲੱਗਣ ਦੀ ਗਾਰੰਟੀ ਹੈ। ਜਿੱਦਾਂ ਰਬੜ ਨੂੰ ਮੋਲਡ ਲੱਗ ਜਾਂਦਾ, ਇਹਦੀ 10 ਸਾਲ ਦੀ ਰਬੜ ਨੂੰ ਮੋਲਡ ਨਾ ਲੱਗਣ ਦੀ ਗਾਰੰਟੀ ਹੈ, ਇਹਦੀ ਰਬੜ ਨੂੰ ਕਦੀ ਮੋਲਡ ਨਹੀਂ ਲੱਗੇਗਾ। ਪਲੱਸ ਇਹਦੇ ਚ ਸਮਾਰਟ ਡਿਸਪੈਂਸਰ ਲਗਾਇਆ ਗਿਆ, ਵਾਈਫਾਈ ਟੈਕਨੋਲੋਜੀ ਦੇ ਨਾਲ ਹੈ, ਵਾਈਫਾਈ ਆਪਰੇਟ ਕਰ ਸਕਦੇ ਹੋ। ਤੇ ਸਮਾਰਟ ਡਿਸਪੈਂਸਰ ਕੀ ਕਰਦਾ, ਜਿੱਦਾਂ ਕਾਰ ਦਾ ਟੈਂਕ ਤੁਸੀਂ ਇੱਕ ਵਾਰੀ ਫਿਲਅਪ ਕਰ ਲੈਂਦੇ ਹੋ ਤੇ ਸਰਟਨ ਕਿਲੋਮੀਟਰ ਤੁਸੀਂ ਚਲਾਉਂਦੇ ਹੋ, ਇੱਦਾਂ ਇਹ ਵੀ ਜਿਹੜਾ ਸਮਾਰਟ ਡਿਸਪੈਂਸਰ ਹੈ ਇਹਨੂੰ ਡਿਟਰਜਨ ਨਾਲ ਇੱਕ ਵਾਰੀ ਫਿਲਅਪ ਕਰ ਲੈਣਾ ਤੇ 40 ਲੋਡਸ ਵਾਸਤੇ ਤੁਹਾਨੂੰ ਦੁਬਾਰਾ ਡਿਟਰਜਨ ਲੋਡ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿਰਫ ਸਿਲੈਕਟ ਕਰਕੇ ਪਲੇ ਕਰ ਦੇਣਾ। ਏ ਆਈ ਟੈਕਨੋਲੋਜੀ ਦੇ ਨਾਲ ਇਹ ਬਣਾਈ ਗਈ ਹੈ, ਏ ਆਈ ਟੈਕਨੋਲੋਜੀ ਨੇ ਹੀ ਸਿਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜਨ ਦੀ ਲੋੜ ਹੈ। ਏ ਆਈ ਟੈਕਨੋਲੋਜੀ ਨੇ ਹੀ ਸਿਲੈਕਟ ਕਰਨਾ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। ਏ ਆਈ ਟੈਕਨੋਲੋਜੀ ਨੇ ਹੀ ਸਿਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਡਿਟਰਜਨ ਐਂਡ ਐਨਰਜੀ ਸੇਵਰਸ ਚ ਆ ਜਾਂਦਾ। ਸੋ ਸੇਵਿੰਗ ਸੇਵਿੰਗ ਸੇਵਿੰਗ ਸਿਰਫ ਬਾਇੰਗ ਟਾਈਮ ਹੀ ਨਹੀਂ, ਤੁਸੀਂ $2600 ਤੋਂ ਇਹ $2199 ਦਾ ਲੈਣਾ, ਬਲਕਿ ਤੁਹਾਨੂੰ ਜਿੰਨੀ ਦੇਰ ਤੱਕ 10-12 ਸਾਲ ਇਹਨੂੰ ਯੂਜ਼ ਕਰਨਾ, ਐਨਰਜੀ ਸੇਵਿੰਗ, ਵਾਟਰ ਸੇਵਿੰਗ ਐਂਡ ਡਿਟਰਜਨ ਸੇਵਿੰਗ ਮਿਲਣੀ ਹੈ। 905-450-2828 ਨੰਬਰ ਹੈ ਜੀ, 905-450-2828। ਕੱਲਾ ਫਰਿੱਜ ਵੀ ਚਾਹੀਦਾ ਹੋਵੇ, 36 ਇੰਚ ਵਾਈਡ ਫੁੱਲ ਸਾਈਜ਼ ਦਾ ਫਰਿੱਜ ਹੈ, $2200 ਵਾਲਾ, $1499 ਦਾ,
0: $2200 ਤੋਂ $1499 ਦਾ ਫੁੱਲ ਸਾਈਜ਼ ਦਾ ਫਰਿੱਜ,
1: $700 ਦੀ ਸੇਵਿੰਗ ਜੀ,
0: ਬਹੁਤ ਵੱਡੀ ਸੇਵਿੰਗ ਹੈ ਜੀ।
1: 905-450-2828, 905-450-2828 ਜੀ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਕਿਉਂਕਿ ਲੌਂਗ ਵੀਕਐਂਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨਹੀਂ ਚਾਹੁੰਦਾ ਕਿ ਤੁਸੀਂ 100 ਇੰਚ ਦਾ ਟੀਵੀ ਅੱਜ ਮਿਸ ਕਰ ਜਾਓ। 100 ਇੰਚ ਦਾ ਸੋਨੀ ਟੀਵੀ ਤੁਹਾਨੂੰ ਦੇ ਰਹੇ ਹਾਂ, ਸੋਨੀ ਬ੍ਰਾਵੀਆ 3, ਸਿਰਫ 29.99 ਦਾ। ਗਰੰਟਿਡ ਪ੍ਰਾਈਸ ਮੈਚ ਗਰੰਟੀ ਹੈ, ਮਨੀ ਬੈਕ ਗਰੰਟੀ ਦੇ ਨਾਲ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 30 ਦਿਨ ਵੀ ਤੁਹਾਨੂੰ ਅਗਰ ਕੋਈ ਪ੍ਰਾਈਸ 29.99 ਤੋਂ ਘੱਟ ਮਿਲੇਗੀ, ਪ੍ਰਾਈਸ ਮੈਚ ਕਰਕੇ ਦਿੱਤੀ ਜਾਏਗੀ। ਜਦਕਿ ਇੱਦਾਂ ਹੋਣਾ ਹੀ ਨਹੀਂ, ਕਿਉਂਕਿ ਗੂਗਲ ਸਰਚ ਕਰਕੇ ਦੇਖ ਲਓ, ਇਹਦੀ ਕਿਤੇ 4500, ਕਿਤੇ 4000, ਕਿਤੇ 3500 ਦਾ ਲੱਗਾ। 905-450-2828 ਬਹੁਤ ਲਿਮਿਟਿਡ ਇਨਵੈਂਟਰੀ ਹੈ, ਬਹੁਤ ਲਿਮਿਟਿਡ ਇਨਵੈਂਟਰੀ ਹੈ। ਰਾਈਟ ਵੇ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਤੇ ਨਾਲ ਦੀ ਨਾਲ ਯਾਦ ਰੱਖਣਾ ਕਿ ਤੁਹਾਨੂੰ ਅੱਜ ਆਈਫੋਨ 18 ਪ੍ਰੋ ਬਰਗੰਡੀ ਕਲਰ ਚ ਵੀ ਦਿੱਤਾ ਜਾ ਰਿਹਾ, ਉਹ ਵੀ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਹੀ। ਬੈਲ ਕੈਨੇਡਾ ਦਾ ਜਿਹੜਾ ਵਾਇਰਲੈਸ ਲੈਂਡ ਹੈ ਉਹਨੂੰ ਕਾਲ ਕਰਕੇ ਆਪਣਾ ਬਰਗੰਡੀ ਕਲਰ ਦਾ ਆਈਫੋਨ 18 ਪ੍ਰੋ ਹੋਲਡ ਕਰਾ ਲੈਣਾ। $50 ਦੀ ਡੀਲ ਦੇ ਨਾਲ ਇਹ ਫੋਨ ਮਿਲ ਰਿਹਾ। 905-639-9494 905-639-9494 ਤੇ ਜਦੋਂ ਇਹੋ ਜਿਹੀਆਂ ਡੀਲਾਂ ਮਿਲਣ, ਜਦੋਂ ਲੌਂਗ ਵੀਕਐਂਡ ਦੀ ਗੱਲ ਹੋਵੇ, ਜਦੋਂ ਡੀਲ ਪੇ ਡੀਲ ਠਾ ਡੀਲ, ਡੀਲ ਪੇ ਡੀਲ ਠਾ ਡੀਲ, ਤੇ ਡੀਲ ਤੇ ਡੀਲ ਦੇ ਡਾਲੇ ਖੁੱਲ ਜਾਣ, ਤੇ ਫਿਰ ਖੁੱਲਦੇ ਕਿੱਥੇ ਹੈ ਜੀ? ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ, ਕਿਉਂਕਿ ਗ੍ਰੈਂਡ ਫਰਨੀਚਰ ਤੇ ਹੀ ਗ੍ਰੈਂਡ ਡੀਲਾਂ ਮਿਲਣੀਆਂ। ਸੁਖਵੀਰ ਜੀ ਆ ਗਏ ਨੇ ਤੇ ਗ੍ਰੈਂਡ ਡੀਲਸ ਦੇ ਨਾਲ ਗ੍ਰੈਂਡ ਡੀਲਾਂ ਤੁਹਾਡੇ ਨਾਲ ਸ਼ੇਅਰ ਕਰਨਗੇ। ਮਿਸ ਨਾ ਕਰਨਾ, ਐਕਸਕਲੂਸਿਵ ਡੀਲ ਦਿੱਤੀਆਂ ਜਾ ਰਹੀਆਂ। ਐਕਸਕਲੂਸਿਵ ਦਾ ਮਤਲਬ ਹੈ ਦੁਬਾਰਾ ਰਿਪੀਟ ਨਹੀਂ ਹੋਣੀਆਂ, ਵਨ ਸ਼ਾਟ ਡੀਲ ਮਿਲਣੀ ਹੈ ਇਹ। ਸੁਖ ਜੀ ਲੰਘ ਆਓ ਤੇ ਦਿਓ ਫਿਰ ਅੱਜ ਡੀਲ ਤੇ ਡੀਲ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਲੌਂਗ ਵੀਕਐਂਡ ਦੀਆਂ ਡੀਲਾਂ ਦੇ ਰਹੇ ਹਾਂ, ਕੜਾਕੇ ਕੜਵੀਆਂ ਚ ਪ੍ਰਾਈਜ਼ਾਂ ਮਿਲ ਰਹੀਆਂ ਸੁਲਤਾਨ ਜੀ। ਪਹਿਲਾਂ ਤਾਂ ਮੈਂ ਆਪਣੇ ਸਾਰੇ ਵਪਾਰਾਂ ਨੂੰ ਦੱਸ ਦਵਾਂ ਵੀ ਅੱਜ ਅਸੀਂ ਰਾਤ ਦੇ 10 ਵਜੇ ਤੱਕ, ਜੀ ਹਾਂ, ਸ਼ਾਰਪ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਲੋ ਲੋ ਲੋ ਪ੍ਰਾਈਜ਼ਾਂ ਲੈ ਕੇ ਲੌਂਗ ਵੀਕਐਂਡ ਦੇ ਉੱਪਰ, ਤੇ ਹਰੇਕ ਪਰਚੇ ਦੇ ਨਾਲ ਅੱਜ ਤੋਹਫਾ ਦਿੱਤਾ ਜਾ ਰਿਹਾ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ। 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਦੇ ਵੱਲੋਂ ਪਰਿਵਾਰਾਂ ਨੇ ਪਹੁੰਚਣਾ ਹੈ ਇਸ ਲੌਂਗ ਵੀਕਐਂਡ ਦੇ ਉੱਪਰ। ਸੋ ਤੁਸੀਂ ਅੱਜ ਵੀ ਰਾਤ ਦੇ 10 ਵਜੇ ਤੱਕ ਸਾਡੇ ਕੋਲ ਪਹੁੰਚ ਸਕਦੇ ਹੋ। ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਅੱਜ ਰਾਤ ਦੇ 10 ਵਜੇ ਤੱਕ ਲੋ ਲੋ ਪ੍ਰਾਈਜ਼ ਦਿੱਤੀਆਂ ਜਾ ਰਹੀਆਂ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਦਿੱਤਾ ਜਾ ਰਿਹਾ 294 ਵੋਕਰ ਡਰਾਈਵ ਦੇ ਉੱਪਰ। ਤੇ ਹੁਣ ਡੀਲ ਦੇਣ ਲੱਗੇ ਆ ਭਾਜੀ, ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੁਲਤਾਨ ਜੀ ਪੂਰਾ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500 ਸੀ, ਲੌਂਗ ਵੀਕਐਂਡ ਸਪੈਸ਼ਲ ਕੱਲਾ ਬੈੱਡ ਨਹੀਂ ਪੂਰਾ ਬੈਡਰੂਮ ਸੈੱਟ, ਕੁਈਨ ਬੈੱਡ, ਡਰੈਸਰ, ਮਿਰਰ ਵਿਦ ਸਾਈਡ ਟੇਬਲ, $599 ਦਾ, $599 ਦੇ ਵਿੱਚ ਪੂਰਾ ਬੈਡਰੂਮ ਸੈੱਟ ਪੇਟੀ ਵਾਲਾ ਕੁਈਨ ਸਾਈਜ਼ ਦਾ ਮਿਲੂਗਾ। ਤੇ ਰਾਤ ਦੇ 10 ਵਜੇ ਤੱਕ ਜਿੰਨੇ ਵੀ ਪਰਿਵਾਰ ਆਉਣਗੇ, ਕੁਈਨ ਸਾਈਜ਼ ਦਾ ਮੈਟਰਸ ਐਬਸੋਲੂਟਲੀ ਫ੍ਰੀ ਦਿੱਤਾ ਜਾਊਗਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾ ਰਿਹਾ। ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਲੌਂਗ ਵੀਕਐਂਡ ਦੀਆਂ ਡੀਲਾਂ ਲੈ ਕੇ, ਤੇ ਨਾਲ ਦੀ ਨਾਲ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਦੇ ਨਾਲ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $999 ਸੀ, ਅੱਜ ਸਿਰਫ $399 ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ $399 ਦਾ ਮਿਲੂਗਾ। ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ। ਸੋ ਬਹੁਤ ਸਾਰੀਆਂ ਡੀਲਾਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਦੇ ਮਿਲ ਰਹੀਆਂ, ਨਾਲ ਤੋਹਫੇ ਮਿਲ ਰਹੇ ਆ। ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵੋਕਰ ਡਰਾਈਵ, 294 ਵੋਕਰ ਡਰਾਈਵ, ਲੌਂਗ ਵੀਕਐਂਡ, ਲੌਂਗ ਵੀਕਐਂਡ।
0: ਤੇ ਇੱਕ ਐਲ ਸ਼ੇਪ ਸੋਫੇ ਦੀ ਪ੍ਰਾਈਸ ਦੇ ਦੇਣਾ, ਐਲ ਸ਼ੇਪ ਸੋਫਾ ਜਿਹੜਾ ਉਹ ਵੀ ਕਿਸੇ ਕਸਟਮਰ ਦਾ ਉਹਨਾਂ ਨੂੰ ਬਹੁਤ ਜ਼ਰੂਰੀ ਚਾਹੀਦਾ, ਡਿਲੀਵਰੀ ਵੀ ਉਹਨਾਂ ਨੂੰ ਕੱਲ੍ਹ ਹੀ ਚਾਹੀਦੀ ਹੈ। ਐਲ ਸ਼ੇਪ ਸੋਫੇ ਦੀ ਪ੍ਰਾਈਸ ਦਿਓ ਤੇ ਨਾਲ ਫੋਨ ਨੰਬਰ ਜ਼ਰੂਰ ਦੇਣਾ।
1: ਡਨ ਸੁਲਤਾਨ ਜੀ, ਐਲ ਸ਼ੇਪ ਦਾ ਸੈਕਸ਼ਨਲ, 1, 2, 3 ਸੀਟਾਂ ਬਣੀਆਂ ਹੋਣਗੀਆਂ ਜੀ, ਫਿਰ ਕਾਰਨਰ ਹੋਊਗਾ, ਫਿਰ ਚੇਸ ਬਣੀ ਹੋਊਗੀ, ਬਲੂ ਕਲਰ ਦਾ ਵੈਲਵਟ ਦਾ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨਲ, 6 ਤੋਂ 7 ਸੀਟਰ ਆਪਾਂ ਜਿਹਨੂੰ ਕਹਿ ਰਹੇ ਹਾਂ, 3 ਸੀਟਾਂ ਕਾਰਨਰ ਚੇਸ, ਸੋ ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨਲ, ਜਿਹਦੀ ਰੈਗੂਲਰ ਕੀਮਤ $1200 ਸੀ ਸੁਲਤਾਨ ਜੀ, ਬਲੂ ਕਲਰ ਦਾ ਵੈਲਵਟ ਦਾ ਅੱਜ ਸਪੈਸ਼ਲ ਤੇ ਲੱਗਾ ਹੋਇਆ ਲੌਂਗ ਵੀਕਐਂਡ ਦਾ, ਰਾਤ ਦੇ 10 ਵਜੇ ਤੱਕ ਤੁਸੀਂ ਪਹੁੰਚ ਸਕਦੇ ਹੋ। $599 ਦਾ ਐਲ ਸ਼ੇਪ ਦਾ ਸੈਕਸ਼ਨਲ, ਬਲੂ ਕਲਰ ਦਾ ਵੈਲਵਟ ਦਾ, $599 ਦਾ ਮਿਲੂਗਾ। ਤੇ ਨਾਲ ਸਟੋਰੀ ਆਟਮਨ ਬਿਲਕੁਲ ਫ੍ਰੀ ਮਿਲੂਗਾ ਮੈਚਿੰਗ, ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਫ੍ਰੀ ਦਿੱਤਾ ਜਾ ਰਿਹਾ। ਸੋ 294 ਵੋਕ ਡਰਾਈਵ ਦੇ ਉੱਪਰ ਪਹੁੰਚੋ, ਨੰਬਰ ਟੂ ਕਾਲ 905-302-9494, 905-302-9494 ਸੁਲਤਾਨ ਜੀ।

0: ਮੈਨੂੰ ਪੈਗ ਲਾ ਕੇ 100 ਇੰਚ ਦੇ ਟੈਲੀਵਿਜ਼ਨ ਤੇ ਮੂਵੀ ਦੇਖਣੀ ਆ, ਫੋਟੋਆਂ ਦੇਖਣੀਆਂ, ਗੇਮ ਦੇਖਣੀਆਂ। ਸੁਲਤਾਨ ਜੀ 100 ਇੰਚ
1: ਬਿਲਕੁਲ, 100 ਇੰਚ, 100 ਇੰਚ, 100 ਇੰਚ, ਉਹ ਵੀ ਸੋਨੀ ਬ੍ਰੇਵੀਆ ਮਾਡਲ, ਉਹ ਵੀ 2026 ਦਾ ਲੇਟੈਸਟ, ਜਸਟ ਲਾਂਚ ਕੀਤਾ ਗਿਆ ਤੇ ਮਿਲ ਵੀ ਰਿਹਾ ਅੱਜ $4,500 ਤੋਂ $29.99 ਦਾ, ਤੇ $29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਸ਼ੌਕੀਨ ਕਸਟਮਰ ਦਾ ਸ਼ੌਕ ਦੇ ਨਾਲ ਜੇ ਟੀਵੀ ਲੈਣਾ ਤੇ 100 ਇੰਚ ਟੀਵੀ ਤੁਸੀਂ ਅੱਜ ਜਾਂ ਕੱਲ ਜਾਂ ਐਸੇ ਵੀਕਐਂਡ ਤੇ ਆਪਣੇ ਘਰ ਡਿਲੀਵਰ ਕਰਾ ਸਕਦੇ ਹੋ ਜੀ। 905-450-2828 ਨੰਬਰ ਹੈ, ਪਹੁੰਚਣਾ ਹੈ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ। ਔਰ ਖਾਸ ਤੌਰ ਤੇ ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ ਉਹ ਮਿਸ ਨਾ ਕਰਨ, ਕਿਉਂਕਿ ਇਕੱਲੇ 100 ਇੰਚ ਦੇ ਟੀਵੀ ਤੇ ਹੀ ਨਹੀਂ ਤੁਸੀਂ $1,500 ਸੇਵ ਕਰਨਾ, ਬਲਕਿ ਬਿਲਟ ਇਨ ਕਿਚਨ ਦੇ ਉੱਪਰ 40% ਦਾ ਡਿਸਕਾਊਂਟ ਹੈ, 40% ਤੁਸੀਂ ਸੇਵ ਕਰਨਾ ਬਿਲਟ ਇਨ ਕਿਚਨ ਤੇ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ, 40% 40% ਮੈਕਸਿਮਮ ਡਿਸਕਾਊਂਟ ਹੈ ਅਪਲਾਈਸਿਸ ਇੰਡਸਟਰੀ ਦਾ ਜਿਹੜਾ ਤੁਹਾਨੂੰ ਲੈ ਕੇ ਦੇ ਰਹੇ ਹਾਂ। ਇਸੇ ਲਈ ਇਹ $12,000 ਵਾਲਾ ਬਿਲਟ ਇਨ ਕਿਚਨ ਸਿਰਫ $6,900 ਚ ਮਿਲੇਗਾ। ਜੇ ਇਹਦੇ ਨਾਲ ਤੁਸੀਂ 42 ਜਾਂ 48 ਇੰਚ ਦਾ ਬਿਲਟ ਇਨ ਕਿਚਨ ਲੈਣਾ ਤੇ 42 ਜਾਂ 48 ਇੰਚ ਦਾ ਫਰਿੱਜ ਲੱਗੇਗਾ, ਬਿਲਟ ਇਨ ਕੁੱਕਟੋਪ ਹੋਏਗਾ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ 42 ਜਾਂ 48 ਇੰਚ ਦਾ ਫਰਿੱਜ ਤੁਸੀਂ ਸਿਲੈਕਟ ਕਰ ਸਕਦੇ ਹੋ। ਇਹ ਵੀ $27,000 ਵਾਲਾ ਸਿਰਫ $18,900 ਚ 40% ਡਿਸਕਾਊਂਟ ਦੇ ਨਾਲ ਬਿਲਟ ਇਨ ਕਿਚਨ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ ਬੁੱਕ ਕਰਨਾ ਹੈ, ਬੁੱਕ ਕਰ ਲਓ, ਤਦ ਵੀ 10% ਡਿਪੋਜ਼ਿਟ ਦੇ ਕੇ ਬੁਕਿੰਗ ਹੋ ਜਾਏਗੀ ਤੇ ਜਿਹੜਾ 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਹੈ ਤੁਹਾਡੇ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਏਗਾ। 905-450-2828 ਨੰਬਰ ਹੈ। ਸਿੰਗਲ ਪੀਸ ਫਰਿੱਜ ਚਾਹੀਦਾ
0: ਜੀ,
1: ਫੁੱਲ ਸਾਈਜ਼ ਦਾ 36 ਇੰਚ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ ਡਬਲ ਡੋਰ ਔਨ ਟੋਪ, $2,200 ਤੋਂ $14.99
0: ਦਾ ਮਿਲਦਾ ਮਹਾਰਾਜ।
1: ਤੇ ਜੇ 33 ਇੰਚ ਦਾ ਫਰਿੱਜ ਲੈਣਾ ਜੀ ਸਿਰਫ ਔਰ ਸਿਰਫ $13.99 ਦਾ,
0: ਗੁੱਡ ਪ੍ਰਾਈਸ।
1: ਤੇ ਜੇ 30 ਇੰਚ ਦਾ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਲੈਣਾ ਸਿਰਫ $8.99
0: ਦਾ, $8.99 ਦਾ
1: ਇਹਦੀ ਟੈਰਿਫ ਲੱਗੀ ਪ੍ਰਾਈਸ $1,100 ਹੈ ਜੀ,
0: ਠੀਕ ਹੈ,
1: ਪਰ $8.99 ਚ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। ਅੱਜ ਬਾਏ ਕਰੋਗੇ 48 ਆਵਰ ਚ ਡਿਲੀਵਰੀ ਸਕੈਜੂਅਲ ਹੋ ਜਾਏਗੀ, ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਜਦੋਂ 100 ਇੰਚ ਦੀ ਗੱਲ ਕਰਦੇ ਹਾਂ ਫਿਰ 85 ਇੰਚ ਵੀ ਦੱਸਣਾ ਜ਼ਰੂਰੀ ਹੈ, ਕਿਉਂਕਿ ਸੈਮਸੰਗ ਦਾ 85 ਇੰਚ ਮਿੰਨੀ LED ਦੇ ਨਾਲ ਹੈ ਜਿਹੜਾ ਤੁਹਾਨੂੰ ਦੇ ਰਹੇ ਸਿਰਫ $11.99 ਦਾ, ਸੈਮਸੰਗ ਦਾ ਦੇ ਰਹੇ ਜੀ 75 ਇੰਚ ਸਿਰਫ $7.99 ਦਾ, ਸੈਮਸੰਗ ਦਾ ਮਿਲੇਗਾ 65 ਇੰਚ ਸਿਰਫ $5.99 ਦਾ ਤੇ 55 ਇੰਚ ਸਿਰਫ $3.99 ਦਾ, ਕਿੱਥੋਂ? ਵਨ ਐਂਡ ਓਨਲੀ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਤੇ ਬ੍ਰੈਮਟਨ ਟੀਵੀ ਐਪ, ਬ੍ਰੈਮਟਨ ਟੀਵੀ APP, ਬ੍ਰੈਮਟਨ ਟੀਵੀ ਐਪ, ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਫੋਲੋ ਕਰਨਾ, ਕਿਉਂਕਿ ਜਿੰਨੇ ਵੀ ਸਾਡੇ ਟਿਕਟੋਕ ਅਕਾਊਂਟ ਨੂੰ ਫੋਲੋ ਕਰ ਰਹੇ ਆ ਉਹਨਾਂ ਦਾ ਨਾਮ ਅਸੀਂ ਲੱਕੀ ਡਰਾਅ 'ਚ ਪਾ ਰਹੇ ਹਾਂ ਤੇ ਲੱਕੀ ਡਰਾਅ 'ਚ ਤੁਹਾਨੂੰ ਲੈਪਟੋਪ ਵਿਨ ਕਰੋਗੇ, ਤੁਸੀਂ ਲੈਪਟੋਪ ਲੱਕੀ ਡਰਾਅ 'ਚ ਵਿਨ ਕਰਨਾ ਹੈ ਤੇ ਬ੍ਰੈਮਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਫੋਲੋ ਕਰ ਲਓ। 905-450-2828 ਨੰਬਰ ਹੈ, 905-450-2828 ਜੀ।
2: I am Dave Tatla and you are not.

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ ਜੀ। ਉਹਦੀ ਰੀਜ਼ਨ ਇਹ ਹੈ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਅੱਜ ਤੁਹਾਨੂੰ ਟੋਪ ਲੋਡ ਵਾਸ਼ਰ ਐਂਡ ਡਰਾਇਰ $1100 ਦਾ ਮਿਲ ਰਿਹਾ, ਸਿਰਫ 1099 ਪੇਅਰ, ਵਾਸ਼ਰ ਡਰਾਇਰ ਦੋਨੋਂ 1099 ਚ ਹੈ। ਉਦਾਂ ਇਹਦੀ $1700 ਪ੍ਰਾਈਸ ਸੀਗੀ, $600 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ। ਕੱਲਾ ਵਾਸ਼ਰ ਚਾਹੀਦਾ ਸਿੰਗਲ ਪੀਸ, $599 ਦਾ ਮਿਲ ਜਾਏਗਾ। ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ, $799 ਦਾ ਮਿਲ ਜਾਏਗਾ। ਸਿੰਗਲ ਪੀਸ ਡਿਸ਼ ਵਾਸ਼ਰ ਚਾਹੀਦਾ, $499 ਦੀ ਮਿਲ ਜਾਏਗੀ। ਮਿਲਣੀ ਕਿੱਥੋਂ ਹੈ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਤੇ ਜਦੋਂ ਤੁਸੀਂ ਸਿੰਗਲ ਪੀਸ ਜਾਂ ਡੀਲ ਦੀ ਗੱਲ ਕਰਨੀ ਹੈ ਤੇ ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਹੀ ਤੁਹਾਨੂੰ ਵਾਇਰਲੈਸ ਲੈਂਡ ਮਿਲਣਾ। ਵਾਇਰਲੈਸ ਲੈਂਡ ਬੈਲ ਕੈਨੇਡਾ ਦੇ ਆਥੋਰਾਈਜ਼ ਡੀਲਰ ਹੈ, ਬੈਲ ਕੈਨੇਡਾ ਦੀਆਂ ਡੀਲਾਂ ਉਹਨਾਂ ਕੋਲ ਹੈ ਇਸ ਟਾਈਮ, ਪਰ ਇੰਨੀਆਂ ਲੋ ਡੀਲਸ ਕਿ ਤੁਸੀਂ ਬਲੀਵ ਹੀ ਨਹੀਂ ਕਰਨਾ। ਕਲੀਅਰ ਕ੍ਰਿਸਟਲ ਨੈਟਵਰਕ ਬੈਲ ਦਾ ਤੁਹਾਨੂੰ ਮਿਲੇਗਾ, ਜਿੱਥੇ ਤੁਹਾਨੂੰ ਅੱਜ ਦਿੱਤਾ ਜਾ ਰਿਹਾ $35 ਚ ਅਨਲਿਮਿਟਿਡ ਡਾਟਾ, $35 ਚ ਅਨਲਿਮਿਟਿਡ ਡਾਟਾ ਦੇ ਨਾਲ ਡੀਲ ਮਿਲ ਰਹੀ ਹੈ। ਜੇ ਤੁਸੀਂ ਆਈਫੋਨ 18 ਪ੍ਰੋ ਲੈਣਾ ਤੇ ਰਾਈਟ ਵੇ ਅਵੇਲੇਬਲ ਆ, ਅੱਜ ਕਾਲ ਕਰੋ, ਅੱਜ ਹੀ ਫੋਨ ਮਿਲ ਜਾਏਗਾ। $50 ਦੀ ਡੀਲ ਦੇ ਨਾਲ ਇਹ ਫੋਨ ਮਿਲਣਾ ਤੁਹਾਨੂੰ, 905-639-9494, 905-639-9494, 905-639-9494। ਕਾਲ ਕਰਕੇ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਦੱਸ ਦੇਣਾ ਕਿ ਲੌਂਗ ਵੀਕੈਂਡ 'ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਜ਼ਰੂਰ ਚੱਕਰ ਲਾ ਲੈਣ, ਕਿਉਂਕਿ ਵਾਇਰਲੈਸ ਲੈਂਡ 'ਤੇ ਬੈਲ ਕੈਨੇਡਾ ਦੀਆਂ ਡੀਲਾਂ ਵੀ ਮਿਲ ਰਹੀਆਂ। ਆਈਫੋਨ 18 ਪ੍ਰੋ ਚਾਹੇ ਬਰਗੰਡੀ ਕਲਰ ਲੈ ਲਓ, ਬਲੈਕ ਕਲਰ ਲੈ ਲਓ, ਬਲੂ ਕਲਰ ਲੈ ਲਓ, ਰਾਈਟ ਵੇ ਇਨ ਸਟੋਕ ਮਿਲ ਰਿਹਾ। 100 ਇੰਚ ਦਾ ਟੀਵੀ ਲੈਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ, ਰਾਈਟ ਵੇ ਅਵੇਲੇਬਲ ਹੈ। ਤੇ ਮਿਲਣਾ ਵੀ ਕਿੰਨੇ ਦਾ? $4500 ਵਾਲਾ, $29.99।
1: 100 ਇੰਚ,
0: 100 ਇੰਚ ਸੋਨੀ ਬ੍ਰੇਵੀਆ ਮਾਡਲ,
1: ਠੀਕ ਹੈ,
0: 905-450-2828।
1: ਲਓ ਜੀ, ਸਾਡੇ ਨਾਲ ਰਾਜੀ ਲਾਈਨ ਤੇ ਨੇ। ਰਾਜੀ, ਵੈਲਕਮ ਟੂ ਦ ਸ਼ੋ।
2: ਸਤਿ ਸ੍ਰੀ ਅਕਾਲ ਜੀ, ਰੇਸ ਜੀ, ਸੁਲਤਾਨ ਜੀ, ਥੈਂਕ ਯੂ ਜੀ, ਸਾਰੇ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਔਰ ਅਦਾਬ ਜੀ।
1: ਜਿਵੇਂ ਸੁਲਤਾਨ ਉਹਨਾਂ ਨੇ ਆਖਿਆ, ਜੇ ਕੋਈ ਬੰਦਾ ਮੌਰਗੇ ਲਈ ਬੈਠਾ, ਚਾਹੇ ਫਸਟ ਹੈ ਚਾਹੇ ਸੈਕਿੰਡ ਹੈ, ਜੋ ਵੀ ਚੱਕਰ ਹੈ, ਤੇ ਅਜੇ ਪੈਸੇ ਚੜੇ ਹੋਏ ਆ ਸਿਰ ਤੇ, ਉਧਰੋਂ ਕੀ ਆ ਜਿਹੜੇ ਬਿੱਲ ਬੁੱਲ ਨੇ ਉਹਦੇ 25-25% ਵਿਆਜ ਦੇਈ ਜਾਂਦੇ, ਕਾਰਡ ਚੜਾਏ ਹੋਏ ਆ, ਲਾਈਨ ਆਫ ਕ੍ਰੈਡਿਟ ਚੜਾਈ ਆ, ਪਤਾ ਨੀ ਕੀ ਕੁਝ ਚੜਾਈ ਫਿਰਦੇ ਆ ਸਿਰ ਤੇ, ਜਿਹੜਾ ਭਾਰ ਹੈ ਬਹੁਤ ਵੱਡਾ, ਇਹਨੂੰ ਹਲਕਾ ਕਿਵੇਂ ਕਰੋਗੇ?
2: ਜੀ ਬਿਲਕੁਲ, ਤੁਸੀਂ ਜਿਹੜੀ ਸਟ੍ਰੈਸ ਆ ਉਹ ਮੈਨੂੰ ਦੇ ਦੇਣੀ ਆ, ਤੇ ਮੈਂ ਜਿਹੜਾ ਤੁਹਾਡਾ ਭਾਰ ਆ ਉਹ ਹਲਕਾ ਕਰ ਦੇਣਾ ਆ।
1: ਵੈਰੀ ਗੁੱਡ।
2: ਸੋ ਜੇ ਤੁਸੀਂ ਈਵਨ ਤੁਸੀਂ ਪੈਨਸ਼ਨ ਤੇ ਵੀ ਹੋ, ਤੁਹਾਡੇ ਕੋਲ ਇਨਕਮ ਵੀ ਨਹੀਂ ਹੈਗੀ, ਤੁਹਾਡੇ ਕੋਲ ਕਰਜ਼ੇ ਸਿਰ ਤੇ ਚੜੇ ਆ, ਤੇ ਤੁਹਾਡੀ ਏਜ ਜਿਹੜੀ 55+ ਹੈਗੀ ਆ, ਤੁਹਾਡੇ ਘਰ ਵਿੱਚ ਐਕੁਇਟੀ ਹੈਗੀ ਆ, ਬਟ ਤੁਸੀਂ ਕ੍ਰੈਡਿਟ ਕਾਰਡਸ, ਲਾਈਨ ਆਫ ਕ੍ਰੈਡਿਟਸ, ਜਾਂ ਤੁਸੀਂ ਕਿਸੇ ਦੇਣਾ ਲੈਣਾ, ਜਾਂ ਆਪਣੇ ਬੱਚਿਆਂ ਦੀ ਤੁਸੀਂ ਹੈਲਪ ਕਰਨੀ ਆ, ਤੁਸੀਂ ਪੈਨਸ਼ਨ ਤੇ ਹੋ ਤੇ ਤੁਸੀਂ ਮੋਰਗੇਜ ਸੋਚਦੇ ਹੋ ਨਹੀਂ ਲੈ ਸਕਦੇ, ਉਸ ਸਿਚੁਏਸ਼ਨ ਦੇ ਵਿੱਚ ਵੀ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ, ਔਰ ਉਸ ਸਿਨੈਰੀਓ ਨੂੰ ਤੁਹਾਡੇ ਨਾਲ ਬੈਠ ਕੇ ਤੁਹਾਡਾ ਫਾਈਨੈਂਸ਼ੀਅਲ ਚੈੱਕਅਪ ਕਰ ਸਕਦੀ ਹਾਂ। ਦੇਵ ਜੀ, ਮੇਰਾ ਇਹ ਕਹਿਣਾ ਹੈ ਕਿ ਤੁਸੀਂ ਇੱਕ ਵਾਰੀ ਆਪਣਾ ਫਾਈਨੈਂਸ਼ੀਅਲ ਚੈੱਕਅਪ ਮੇਰੇ ਕੋਲੇ ਜ਼ਰੂਰ ਕਰਾਓ, ਜਿਵੇਂ ਤੁਸੀਂ ਡਾਕਟਰ ਕੋਲੇ ਜਾਂਦੇ ਹੋ ਨਾ ਆਪਣਾ ਫਿਜ਼ੀਕਲ ਚੈੱਕਅਪ ਕਰਾਉਂਦੇ ਹੋ, ਤੇ ਤੁਸੀਂ ਮੇਰੇ ਕੋਲੇ ਆਓ ਤੇ ਮੈਂ ਤੁਹਾਡਾ ਫਾਈਨੈਂਸ਼ੀਅਲ ਚੈੱਕਅਪ ਕਰਕੇ ਤੁਹਾਨੂੰ ਸੋਲੂਸ਼ਨ ਦੇ ਸਕਦੀ ਹਾਂ ਕਿ ਤੁਹਾਡੇ ਕੇਸ ਦੇ ਵਿੱਚ ਕੀ ਹੋ ਸਕਦਾ, ਤੇ ਤੁਹਾਡੀ ਜਿਹੜੀ ਮੰਥਲੀ ਇਨਕਮ ਹੈ ਉਹਦੇ ਨਾਲ ਆਪਾਂ ਕਿਵੇਂ ਕਵਰ ਕੀਤਾ ਜਾ ਸਕਦਾ, ਤੁਹਾਡਾ ਕੈਸ਼ ਫਲੋ ਐਵਰੀ ਮੰਥ ਕਿਵੇਂ ਮੈਂ ਇਨਕਰੀਜ਼ ਕਰ ਸਕਦੀ ਹਾਂ।
1: ਵੈਰੀ ਗੁੱਡ, ਵੈਰੀ ਗੁੱਡ।
0: ਤੇ ਇਹਦੇ ਵਿੱਚ ਰਾਜਪੈਨ, ਮੈਨੂੰ ਇਹ ਵੀ ਇੱਕ ਗੱਲ ਦੱਸੋ ਕਿ ਕਈ ਕਸਟਮਰ ਐਸੇ ਆ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਉਹਨਾਂ ਨੂੰ ਮੌਰਗੇਜ ਦੀ ਲੋੜ ਹੈ, ਸੱਜੇ ਖੱਬਿਓਂ ਕੰਮ ਨਹੀਂ ਹੋ ਰਿਹਾ, ਉਹਨਾਂ ਦੀ ਤੁਸੀਂ ਕਿਸ ਤਰ੍ਹਾਂ ਹੈਲਪ ਕਰੋਗੇ?
2: ਬਿਲਕੁਲ ਹੈਲਪ ਕਰ ਸਕਦੀ ਹਾਂ, ਮੇਰੇ ਕੋਲੇ ਬਹੁਤ ਸਾਰੇ ਲੈਂਡਰਸ ਨੇ, ਔਰ ਮੈਂ ਇਹ ਸੋਚਦੀ ਹਾਂ ਜੇ ਤੁਹਾਡੇ ਕੋਲੇ ਕੋਈ ਪ੍ਰੋਬਲਮ ਹੈ ਤੇ ਮੇਰੇ ਕੋਲੇ ਸੋਲੂਸ਼ਨ ਹੈ। ਇਹ ਬਿਲੀਵ ਹੈਗਾ ਕਿਉਂਕਿ ਮੈਂ ਫਾਈਨੈਂਸ਼ੀਅਲ ਇੰਡਸਟਰੀ ਤੋਂ ਆਈ ਹਾਂ, ਮੈਨੂੰ 27 ਸਾਲ ਹੋ ਗਏ ਇਸੇ ਕੰਮ ਦੇ ਵਿੱਚ, ਔਰ ਮੇਰਾ ਪ੍ਰੋਫੈਸ਼ਨ ਵੀ ਇਹ ਹੈ, ਔਰ ਮੇਰਾ ਐਕਚੁਲੀ ਮੇਰੇ ਜਿਹੜਾ ਹੈਗਾ ਕਹਿੰਦੇ ਨੇ ਕਿ ਦਿਲੋਂ ਇਹੀ ਕੰਮ ਕਰਨਾ ਆਉਂਦਾ ਤਾਂ ਇਹੀ ਕਰ ਸਕਦੀ ਹਾਂ, ਤੇ ਜੇ ਤੁਸੀਂ ਆਪਣੀ ਪ੍ਰੋਬਲਮ ਲੈ ਕੇ ਮੇਰੇ ਕੋਲ ਆਓਗੇ ਤੇ ਮੈਂ ਤੁਹਾਨੂੰ ਸੋਲੂਸ਼ਨ ਲੈ ਕੇ ਦਊਂਗੀ, ਇਹ ਵਾਅਦਾ ਹੈ ਮੇਰਾ।
0: ਲਓ ਜੀ, ਕੋਈ ਵੀ ਮੌਰਗੇਜ ਕਰਾਉਣੀ ਹੈ, ਕਿਸੇ ਵੀ ਕਿਸਮ ਦੀ ਮੌਰਗੇਜ ਆ, ਇੱਕ ਵਾਰੀ ਤੁਸੀਂ ਕੰਟੈਕਟ ਕਰ ਲੈਣਾ, 25 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ ਔਰ ਤੁਹਾਨੂੰ ਬੈਸਟ ਬੈਸਟ ਬੈਸਟ ਡੀਲ ਤੇ ਬੈਸਟ ਰੇਟ ਲੈ ਕੇ ਦੇਣਗੇ। 416-6262-5651, 416-662-5651, 662-5651 ਮਿਸ ਨਾ ਕਰ ਜਾਣਾ ਜੇ ਕਿਸੇ ਵੀ ਕਿਸਮ ਦੀ ਪ੍ਰੋਬਲਮ 'ਚ ਇਸ ਟਾਈਮ ਚੱਲ ਰਹੇ ਹੋ ਮੋਰਗੇਜ ਕਿਤੇ ਨਹੀਂ ਹੋ ਰਹੀ ਔਰ ਤੁਹਾਨੂੰ ਕੋਈ ਐਸੀ ਪੇਮੈਂਟਾਂ ਦਾ ਲੈਣ ਦੇਣ ਦਾ ਕੋਈ ਪ੍ਰੋਬਲਮ ਆ ਰਿਹਾ ਜਿਸ ਤਰ੍ਹਾਂ ਰਾਜ ਭੈਣ ਨੇ ਦੱਸਿਆ ਕਿ ਤੁਸੀਂ ਅਗਰ ਫਾਈਨੈਂਸ਼ੀਅਲ ਸੈਟਅਪ ਵੀ ਆਪਣਾ ਕਰੋਗੇ ਤੇ ਤੁਹਾਨੂੰ ਤੁਹਾਡੀ ਐਕੁਇਟੀ ਦੇ ਵਿੱਚ ਵੀ ਅਗਰ ਘਰ ਦੇ ਵਿੱਚ ਐਕੁਇਟੀ ਹੋਏਗੀ ਤੇ ਐਸਾ ਸੈਟਅਪ ਕਰਕੇ ਦੇਣਗੇ ਕਿ ਤੁਹਾਡੀ ਜ਼ਿੰਦਗੀ ਬਿਲਕੁਲ ਈਜ਼ੀ ਹੋ ਜਾਏਗੀ 416-662-5651
1: ਰਾਜੀ ਇੱਕ ਹੋਰ ਦੱਸੋ ਜੇ ਫਰਜ਼ ਕਰੋ ਮੈਂ ਮਕਾਨ ਲਿਆ ਹੋਇਆ ਸ਼ਾਰਟ ਫਾਲ ਆ ਗਿਆ ਬਿਲਡਰ ਕਹਿੰਦਾ ਜੀ 2 ਲੱਖ ਪ੍ਰਾਈਸ ਘੱਟ ਗਈ ਅਪਰੇਜ਼ਰ ਵਾਲਾ ਕਹਿੰਦਾ ਆਹ ਹੋ ਗਿਆ ਉਹ ਹੋ ਗਿਆ ਇਹ ਪ੍ਰੋਬਲਮਾਂ ਬਹੁਤ ਨੇ ਇਹਦਾ ਵੀ ਸੋਲੂਸ਼ਨ ਕੱਢ ਸਕਦੇ ਹੋ
2: ਬਿਲਕੁਲ ਕੱਢ ਸਕਦੀ ਹਾਂ ਸੋਲੂਸ਼ਨ ਦੇਵ ਜੀ ਇੱਕ ਇਹ ਹੁੰਦਾ ਹੈ ਕਿ ਜਦੋਂ ਆਪਾਂ ਇਸ ਪ੍ਰੋਫੈਸ਼ਨ ਦੇ ਵਿੱਚ ਨਹੀਂ ਹੈਗੇ ਨਾ ਆਪਾਂ ਆਪਣੇ ਤਰੀਕੇ ਨਾਲ ਉਸ ਪ੍ਰੋਬਲਮ ਨੂੰ ਸੋਚਣਾ ਆ ਸੋ ਤੇਰੇ ਕੋਲੇ ਉਹ ਟ੍ਰਿਕਸ ਹੈਗੇ ਆ ਟਿਪਸ ਹੈਗੇ ਆ ਜਿਹਦੇ ਨਾਲ ਮੈਂ ਓਵਰਆਲ ਤੁਹਾਡੀ ਸਿਚੁਏਸ਼ਨ ਦੇਖ ਕੇ ਸਮਝ ਕੇ ਤੁਹਾਨੂੰ ਦੱਸ ਸਕਦੀ ਹਾਂ ਕਿ ਇੱਥੇ ਗ੍ਰੇ ਏਰੀਆ ਆਪਾਂ ਇੱਥੇ ਮਤਲਬ ਕਿ ਇਸ ਏਰੀਆ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ ਰਾਈਟ ਸੋ ਉਹ ਜਿਹੜਾ ਕੰਮ ਕਹਿੰਦੇ ਹੁੰਦੇ ਨਾ ਜਿਹਦਾ ਕੰਮ ਤਾਂ ਉਹਨੂੰ ਹੀ ਸਾਜੇ ਬਸ ਫਿਰ ਉਹ ਜਿਹੜਾ ਹੈਗਾ ਮੈਂ ਉਸ ਏਰੀਏ ਦੇ ਵਿੱਚ ਇਹਨੂੰ ਐਕਸਪਰਟ ਹੈਗੀ ਹਾਂ ਸੋ ਇਨਸਟੈਡ ਕਿ ਤੁਸੀਂ ਆਪਣੇ ਤਰੀਕੇ ਨਾਲ ਸੋਚੋ ਕਿ ਇਹਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ ਤੁਸੀਂ ਮੇ ਬੀ ਸੋਚਦੇ ਹੋਵੋਗੇ ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ ਔਰ ਜੇ ਮੇਰੇ ਪੁਆਇੰਟ ਆਫ ਵਿਊ ਤੋਂ ਦੇਖੋਗੇ ਤੇ ਉਸ ਚੀਜ਼ ਦਾ ਸੋਲੂਸ਼ਨ ਹੈਗਾ ਆ
1: ਸੋ ਪ੍ਰੋਬਲਮ ਕੋਈ ਵੀ ਹੋਵੇ ਸੋਲੂਸ਼ਨ ਰਾਜ ਜੀ ਕੋਲੇ ਆ ਰਾਜ ਹੋਰਾਂ ਨੂੰ ਫੋਨ ਕਰ ਲਓ ਫੋਨ ਕਰੋਗੇ ਤਾਂ ਗੱਲ ਕਰੋਗੇ ਤਾਂ ਹੱਲ ਨਿਕਲੇਗਾ ਘਰੇ ਬੈਠੇ ਰਹੋ ਕੁਛ ਨੀ ਹੋਣਾ ਕਿਸੇ ਨੇ ਆ ਕੇ ਚਾਹ ਨੀ ਪੁੱਛਣੀ ਕਿਸੇ ਨੇ ਆ ਕੇ ਰੋਟੀ ਨੀ ਦੇਣੀ
2: ਬਿਲਕੁਲ ਸਿਰਫ ਤੁਸੀਂ ਪਹਿਲਾ ਪੈਰ ਚੁੱਕਣਾ ਆ ਸੋ ਇੱਕ ਹੋਰ ਗੱਲ ਇਸੇ ਪੁਆਇੰਟ ਤੇ ਜੇ ਤੁਹਾਡੀ ਮੋਰਗੇਜ ਬਹੁਤ ਵਧੀਆ ਮਤਲਬ ਇੰਟਰਸਟ ਰੇਟ ਤੇ ਵੱਡੀ ਬੈਂਕ ਕੋਲੇ ਹੈਗੀ ਆ ਤੇ ਫਿਰ ਵੀ ਤੁਸੀਂ ਮੇਰੇ ਕੋਲੇ ਆ ਸਕਦੇ ਆ ਮੈਂ ਤੁਹਾਡੀ ਬਾਕੀ ਸਿਚੁਏਸ਼ਨ ਐਗਜ਼ਾਮਪਲ ਆਪਾਂ ਮੋਰਗੇਜ ਤੁਹਾਡੀ ਉੱਥੇ ਹੀ ਰੱਖ ਕੇ ਜਿਹੜਾ
1: ਸਾਰਾ ਕੁਛ ਹੋ ਜਾਏਗਾ ਲੇਕਿਨ ਤੁਹਾਨੂੰ ਰਾਜ ਨੂੰ ਫੋਨ ਕਰਨਾ ਪਏਗਾ ਰਾਜ ਹੋਰਾਂ ਦਾ ਨੰਬਰ ਨੋਟ ਕਰ ਲਓ 416-662-5651
0: ਕਿਸੇ ਵੀ ਕਿਸਮ ਦੀ ਮੋਰਗੇਜ ਦੀ ਤੁਹਾਨੂੰ ਕੋਈ ਵੀ ਸੋਲੂਸ਼ਨ ਚਾਹੀਦੀ ਹੈ ਕਿਸੇ ਵੀ ਕਿਸਮ ਦਾ ਮੋਰਗੇਜ ਦਾ ਤੁਹਾਡੇ ਕੋਲ ਸਟ੍ਰੈਸ ਚੱਲ ਰਿਹਾ ਤੇ ਤੁਸੀਂ ਰਾਜ ਭੈਣ ਨੂੰ ਕਾਲ ਕਰ ਲੈਣਾ ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਸੋਲੂਸ਼ਨ ਹੈ ਕੋਈ ਇੱਕ ਸੋਲੂਸ਼ਨ ਨਹੀਂ ਹੈ ਬਹੁਤ ਸਾਰੇ ਸੋਲੂਸ਼ਨ ਹੈ ਪਰ ਤੁਹਾਡਾ ਸਟ੍ਰੈਸ ਦੂਰ ਹੋ ਜਾਏਗਾ ਉਹਦੀ ਰੀਜ਼ਨ ਇਹ ਹੈ ਕਿ ਉਹਨਾਂ ਦਾ 25 ਸਾਲ ਤੋਂ ਜ਼ਿਆਦਾ ਐਕਸਪੀਰੀਅੰਸ ਹੈ ਜਿਹੜਾ ਕਿ ਤੁਹਾਨੂੰ ਉਹ ਤੁਹਾਡੇ ਤੇ ਇਸ ਟਾਈਮ ਤੁਹਾਡੇ ਨੂੰ ਅਗਰ ਕੋਈ ਔਖਾ ਟਾਈਮ ਆਇਆ ਹੋਇਆ ਤੇ ਉਹਨੂੰ ਉਹ ਸੋਲੂਸ਼ਨ ਨੂੰ ਤੁਹਾਡੇ ਤੇ ਇੰਪਲੀਮੈਂਟ ਕਰ ਸਕਦੇ ਆ ਜੀ 416-662-5651
1: ਸਾਡੇ ਨਾਲ ਇਸ ਸਮੇਂ ਗ੍ਰੈਂਡ ਫਰਨੀਚਰ ਸੁੱਖ ਸਾਹਿਬ ਜੁੜ ਚੁੱਕੇ ਨੇ ਜਨਾਬ
3: ਧੰਨਵਾਦ ਦੇ ਭਾਜੀ ਬਿਲਕੁਲ ਅੱਜ ਲਾਈਵ ਅਪਡੇਟ ਦੇ ਰਹੇ ਹਾਂ ਜੀ ਲੌਂਗ ਵੀਕਐਂਡ ਸੇਲ ਦੀ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਹੁਣ ਵੀ ਇੱਕ ਪਰਿਵਾਰ ਕੈਂਬਰੇਜ ਸਾਡੇ ਕੋਲ ਪਹੁੰਚਿਆ ਹੋਇਆ ਬੈਡਰੂਮ ਸੈਟ ਦੀ ਬਾਇੰਗ ਕਰ ਰਹੇ ਨੇ ਸੋ ਲੌਂਗ ਵੀਕਐਂਡ ਦੀਆਂ ਜਿਹੜੀਆਂ ਸੇਲਾਂ ਦਾ ਤੁਹਾਨੂੰ ਆਗਾਜ਼ ਤੁਹਾਨੂੰ ਕਰ ਰਹੇ ਹਾਂ ਸੋ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਲੋਐਸਟ ਪ੍ਰਾਈਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਲੌਂਗ ਵੀਕਐਂਡ ਦੇ ਉੱਪਰ ਗੱਲਬਾਤ ਬੈਡਰੂਮ ਸੈਟ ਦੀ ਕਰ ਲਈਏ ਸੋਫੇ ਸੈਟ ਦੀ ਡਾਇਨਿੰਗ ਟੇਬਲ ਕੌਫੀ ਟੇਬਲ ਦੀ ਤਾਂ ਲੋ ਪ੍ਰਾਈਸਾਂ 'ਚ ਮਿਲ ਰਹੀਆਂ ਹਰੇਕ ਪਰਚੇ ਦੇ ਨਾਲ ਅੱਜ ਤੋਹਫਾ ਜਿਹੜਾ ਲਾਜ਼ਮੀ ਦਿੱਤਾ ਜਾ ਰਿਹਾ ਸੋ ਇੱਕ ਡੀਲ ਦੇਣ ਲੱਗੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈਟ ਲੈਣਾ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦੇ ਬੈੱਡ ਦੀ ਗੱਲਬਾਤ ਆਪਾਂ ਕਰ ਰਹੀਏ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿਹੜਾ ਤੁਸੀਂ 2000 2500 ਡਾਲਰ ਦਾ ਲੈਂਦੇ ਆਏ ਹੋ ਲੌਂਗ ਵੀਕਐਂਡ ਸਪੈਸ਼ਲ 999 ਦਾ ਪੂਰਾ ਬੈਡਰੂਮ ਸੈੱਟ 999 ਦਾ ਸੋਲਿਡ ਵੁੱਡ ਦਾ ਦਿੱਤਾ ਜਾ ਰਿਹਾ ਰਾਤ ਦੇ 10 ਵਜੇ ਤੱਕ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਤੁਹਾਨੂੰ ਫ੍ਰੀ ਮਿਲਣਾ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ 999 ਦਾ 1000 ਡਾਲਰ ਦਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਤੁਹਾਨੂੰ ਫ੍ਰੀ ਦਿੱਤਾ ਜਾਣਾ ਤੇ ਜੇ ਗੱਲਬਾਤ ਕਰੀਏ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਰੀਅਲ ਮਾਰਬਲ ਰੀਅਲ ਪੱਥਰ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਜਿਹਦੀ ਰੈਗੂਲਰ ਕੀਮਤ 1500 ਡਾਲਰ ਸੀ 499 ਦਾ ਇਕੱਲਾ ਟੇਬਲ ਨਹੀਂ ਰੀਅਲ ਮਾਰਬਲ ਦਾ ਟੇਬਲ 6 ਚੇਅਰਾਂ ਦੇ ਨਾਲ 499 ਦਾ ਦਿੱਤਾ ਜਾ ਰਿਹਾ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੀਆਂ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਸੋ ਜ਼ਰੂਰ ਇੱਕ ਚੱਕਰ ਲਾ ਕੇ ਜਾਓ 294 ਵਾਕਰ ਡਰਾਈਵ ਦੇ ਉੱਪਰ 295 24 ਵਰਕਰ ਡਰਾਈਵ ਨੂੰ ਯਾਦ ਰੱਖਣਾ ਕੁਈਨ ਸਾਈਜ਼ ਮੈਟਰਸ ਦੀ ਗੱਲਬਾਤ ਕਰ ਲਈਏ ਕੁਈਨ ਸਾਈਜ਼ ਦਾ ਆਰਥੋਪੈਡਿਕ ਡਿਲੈਕਸ ਮੈਟਰਸ ਸਿਰਫ $99 ਦਾ ਕੁਈਨ ਸਾਈਜ਼ ਦਾ ਮੈਟਰਸ $99 ਦੇ ਵਿੱਚ ਦਿੱਤਾ ਜਾ ਰਿਹਾ ਤੇ ਪ੍ਰੈਸ਼ਰ ਕੁੱਕਰ ਇਹਦੇ ਨਾਲ ਵੀ ਤੁਹਾਨੂੰ ਫ੍ਰੀ ਗਿਫਟ ਮਿਲਣਾ ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਲੌਂਗ ਵੀਕਐਂਡ ਦੇ ਉੱਪਰ ਲੋ ਲੋ ਲੋ ਪ੍ਰਾਈਜ਼ਾਂ ਮਿਲ ਰਹੀਆਂ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵਰਕਰ ਡਰਾਈਵ ਦੇ ਉੱਪਰ 294 ਵਰਕਰ ਡਰਾਈਵ ਨੂੰ ਯਾਦ ਰੱਖਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਰਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਜੀ ਲੌਂਗ ਵੀਕਐਂਡ ਸੇਲ ਦੇ ਭਾਜੀ
1: ਥੈਂਕ ਯੂ ਸਰ

0: ਜਦੋਂ ਅਸੀਂ ਘਰ ਲੈਨੇ ਆ ਸਭ ਤੋਂ ਜਿਹੜਾ ਵੱਡਾ ਫੈਸਲਾ ਹੁੰਦਾ ਉਹ ਹੁੰਦਾ ਕਿਚਨ ਦਾ। ਕਿਚਨ ਚ ਫਰਿੱਜ ਕਿਹੋ ਜਿਹਾ ਹੋਵੇ, ਸਟੋਵ ਕਿਹੋ ਜਿਹਾ ਹੋਵੇ, ਉਹ ਮਾਈਕ੍ਰੋਵੇਵ ਜੇ ਵਾਲਾ ਜਿਹੜਾ ਹੈ ਜਾਂ ਓਵਨ ਹੋਵੇ ਉਹ ਕਿਸ ਤਰ੍ਹਾਂ ਦਾ ਹੋਵੇ,
1: ਬਿਲਕੁਲ
0: ਉਹਦੇ ਬਾਰੇ ਥੋੜੀ ਜਿਹੀ ਰੋਸ਼ਨੀ ਪਾਓ।
1: ਵਾਲ ਓਵਨ ਚ ਤਾਂ ਭਾਜੀ ਇਹ ਹੈ ਕਿ ਹੁਣ ਜਿਹੜਾ ਲੇਟੈਸਟ ਨਵੀਂ ਟੈਕਨੋਲੋਜੀ ਆਈ ਹੈ ਵਾਲ ਓਵਨ ਦੇ ਵਿੱਚ, ਤੁਹਾਨੂੰ ਪਤਾ ਕਿ ਵੁੱਡ ਕਿਹੜਾ ਸੀ ਪੀਜ਼ਾ ਬਣਾਉਣ ਵਾਲਾ ਜਿਹੜਾ ਜੀ
0: ਪੀਜ਼ਾ ਜਿਹੜਾ
1: ਵੁੱਡ ਓਵਨ ਪੀਜ਼ਾ
0: ਵੁੱਡ ਓਵਨ ਵਾਲਾ।
1: ਹਾਂ, ਸੋ ਇਹ ਬਹੁਤ ਸਾਰੀਆਂ ਟੈਕਨੋਲੋਜੀ ਜਿਹੜੀਆਂ ਇਹਦੇ ਵਿੱਚ ਆ ਗਈਆਂ ਹੈ। ਅਗਰ ਤੁਸੀਂ ਕੋਈ ਵੀ ਬਿਲਟ ਇਨ ਕਿਚਨ ਲੈਣਾ, ਇੱਕ ਵਾਰੀ ਸ਼ੋਰੂਮ ਤੇ ਵਿਜ਼ਿਟ ਕਰੋ, ਤੁਹਾਨੂੰ ਡੈਫੀਨੇਟਲੀ ਇਹਦੇ ਵਿੱਚ ਬਹੁਤ ਸਾਰੀ ਡਿਫਰੈਂਟ ਡਿਫਰੈਂਟ ਵਰਾਇਟੀ ਮਿਲੇਗੀ। ਖਾਸ ਤੌਰ ਤੇ ਜਿਹੜੇ ਕਸਟਮਰ ਪੀਜ਼ਾ ਦੇ ਸ਼ੌਕੀਨ ਹੈ, ਤੇ ਇਹ 3 ਮਿੰਟ ਚ ਪੀਜ਼ਾ ਬਣਾਉਂਦਾ ਜੀ, ਸਟੋਨ ਬੇਕਡ ਪੀਜ਼ਾ। ਸਟੋਨ ਬੇਕਡ ਪੀਜ਼ਾ, ਸਟੋਨ ਇੱਕ ਵਾਰੀ ਵਾਰਮ ਹੋ ਜਾਂਦਾ, ਉਸ ਤੋਂ ਬਾਅਦ 3 ਮਿੰਟਸ ਚ ਤੁਹਾਡਾ ਪੀਜ਼ਾ ਤਿਆਰ ਹੋ ਜਾਂਦਾ। 30 ਪੀਜ਼ੇ ਬਣਾਉਣੇ ਹੋਣ ਤੁਸੀਂ, ਤੇ ਤੁਸੀਂ ਸਿਰਫ 10 ਪੀਜ਼ੇ ਬਣਾਉਣੇ ਹੋਣ, 30 ਮਿੰਟ ਚ ਬਣ ਜਾਂਦੇ ਆ। ਸੋ ਅਗਰ ਤੁਸੀਂ 3 ਮਿੰਟ ਚ ਪੀਜ਼ਾ ਬਣਾਉਣਾ, ਏਅਰ ਫਰਾਇਰ ਬਿਲਟ ਇਨ ਹੈ, ਏਅਰ ਫਰਾਇਰ ਕੁਕਿੰਗ ਦੇ ਨਾਲ ਹੈ, ਬੈਸਟ ਸਟੋਨ ਬੇਕ ਪੀਜ਼ਾ ਤੁਹਾਨੂੰ ਇਹ ਆਫਰ ਕੀਤਾ ਜਾ ਰਿਹਾ ਨਵਾਂ, ਬਿਲਕੁਲ ਇਸ ਟਾਈਮ ਮਿਲੇਗਾ ਤੁਹਾਨੂੰ ਕਿੱਥੇ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਜਿੱਥੇ ਤੁਹਾਨੂੰ ਕੱਲਾ ਸਟੋਵ ਲੈਣਾ ਵਿਦ ਸਟੋਨ ਬੇਕਡ ਪੀਜ਼ਾ $2500 ਵਾਲਾ, ਓਨਲੀ 1799 ਚ ਸਪੈਸ਼ਲ ਪ੍ਰਾਈਸ ਤੇ ਅਸੀਂ ਦੇ ਰਹੇ ਹਾਂ। ਸੋ ਨਵੀਂ ਟੈਕਨੋਲੋਜੀ ਲੈਣੀ ਹੋਵੇ, ਨਵੇਂ ਮਾਡਲਸ ਲੈਣੇ ਹੋਣ, ਤੇ ਇੱਕ ਵਾਰੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾਣਾ ਬਣਦਾ। ਤੁਸੀਂ ਕਿਚਨ ਦੀ ਗੱਲ ਕੀਤੀ ਦੇ ਭਾਜੀ, ਇਹ 'ਚ ਕੋਈ ਸ਼ੱਕ ਨਹੀਂ ਕਿ ਕਿਚਨ ਜਿਹੜੇ ਕਸਟਮਰ ਹੈ ਰੈਨੋਵੇਟ ਵੀ ਕਰਦੇ ਆ ਜੀ ਆਪਣੇ ਘਰਾਂ ਨੂੰ, ਉਦੋਂ ਵੀ ਕਿਚਨ ਦੀ ਇੱਕ ਕੁਆਲਿਟੀ ਮੇਨਟੇਨ ਕਰਨਾ ਚਾਹੁੰਦੇ ਆ, ਤੇ ਜਦੋਂ ਕਿਚਨ ਦੀ ਕੁਆਲਿਟੀ ਮੇਨਟੇਨ ਕਰਨੀ ਹੈ, ਫਿਰ ਓਬਵੀਅਸਲੀ ਬਿਲਟ ਇਨ ਕਿਚਨ ਲੱਗੇਗਾ ਤੇ ਤੁਹਾਡੀ ਕੁਆਲਿਟੀ ਮੇਨਟੇਨ ਹੋਏਗੀ, ਜਿਹਦੇ 'ਚ ਬੋਸ਼ ਜਰਮਨ ਬ੍ਰੈਂਡ ਹੈ। ਮੈਂ ਸਟਰੋਂਗਲੀ ਰਿਕਮੈਂਡ ਕਰੂੰਗਾ ਕਿ ਤੁਸੀਂ ਬੋਸ਼ ਜਰਮਨ ਬ੍ਰੈਂਡ ਤੇ ਫੋਕਸ ਕਰੋ, ਚੈੱਕ ਕਰੋ, ਦੇਖੋ, 0 ਕੰਪਲੇਂਟ ਦੇ ਨਾਲ ਬੋਸ਼ ਤੁਹਾਨੂੰ ਬਿਲਟ ਇਨ ਕਿਚਨ ਦੇ ਵਿੱਚ 40% ਦਾ ਡਿਸਕਾਊਂਟ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਦੇ ਰਿਹਾ। ਜੇ ਤੁਸੀਂ ਕੈਫੇ ਸੀਰੀਜ਼ ਲੈਣੀ ਹੈ, ਫਰਿਜਡੇਅਰ ਪ੍ਰੋਫੈਸ਼ਨਲ ਸੀਰੀਜ਼ ਲੈਣੀ ਹੈ, ਜਾਂ ਫਰਿਜਡੇਅਰ ਗੈਲਰੀ ਸੀਰੀਜ਼ ਲੈਣੀ ਹੈ, ਤਦ ਵੀ ਤੁਹਾਨੂੰ 40-40% ਦਾ ਡਿਸਕਾਊਂਟ ਮਿਲੇਗਾ ਵਿਦ ਡਿਫਰੈਂਟ ਡਿਫਰੈਂਟ ਫੀਚਰਸ। ਜਦੋਂ ਕਿਚਨ ਦੀ ਗੱਲ ਕਰਦੇ ਹਾਂ, ਤਾਂ ਤੁਹਾਨੂੰ ਅਸੀਂ ਕਾਊਂਟਰ ਟੌਪ ਕਿਚਨ ਅਪਲਾਈਸਿਸ ਵੀ ਇਸ ਟਾਈਮ ਆਫਰ ਕਰ ਰਹੇ ਹਾਂ, ਕਿਉਂਕਿ ਨਿੰਜਾ ਜਿਹੜਾ ਹੈ ਜੀ, ਨਿੰਜਾ ਦੀ ਡੀਲਰਸ਼ਿਪ ਲਈ ਹੈ, ਨਿੰਜਾ ਦਾ ਜੂਸਰ ਵਿਦ ਪਲਪ ਐਂਡ ਵਿਦਆਊਟ ਪਲਪ ਦੋਨੋਂ ਅਟੈਚਮੈਂਟਸ ਆਉਣਗੀਆਂ, ਸਿਰਫ 199 ਦਾ ਮਿਲਣਾ, ਸਿਰਫ 199
0: ਤਾਜ਼ਾ ਜੂਸ ਬਣਾਓ, ਫਰੈਸ਼ ਜੂਸ ਬਣਾਓ,
1: ਬਿਲਕੁਲ ਰਾਈਟ ਵੇ। ਮੈਂ ਕਹਿੰਦਾ ਸਟਰੋਂਗਲੀ ਰਿਕਮੈਂਡਡ ਹੈ ਤੁਸੀਂ ਘਰ ਲਿਜਾ ਕੇ ਨਿੰਜਾ ਦਾ ਜੂਸਰ ਰੱਖੋ 199 ਚ, ਔਰ ਡੇਲੀ ਚਾਹੇ ਤੁਸੀਂ ਕੈਰਟਸ ਦਾ, ਗਾਜਰਾਂ ਦਾ ਜੂਸ ਕੱਢਣਾ, ਠੀਕ ਹੈ ਜੀ, ਚਾਹੇ ਤੁਸੀਂ ਚਿਕੰਦਰ ਦਾ ਜੂਸ ਲੈਣਾ,
0: ਸੰਤਰੇ ਹੋਏ, ਮਸੰਮੀਆਂ ਹੋਈਆਂ, ਜਿਹੜਾ ਮਰਜ਼ੀ ਕੱਢੋ, ਜਿਹੜਾ ਤੁਹਾਨੂੰ ਪਸੰਦ ਹੈ, ਸਿਰਫ $199 ਚ ਲਿਆ ਕੇ ਰੱਖ ਲਓ, ਸਵੇਰੇ ਉਹਦੇ ਚ ਪਾਓ ਸੰਤਰੇ ਜੇ ਜੂਸ ਬਾਹਰ,
1: ਬਿਲਕੁਲ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਹਾਨੂੰ ਇਹ ਸਪੈਸ਼ਲ ਡਿਸਕਾਊਂਟਡ ਪ੍ਰਾਈਸਿਸ ਦੇ ਰਿਹਾ। ਨਿੰਜਾ ਦਾ ਏਅਰ ਫਰਾਇਰ ਲੈਣਾ, ਉਹ ਵੀ 299 ਚ ਮਿਲ ਜਾਏਗਾ, ਉਹ ਵੀ ਸਾਡੇ ਕੋਲ ਸਪੈਸ਼ਲ ਪ੍ਰਾਈਸ ਤੇ ਹੈ। ਜ਼ਰੂਰ ਵਿਜ਼ਿਟ ਕਰਨਾ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828। ਤੇ ਲਾਂਡਰੀ ਸੈਕਸ਼ਨ ਨੂੰ ਤਾਂ ਬਿਲਕੁਲ ਮਿਸ ਨਾ ਕਰਨਾ
0: ਜੀ, ਜੀ,
1: ਕਿਉਂਕਿ ਬਹੁਤ ਸਾਰੇ ਅਸੀਂ ਇਸ ਟਾਈਮ, ਕੱਲ ਵੀ ਸਾਡੀਆਂ ਡਿਲੀਵਰੀਆਂ ਜੀ ਵੈਲਡ ਏਰੀਆ ਚ ਗਈਆਂ ਸੀ, ਸਟੋਨੀ ਕ੍ਰੀਕ ਵੈਲਡ ਏਰੀਆ ਚ, ਸਾਨੂੰ ਇਹ ਐਕਸਪੀਰੀਅੰਸ ਹੋ ਰਿਹਾ ਕਿ ਬਹੁਤ ਸਾਰੇ ਬਿਲਡਰ ਨੇ ਲਾਂਡਰੀ ਰੂਮ ਐਸੇ ਬਣਾਏ ਆ ਜਿਨ੍ਹਾਂ ਚ ਸਟੈਕ ਹੁੰਦੀ ਹੈ ਵਾਸ਼ਰ ਡਰਾਇਰ,
0: ਸਾਈਡ ਬਾਈ ਸਾਈਡ ਨਹੀਂ ਰੱਖ,
1: ਸਾਈਡ ਬਾਈ ਸਾਈਡ ਰੱਖਣ ਨੂੰ ਜਗ੍ਹਾ ਹੀ ਨਹੀਂ ਹੈ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋਣਾ, ਸਿਰਫ 1499 ਦਾ ਮਿਲ ਜਾਣਾ, $2200 ਵਾਲਾ ਵਾਸ਼ਰ ਐਂਡ ਡਰਾਇਰ 1499 ਚ ਲੈ ਕੇ $700 ਤੁਸੀਂ ਸੇਵ ਕਰ ਲੈਣਾ, ਤੇ 1499 ਪੇ ਵੀ 6 ਮਹੀਨੇ ਚ ਕਰਨਾ, 905-450-2828। ਤੇ ਫਿਰ ਜਾਂਦੇ ਜਾਂਦੇ ਯਾਦ ਕਰਾ ਦਈਏ ਕਿ ਟੀਵੀ ਲੈਣਾ ਨਾ ਭੁੱਲਣਾ, ਉਹ ਵੀ ਸੋਨੀ ਬ੍ਰੈਵੀਆ ਮਾਡਲ,
0: ਉਹ ਵੀ ਸਰ ਤੁਸੀਂ ਪਹਿਲੇ ਬੰਦੇ ਹੋਵੋਗੇ ਜਿਨ੍ਹਾਂ ਨੇ

0: ਫੈਸਲਾ।
1: ਇੱਕ ਗੱਲ ਹੋਰ ਯਾਦ ਰੱਖਣਾ ਕਿ ਕੱਲੀ ਲਾਂਡਰੀ ਹੀ ਨਹੀਂ ਤੁਹਾਨੂੰ ਲੋਐਸਟ ਪ੍ਰਾਈਸ ਤੇ ਮਿਲਣੀ, ਕੱਲੇ ਟੀਵੀ ਹੀ ਨਹੀਂ ਲੋਐਸਟ ਪ੍ਰਾਈਸ ਤੇ ਮਿਲਣੇ, ਫ੍ਰਿਜ ਸਟੋਵ ਡਿਸ਼ਵਾਸ਼ਰ ਚ ਵੀ $2,000 ਦਾ ਪੈਕੇਜ ਡਿਸਕਾਊਂਟ ਹੈ। $5,000 ਵਾਲਾ ਪੈਕੇਜ ਜਿਹਦੇ ਚ 36 ਇੰਚ ਵਾਈਡ ਫਰੈਂਚ ਡੋਰ ਫ੍ਰਿਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਡਿਸ਼ਵਾਸ਼ਰ ਹੈ, $29.99 ਦਾ 905।
2: A devastating accident. 8 years of memories lost. The hit series Doc returns to CTV and Crave.
3: She's insisting she's ready to work.
2: Now, Dr. Amy Larson must navigate an unfamiliar world. Starring Emmy nominee Molly Parker and Emmy Award winner Blair Underwood.
4: I'm coming to Westside. We'll take over the department.
2: Doc, Tuesdays on CTV. Stream next day on Crave.
5: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: Wakey, wakey, wakey, wakey.
7: It's wake up time.
6: Time to wake up.
8: Crank up the radio. You're listening to the Dave Todless Show, brought to you in part by Culture of Punjab.
9: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
10: ਹਾਂਜੀ ਹਰਮਨ ਜੀ, ਕੀ ਹਾਲ ਨੇ?
11: ਇਹ ਕੀ ਹੋ ਗਿਆ?
10: ਕੁਛ ਨਾ ਕੁਛ ਤਾਂ ਹੋ ਗਿਆ ਜੀ।
11: ਇਹ ਕਿਉਂ ਹੋਇਆ?
10: ਮੈਂ ਸੋਚਿਆ ਵੀ ਮੈਂ ਐਵੇਂ ਨਾ ਹੁਣ ਐਵੇਂ ਮਤਲਬ ਆਪਣਾ ਆਪ ਲੁਕਾ ਕੇ ਜੀ ਰੱਖਦੇ ਸੀ।
11: ਕੀ ਮਤਲਬ?
10: ਹੁਣ ਮੈਂ ਜੀ ਆਪਣਾ ਅਸਲੀ ਰੂਪ ਜੀ ਤੁਹਾਡੇ ਸਾਹਮਣੇ ਜੀ ਰੱਖਤੇ ਜੀ।
11: ਹਾਏ ਹਾਏ ਹਾਏ, ਸ਼ੁਕਰ ਹੈ ਕਿਤੇ ਇਹਦੇ ਮੂੰਹੋਂ ਵੀ ਜੀ ਨਿਕਲਿਆ।
10: ਹੁਣ ਮੈਂ ਤਾਂ ਜੀ ਆਈ ਬੋਲਿਆ ਕਰੂੰ।
11: ਓ ਵੈਰੀ ਗੁੱਡ,
10: ਆਈ ਗੱਲਾਂ ਕਰਿਆ ਕਰੂੰ।
11: ਮਤਲਬ ਇੰਨਾ ਚੇਂਜ ਆਉਣ ਦਾ ਕਾਰਨ
10: ਵੈਸੇ ਜੀ ਮੈਂ

0: ਪਾਉਣਾ ਗੱਲ ਤੂੰ
1: ਅੱਗੇ
0: ਮੇਲਾ ਲਾ ਲੈ ਮੇਲਾ ਲਾ ਲੈ ਔਰ ਕੀ
1: ਤੂੰ ਕਿਤੇ ਪ੍ਰਵਚਨ ਤਾਂ ਨਹੀਂ ਸੁਣ ਕੇ
0: ਆਇਆ ਨਹੀਂ ਇੰਜ ਤਾਂ ਕੋਈ ਗੱਲ ਨਹੀਂ ਹੈਗੀ
1: ਫੇਰ
0: ਸੇਵਾ ਠੀਕ ਹੈ ਜੀ ਬਹੁਤ ਵਧੀਆ
1: ਚੱਲ ਠੀਕ ਹੈ ਹੁਣ ਸਤਿ ਸ਼੍ਰੀ ਅਕਾਲ ਤਾਂ ਕਰਦੇ ਆ ਪਾ ਗਏ ਆ
0: ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਕਰਦੇ ਹੱਥ ਜੋੜ ਕੇ ਖੜੇ ਜੀ
1: ਤੁਸੀਂ ਐ ਕਰੋ ਗਾਣਾ ਜਰਾ ਸੁਣ ਕੇ ਆਓ ਜਾਂਦੀ ਮੈਂ ਇਹਨੂੰ ਸਹੀ ਕਰਾਂ ਜਰਾ

0: ਤੱਕਦਾ ਕੋਈ ਰੀਸ
1: ਤਰੱਕੀ
0: ਦੇ ਰਸਤੇ ਤੇ ਅੱਗੇ ਵਧੋ
1: ਐਡਵਰਟਾਈਜ਼ਮੈਂਟ ਇਨਕੁਆਇਰੀਜ਼ ਟਿਊਨ ਇਨ ਟੂ ਕਲਚਰ ਆਫ ਪੰਜਾਬ
0: ਐਂਡ ਨੋ ਦ ਡਿਫਰੈਂਸ

0: ਦਾ ਕੱਪੜਿਆਂ ਨਾਲ ਕੀ ਸੰਬੰਧ?
1: ਮੈਂ ਤਾਂ ਰੰਗ ਦੀ ਗੱਲ ਕਰਦਾ ਵੀ ਭਾਈ, ਚੰਗਾ ਸਾਬਣ ਵਰਤਿਆ ਕਰੋ, ਮਾੜੇ ਸਾਬਣ ਰੰਗ ਉੱਡ ਜਾਂਦਾ।
0: ਜਿਹੜਾ ਗੁਰਪ੍ਰੀਤ ਸੰਧਾ ਵਾਲਿਆ ਵਰਤਦਾ ਛੋਕਰਾ ਮਾਰਕਾ ਉਹ ਨਹੀਂ ਵਰਤਣਾ।
1: ਹਾਂਜੀ।
0: ਅੱਛਾ ਜੀ, ਇਹ ਕੱਪੜਿਆਂ ਦੇ ਰੰਗ ਉੱਡੇ ਦਾ ਹੀ ਨਤੀਜਾ ਕਿ ਅੱਜ ਇੱਦਾਂ ਦਾ ਹੋ ਗਿਆ।
1: ਹਾਂਜੀ
0: ਹਾਂਜੀ
1: ਹਾਂਜੀ।
0: ਚਲੋ ਮੈਂ ਤੁਹਾਨੂੰ ਫਿਰ ਅੱਜ ਇੱਕ ਗੱਲ ਸੁਣਾਉਣੀ ਆ।
1: ਦੱਸੋ।
0: ਕਹਿੰਦੇ ਕਿ ਜਿਹੜੀਆਂ ਬਾਦਲ ਸਰਕਾਰ ਦੀਆਂ ਨੀਤੀਆਂ ਨਾ,
1: ਬਾਦਲ ਸਰਕਾਰ ਦੀਆਂ ਨੀਤੀਆਂ ਪਹਿਲਾਂ ਮੈਨੂੰ ਇਹ ਦੱਸੋ ਵੀ ਹੈ ਕਿਹੜੀਆਂ।
0: ਚਲੋ ਜਿਹੜੀਆਂ ਵੀ ਆ।
1: ਨਾ ਇਦਾਂ ਥੋੜਾ ਹੁੰਦਾ, ਜਿਹੜੀਆਂ ਕਿਹੜੀਆਂ ਦਾ ਕੀ ਮਤਲਬ ਹੈ?
0: ਦੇਖੋ ਉਹਨਾਂ ਨੇ
1: ਸਮਝਾਓ ਨਾ ਪਹਿਲਾਂ।
0: ਕੀ ਸਮਝਾਵਾਂ
1: ਬਈ? ਸਾਡੇ ਪੱਲੇ ਤਾਂ ਪਾਓ।
0: ਕੀ ਪਾਵਾਂ
1: ਵੀ? ਕਿਹੜੀਆਂ ਨੀਤੀਆਂ ਨੇ
0: ਉਹਨਾਂ ਨੇ ਜੋ ਕਿਹਾ ਆ? ਪਹਿਲਾਂ ਉਹ ਗੱਲ ਤਾਂ ਸੁਣ ਲਾ ਤੂੰ।
1: ਸੁਣ ਲਾਂਗੇ, ਪਹਿਲਾਂ ਗੱਲ ਤਾਂ ਦੱਸੋ ਵੀ ਨੀਤੀ ਕਿਹੜੀ ਹੈ?
0: ਮੈਨੂੰ ਨੀ ਪਤਾ।
1: ਅੱਛਾ
0: ਆਪਣਾ ਉਹ ਜਿਹੜਾ ਨਲਕੇ ਵਾਲਾ
1: ਧਰਮਿੰਦਰ ਭਾਈ ਦਾ ਮੁੰਡਾ,
0: ਵੱਡੇ ਵਾਲਾ?
1: ਵੱਡੇ ਵਾਲਾ,
0: ਹਾਂ।
1: ਵੈਸੇ ਮੈਨੂੰ ਪਤਾ ਲੱਗ ਗਿਆ ਵੀ ਸਨੀ ਦਿਓਲ ਕੋਲੋਂ ਕਿਉਂ ਮਸ਼ਹੂਰੀ ਕਰਾਉਣੀ ਹੈ।
0: ਕਿਉਂ?
1: ਉਹ ਇਸ ਕਰਕੇ ਕਹਿੰਦੇ ਵੀ ਪੰਜਾਬ 'ਚ ਪਾਣੀ ਤਾਂ ਥੱਲੇ ਚਲੇ ਗਏ ਜੀ।
0: ਅੱਛਾ,
1: ਨਲਕੇ ਪਾਣੀ ਕੱਢਦੇ ਨੀ, ਨਾਲੇ ਨਲਕੇ ਵਟਾ ਲਾਂਗੇ, ਨਾਲੇ ਪ੍ਰਚਾਰ ਕਰਾ ਲਾਂਗੇ ਜੀ।
0: ਇੱਕ ਹੋਰ ਵੀ ਹੈ ਲਿਸਟ 'ਚ?
1: ਉਹਦੀ ਲਿਸਟ ਤਾਂ ਫੇਸ ਨਾ ਹੋ, ਪਹਿਲਾਂ ਗਾਣਾ ਸੁਣਨਾ ਹੀ, ਨਹੀਂ ਤਾਂ ਮੈਂ ਰੋ ਪੈਣਾ ਜੀ।

0: ਹਾਂ ਜੀ ਹੁਣ ਦੱਸੋ ਜੀ ਕਿਹਦੇ ਕੋਲ ਨਲਕੇ ਪਟਾਉਣੇ ਜੀ।
1: ਹੁਣ ਤਾਂ ਨੀ ਰਹੂੰਗਾ।
0: ਮੇਰਾ ਖਿਆਲ ਹੈ ਜੀ ਹੁਣ ਤਾਂ ਨਾ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੀਦਾ ਜੀ ਨਲਕੇ ਪਟਾ ਲੈ ਪ੍ਰਚਾਰ ਕਰਾ ਲੈ।
1: ਹੋ ਗਿਆ,
0: ਨੀਤੀਆਂ ਦਾ ਪ੍ਰਚਾਰ ਕਰਾ ਲੈ।
1: ਦੂਜੇ ਦਾ ਨਾਮ ਤਾਂ ਸੁਣ ਲਾ।
0: ਦੂਜੇ ਦਾ ਨਾਮ ਨੂੰ ਇਹੀ ਪਤਾ
1: ਕੌਣ ਆ?
0: ਅਸ਼ਕੇ ਕੁਮਾਰ ਹੋਣਾ।
1: ਹਾਏ, ਤੈਨੂੰ ਕਿੱਦਾਂ ਪਤਾ?
0: ਭਾਈ ਜਿਹੜੀ ਕਬੱਡੀ ਮੈਚ ਮੂਜਾ ਜਾਂਦੇ ਹੋਣ ਲੱਗੀ, ਅਸ਼ਕੇ ਕੁਮਾਰ ਹੀ ਆਉਂਦਾ ਰਿਹਾ।
1: ਅਸ਼ਕੇ ਨਹੀਂ ਆ, ਅਕਸ਼ੇ ਕੁਮਾਰ ਆ।
0: ਹੈ ਤਾਂ ਮੈਂ ਵੀ ਅਸ਼ਕੇ ਕੁਮਾਰ ਹੀ ਕਹਿੰਦਾ।
1: ਉਹ ਅਕਸ਼ੇ,
0: ਅਸ਼ਕੇ
1: ਉਹ ਕੱਕਾ ਹੈ, ਕੱਕਾ ਪਹਿਲਾਂ ਆ
0: ਭਾਜੀ। ਕੱਕਾ ਪਹਿਲਾਂ ਦੇ ਅਸ਼ਕੇ ਕੁਮਾਰ ਨਹੀਂ, ਉਹ ਤਾਂ ਫਿਰ ਕੁਮਾਰ ਅਸ਼ਕੇ ਬਣ ਜੂਗਾ।
1: ਉਹ ਨਹੀਂ, ਸ਼ਸ਼ੇ ਤੋਂ ਕੱਕਾ ਪਹਿਲਾਂ ਅਕਸ਼ੇ ਕੁਮਾਰ।
0: ਅਕਸ਼ੇ ਕੁਮਾਰ,
1: ਹਾਂ ਹਾਂ ਐਗਜੈਕਟਲੀ।
0: ਇਹ ਤਾਂ ਫਿਰ ਬਈ ਖਰਾਬ ਜਿਹਾ ਹੀ ਨਾਂ ਆ।
1: ਕਿਉਂ?
0: ਅੱਕ ਦਾ ਕਾਹਤੋਂ ਨਾਂ ਲੈਣਾ ਜਦੋਂ ਆਪਾਂ ਨੀਤੀਆਂ ਦੀ ਗੱਲ ਕਰਦੇ ਹਾਂ? ਨਾਲੇ ਜੇ ਹੁਣ ਤੋਂ ਹੀ ਅੱਕ ਕੇ ਫਿਰ ਤਾਂ ਕੋਈ ਫਾਇਦਾ ਨਹੀਂ। ਅਕਸ਼ੇ ਕੁਮਾਰ ਜਿਹੜਾ ਵੀ ਦੱਸਦੇ ਤੁਸੀਂ ਜੀ, ਮੈਨੂੰ ਪਤਾ ਜੀ ਕਿਉਂ ਪ੍ਰਚਾਰ ਕਰਾਉਣਾ ਜੀ।
1: ਕਿਉਂ?
0: ਕਿਉਂਕਿ ਕਹਿੰਦੇ ਜੀ ਬੰਦਾ ਖਿਲਾੜੀ ਬਹੁਤ ਤਗੜਾ ਜੀ, ਤੇ ਨਾਲੇ ਤੈਨੂੰ ਪਤਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਵੀ ਤਗੜੇ ਖਿਲਾੜੀ ਹੋ ਗਏ ਹੁਣ ਸਿਆਸਤ ਦੇ। ਕਹਿੰਦੇ ਬੈਂਗਲੋਰ ਤੱਕ ਜਾ ਕੇ ਕੰਪਨੀ ਨੂੰ ਦੱਸਿਆ ਵੀ ਭਾਈ ਸਾਡੇ ਚੰਡੀਗੜ੍ਹ ਮੋਹਾਲੀ ਬਹੁਤ ਜਗ੍ਹਾ ਵੀਰੇ, ਆ ਜਾਓ ਭਾਈ।
1: ਬੈਂਗਲੋਰ ਨਹੀਂ, ਤਾਇਵਾਨ, ਪਤਾ ਨੀ ਉਹ ਬੁਰਜ ਖਲੀਫਾ ਵੀ ਦੇਖ ਕੇ ਕਿੰਨਾ ਕੁਛ ਦੇਖਾ ਆ।
0: ਕਹਿੰਦੇ ਸਾਰਾ ਕੁਝ ਮੈਂ ਪੰਜਾਬ ਚ ਬਣਾ ਦੇਣਾ, ਤੁਸੀਂ ਦਸੰਬਰ ਤੱਕ ਵੇਖੋਗੇ ਵੀ ਪੰਜਾਬ ਨੂੰ ਤੁਸੀਂ ਪਛਾਣ ਨੀ ਸਕਣਾ ਵੀ ਹੈ ਯਾਰ ਤਾਂ ਆਪਣਾ ਹੀ ਪੰਜਾਬ ਲੱਗਦਾ। ਮੈਂ ਤਾਂ ਫਿਕਰ ਪੈ ਗਿਆ ਮੈਂ ਪਿੰਡ ਜਾਣਾ।
1: ਕਿਉਂ?
0: ਵੀ ਪਤਾ ਲੱਗੇ ਸਾਡਾ ਘਰ ਘਾਟ ਜਾਂ ਵੀ ਅਜੀਬੋ ਗਰੀਬ ਜਿਹਾ ਬਣਿਆ ਹੋਵੇ ਜੀ, ਪਤਾ ਲੱਗੇ ਕੱਚਾ ਜਿਹਾ ਕੋਠਾ ਸਾਡਾ। ਅਸੀਂ ਆਖੇ ਵੀ ਆਹ 10 ਮੰਜ਼ਲੀ ਬਿਲਡਿੰਗ ਕਿੰਨੇ ਬਣਾਤੀ?

0: ਚੌਲ ਖਵਾਉਣੇ ਪੈਣੇ ਜੀ।
1: ਅੱਛਾ।
0: ਮਾਤਾ ਮੇਰੀ ਨੇ ਚੌਲ ਬਣਾ ਲਈ ਜੀ। ਚੌਲ ਬਣਾ ਕੇ ਦੁਪਹਿਰੀ ਜਦੋਂ ਖਾਣ ਲੱਗੀ ਉਹ ਬੋਰ ਵਾਲੇ ਜਾਪੜ ਜੀ ਘਰੇ, ਕਹਿੰਦੇ ਹੁਣ ਤਾਂ ਗਰਮੀ ਆ ਫੇਰ ਆਵਾਂਗੇ।
1: ਅੱਛਾ।
0: ਸ਼ਾਮ ਤੱਕ ਮੈਂ ਖਾ ਗਏ ਜੀ।
1: ਓਹੋ,
0: ਮੈਂ ਚੌਲ ਖਾ ਗਿਆ, ਬੋਰ ਵਾਲੇ ਕਹਿੰਦੇ ਚੌਲ ਨੀ ਕੀਤੇ ਜੀ, ਇਹ ਪੈਪ ਨੀ ਤੁਰਦਾ। ਮੈਂ ਕਿਹਾ ਤੂੰ ਪਰੇ ਹੋ, ਮੈਂ ਸਾਰੇ ਖਾ ਕੇ ਦੇਖੀ ਹੋਣੇ ਕਿਵੇਂ ਤੁਰਦਾ।
1: ਅੱਛਾ।
0: ਬਸ ਉਹ ਤੋਂ ਬਾਅਦ ਮੈਂ ਤਾਂ ਨੀ ਤੁਰਿਆ, ਬਾਪੂ ਜੀ ਫਿਰ ਡੰਡਾ ਲੈ ਕੇ ਮੈਨੂੰ ਜ਼ਰੂਰ ਤੁਰਿਆ ਸੀ।

0: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਅੱਜ ਦੀਆਂ ਅਖਬਾਰਾਂ ਦੀ ਜਿਹੜੀ ਫੋਟੋ ਆਈ ਹੈ ਜੀ,
2: ਕਿਹੜੀ?
1: ਵੀ ਜਿਹੜੇ ਸੁਨੀਲ ਜਾਖੜ ਹੋਈ ਹੈ ਜੀ, ਮਤਲਬ ਮੈਨੂੰ ਐ ਨੀ ਸਮਝ ਲੱਗੀ ਵੀ ਲੀਡਰ ਜੀ ਵੈਸੇ ਤਾਂ ਵਿਧਾਨ ਸਭਾ ਜੀ ਇੱਧਰ ਉੱਧਰ ਹੋਣ ਜੀ, ਫੇਰ ਤਾਂ ਇੱਕ ਦੂਜੇ ਨੂੰ ਅੱਖਾਂ ਹੀ ਬੜੀਆਂ ਕਾਢਦੇ ਜੀ, ਤੇ ਸੁਨੀਲ ਜਾਖੜੂਰੀ ਜੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਈ ਜਾਂਦੇ ਜੀ ਦਿੱਲੀ ਜੀ।
2: ਇਹ ਕੀ ਚੱਕਰ ਆ?
1: ਪਤਾ ਨੀ, ਕਹਿੰਦੇ ਜਿਹੜੀ ਮਾਲਵਾ ਏਰੀਆ ਜੀ, ਮਾਲਵਾ ਬੈਲਟ ਆ ਜੀ, ਮੈਨੂੰ ਐ ਨੀ ਸਮਝ ਲੱਗੀ ਪੰਜਾਬ ਨੂੰ ਇੰਨੀਆਂ ਬੈਲਟਾਂ ਕਿਉਂ ਲਾਈਆਂ ਜੀ। ਨਾਲੇ ਕਹਿੰਦੇ ਪੰਜਾਬੀ ਪਹਿਰਾਵਾ ਜੀ ਚਾਦਰਾ ਕੁੜਤਾ ਹੁੰਦਾ ਜੀ, ਹੁਣ ਚਾਦਰੇ ਦੇ ਉੱਤੋਂ ਦੀ ਬੈਲਟ ਥੋੜਾ ਲਾਈ ਚੰਗੀ।
2: ਓ ਕਾਕਾ, ਓ ਬੈਲਟ ਨੀ, ਮਤਲਬ ਓ ਪਾਰਟਿਕੂਲਰ ਏਰੀਆ ਨੂੰ ਇਦਾਂ ਕਹਿੰਦੇ ਜਿੱਦਾਂ ਇੱਕ ਦੁਆਬਾ ਬੈਲਟ ਆ, ਇੱਕ ਮਾਲਵਾ ਬੈਲਟ ਆ, ਮਾਝਾ ਬੈਲਟ ਆ, ਇਦਾਂ।
1: ਨਹੀਂ, ਬੈਲਟ ਤਾਂ ਇੱਕੋ ਹੀ ਏਰੀਏ ਤੇ ਬੰਨੀ ਜਾਂਦੀ ਹੈ ਜੀ, ਥਾਂ ਥਾਂ ਏਰੀਏ ਤੇ ਥੋੜਾ ਬੰਨ ਸਕਦੇ ਜੀ ਆਪਾਂ।
2: ਠੀਕ ਆ,
1: ਹਾਂਜੀ,
2: ਤੇਰੇ ਸਮਝ ਤੋਂ ਉੱਪਰਲੀਆਂ ਗੱਲਾਂ ਨੇ।
1: ਹਾਂ, ਮੈਂ ਉਹੀ ਮੈਂ ਪੁੱਛਣਾ ਚਾਹੁੰਦਾ ਸੀ ਜੀ, ਮਤਲਬ ਕਹਿੰਦੇ ਸੇਮ ਦਾ ਪਤਾ ਨੀ ਇਲਾਜ ਕਰਾਉਣ ਦੇ ਲਈ ਜੀ ਸਿਆਸਤ ਛੱਡਤੀ ਜੀ।
2: ਮੈਂ ਵੀ ਸੁਣਿਆ ਕਿ ਨਾ ਅਕਾਲੀ ਤੇ ਕਾਂਗਰਸ ਇਕੱਠੇ ਹੋ ਗਏ ਸੇਮ ਕਰਕੇ।
1: ਹਾਂ ਵੀ ਕਹਿੰਦੇ ਭਾਈ ਸੇਮ ਚੋਂ ਕੱਢੋ ਸਾਨੂੰ,
2: ਮਤਲਬ ਸੇਮ ਸੇਮ ਚੋਂ।
1: ਹਾਂ, ਉਹ ਕਹਿੰਦੇ ਵੀ ਸੇਮ ਨੇ ਸਾਨੂੰ ਸੇਮ ਸੇਮ ਕਰਤਾ ਜੀ,
2: ਸੇਮ ਟੂ ਸੇਮ ਹੋ ਗਿਆ।
1: ਕਹਿੰਦੇ ਜੇ ਅਸੀਂ ਸੇਮ ਦਾ ਕੁਛ ਨਾ ਕੀਤਾ ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਡੀ ਸੇਮ ਸੇਮ ਕਰ ਦੇਣੀ ਆ।

0: रब जी मेरा बिजनेस नहीं है चलता। बाबा जी बड़े पापड़ मेल देख लेने, कोई गल नहीं पड़ती। बाबा जी प्रसाद चढ़ाऊंगा, $5 का प्रसाद चढ़ाऊंगा। बाबा जी मेरा बिजनेस चला दियो।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਾਂਜੀ ਮੈਡਮ ਜੀ, ਬੋਲਦੇ ਨੀ ਜੀ ਤੁਸੀਂ?
2: ਬੋਲਦੀ
0: ਗੱਲ ਨੀ ਸੁਣਾਉਂਦੀ ਮੈਂ, ਇਹਦੀ ਗੱਲ ਸੁਣੀ ਜੀ, ਸੱਚੀ ਹੈ ਜੀ। ਉਹ
2: ਕਿਹੜੀ ਗੱਲ?
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀ ਜੀ, ਛੋਟੀ ਉਮਰ ਦਾ ਜੀ,
2: ਉਹ ਕਟਨ ਲਿਆ।
0: ਹਾਂਜੀ
2: ਗੂਗਲ ਬੋਏ,
0: ਮਤਲਬ ਉਹਦਾ ਨਾਮ ਹੈ, ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ।
2: ਕਿਵੇਂ ਰੱਖਿਆ?
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ, ਤੇ ਮਤਲਬ ਪਾਪਾ ਦਾ ਰਿਹਾ ਹੋਊਗਾ, ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ। ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ, ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ, ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ, ਫਿਰ ਮਾਂ ਨੇ ਪੁੱਛਿਆ ਹੋਣਾ
2: ਕੀ
0: ਕੁੱਟ ਲਿਆ।
2: ਅੱਛਾ ਉਹ ਕੁੱਟ ਲਿਆ ਨੀ ਆ, ਉਹ ਕੁੱਟ ਲਿਆ ਆ।
0: ਹਾਂ ਕੁੱਟ ਲਿਆ ਯਾ।
2: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ, ਜਿਵੇਂ ਮਰਜ਼ੀ ਕਰੋ ਵੀ। ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ।
2: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ, ਜਿੰਨੀ ਉਹਨੂੰ ਨੌਲੇਜ ਆ ਨਾ।
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ।
2: ਕਿਉਂ?
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ।
2: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ ਮੈਨੂੰ ਲੱਗਦਾ।
0: ਠੀਕ ਆ, ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ।
2: ਹਾਂ ਦੇਤਾ
0: ਬਈ, ਕਮਾਲ ਹੀ ਹੋ ਗਈ ਹੁਣ ਤਾਂ।
2: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ, ਤੇਰੇ ਦੁਆਲੇ ਵੀ ਡੰਡਾ ਘੁਮਾਵਾਂ ਇੱਕ ਵਾਰੀ।
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ।
2: ਕੀ ਬਦਲ ਜੂ?
0: ਕੁੱਟਿਆ ਸੀ ਕਰ ਦੇਣਗੇ ਹੁਣ।
2: ਕੁੱਟਿਆ ਸੀ?
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ, ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ, ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ।

0: ਮੈਡਮ ਜੀ ਬੋਲਦੇ ਨੀ ਜੀ ਤੁਸੀਂ
1: ਬੋਲਦੀ
0: ਗੱਲ ਨੀ ਸੁਣਾਉਂਦੀ ਜੀ ਮੈਂ ਜਿਹੜੀ ਗੱਲ ਸੁਣੀ ਜੀ ਸੱਚੀ ਹੈ ਜੀ ਉਹ
1: ਕਿਹੜੀ ਗੱਲ
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀ ਜੀ ਛੋਟੀ ਜੀ ਉਮਰ ਦਾ ਜੀ
1: ਉਹ ਕੱਟਣ ਲਿਆ
0: ਹਾਂਜੀ
1: ਗੂਗਲ ਬੋਏ
0: ਮਤਲਬ ਉਹਦਾ ਨਾਮ ਹੈ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ
1: ਕਿਵੇਂ ਰੱਖਿਆ
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ ਤੇ ਮਤਲਬ ਪਾਪਾ ਕਰਿਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਰੱਖਤਾ ਹੋਣਾ ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ ਫਿਰ ਮਾਂ ਨੇ ਪੁੱਛਿਆ ਹੋਣਾ
1: ਕੀ
0: ਕੁੱਟ ਲਿਆ
1: ਅੱਛਾ ਉਹ ਕੁੱਟ ਲਿਆ ਨੀ ਆ ਉਹ ਕੁੱਟ ਲਿਆ ਆ
0: ਹਾਂ ਕੁੱਟ ਲਿਆ ਯਾ
1: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਬੋਲਣਾ ਹੀ ਆ ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੀ ਵੀ ਕੁੱਟ ਲਿਆ
1: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ ਜਿੰਨੀ ਉਹਨੂੰ ਨੌਲੇਜ ਆ ਨਾ
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ
1: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆ ਦਿਗੜਿਆ ਦਾ
1: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ
0: ਮੈਨੂੰ ਉਹਦਾ ਠੀਕ ਆ ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ
1: ਹਾਂ ਦੇਤਾ
0: ਬਈ ਕਮਾਲ ਹੀ ਹੋ ਗਈ ਹੁਣ ਤਾਂ
1: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ ਤੇਰੇ ਦੁਆਲੇ ਵੀ ਡੰਡਾ ਘੁਮਾਵਾਂ ਇੱਕ ਵਾਰੀ
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ
1: ਕੀ ਬਦਲ
0: ਜੂ ਕੁੱਟਿਆ ਸੀ ਕਰ ਦੇਣਗੇ ਹੁਣ
1: ਕੁੱਟਿਆ ਸੀ
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ

0: मैडम जी, मेरा बिजनेस नहीं है चलता। बाबा जी बड़े पापड़ मेल मेल देख लेने, कोई गल नहीं पड़ती। बाबा जी प्रसाद चढ़ाऊंगा, $5 का प्रसाद चढ़ाऊंगा। बाबा जी मेरा बिजनेस चला दियो।
1: मैनू क्यों डिस्टर्ब कर रहा है? देवता अतले नु कॉल कर, रेडियो ते अपने कारोबार दी ऐड चला। भाई स्पेशल पैकेज ने उना कोल, फोन कर 416-677-0609 416-677-0609।
0: मेनू याद आ गया।
2: शुक्र है, तू कोई बदाम बदूम खाया कर।
0: की भला
2: की
0: एहोई भी एक ना साडी लंडी मज भी हुंदी।
2: ले लो।
0: की होया?
2: मैं कंगणा दी गल कर रही।
0: तू कंगणा दी कादों गल करनी? कंगण पा ला तू, ले ले।
2: ओहो, तू ही तो शुरू होया सी भी ओ कंगणा जड़ी रणौत वाली।
0: आहो ओहो फिल्म वाली।
2: हां
0: ओदी गल सुन ला।
2: सुना।
0: ਉਹਦਾ ਨਾ ਮੈਂ ਅਖਬਾਰ ਚ ਪੜਿਆ, ਕਹਿੰਦੀ ਮੈਨੂੰ ਨਾ ਜਿਹੜਾ ਫਿਲਮ ਦੇ ਵਿੱਚ ਹੁੰਦਾ ਕੈਮਰੇ ਵਾਲਾ, ਜਿਹੜਾ ਲੈਟਾਂ ਵਾਲੇ ਹੁੰਦੇ ਆ, ਜਿਹੜਾ ਇੱਕੋ ਟੋਪੀ ਪਾ ਕੇ ਰੌਲਾ ਨੀ ਪਾਉਂਦਾ, ਕੱਟ ਦੋ ਕੱਟ ਦੋ ਵੱਢ ਦੋ ਵੱਢ ਦੋ।
2: ਉਹ ਵੱਢ ਦੋ ਨੀ, ਉਹ ਕੱਟ ਕਹਿੰਦਾ ਹੁੰਦਾ, ਡਾਇਰੈਕਟਰ ਹੁੰਦਾ ਉਹ।
0: ਕੱਟ ਮੈਨੂੰ ਪਤਾ, ਅੰਗਰੇਜ਼ੀ ਸਕੂਲ ਕਹਿੰਦਾ ਕੱਟ ਨੀ ਹੁੰਦਾ, ਕੱਟਣਾ ਵੱਢਣਾ।
2: ਹਾਂ ਮਤਲਬ ਉਹ ਉਹਨਾਂ ਸੀਨ ਉੱਥੇ ਮਤਲਬ ਖਤਮ, ਉਹਨੂੰ ਕਹਿੰਦੇ ਕੱਟ। ਤੂੰ ਛੱਡ ਉਹ ਗੱਲਾਂ, ਤੂੰ ਮੈਨੂੰ ਅੱਗੇ ਗੱਲ ਦੱਸ।
0: ਉਹ ਕਹਿੰਦੀ ਵੀ ਮੈਨੂੰ ਨਾ ਬਹੁਤ ਵਧੀਆ ਲੱਗਦਾ ਉਹ।
2: ਹੈ?
0: ਹਾਂ ਕਹਿੰਦੀ ਜਿਹੜਾ ਟੈਕਨੀਕਲ ਹੁੰਦਾ ਨਾ ਕੰਮ, ਟੈਕਨੀਕਲ ਨਾ।
2: ਉਹ ਟੈਕਨੀਕਲ ਹੁੰਦਾ?
0: ਟੈਕਨੀਕਲ
2: ਟੈਕਨੀਕਲ ਟੈ। ਅੱਛਾ ਤੁਹਾਡਾ ਟੈਕਨੀਕਲ ਹੁੰਦਾ ਜੋ ਵੀ ਹੁੰਦਾ, ਤੂੰ ਮੈਨੂੰ ਗੱਲ ਸੁਣਾ।
0: ਕਹਿੰਦੀ ਵੀ ਉਹ ਨਾ ਮੈਨੂੰ ਬਹੁਤ ਹੀ ਨਜ਼ਾਰੇ ਵਾਲਾ ਲੱਗਦਾ, ਕਹਿੰਦੀ ਬਹੁਤ ਨਜ਼ਾਰਾ ਆਉਂਦਾ ਉਹਦੇ 'ਚ।
2: ਆਏ ਹਾਏ,
0: ਪਰ ਮੈਨੂੰ ਐਂ ਨਹੀਂ ਸੁਣ ਲੱਗੀ
2: ਕਿ
0: ਉਹਦੇ ਵਾਲ ਜਿਹੇ ਜਿਵੇਂ ਖੜੇ ਜਿਹੇ ਹੁੰਦੇ, ਜਿਵੇਂ ਕਰੰਟੀਆਂ ਲੱਗਦਾ ਹੁੰਦਾ। ਕਹਿੰਦੇ ਐਂ ਤਾਂ ਨਹੀਂ ਮਤਲਬ ਲੈਟ ਮੈਨ ਨੂੰ ਕਹਿੰਦੀ ਉਹ ਵੀਰ ਬਣ ਕੇ ਬੱਤੀ ਨੂੰ ਹੱਥ ਲਾ ਲੈਂਦੇ। ਹਾਂਜੀ।
2: ਤੂੰ ਪੀਂਦਾ ਖਾਂਦਾ ਤਾਂ ਨਹੀਂ?
0: ਮੈਂ ਜੀ ਪੀਂਦਾ ਵੀ ਆ ਤੇ ਮੈਂ ਖਾਂਦਾ ਵੀ ਆ ਜੀ।
2: ਕੀ
0: ਪੀਂਦਾ? ਮੈਂ ਪਾਣੀ ਹੈ ਜੀ, ਚਾਹ ਹੈ ਜੀ, ਦੁੱਧ ਹੈ ਜੀ, ਜੂਸ ਹੈ ਜੀ, ਲੱਸੀ ਹੈ ਜੀ, ਹੋਰ ਜਿਹੜੀ ਜੀ ਪੀਣ ਵਾਲੀ ਮਿਲ ਜਾਏ ਜੀ।
2: ਤੂੰ ਸਵੇਰੇ ਕੀ ਪੀ ਕੇ ਆਇਆ ਮੈਨੂੰ ਇਹ ਦੱਸ।
0: ਸਵੇਰੇ ਤਾਂ ਜੀ ਮੈਂ ਮਤਲਬ ਜੀ ਪਾਣੀ ਪੀਤਾ ਜੀ, ਲੱਸੀ ਪੀਤੀ, ਚਾਹ ਪੀਤੀ, ਦੁੱਧ ਪੀਤਾ ਜੀ।
2: ਤੇਰਾ ਢੇਡਾ ਟੋਇਆ?
0: ਨਹੀਂ, ਟਾਈਮ ਟਾਈਮ ਨਾਲ ਪੀਤਾ ਜੀ, ਐਂ ਥੋੜਾ ਵੀ ਮਤਲਬ ਏਦਾਂ ਥੋੜਾ।
2: ਮੈਂ ਕਿਹਾ ਸ਼ਾਇਦ ਇਕੱਠਾ ਹੀ ਕਹਿੰਦਾ ਹੋਣਾ,
0: ਨਾਲੇ ਤੁਹਾਡੇ ਵਾਲੀ ਚੀਜ਼ ਨੀ ਪੀਂਦੇ ਜੀ, ਉਹ ਤਾਂ ਤੁਹਾਨੂੰ ਆਦਤ ਹੈ ਜੀ। ਮੈਂ ਤਾਂ ਕਈ ਵਾਰਾਂ ਕਿਹਾ ਵੀ ਕੁੜੀਆਂ ਨੂੰ ਚੰਗੀ ਨੀ ਲੱਗਦੀ, ਤੂੰ ਨਾ ਪੀਆ ਕਰ।
2: ਕਿਹੜੀ ਚੀਜ਼?
0: ਉਹੀ ਜਿਹੜੀ ਤੂੰ ਪੀਨੀ ਆ।
2: ਮੈਂ ਕਿਹੜੀ ਪੀਨੀ ਆ?
0: ਅਸੀਂ ਕਾਹਦਾ ਦੱਸੀਏ ਭਾਈ?
2: ਦੱਸ ਦੇ
0: ਭਾਈ, ਕੋਲਡ ਕਾਫੀ ਪੀਂਦੀ ਆ, ਇਹਦੀ ਚੰਗੀ ਨੀ ਹੈਗੀ।
2: ਕਿਉਂ ਨੀ ਚੰਗੀ? ਇੰਨੀ ਗੁੱਡ ਹੁੰਦੀ ਆ।
0: ਕਾਹਦੀ ਗੁੱਡ ਹੁੰਦੀ ਆ? ਸਾਡੇ ਪਿੰਡ ਜਿੰਨੇ ਵਿਆਹ ਹੁੰਦੇ ਉਹਦੇ ਤੱਤੀ ਕਰਕੇ ਦਿੰਦੇ ਆ ਕਾਫੀ, ਜੇ ਠੰਡੀ ਦੇ ਦੇਣਾ। ਪਿੱਛੇ ਜੇ ਮੇਰੇ ਵਿਆਹ ਸੀ ਭੂਆ ਦੇ ਮੁੰਡੇ ਦਾ, ਉਹਦੇ ਠੰਡੀ ਕਾਫੀ ਦੇ ਦੀ, ਮੇਰੇ ਫੁੱਫੜ ਨੇ ਗਲੋਂ ਫੜ ਲਿਆ ਕਾਫੀ ਵਾਲੇ ਨੂੰ। ਕਹਿੰਦਾ ਸਾਲਾ ਸਵੇਰ ਦੀਆਂ ਤਾਰਾਂ ਲਾ ਕੇ ਢੂੰ ਢੂੰ ਕਰਾਈ ਜਾਂਦਾ, ਕਾਫੀ ਮੰਗੀ ਹੁਣ ਠੰਡੀ ਦੇ ਦੀ।
2: ਪਤਾ ਕੀ ਚੱਕਰ ਆ, ਤੂੰ ਠੰਡੀ ਨਹੀਂ ਪੀਂਦਾ, ਉਹਦਾ ਹੀ ਨਤੀਜਾ ਇਹ ਆ।
0: ਤੇ ਮੈਂ ਫਰਿੱਜ ਰੱਖ ਕੇ ਪੀ ਲਿਆ ਕਰ।

0: ਮੇਰੀ ਗੱਲ ਨੀ ਸੁਣਨੀ ਤੂੰ ਤੇਰੀ ਗੱਲ ਕਿਉਂ ਸੁਣਨ ਨੂੰ ਤੂੰ ਗੱਡੀ ਦੇ ਲੱਦੀ ਆ ਹੁਣ ਸੁਣਾਵਾਂ ਕਿ ਨਾ ਗਾਉਣਾ ਨਹੀਂ ਹਾਂ ਗੱਲਾਂ ਤੇ ਗਾਉਣਾ ਕੌਣ ਸੁਣਾਉ ਫਿਰ ਉਹ ਗਾਉਣਾ ਲਾ ਦਿੰਦੇ ਤੇਰੇ ਗੱਲ ਤਾਂ ਕਰ ਲਾ ਕੋਈ ਮੇਰੇ ਨਾਲ ਤੂੰ ਗੱਲਾਂ ਲਾ ਸਿੰਗਰ ਬਣ ਜੂ ਫਿਰ ਮੈਂ ਗਾਉਣਾ ਸੁਣਾਉਂਗਾ ਪਹਿਲੇ ਗੱਲ ਕਰ ਡਰ ਗਈ
1: ਹੈਲੋ

0: ਹੁਣ ਤੂੰ ਮਤਲਬ ਕਿ ਸਾਰੇ ਟੱਬਰ ਦਾ ਉਹ ਰਾਮ ਰੌਲਾ ਮੈਨੂੰ ਸੁਣਾ ਦੇ।
1: ਨਹੀਂ ਮੈਂ ਤਾਂ 10 ਕਿੱਲੇ ਲਲਕਾਰਿਆਂ ਦੀ ਗੱਲ ਕੀਤੀ।
0: ਨਹੀਂ ਥੈਂਕ ਯੂ, ਤੂੰ ਮੇਰੀ ਗੱਲ ਸੁਣ।
1: ਹਾਂਜੀ,
0: ਮੈਂ ਪੀਣ ਖਾਣ ਦੀ ਗੱਲ ਕਿਉਂ ਸ਼ੁਰੂ ਕੀਤੀ ਸੀ?
1: ਬਈ ਤੂੰ ਆਪ ਪੀਂਦੀ ਖਾਂਦੀ ਆ, ਹੁਣ ਮੈਂ ਤਾਂ ਇੱਥੇ ਦੱਸਦਾ ਚੰਗਾ ਨਹੀਂ ਲੱਗਦਾ ਨੀ। ਕੱਲ ਨੂੰ ਕੋਈ ਰਿਸ਼ਤੇ ਦੀ ਗੱਲ ਆਵੇ ਜੀ, ਵਿਚੋਲਾ ਦਾ ਝੂਠ ਮਾਰੂ ਜੀ, ਕੁੜੀ ਕੁਛ ਨੀ ਖਾਂਦੀ ਪੀਂਦੀ ਜੀ।
0: ਹਾਂ, ਰਿਸ਼ਤੇ ਵਾਲੇ ਤਾਂ ਮੇਰੇ ਲਈ ਗੈਂਦੇ ਦੇ ਫੁੱਲਾਂ ਦਾ ਹਾਰ ਲੈ ਕੇ ਬੈਠੇ ਆ ਨਾ ਵੀ।
1: ਗੈਂਦੇ ਦੇ ਫੁੱਲਾਂ ਦਾ ਤੈਨੂੰ ਕੁਛ ਨੀ ਬਣਨਾ,
0: ਫਿਰ
1: ਤੂੰ ਤਾਂ ਟੋਟਿਆਂ ਵਾਲੇ ਫੁੱਲਾਂ ਦਾ ਹਾਰ ਪਾਉਣੀ ਆ।
0: ਤੂੰ ਕਰ ਮੇਰੀ ਬਦਨਾਮੀ ਇੱਥੇ ਬਹਿ ਕੇ।
1: ਜੀ ਦੋ ਚਮਚੇ ਭੁੱਖੀ ਦੇ ਖਾ ਕੇ ਆਏ ਨੀ ਇੱਥੇ ਗੱਲਾਂ ਕਰਨ ਨੂੰ। ਅੱਜ ਤਾਂ ਮੈਂ ਤਾਂ ਹੀ ਕਿਹਾ ਸੀ ਵੀ ਮੈਂ ਤਾਂ ਡੁਪਲੀਕੇਟ ਸਾਰਾ ਕੁਛ ਛੱਡ ਦੇਣਾ, ਅੱਜ ਮੈਂ ਸ਼ੀਤ ਗੱਲਾਂ ਕਰਨੀਆਂ ਸਾਰੀਆਂ। ਐਂ ਤਾਂ ਬਈ ਸੱਚ ਬੋਲਦੇ ਆ, ਬੁਰਾ ਆਪੇ ਲੱਗ ਜਾਂਦਾ।
0: ਚੁੱਪ ਕਰੂੰਗਾ
1: ਤੇ ਮੈਂ ਚੁੱਪ ਹੀ ਆ। ਮੈਂ ਕੀ ਕਿਹਾ,
0: ਵਾਈਨ ਪੀਤੀ ਆ ਤੂੰ ਕਦੀ?
1: ਔਖੀ ਹੁੰਦੀ ਆ।
0: ਏਡਾ ਵੀ ਭਲਾ ਨੀ ਤੂੰ ਜਿੰਨਾ ਬਣਦਾ ਪਿਆ। ਜੇ ਤੈਨੂੰ ਲੱਗ ਰਿਹਾ ਨਾ ਏਦਾਂ ਬਣ ਕੇ ਤੈਨੂੰ ਰਿਸ਼ਤਾ ਆ ਜਾਊਗਾ ਕੋਈ ਤਾਂ ਭੁੱਲ ਜਾ।
1: ਨਹੀਂ ਹੁੰਦੀ ਕੀ ਆ,
0: ਮੈਂ ਸਾਰੀ ਅਸਲੀਅਤ ਉਹਨਾਂ ਨੂੰ। ਕਿਸੇ ਨੇ ਵੀ ਜਿਹਦੇ ਨਾਲ ਰਿਸ਼ਤਾ ਕਰਨਾ ਕੋਈ ਚਾਹੁੰਦਾ ਤੇ ਪਹਿਲਾਂ ਮੈਨੂੰ ਪਲੀਜ਼ ਕੰਟੈਕਟ ਕਰੋ, ਮੈਂ ਸਾਰੀ ਅਸਲੀਅਤ ਤੁਹਾਨੂੰ ਦੱਸ ਦਊਂਗੀ।
1: ਅਸਲੀਅਤ ਦੱਸਣੀ ਹੈ?
0: ਅੱਛਾ,
1: ਵੈਨ ਮੈਂ ਨਾ ਇੱਕ ਰਾਂ ਪਰ ਮੈਂ ਕੋਸ਼ਿਸ਼ ਬੜੀ ਕੀਤੀ, ਫਿਰ ਨਾ ਮਤਲਬ ਬੜੀ ਕੁੱਟ ਪਈ ਮੈਨੂੰ।
0: ਕੀ?
1: ਉਹ ਨਾ ਸਾਡਾ ਜਿਹੜਾ ਮਤਲਬ ਗੁਆਂਢੀਆਂ ਦਾ ਮੁੰਡਾ ਜੀ ਸ਼ਿੰਦੂ, ਉਹ ਵੀ ਟਰੱਕ ਚਲਾਉਂਦਾ ਹੁੰਦਾ ਜੀ ਬੰਬੇ।
0: ਅੱਛਾ,
1: ਫਿਰ ਉਹ ਪੰਜਾਬ ਆ ਗਿਆ, ਫਿਰ ਉਹਨੇ ਵੈਨ ਪਾ ਲਈ।
0: ਉਹ ਵੈਨ ਨੀ, ਵਾਈਨ।
1: ਵੈਨ ਹੀ
0: ਉਹ ਵਾਈਨ
1: ਉਹ ਕਹਿੰਦੀ ਆ।
0: ਤੂੰ ਛੱਡ, ਤੇਰੇ ਵਾਸ ਦਾ ਰੋਗ ਨੀ ਆ। ਕਹਿੰਦੇ ਆ ਕਿ ਜਿਹੜਾ ਵਾਈਨ
1: ਨੂੰ ਲੱਗੇ ਰੋਗ, ਮੈਨੂੰ ਕੋਈ ਲੱਗੇ ਰੋਗ? ਗੰਦੀਆਂ ਗੱਲਾਂ ਕਰਦੀ ਤੂੰ।
0: ਮੈਂ ਗੰਦੀ ਹੋਈ ਆ,
1: ਨਹਾ ਕੇ ਆਇਆ ਕਰ।
0: ਮੈਂ ਨਹੀਂ ਨਹਾਉਂਦੀ, ਮੈਂ ਪਾਣੀ ਬਚਾਉਂਦੀ ਆ।
1: ਔਰ ਬਚਾਈ ਜਾ ਫਿਰ।
0: ਹਾਂ, ਜਿਹੜਾ ਵਾਈਨ, ਜਿਹੜੀ ਵਾਈਨ ਹੁੰਦੀ ਆ ਨਾ,
1: ਆਹੋ
0: ਉਹਦਾ ਜਿਹੜਾ ਗਲਾਸ ਹੁੰਦਾ,
1: ਗਲਾਸ ਹੁੰਦਾ ਆਹੋ,
0: ਉਹਦੀ ਜਿਹੜੀ ਸ਼ੇਪ ਹੁੰਦੀ ਆ
1: ਆਹੋ,
0: ਉਹ ਦੱਸਦੀ ਆ ਵੀ ਤੁਸੀਂ ਕਿੰਨਾ ਜ਼ਿਆਦਾ ਪੀਂਦੇ ਹੋ।
1: ਇਹ ਕਿੰਨੇ ਖੋਜ ਕੀਤੀ ਆ?
0: ਇਹ ਮਤਲਬ ਬਹੁਤ ਸਾਰੇ ਰਿਸਰਚਰਸ
1: ਸਾਇੰਸਦਾਨ ਨੇ ਕੀਤੀ ਹੋਣੀ। ਉਹਨੂੰ ਪੰਜਾਬੀ ਸਿਖਾਓ।
0: ਕਿਉਂ?
1: ਉਹਨੂੰ ਮੈਂ ਕਹਿਣਾ ਕਿ ਪੰਜਾਬੀ ਨੇ ਹੁਣੇ ਫਿਰ ਜੇ ਗਾਲਾਂ ਕੱਢੀਆਂ ਤੇ ਫਿਰ ਸਮਝਦਾ ਆ ਜਾਣਗੀਆਂ ਉਹਨੂੰ। ਗੰਦੀਆਂ ਗੱਲਾਂ ਕਰਨ ਵਾਲੀਆਂ ਕੰਮ ਕਰਾ ਕਰ, ਤੂੰ ਚਾਹੀਦੀ ਗੱਲ ਸੁਣਾਇਆ ਕਰ, ਜੇ ਨਹੀਂ ਸੁਣਾਉਣੀਆਂ ਤਾਂ ਫਿਰ ਗਾਉਣਾ ਸੁਣਾ ਦੇ।
0: ਅੱਛਾ ਚੱਲ, ਤੂੰ ਗਾਣਾ ਸੁਣ ਲਾ। ਕਿੰਨੀ ਦੇਰ ਹੋ ਗਈ ਆਰਾਮ ਦੀ ਨੀਂਦ ਨਹੀਂ ਸੁੱਤਾ?
1: ਮੈਂ ਤਾਂ ਜੀ ਰੋਜ਼ ਹੀ ਆਰਾਮ ਦੀ ਨੀਂਦ ਸੌਂਦਾ।
0: ਨਹੀਂ ਨਹੀਂ ਨਹੀਂ, ਇੱਥੋਂ ਸੱਚ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ।
1: ਤੂੰ ਦੋ ਕਹਿ ਸਾਨੂੰ।
0: ਮੈਨੂੰ ਲੱਗਦਾ ਵੀ ਤੂੰ ਕੱਲ ਆਰਾਮ ਦੀ ਨੀਂਦ ਨਹੀਂ ਸੁੱਤਾ, ਜਿਹੜਾ ਅੱਜ ਤੇਰੇ ਇਹ ਹਾਲਾਤ ਬਣ ਗਏ।
1: ਅਸੀਂ ਆਪਣੀ ਨੀਂਦ ਸੌਵਾਂਗੇ, ਅਸੀਂ ਆਰਾਮ ਵਾਲੀ ਨੀਂਦ ਕਿਉਂ ਸੌਵਾਂਗੇ?
0: ਹਾਏ,
1: ਆਰਾਮ ਆਪਣੀ ਨੀਂਦ ਸੌਵੇ, ਅਸੀਂ ਆਪਣੀ ਨੀਂਦ।
0: ਦੇਖ ਮੈਂ ਤੈਨੂੰ ਨਾ,
1: ਯਾਰੀ ਪੱਕੀ ਨੀਂਦ ਆਪੋ ਆਪਣੀ।
0: ਹਾਂ ਯਾਰੀ ਆਪਣੀ ਪੱਕੀ ਆ। ਮੈਂ ਤੈਨੂੰ ਪਿਆਰ ਨਾਲ ਇੱਕ ਗੱਲ ਪੁੱਛਦੀ
1: ਆ। ਏਦਾਂ ਦੀਆਂ ਗੱਲਾਂ ਨਾ ਕਰ, ਮੇਰੇ ਘਰਦਿਆਂ ਸੁਣ ਲਿਆ, ਮੈਨੂੰ ਕਹਿਣਗੇ ਕੰਨ ਪਾ ਕੇ ਹੁੰਦੇ ਆ।
0: ਕੀ?
1: ਆ ਕੁੜੀਆਂ ਨਾਲ ਪਿਆਰ ਦੀਆਂ ਗੱਲਾਂ ਨਹੀਂ ਕਰਨੀਆਂ? ਮੈਂ ਨਾ ਚੌਥੀ ਜਮਾਤ ਚ ਇੱਕ ਕੁੜੀ ਨਾਲ ਪਿਆਰ ਦੀ ਗੱਲ ਕੀਤੀ। ਸਾਰਾ ਦਿਨ ਧੁੱਪੇ ਕੁੱਕੜ ਬਣਾ ਕੇ ਰੱਖੇ ਸੀ ਇਹਨਾਂ ਨੇ।
0: ਮੇਰਾ ਦਿਲ ਕਰ ਰਿਹਾ ਮੈਂ ਆਪਣਾ ਸਿਰ ਕੰਧ ਚ ਮਾਰਾਂ।
1: ਕੰਧ ਚ ਮਾਰਨਾ ਪੈਣਾ, ਕੰਧ ਤਾਂ ਇੱਥੇ ਨਹੀਂ ਆਉਣੀ ਚੱਲ ਕੇ।
0: ਮੇਰੀ ਗੱਲ ਸੁਣੂਗਾ?
1: ਹਾਂਜੀ।
0: ਦੇਖ ਪਹਿਲਾਂ ਤਾਂ ਮੈਨੂੰ ਨਾ, ਮੈਂ ਮਾਈਕ ਬੰਦ ਕਰ ਦੇਣੀ ਤੇ ਮੈਨੂੰ ਇਹ ਦੱਸ ਵੀ ਤੈਨੂੰ ਹੋਇਆ ਕੀ ਅੱਜ?
1: ਮੈਨੂੰ ਕੀ ਹੋਣਾ ਵਾ, ਮੈਂ ਤੇ ਅੱਜ ਅਸਲੀ ਗੱਲਾਂ ਕਰਦਾ ਵਾ।
0: ਇਹ ਕੈਸੀਆਂ ਅਸਲੀ ਗੱਲਾਂ ਆ?
1: ਇਹੋ ਹੀ ਤੇ ਅਸਲੀ ਗੱਲਾਂ ਵਾ, ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ, ਜ਼ਿੰਦਗੀ ਦੇ ਜਿਹੜੇ ਪਗਡੰਡੀਆਂ ਹੁੰਦੀਆਂ ਵਾ ਨਾ, ਉਹਨਾਂ ਪਗਡੰਡੀਆਂ ਦੇ ਉੱਤੇ ਨਾ ਤੁਸੀਂ ਮੱਝਾਂ ਰੱਖੀਆਂ, ਮੱਝਾਂ ਰੱਖ ਕੇ ਵੇਖੋ ਪਹਿਲਾਂ, ਜੇ ਨਹੀਂ ਡੰਡੀ ਹੈਗੀ ਨਾ ਤੁਹਾਡੀ ਜ਼ਿੰਦਗੀ ਤੇ ਪੈ ਜੂਗੀ।
0: ਮਤਲਬ
1: ਮੱਝਾਂ ਨਹਿਰ ਤੇ ਨੂੰ ਜਾਇਆ ਕਰੋ ਨਾ, ਡੰਡੀ ਡੰਡੀ ਸਮਝ ਲੱਗੀ ਨਾ ਮੇਰੀ ਗੱਲ ਦੀ? ਆਪ ਨੂੰ ਨੀ ਲੱਗੀ?
2: ਮੇਰੀ ਬਿੱਲੀ
3: ਨਾ ਆਪਣਾ ਨਾਂ ਲੈ ਲੈਂਦੀ ਆ।
2: ਹੈ ਕੀ ਨਾਂ ਆ ਉਹਦਾ?
3: ਮਿਆਉਂ।

0: This is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at a Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: Wakey, wakey, wakey, wakey.
3: It's wake up time. It's wake up time.
2: Now is the time to wake up.
4: Crank up the radio. You're listening to the Dave Todla Show, brought to you in part by Culture of Punjab.
5: Avran Kaur, or the juice goodie.
6: ਇੰਨੀ ਖੁਸ਼ੀ ਚ ਕਿਉਂ ਚਿਲਾ ਰਹੇ
5: ਹੋ ਸੇ ਗੁੱਡੀ ਅੱਜ ਮੇਰੇ ਕੋਲੇ ਸਮਾਂ ਬਹੁਤ ਘੱਟ ਆ ਕਿਉਂਕਿ ਅੱਜ ਮੈਂ ਸੋਚ ਲਿਆ ਕਿ ਮੈਂ ਕੁਝ ਨਵਾਂ ਤਰ੍ਹਾਂ ਦਾ ਕੰਮ ਜਿਹੜਾ ਕਰਨਾ
6: ਓਏ ਹੋਏ ਹੋਏ ਹੋਏ ਇਹ ਤਾਂ
5: ਜ਼ਿੰਦਗੀ ਦੇ ਵਿੱਚ ਮੈਂ ਕੁਝ ਨਾ ਕੁਝ ਚੇਂਜ ਲੈ ਆਉਣੀ ਮੈਨੂੰ ਨਹੀਂ ਪਤਾ ਹੁਣ ਕੀ ਆ ਅੱਜ ਵੀ
6: ਇੱਕ ਮਿੰਟ ਠੰਡਾ ਹੋ ਪਾਣੀ ਪੂਣੀ ਪਿਆਵਾਂ ਤੈਨੂੰ
5: ਪਾਣੀ ਪੀਣ ਦੇ ਪਾਣੀ ਪੀ ਜਾਊਂਗਾ ਭਾਈ ਸਾਹਿਬ ਚੇਂਜ ਕਦੀ ਵੀ ਪਾਣੀ ਪੀਣ ਨਾਲ ਨਹੀਂ ਆਉਂਦੀ
6: ਜੂਸ ਪੀਣ ਨਾਲ ਆਉਂਦੀ ਹੈ
5: ਕੁਝ ਪਤਾ ਨਹੀਂ ਚਾਹ ਨਾ ਵੀ ਆ ਸਕਦੀ ਮੈਂ ਦਾਰੂ ਪੀਣ ਨਾਲ ਜ਼ਿਆਦਾ ਆਉਂਦੀ
6: ਉਹ ਤਾਂ ਤੈਨੂੰ ਜ਼ਿਆਦਾ ਪਤਾ
5: ਕਿਉਂਕਿ ਬੰਦੇ ਦੇ ਚਿਹਰੇ ਤੇ ਵੀ ਆ ਸਕਦੀ ਹੈ ਚੇਂਜ
6: ਮੰਤਰਾ
5: ਆਫ ਦਾ ਕਲਚਰ ਆਫ ਪੰਜਾਬ ਯੂ ਨੋ ਦਾ ਗੁਰਪ੍ਰੀਤ ਸੰਧਾ ਵਾਲੀ
6: ਕੌਣ ਆ ਉਹ
5: ਓਕੇ That is called the idiotic girl here sitting
6: Excuse
5: alongside
6: me.
5: With me
6: Excuse
5: because she
6: me.
5: Don't know about the Gurpreet Sandhawalia.
6: Gurpreet Sandhawalia, ਹੁਣ ਬਹੁਤ ਨਬੜਾ ਦੇ ਆ ਮੈਂ ਇੱਥੇ.
5: Yeah, of course.
6: ਹਾਂ.
5: Now her expression shows that ke he know Gurpreet Sandhawalia.
6: I'm not he, she, say she.
5: But that girl not want to talk about him.
6: Mukh gaya.
5: The greatest person of the this creature.

0: ਮੇਰਾ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609
2: ਕੋਈ ਬਣ ਕੇ ਕੀ ਆਈ ਆ ਲਾਲ ਝੱਗਾ ਪਾਇਆ ਭਾਈ ਸਾਹਿਬ ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ ਕੀ ਚੱਕਰ ਕੀ ਹੈ
3: ਤੈਨੂੰ ਕੀ ਪ੍ਰੋਬਲਮ ਹੈ
2: ਨਹੀਂ ਚੱਕਰ ਕੀ ਮਤਲਬ ਤੈਨੂੰ ਐ
3: ਲੱਗ ਰਿਹਾ
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ
3: ਮੈਨੂੰ
2: ਕਿਉਂ ਲੱਗ ਰਿਹਾ ਵੀ ਰਾਤ ਕਿਤੇ ਸੁੱਤੀ ਨੀ ਜਾਂ ਫਿਰ ਪੀਤੀ ਜ਼ਿਆਦਾ ਹੋ ਗਈ ਸਵੇਰੇ ਉਗੜਦੀ ਨੀ ਸੀ ਇਸ ਕਰਕੇ ਤੂੰ ਜਾਣ ਬੁੱਝ ਕੇ ਸੁਰਮੇ ਨਾ ਬਣਾਈਆਂ ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨੇ
3: ਹਰ ਕੋਈ ਤੇਰੇ ਵਰਗਾ ਹੁੰਦਾ
2: ਕੀ ਤੇਰੇ ਵਰਗਾ ਮੈਂ ਕਿੱਦਾਂ ਕਾਜਲ ਲਾ ਕੇ ਆਉਂਦਾ
3: ਤੂੰ ਬਸ ਕਰ ਇਹ ਤਾਂ
2: ਬਾਕੀ ਗੱਲਾਂ ਛੱਡੀਆਂ ਇਹ ਦੱਸ ਮੈਨੂੰ ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਿਹਾ ਖਲਾਇਆ
3: ਮੈਂ ਕਿਹਾ ਸ਼ਾਇਦ ਮੈਂ ਉੜਨ ਹੀ ਲੱਗ ਜਾ
2: ਓਏ ਤਿਤਲੀ ਦਾ ਲਾਉਣ ਦੀ ਵਜ੍ਹਾ ਨਾ ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ ਪਰ ਜਦੋਂ ਹਾਥੀ ਉੱਡ ਗਿਆ ਵੇਦੇ ਵੱਜਣੀ ਵੱਜਣੀ ਹੈ
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ
6: ਕਲਚਰ ਆਫ ਪੰਜਾਬ
4: ਫॉर ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: ਕਲਚਰ ਆਫ ਪੰਜਾਬ
6: ਕਲਚਰ ਆਫ ਪੰਜਾਬ
2: ਅਜਾ ਦੇਖ ਗੱਲਾਂ ਬਹੁਤ ਹੋ ਗਈਆਂ ਇਧਰ ਉਧਰ ਦੀਆਂ ਕੰਮ ਦੀ ਗੱਲ ਤੇ ਆਈਏ ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ
3: ਵਾਟ
2: ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨਸ ਦੱਸੋ ਕਿ ਜਿਨ੍ਹਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ
3: ਓਕੇ
2: ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫਾਰ ਮਾਈ ਪਾਕਟ because I like the very much dollar in my pocket
3: acha
2: because always when I buying a thin my pocket
3: ha
2: I always find khali my pocket
3: eh ta matlab mere naal zyada better kaun samajh sakda hai
2: chal theek hai
3: ha
2: chal vaddi matlab drambaniya di thi
3: tu mera muh na khla tenu main phir tera udhar chitte kara dena
2: white house secretary lagi rahi tu ਪੁਰਾਣੀ ਸਾਂਝ ਆ ਸਾਡੀ ਮੈਂ ਤੈਨੂੰ ਕੀ ਦੱਸਾਂ
3: ਇੱਕ ਮਿੰਟ ਉਹ ਤੂੰ ਕੀ ਸੁਣਾਉਣਾ ਹੁੰਦਾ ਹੈ ਦਿਲ ਕੋ ਬਹਿਲਾਨੇ ਕੇ ਲਈ ਕਿਆ ਅੱਛਾ ਹੈ ਗਾਲਿਬ ਯੇ ਖਿਆਲ ਅੱਛਾ ਹੈ ਗਾਲਿਬ ਆ ਗਿਆ ਯਾਦ
2: ਖਿਆਲ ਤਾਂ ਅੱਛਾ ਹੈਗਾ ਤੂੰ ਜਿੱਦਾਂ ਗੱਲ ਸਾਰਾ ਸ਼ੇਰ ਵਿਗਾੜਨੇ ਨਾ ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ
3: ਸੌਰੀ

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609
2: ਹੋਲਦਾਰ ਗੱਡਾ ਸਿੰਘ ਰਿਪੋਰਟਿੰਗ ਸਰ
3: ਅੰਗਰੇਜ਼ੀ
2: ਦੀ ਲੱਤ ਤੋੜਨੀ ਲਾਈ
3: ਪਤਾ ਕੀ ਮੈਂ ਵੀ ਸੱਚੀ ਬਹੁਤ ਦੁਖੀ ਆ ਇਹਦੇ ਤੋਂ
2: ਤੇ ਬੰਦਾ ਪੁੱਛੇ ਵੀ ਤੂੰ ਸ਼ਰਮਾ ਜੇ ਤੈਨੂੰ ਨਹੀਂ ਆਉਂਦੀ ਤੂੰ ਨਾ ਬੋਲ
3: ਐਗਜ਼ੈਕਟਲੀ
2: ਨਾਲੇ ਕੁੱਤਿਆਂ ਨੂੰ ਭੌਂਕ ਹੀ ਜਾਣੀ ਅੰਗਰੇਜ਼ੀ ਨਾਲੇ ਆਉਂਦੀ ਨੀ
3: ਪਤਾ ਕੀ ਗੰਡਾ ਸਿੰਘ
2: ਮੇਰੇ ਮੂੰਹ ਗਾਲਾਂ ਨਿਕਲ ਗਈਆਂ ਬਿਨਾਂ ਗੱਡੀ ਚ ਫੇਰ ਮੈਂ ਕਿਹਾ ਵੀ ਨਹੀਂ ਮਨ ਨੂੰ ਸਮਝਾ ਗੰਡਾ ਸਿੰਘ ਇੱਥੇ ਮਹਿਕਾਂ ਲੱਗੀਆਂ ਹੁੰਦੀਆਂ ਤੇ ਫੇਰ ਮਹਿਕਾਂ ਨਾਲ ਆਵਾਜ਼ ਚਲੇ ਜਾਂਦੀ ਅੱਗੇ
3: ਮਾਈਕ
2: ਕੈਲੰਡਰ ਲੈ ਕੇ ਜਾ ਵੜਿਆ ਥੋੜਾ ਨਾਰਾਜ਼ੀ ਹੋ ਗਈ ਜਾਹਲ ਪੀਪਲ ਫਲਾਂਟਿੰਗ ਲੈਟਰ ਪਟਰੋਲ ਨੇ ਮੈਨੂੰ ਕਿਹਾ
3: ਅੱਛਾ
2: ਮੈਂ ਕਿਹਾ ਵੀ ਯਾਰ ਬਾਲਾ ਗਰਮ ਹੋਣ ਤੋਂ ਪਹਿਲਾਂ ਮੈਂ ਪੁੱਛਿਆ ਜੀ
3: ਡੇਟ ਤੇ ਮਤਲਬ ਕਿ ਜਿਵੇਂ ਬਾਹਰ ਉਹਦੇ ਨਾਲ ਚਾਹ ਪਾਣੀ ਤੇ ਕਾਫੀ ਪੀਣ ਜਿਵੇਂ ਚਾਹੀਦਾ
2: ਤੇ ਸਿੱਧਾ ਕਹਿੰਦੀ ਮੈਂ ਫਿਲਮ ਵੇਖਣੀ ਅੱਜ ਡੇਟ ਤੇ ਜਾਣ ਦਾ ਕੀ ਮਤਲਬ ਹੈ
3: ਉਹਨੂੰ ਪਤਾ ਨਹੀਂ ਸੀ ਨਾ ਵੀ ਤੁਹਾਨੂੰ ਡੇਟ ਨਹੀਂ ਮਤਲਬ ਪਤਾ
2: ਅੱਛਾ ਕੋਈ ਚੱਕਰ ਪਤਾ ਜੀ ਮੈਂ ਤੁਹਾਨੂੰ ਸੁਧੀ ਗੱਲ ਮੈਂ ਬਿਲਾ ਪੰਜਾਬ ਹੀ ਫੋਨ ਲਾਇਆ ਮੈਂ ਕਿਹਾ ਯਾਰ ਗੋਰੀ ਡੇਟ ਡੇਟ ਕਰੀ ਜਾਂਦੀ ਉਹ ਜਿਹਾ ਮੇਰਾ ਯਾਰ ਹੁਸ਼ੰਦਾ ਕਹਿੰਦਾ ਗੰਡਾ ਸਿੰਘ ਤੂੰ ਪੰਗਾ ਪਾ ਲੈ ਲੱਗਦਾ ਗੋਰੀ ਤਾਂ ਲੱਗਦਾ ਤੈਨੂੰ ਕਚਹਿਰੀ ਚ ਤਰੀਕ ਤਰੂਕ ਤੇ ਭੁਗਤਣ ਨੂੰ ਖੜਨ ਫਿਰਦੀ ਹੈ
3: ਮੇਰੇ ਰੱਬਾ
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਸਫਲਤਾ ਦੀ ਕੁੰਜੀ ਸਾਡੇ ਕੋਲ ਹੈ ਤੁਸੀਂ ਮੌਂਟਰੀਅਲ ਟੋਰਾਂਟੋ ਜਾਂ ਵੈਂਕੂਵਰ ਅੰਦਰ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਤੁਸੀਂ ਸਾਡੇ ਹੈੱਡ ਆਫਿਸ ਨਾਲ ਸੰਪਰਕ ਕਰੋ 416-677-0609 416-677-0609
5: ਨਹੀਂ ਕਰ ਲਾ ਚੁਗਲੀਆਂ ਤੂੰ
3: ਤੂੰ ਕਾਕਾ ਮਸਾਂ ਹੀ ਬਚਿਆ ਮੈਂ ਤਾਂ ਸੁਣ ਕੇ ਆ ਗਿਆ
5: ਮਤਲਬ ਕਿੱਡੀ ਤੂੰ ਖੁਸ਼ ਹੁੰਨੀ ਉਹਦੇ ਬਿਸ਼ਰਮ ਜਿਹਾ ਬੰਦਾ ਉਹ
3: ਹੈਲੋ
5: ਹੋਰ ਕੀ
3: ਅਕਲ ਨਾ ਬੋਲੀ ਪੰਜਾਬ ਪੁਲਿਸ ਆ ਉਹ
5: ਪੰਜਾਬ ਪੁਲਿਸ ਹੁੰਦਾ ਸੀ ਹੁਣ ਨਹੀਂ ਹੈਗਾ
3: ਜਿੱਦਾਂ ਵੀ
5: ਆ ਜਦੋਂ ਪੰਜਾਬ ਪੁਲਿਸ ਹੁੰਦਾ ਨਾ ਬੰਦਾ ਉਦੋਂ ਕੋ ਸਾਰੇ ਡਰਦੇ ਆ
3: ਅੱਛਾ
5: ਜਦੋਂ ਪੰਜਾਬ ਪੁਲਿਸ ਛੱਡ ਦਿੰਦਾ ਨਾ ਫਿਰ ਉਹ ਆ ਵੀ ਮਹੱਲਾ ਚੇਂਜ ਕਰ ਲੈਂਦਾ
3: ਭਾਈ ਸਾਹਿਬ ਪਰ ਉਹਨੇ ਤੇਰੇ ਛੱਡਣ ਲੱਗੇ ਨੇ ਨਹੀਂ ਸੋਚਣਾ ਵੀ ਕਿੱਥੇ ਪੈਂਦੀਆਂ ਵੀ
5: ਨਹੀਂ ਉਹ ਤਾਂ ਹੁਣ ਮੈਂ ਦੇਖੂੰਗਾ ਕਿ ਹੁਣ ਉਹ ਪੰਜਾਬ ਪੁਲਿਸ 'ਚ ਹੈ ਨਹੀਂ
3: ਹੈਲੋ
5: ਹਾਂਜੀ ਇਹ ਕੀ ਹੋ ਰਿਹਾ ਹੈ ਯਾਰ ਤੂੰ ਮੈਨੂੰ ਹੈਲੋ ਗੱਲ ਨਹੀਂ ਬਾਤ ਨਹੀਂ ਮੈਂ ਤਾਂ ਗੱਲ ਕਰਨਾ ਹੈ ਯੋਗਾ ਫੇਰ ਉੱਥੇ ਆ ਗਿਆ ਐਂਡ ਗਿਵ ਮੀ ਦਾ ਆਪਸ਼ਨ

0: you have okay. in your pocket.
1: ਤੂੰ ਐਵੇਂ ਕਰ ਤੂੰ ਨਾ ਜਿਹੜੇ ਹਿਊਮਨ ਪ੍ਰੌਪਸ ਨਹੀਂ ਹੁੰਦੇ
0: ਜੀ
1: ਉਹ ਬਣ ਜਾ
0: ਹਿਊਮਨ ਪ੍ਰੌਪ ਮਤਲਬ
1: ਹਾਂ
0: ਉਹ ਕਹਿੰਦੇ
1: ਹਿਊਮਨ ਪ੍ਰੌਪਸ ਹੁੰਦੇ ਨੇ ਜਿਵੇਂ ਕਿ ਨਾ ਜਿਹੜੇ ਲਗਜ਼ਰੀ ਹਾਊਸਸ ਹੁੰਦੇ ਨੇ
0: ਜੀ
1: ਉਹਨਾਂ ਦੇ ਵਿੱਚ ਉਹਨਾਂ ਨੂੰ ਮਤਲਬ ਜਿੱਦਾਂ ਲੈਟਸ ਸੇ ਮੈਂ ਇੱਕ ਹਿਊਮਨ ਪ੍ਰੌਪ ਆ ਤੂੰ ਇੱਕ ਹਿਊਮਨ ਪ੍ਰੌਪ ਆ ਹਨਾ ਉਹਨਾਂ ਨੂੰ ਐਜ਼ ਅ ਫੈਮਿਲੀ ਉਹ ਲੋਕ ਰਹਿੰਦੇ ਨੇ ਠੀਕ ਆ ਉਹਨਾਂ ਦੇ ਉੱਪਰ ਪਰ ਸ਼ਰਤਾਂ ਹੁੰਦੀਆਂ ਨੇ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਜਦੋਂ ਉਸ ਘਰ ਨੂੰ ਕੋਈ ਖਰੀਦਣ ਦੇ ਲਈ ਆ ਗਿਆ ਉਹਨਾਂ ਨੂੰ ਉਸੇ ਵੇਲੇ ਉਹ ਘਰ ਖਾਲੀ ਕਰਨਾ ਪਊਗਾ ਛੱਡਣਾ ਪਏਗਾ ਦੂਜੀ ਸ਼ਰਤ ਹੈ ਕਿ ਘਰ ਜਿਹੜਾ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਕੋਈ ਵੀ ਨਾ ਰਹਿੰਦਾ ਹੋਵੇ ਮਤਲਬ ਕਿਸੇ ਚੀਜ਼ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਤੀਜੀ ਚੀਜ਼ ਹੈ ਜਿਹੜੇ ਕਹਿੰਦੇ ਸ਼ੀਸ਼ੇ ਵਗੈਰਾ ਇੱਕਦਮ ਕ੍ਰਿਸਟਲ ਕਲੀਅਰ ਹੋਣੇ ਚਾਹੀਦੇ ਨੇ ਚੌਥੀ ਚੀਜ਼ ਆ ਕਿ ਬੈੱਡ ਜਿਹੜੇ ਨੇ ਉਹ ਇੱਦਾਂ ਹੋਣੇ ਚਾਹੀਦੇ ਨੇ ਜਿਵੇਂ ਉਹਦੇ ਉੱਪਰ ਕਦੀ ਕੋਈ ਪਹਿਲਾਂ ਸੁੱਤਾ ਹੀ ਨਾ ਹੋਵੇ ਮਤਲਬ ਬਿਲਕੁਲ ਨਵਾਂ ਲੱਗਣਾ ਚਾਹੀਦਾ ਘਰ ਹਾਂ
0: ਨਹੀਂ ਇੱਕ ਮਿੰਟ
1: ਹਾਂ
0: ਇਹ ਮਤਲਬ ਉੱਥੇ ਘਰ 'ਚ ਰਹਿਣ ਦੇ ਲਈ ਸੋਖ ਆ ਕੇ ਸਜ਼ਾ ਆ
1: ਬਾਅਦ

0: हाँ दास भाई।
1: हाँ
0: की गल बात।
1: चल पहले फेल हो गए।
0: कोई आइडिया मैं तेरा पसंद नहीं है।
1: चल मैं हूं जो तेरा आइडिया दसना ना मेनू एकदम याद आया वह सब तो बेस्ट है।
0: बेस्ट आइडिया।
1: हाँ तेनू वो काम कर लेना चाहिए।
0: दसो दस
1: तेनू सोना किन्ना पसंद है।
0: मेनू सोना इन्ना पसंद है। इन्ना पसंद है मेनू सोना।
1: हेलो
0: मेरी गल सुनो।
1: हाँ?
0: मैं तेरे को काम दी सलाह मांगी तू मन सुहागे राजी।
1: ओहो काम ही सौंदा है दा
0: मतलब
1: भाई साहब प्रोफेशनल स्लीपर्स होंदे ने ना।
0: स्लीपर मतलब
1: स्लीपर जेड़े लोग सौंदे ने।
0: ਜਿਹੜੇ ਲੋਕ ਸੌਂਦੇ ਭੁਲੀਏ ਲੋਕ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ ਉਹਦੇ ਸੁਸਤੜ ਹੁੰਦਾ ਸੁਸਤੀ।
1: ਓਏ ਨਹੀਂ ਮੈਂ ਤੈਨੂੰ ਪ੍ਰੋਫੈਸ਼ਨ ਦੀ ਹੀ ਗੱਲ ਕਰ ਰਹੀ ਹਾਂ। ਦੇਖ 2013 ਦੀ ਗੱਲ ਆ ਕਹਿੰਦੇ ਉਹਦਾ ਇੱਕ ਹੋਟਲ ਹੈ ਫਿਨ। ਉਸ ਹੋਟਲ ਨੇ ਇੱਕ ਮਤਲਬ ਕਿ ਕਹਿ ਲਓ ਐਡਵਰਟਾਈਜ਼ਮੈਂਟ ਕੱਢੀ ਸੀ ਜਿਹਦੇ ਵਿੱਚ ਉਹਨਾਂ ਨੂੰ ਪ੍ਰੋਫੈਸ਼ਨਲ ਸਲੀਪਰ ਚਾਹੀਦਾ ਸੀ। ਕਾਹਦੇ ਲਈ ਭਲਾ? ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌ ਕੇ ਦੇਖਣਾ ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ। ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌ ਸਕਣਗੇ ਜਾਂ ਕਿਹੜੀ ਚੀਜ਼ 'ਚ ਕਿੱਥੇ ਕੋਈ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਬਣ ਜਾ
0: ਬਈ ਆ ਤਾਂ ਨਜ਼ਾਰੇ ਦਾ ਰਗਣਾ ਉੱਪਰ ਦੱਸਿਆ
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਂਦਾ ਤਾਂ ਪਤਾ ਨਹੀਂ ਫਲੀਆਂ ਲਗਾਤਾਰ ਨੇ
1: ਮਤਲਬ
0: ਭਾਈ ਸਾਹਿਬ ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ 30 ਦਾ ਮਤਲਬ ਮਹੀਨਾ ਹੁੰਦਾ ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ 'ਚ।
1: ਹੈਲੋ ਇੱਕੋ ਵਾਰੀ ਇੱਕ ਕਮਰੇ 'ਚ ਉੱਥੇ ਤੂੰ ਆਪਣੇ ਸਹੁਰਿਆਂ ਦੇ ਨਹੀਂ ਜਾਣਾ
0: ਫੇਰ ਕੀ ਫਾਇਦਾ ਭਾਈ ਸਾਹਿਬ ਹੱਦ ਹੋ ਗਈ ਮੈਂ ਪੱਕੀ ਨੌਕਰੀ ਪਾ ਲੈਣਾ ਤੂੰ ਮਹੀਨੇ ਵਾਲੀ ਦਵਾਈ ਜਾ ਮੈਨੂੰ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ। ਮੈਂ ਬੜੀ ਪੜੀ, ਮੈਂ ਬੜੀ ਅਕਲ ਵਾਲੀ, ਮੈਨੂੰ ਬੜੀ ਨੌਜ਼ਲ। ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ?
1: ਤੈਨੂੰ ਹੈਲੋ, ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ, ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ, ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ?
1: ਉਹ ਨਹੀਂ,
0: ਲੋਕਾਂ ਦੇ ਨਿਆਣੇ ਤੇ ਮੈਂ ਕੱਚੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ ਵਾਲੀ ਬਾਤ ਨਹੀਂ।
1: ਕਰਨ ਵਾਲੇ ਕਰਦੇ ਹੀ ਆ, ਇੱਕ ਤੇ ਲੋਕਾਂ ਦਾ ਜੁਗਾੜ ਦੱਸੋ, ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ,
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ। ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ ਤੇ ਰੱਖਿਆ ਹੈ ਨਾ।
0: ਐਕਸਕਿਊਜ਼ ਮੀ,
1: ਐਕਸਕਿਊਜ਼ ਮੀ,
0: ਇਹਦਾ ਡਬਲ ਫਾਇਦਾ ਤੈਨੂੰ ਦੇ। ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਆ, ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ, ਕਿਸੇ ਦੇ ਤਾਂ ਪਸੰਦ ਆ ਹੀ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ,
0: ਹਮੇਸ਼ਾ ਬੀ ਪੋਜ਼ਿਟਿਵ।
1: ਮਤਲਬ ਮੈਂ ਤਾਂ ਸਾਰੀ
0: ਐਚਆਈਵੀ ਪੋਜ਼ਿਟਿਵ ਹੋ।
1: ਤੈਨੂੰ ਮੇਰੀ ਕੋਈ ਗੱਲ ਹੀ ਨੀ ਪਸੰਦ ਆ ਰਹੀ ਆ।
0: ਤੂੰ ਏਦਾਂ ਕਰ, ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ ਚੱਲ, ਹਾਂ ਰੈਡੀ
0: ਸਟੈਡੀ,
1: ਹਾਂ
0: ਗੋ।
1: ਇੱਕ ਚੀਜ਼ ਭੁੱਲ ਗਿਆ, ਇੰਡੀਆ।
0: ਇੰਡੀਆ, ਇੰਡੀਆ ਦਾ ਕੀ ਮਤਲਬ ਹੈ?
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ?
0: ਚਲੋ ਇੰਡੀਆ ਛੱਡ, ਤੂੰ ਇੱਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ, ਚੱਲ ਤੂੰ ਐਂ ਕਰ, ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਹੈ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨੇ ਨਾ, ਪ੍ਰੋਫੈਸ਼ਨਲ ਡਾਈਵਰਸ, ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ?
1: ਕਲਿਫ ਡਾਈਵਿੰਗ ਕਦੇ ਸੁਣੀ ਹੈ? ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਮਾਰਾ ਨੱਕ ਤੇ ਮੋਕੇ
1: ਕੀ ਹੋਇਆ?
0: ਮੋਟੀ ਮੇਰੀਆਂ ਲੱਤਾਂ ਬਾਹਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਛਾਲ
0: ਮਾਰੀ ਗੇਂਦ ਵਾਂਗੂ ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ, ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ ਤੋਂ ਏਦਾਂ ਨਾ ਕਰ ਫਿਰ।
2: ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ। ਫੋਨ ਕਰ 416-677-0609 416-677-0609
0: ਉਹ ਕੰਮ ਦੀ ਗੱਲ ਲੱਭੇ।
1: ਚੱਲ ਤੂੰ ਐ ਕਰ, ਆਪਣੇ ਇਧਰ ਸਨੋ ਵਗੈਰਾ ਪੈਂਦੇ ਆ?
0: ਸਨੋ? ਮੈਂ ਬਰਫ਼ ਦੇ ਹੁਣ ਗੋਲੇ ਬਣਾਉਣ ਲੱਗ। ਮਤਲਬ ਰਗੜ ਰਗੜ ਕੇ, ਮਤਲਬ ਮੈਂ ਗੋਰਿਆਂ ਦੇ ਨਿਆਣੇ ਨੇ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਦਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ,
0: ਤੇ ਜੇ ਇਹ ਕੰਮ ਕਰਨਾ ਪੰਜਾਬ ਨਹੀਂ ਹੁੰਦਾ, ਇਧਰ ਐ ਕਰਨ ਦੀ ਕੀ ਲੋੜ?
1: ਉੱਥੇ ਬਰਫ਼ ਕ੍ਰਸ਼ ਕਰਨੀ ਪੈਣੀ ਸੀ, ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ।
0: ਤੇ ਫੇਰ ਵੇਖਣੀ ਵੀ ਨਹੀਂ ਨਾ।
1: ਕਿਉਂ?
0: ਬਾਹਰ ਗੋਡੇ ਗੋਡੇ ਅੱਗੇ ਬਰਫ਼ ਪਈ, ਮੈਂ ਉਹਦੇ ਤੀਲਾ ਡਾ ਕੇ ਜਵਾਕ ਨੂੰ ਆਗਾ ਵੀ ਚੂਸੀ ਆ। ਉਹਨਾਂ ਨੇ ਅੰਕਲ ਮੈਂ $3 ਦੇਣ ਨੂੰ ਚੰਗੇ ਥੱਲੇ ਮੁੱਠ ਭਰ ਕੇ ਖਾ ਲਾਂ।
1: ਪਰ ਜਿਹੜਾ ਉੱਤੇ ਲਾਲ ਨੀਲਾ ਰੰਗ ਪਾਉਣਾ
0: ਉਹ ਵੀ ਲੱਭ ਲੈਂਦੇ ਅਗਲੇ, ਤੂੰ ਆਪਣੀ ਗੱਲ ਕਰ।
1: ਚੱਲ ਤੂੰ ਇੱਦਾਂ ਕਰ, ਆਈਸਬਰਗ ਮੂਵਰ ਬਣ ਜਾ।
0: ਉਹ ਕੀ ਹੁੰਦਾ
1: ਆਈਸਬਰਗ? ਯਾਨੀ ਕਿ ਸਮੁੰਦਰ, ਟਾਈਟੈਨਿਕ ਫਿਲਮ ਦੇਖੀ
0: ਜੀ?
1: ਟਾਈਟੈਨਿਕ ਦੇ ਵਿੱਚ ਜਿਹੜਾ
0: ਦੀਆਂ ਗੱਲਾਂ ਨਾ ਕਰਾਓ, ਉਦਾਂ ਦੇ ਕੰਮ ਨਹੀਂ ਹੋਣੇ ਮੇਰੇ ਕੋਲੋਂ
1: ਭਾਈ ਸਾਹਿਬ।
0: ਟਾਈਟੈਨਿਕ ਫਿਲਮ ਹੋਰ ਗਈ ਸੀ ਫਿਰ ਉਹਦੇ ਚ।
1: ਓਏ ਸੁਣ ਤਾਂ ਲਾ, ਤੂੰ ਭਾਵੁਕੀ ਹੋ ਜਾਣਾ ਹੁਣ।
0: ਫੇਰ
1: ਪੂਰੀ ਗੱਲ ਸੁਣ। ਟਾਈਟੈਨਿਕ ਜਹਾਜ਼ ਜਿਹੜਾ ਜਦੋਂ ਪਾਣੀ ਦੇ ਵਿੱਚ ਚੱਲ ਰਿਹਾ ਸੀ
0: ਜੀ,
1: ਸਡਨਲੀ ਉਹ ਇੱਕ ਚੀਜ਼ ਨਾਲ ਟਕਰਾਇਆ ਸੀ। ਉਹਨੂੰ ਕੀ ਕਹਿੰਦੇ ਆ?
0: ਬਰਫ਼ ਦਾ ਸੀ ਤੋਂਦਾ ਆ।
1: ਜਦੋਂ ਐਕਚੁਅਲੀ ਇਹ ਕਹਿੰਦੇ ਟਾਈਟੈਨਿਕ ਜਿਹੜੀ ਮੂਵੀ ਆ ਇਹ ਰਿਐਲਿਟੀ ਅਸਲੀ ਮੂਵੀ ਸੀ, ਅਸਲੀ ਸਟੋਰੀ ਸੀ ਇਹ, ਤੇ ਉਹ ਜਦੋਂ ਸਾਰੀ ਘਟਨਾ ਕਹਿੰਦੇ ਵਾਪਰੀ ਸੀ ਉਸ ਤੋਂ ਬਾਅਦ ਨਾ ਅਮੈਰੀਕਾ ਦੇ ਵਿੱਚ ਤਾਂ ਸਪੈਸ਼ਲੀ ਹੈ ਨਾ ਨਾਰਥ ਅਮੈਰੀਕਨ ਜਿਹੜੀ ਇੱਕ ਕੰਪਨੀ ਸੀ ਉਹਨਾਂ ਨੇ ਕੀ ਕੀਤਾ ਸੀ ਆਈਸਬਰਗ ਮੂਵਰਸ ਬਣਾ ਦਿੱਤੇ ਸੀ ਜਿਹਨਾਂ ਦਾ ਕੰਮ ਸੀ ਸਮੁੰਦਰ ਦੇ ਵਿੱਚੋਂ ਨਾ ਉਹ ਜਿਹੜੇ ਬਰਫ਼ ਦੇ ਉਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ।
0: ਨਹੀਂ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ, ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ,
1: ਮਤਲਬ
0: ਨਹੀਂ ਤੇ ਹੋਰ ਮੈਂ ਕਦੇ ਨਾ ਉਹ ਮਤਲਬ ਪਾਸੇ ਕਰੂੰਗਾ। ਦੱਸੀ
1: ਮੈਨੂੰ ਪੰਜਾਬੀ ਆ
0: ਤੂੰ, ਰਹਿਣ ਦੇ ਭੂਆ ਮੈਂ ਪੰਜਾਬੀ ਨਹੀਂ ਗਾ, ਮੈਂ ਮਤਲਬ ਸਾਈਕਲ ਦੇ ਟਾਈਟੈਨਿਕ ਲਗਾਇਆ ਹੋਵੇ।
3: Are your people, that's Miku Singh and Honey Chee.

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨਹੀਂ ਦੱਸ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ ਹੈ?
0: ਕੋਈ ਜੌਬ ਏਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਦੋਂ ਬੈਠਾ ਨਾ ਇੱਕ ਥਾਂ ਤੇ ਤੇ ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਲੈਣੀ ਪਈ ਮੈਨੂੰ।
1: ਮਤਲਬ ਵੇਲੀਆਂ ਰੋਟੀਆਂ ਚਾਹੁੰਦਾ ਹੈ
0: ਮੁਫਤ ਦੀਆਂ,
1: ਹੈਨਾ?
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ।
0: ਅੱਛਾ ਜੀ।
1: ਦੇਖ ਕਹਿੰਦੇ ਵੀ ਅੱਜ ਤੋਂ ਨਾ ਕੋਈ 4 ਸਾਲ ਪਹਿਲਾਂ ਦੀ ਗੱਲ ਆ, ਇੱਕ ਡਾਕਟਰ ਥਾਮਸ ਸੀ ਜਿਹੜੇ ਕਿ ਇੱਕ ਇੰਟਰਨੈਸ਼ਨਲ ਪੇਂਟ ਕੰਪਨੀ ਦੇ ਲਈ ਕੰਮ ਕਰਦੇ ਸੀ। ਉਹ ਕੰਮ ਪਤਾ ਕੀ ਹੁੰਦਾ ਸੀ? ਵਾਚਿੰਗ ਪੇਂਟ ਡਰਾਈ, ਮਤਲਬ ਕਿ ਪੇਂਟ ਜਿਹੜਾ ਜਿਵੇਂ ਇੱਥੇ ਕਿਸੇ ਕੰਧ ਉੱਪਰ ਪੇਂਟ ਕੀਤਾ, ਉਹਨਾਂ ਨੇ ਉਹਦੇ ਬੋਰੇ ਕੁਰਸੀ ਲਾ ਕੇ ਬਹਿ ਜਾਣਾ, ਫਿਰ ਉਹਨੂੰ ਦੇਖੇ ਜਾਣਾ।
0: ਅੱਛਾ ਜੀ।
1: ਫਿਰ ਦੇਖੇ ਜਾਣਾ।
0: ਅੱਛਾ ਜੀ।
1: ਫਿਰ ਦੇਖੇ ਜਾਣਾ।
0: ਦੇਖੀ ਕਿਉਂ ਜਾਣਾ?
1: ਕਿ ਪੇਂਟ ਸੁੱਕਦਾ ਹੋਇਆ ਦੇਖਣਾ ਨਾ, ਕਿੰਨੀ ਦੇਰ ਸੁੱਕਦਾ।
0: ਮੇਰੇ ਮੈਂ ਮਾਰਾ ਨੱਕ ਤੇ ਮੁੱਕੀ, ਕੋਈ ਕੰਮ
1: ਕਿਆ ਨਹੀਂ ਤੈਨੂੰ ਬੈਠੇ ਬਿਠਾਏ ਫ੍ਰੀ ਦੀ।
0: ਮੇਰੀ ਗੱਲ ਸੁਣ, ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀ ਦੱਸੀ, ਇਹ ਜ਼ਿੰਦਗੀ ਦੁਨੀਆ ਚ ਕਰਦੇ ਲੋਕੀ?
1: ਹਾਂ, ਦੁਨੀਆ ਦੀਆਂ ਵੀਅਰਡ ਜੌਬਸ ਨੇ।
0: ਅੱਛਾ, ਤੈਨੂੰ ਵੀਅਰਡ ਜੌਬ ਹੀ ਲੱਭੀ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉੱਤੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ? ਤੂੰ ਮੌਜ ਕਰ, ਇੱਕ ਨਾ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇਰ ਗਿੱਲਾ ਨਹੀਂ ਤੇ ਸੁੱਕਾ।
1: ਹਾਂ, ਮੁੜ ਕੇ ਤੈਨੂੰ ਫੇਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ?
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ?
0: ਤੇ ਉਹਨੇ ਤਾਂ ਦੇ ਫੇਰ ਬੁਰਸ਼ ਮਾਰ ਦਾਂਗੇ।
1: ਅੱਛਾ ਚੱਲ, ਫੇਰ ਤੂੰ ਬੁਰਸ਼ ਹੀ ਮਾਰਦਾ ਰਹੇਗਾ
0: ਕਰਦਾ। ਕਦੇ ਇਹ ਲੋਕ ਤਦੇ ਨਹੀਂ ਕਾਮਯਾਬ ਭਾਈ ਸਾਹਿਬ।
1: ਅੱਛਾ ਜੀ।
2: ਐ ਮੇਰੇ ਨਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਰਮਨ ਕੌਰੇ,
1: ਹਾਂ
0: ਦੇਖ ਲਾ ਵੀ ਇੰਨਾ ਚਿਰ ਹੋ ਗਿਆ, ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ।
1: ਅੱਛਾ ਚੱਲ, ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇ, ਚਾਹੇ ਤੂੰ ਇੱਥੇ ਰਵੇ, ਚਾਹੇ ਕਿਤੇ ਵੀ ਦੁਨੀਆ ਦੇ ਕੋਨੇ ਚੱਲ ਜਾਏ,
0: ਆਲ ਓਵਰ ਦਾ ਵਰਲਡ,
1: ਹਾਂ ਹਰ ਪਾਸੇ ਦੀ ਕਹਿ ਲੋ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ
0: ਡਿਮਾਂਡ,
1: ਹੈ ਨਾ ਹੈ ਨਾ, ਤੂੰ ਇਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ,
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ ਹੈ?
1: ਨਹੀਂ, ਹਿਚਕੇ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ, ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾਂ ਕਰਨੀਆਂ ਦੇ ਲੋਕ
0: ਹੋਰ ਕੀ ਹੈ,
1: ਹੈਲੋ
0: ਆਲ ਓਵਰ ਦਾ ਵਰਲਡ, ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ 'ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ।
0: ਨਜ਼ਾਰੇ ਮਤਲਬ
1: ਬਸ ਤੂੰ ਬਹਿਣਾ ਹੀ ਆ ਗੱਡੀ 'ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ 'ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ 'ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ 'ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ 'ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਣਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਇਹੋ ਇਹ ਵੀ ਇੱਥੋਂ ਸਿੱਧਾ ਹੋਇਆ, ਤੂੰ ਐਂ ਕਰ ਕੋਈ ਛੱਪੜਾ ਹੋਊਗਾ, ਛੱਪੜ ਤੋਂ ਸੱਜਿਆ ਇੱਥੋਂ ਜੀ, ਤੇ ਸੱਜੇ ਹੱਥ ਗਲੀ ਅੱਗੇ ਥੋੜੀ ਜਿਹੀ ਤੰਗ ਆ, ਉੱਥੋਂ ਚੱਕੀ ਵੱਲ ਦੀ ਘੁੰਮ ਕੇ ਤਾਹਾਂ ਦੀ ਆ ਗਏ, ਤੇ ਫਿਰ ਉੱਥੇ ਇੱਕ ਹਰੀ ਜੀ ਕਲੀ ਵਾਲਾ ਕੋਠਾ ਹੋਣਾ, ਉੱਥੇ ਦੋ ਬੰਦੇ ਬੈਠੇ ਹੋਣੇ, ਉਹਨਾਂ ਚੋਂ ਜਿਹੜਾ ਛੋਟਾ ਜਿਹਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ ਛੱਡਿਓ।
1: ਛੱਡਿਆ ਉਹਨਾਂ, ਪਰ ਇਹੀ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਟਿਚਕਰ ਦੇ ਬਾਅਦ ਟਿਚਕਰ ਹੋ ਜਾਏ ਪੇ ਕਰੇ ਬੰਦਾ।

0: ਹੋਰ ਗੱਲ ਮੈਂ ਦੱਸ
1: ਦਾ ਦੀ ਦਾ
0: ਤੂੰ ਐ ਕਰ
1: ਹਾਂ
0: ਕਿਰਨੇ ਕੁਰਨੇ ਪਾਉਣੇ ਆਉਂਦੇ ਸੀ
1: ਮੈਂ ਤੇਰੇ ਨੱਕ ਤੇ ਮੁੱਕੇ ਮਾਰਨੇ ਆ
0: ਕੀ ਹੋਇਆ
1: ਇੱਕ ਸਵਾਦ ਦੀ ਚੀਜ਼ ਤੂੰ ਮੈਨੂੰ ਨਹੀਂ ਦੱਸੀ
0: ਓਹੋ ਮੈਂ ਸੱਚ
1: ਕਿਰਨੇ ਪਾਉਣ ਦਾ ਕੀ ਮਤਲਬ ਹੈ ਦੱਸ
0: ਕਿਰਨੇ ਜਦੋਂ ਕਿਤੇ ਕੋਈ ਰੱਬ ਘਰ ਤੁਰ ਜਾਂਦਾ ਹੈ ਜਾਂ ਵੈਸੇ ਕੋਈ ਇਦਾਂ ਦਾ ਭਾਣਾ ਵਾਪਰ ਜਾਂਦਾ ਤੂੰ ਕੰਮ ਕਰ ਸਕਦਾ
1: ਉਹਦੇ 'ਚ ਮੈਂ ਕਰਾਂ ਬਈ
0: ਮਤਲਬ ਕਿਰਨੇ ਪਾਉਣੇ ਹੈ
1: ਅੱਛਾ ਰਦਾਲੀ ਫਿਲਮ ਵਾਲਾ ਕੰਮ
0: ਪ੍ਰੋਫੈਸ਼ਨਲ ਲੋਕ ਨੇ ਉਹ ਰੋ ਕੇ ਦਿਖਾਉਂਦੇ ਨੇ ਕਿ ਇੱਦਾਂ ਰੋਣਾ ਚਾਹੀਦਾ ਇਹ ਕੰਮ ਕਰ ਲਾ ਤੂੰ
1: ਮਤਲਬ ਕਹਿਣ ਤੇ ਭਾਈ ਸਾਹਿਬ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਦੀ ਕਿਸੇ ਦੇ ਭਾਪੇ ਲਈ ਕਦੀ ਕਿਸੇ ਦੇ ਬਾਬੇ ਲਈ ਡਾਡਾ ਮਾਰਦਾ ਰਵੇ ਹੈ ਮਤਲਬ ਆ ਇੱਥੇ ਆ ਕੇ ਡਿੱਗੀ ਹੈ ਤੂੰ ਜਲੇਬੀਆਂ ਮੇਰੀ ਤੂੰ ਗੱਲ ਇਹ ਬੀਬੀ ਵਾਲਾ ਕੰਮ ਹੈ ਤੈਨੂੰ ਫਿੱਟ ਬਹਿਣਾ ਤੂੰ ਸਰਕਾਰ ਟਰਾਈ ਨਾਲੇ ਇਤਨਾ ਸਿਰ ਜਿਹਾ ਸੁੱਟ ਕੇ ਲੱਗੀ ਰਹੀ ਅਗਲੇ ਨੂੰ ਪਤਾ ਲੱਗਣਾ ਨਾਲੇ ਰੋਂਦੀ ਹੈ ਕਿ ਹੱਸਦੀ ਹੈ ਤੂੰ ਤਾਂ ਮੈਨੂੰ ਕੋਈ ਪ੍ਰੋਫੈਸ਼ਨ ਨਹੀਂ ਦੱਸਿਆ ਨਾ ਮੈਂ ਲੱਭ ਲਿਆ ਇੱਕ
0: ਕਿਹੜਾ
1: ਹਿਊਮਨ ਸਕੇਅਰ ਕਰੋ
0: ਇਹ ਤਾਂ ਤੇਰੀ ਪਰਸਨੈਲਿਟੀ ਦੇ ਨਾਲ ਵੀ ਜਾਂਦਾ ਆ
1: ਕਿਉਂ
0: ਬਿਲਕੁਲ ਇਦਾਂ ਦਾ ਹੀ ਹੁੰਦਾ ਸਕੇਅਰ ਕਰੋ ਕਰੋ ਤੈਨੂੰ ਦੇਖ ਕੇ ਤਾਂ ਵੈਸੇ ਹੀ ਵਿਚਾਰੇ ਹਾਰਟ ਫੇਲ ਹੋ ਜਵੇ ਵੀ ਹੈ ਇਹ ਕੀ ਆ
1: ਕੁਛ ਵੀ ਹੈ ਮੈਨੂੰ ਵਧੀਆ ਲੱਗਾ ਵੀ ਦੇਖੋ ਇਹ ਡਰਨਾ ਬਣ ਕੇ ਤੁਸੀਂ ਖੇਤਾਂ 'ਚ ਅਗਲੇ ਦੇ ਖੜੇ ਰਹੋ ਫੁਲਵਾੜੀ 'ਚ ਤੇ ਤੁਸੀਂ ਕਾਂ ਚਿੜੀਆਂ ਡਾਉਂਦੇ ਰਹੋ
0: ਬਿਲਕੁਲ
1: ਕੰਮ ਤਾਂ ਵੈਸੇ ਨਜ਼ਾਰੇ ਵਾਲਾ
0: ਤੇਰੇ ਤੋਂ ਪਰ ਕੋਈ ਬੰਦਾ ਨੀ ਡਰਦਾ ਕਾਂ ਚਿੜੀ ਮਤਲਬ
1: ਮੇਰੀ ਸੁਣ ਗੱਲ ਕਾਂ ਚਿੜੀ ਹੀ ਡਰਾਉਣੇ ਅਸੀਂ ਬੰਦੇ ਨੀ ਡਰਾਉਣੇ ਨਾਲੇ ਦੂਜੀ ਗੱਲ ਇਹ ਨੀ ਮੈਨੂੰ ਸਮਝ ਲੱਗੀ ਵੀ ਭਾਈ ਸਾਹਿਬ ਜਦੋਂ ਤੁਸੀਂ ਕਾਂ ਹੀ ਡਰਾਉਣੇ ਆ ਤੇ ਸਾਰਾ ਦਿਨ ਉੱਥੇ ਇੱਕ ਲਾਤੇ ਮਤਲਬ ਤੁਸੀਂ ਮਤਲਬ ਡਰਨਾ ਜਾਂ ਬਣ ਕੇ ਖਲੋਤੇ ਰਹੋ ਉਹਦੇ ਨਾਲ ਚੰਗਾ ਨੀ ਪਰਾਂ ਜਾ ਕੇ ਛਾਵੇਂ ਬਹਿ ਜਾਓ
0: ਅੱਛਾ
1: ਤੇ ਜਦੋਂ ਕਾਂ ਚਿੜੀ ਗਾਉਂਦਾ ਜਾਪੇ ਉਹ ਦੋ ਘਰਾਂ
0: ਇਹੀ ਸਾਰੇ ਕਾਰਨ ਆ ਕਿ ਤੂੰ ਅੱਜ ਇੱਥੇ ਵਿਹਲਾ ਬੈਠਾ ਗੱਲਾਂ ਮਾਰਦਾ ਹੋਰ ਕੋਈ ਪ੍ਰੋਫੈਸ਼ਨ ਤੇਰੇ ਵਾਸਤੇ ਹੀ ਹੈ ਨੀ
1: ਮਤਲਬ
0: ਭਾਈ ਸਾਹਿਬ ਇਹ ਦੋ ਸੌਖੀਆਂ ਰੋਟੀਆਂ ਨੀ ਮਿਲ ਸਕਦੀਆਂ ਕਿਤੇ
1: ਜਿਹੜਾ ਆਪਾਂ ਕਰਨਾ ਕੰਮ
0: ਆਪਣੀ
1: ਲੱਤ ਦਾ ਸਾਈਜ਼ ਵੇਖਿਆ ਭਾਈ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜੇ ਕੋਈ ਇਹਨਾਂ ਚੋਂ ਪਸੰਦ ਆਇਆ ਪ੍ਰੋਫੈਸ਼ਨ ਕਰ ਸਕਦੇ ਵੈਸੇ ਦੁਨੀਆਂ 'ਚ ਇਹ ਕੰਮ ਲੋਕ ਕਰਦੇ ਆ ਮੇਰੇ ਹਿਸਾਬ 'ਚ ਕੋਈ ਗੱਲ ਬਹੁਤੀ ਆਈ ਨੀ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਫੇਰ ਮਿਲਦੇ ਆ
2: Everyone knows you don't let a kid swim unsupervised. You don't touch a baking tray straight out of the oven.
3: Ouch!
2: You're careful when using a sharp knife.
3: Ah!
2: And you don't drive without a seatbelt.
3: Buckle up!
2: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lan layi community de jane pehchane ate tajrubekar immigration consultant gary wirk nu milo
3: koi case refuse ho gaya ya appeal te chala gaya hove immigration da koi bhi masla hamesha yaad rakho ikko hi na ate ikko hi tha cic immigration hune hi call karo 416-456-6
4: इस लॉन्ग वीकेंड ते अपने सिनेमा घर विच देखो ए दिन रोज रोज नहीं आने स्टार कास्टिंग हरभजन मान और अवकाश मान
5: हर बंदे दी अपनी अपनी जिंदगी हुंदी है ते अपनी अपनी मजबूरी बापू जी दे जान तो बाद मैनू भी बहुत गुस्सा सी फिर एक दिन अंदरों एक आवाज आई कि जाना आप सब ने खत फिक्र च पए हुए
6: ਲਾਂਡਰਾ ਰੋਡ ਦੇ ਨਾ ਦੋ ਪਲਾਟ ਲੈ ਲੈਂਦੇ
7: ਹਾਂ
4: ਇਹ ਦਿਨ ਰੋਜ ਰੋਜ ਨਹੀਂ ਆਉਣੇ ਵੇਖੋ ਆਪਣੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ ਲੈਂਡਮਾਰਕ ਸਿਨੇਮਾ ਪੈਨ ਸੈਂਟਰ ਸੇਂਟ ਕੈਥਰਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ ਇਹ ਦਿਨ ਰੋਜ ਰੋਜ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਅਵਕਾਸ਼ ਮਾਨ ਵੇਖੋ ਆਪਣੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ
8: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
9: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
10: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
8: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
4: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਵਿਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 10 ਅਕਤੂਬਰ ਅੱਜ ਹੋ ਚੁੱਕੀ ਹੈ ਤੇ 1:08 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ, ਬੜੇ ਖੂਬਸੂਰਤ ਜੀ ਜ਼ਿੰਦਗੀ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਤੇ ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਇੱਕ ਵਾਰ ਮੁਬਾਰਕਾਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ। ਥੈਂਕਸਗਿਵਿੰਗ ਲੌਂਗ ਵੀਕਐਂਡ ਹੈ ਤੇ ਉਮੀਦ ਹੈ ਕਿ ਸਾਰੇ ਪੂਰੇ ਤਿਆਰ ਬਰ ਤਿਆਰ ਹੋਣਗੇ ਆਪਣੀ ਛੁੱਟੀਆਂ ਨੂੰ ਸਪੈਂਡ ਕਰਨ ਦੇ ਲਈ। ਕੁਝ ਫੈਮਿਲੀਜ਼ ਦੇ ਵਿੱਚ ਗੈਟ ਟੂਗੈਦਰਸ ਹੋਣਗੀਆਂ, ਗੈਦਰਿੰਗਸ ਹੋਣਗੀਆਂ, ਕਿਸੇ ਦੇ ਘਰ ਕੋਈ ਬਰਥਡੇ, ਕਿਸੇ ਦੇ ਐਨੀਵਰਸਰੀ, ਕੋਈ ਪਾਰਟੀ ਦਾ ਮਾਹੌਲ, ਕੋਈ ਵਿਆਹ ਸ਼ਾਦੀ, ਕੁਛ ਨਾ ਕੁਛ ਫੰਕਸ਼ਨ ਜ਼ਰੂਰ ਚੱਲ ਰਹੇ ਹੋਣਗੇ। ਤੇ ਜੇਕਰ ਨਹੀਂ ਚੱਲ ਰਹੇ ਤਾਂ ਹੋਪਫੁਲੀ ਤੁਸੀਂ ਸਾਰੇ ਘੁੰਮਣ ਫਿਰਨ ਦੀ ਤਿਆਰੀ 'ਚ ਹੋਵੋਗੇ, ਕੋਈ ਡਿਫਰੈਂਟ ਡਿਫਰੈਂਟ ਪਕਵਾਨ ਬਣ ਰਹੇ ਹੋਣਗੇ। ਹੁਣ ਤਾਂ ਹੈ ਨਾ, ਵੀਕਐਂਡ 'ਤੇ ਤਾਂ ਜ਼ਰੂਰੀ ਵੀ ਹੈ, ਕੁਛ ਨਾ ਕੁਛ ਆਪਣੀ ਪਸੰਦ ਦਾ ਲਾਜ਼ਮੀ ਖਾਓ। ਚਾਹੇ ਪੂਰਾ ਵੀਕ ਤੁਸੀਂ ਡਾਇਟ ਕਰੋ, ਬਟ ਵੀਕਐਂਡ 'ਤੇ ਆਪਣੀ ਪਸੰਦ ਦਾ ਕੋਈ ਇੱਕ ਚੀਟ ਮੀਲ ਜ਼ਰੂਰ ਖਾਓ, ਕਿਉਂਕਿ ਆਪਣੇ ਕਿਉਂ ਤਰਸਾਉਣਾ ਬਈ, ਹੈ ਨਾ। ਤੇ ਬਿਲਕੁਲ ਸਟੂਡੀਓ ਦੇ ਵਿੱਚ ਇੱਕੋ ਇੱਕ ਨੰਬਰ ਹੈ ਜਿੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ 3 ਘੰਟੇ ਦਾ ਤੁਹਾਡਾ ਤੇ ਮੇਰਾ ਸਾਥ ਹੈ ਤੇ ਸਿੱਧੂ ਸਰ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੇ। ਗ੍ਰੈਂਡ ਹੋਮ ਫਰਨੀਚਰ, ਉਹਨਾਂ ਦੇ ਨਾਲ ਵੀ ਆਪਾਂ ਬੜੀ ਜਲਦੀ ਜੁੜਾਂਗੇ। ਨੰਬਰ ਤੁਸੀਂ ਨੋਟ ਕਰ ਲਓ, 905-564-6444, 905-564-6444 ਦੇ ਉੱਪਰ ਕਾਫੀ ਸਾਰੀਆਂ ਅੱਜ ਗੱਲਾਂ ਬਾਤਾਂ ਕਰਾਂਗੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਵਾਹਿਗੁਰੂ ਤੋਂ ਓਟ ਆਸਰਾ ਲੈਂਦੇ ਹਾਂ, ਆਪਾਂ ਸਰਵਣ ਕਰਦੇ ਹਾਂ ਬਹੁਤ ਹੀ ਮਿੱਠਾ ਸ਼ਬਦ ਤੇ ਭਾਈ ਸਰਬਜੀਤ ਸਿੰਘ ਜੀ ਰਿਵਾਜ਼ ਦੇ ਵਿੱਚ। ਤੇ ਉਸ ਤੋਂ ਬਾਅਦ ਵਾਪਿਸ ਆ ਕੇ ਰਾਈਟ ਵੇ ਤੁਹਾਨੂੰ ਲੈ ਕੇ ਚੱਲਾਂਗੇ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਹੈ ਤੇ ਤੁਹਾਨੂੰ ਬਹੁਤ ਹੀ ਵਧੀਆ ਐਕਸਾਈਟਿੰਗ ਪ੍ਰਾਈਸਿਸ ਦੇ ਵਿੱਚ ਬਹੁਤ ਵਧੀਆ ਡੀਲਸ ਦਿਵਾਵਾਂਗੇ ਮਾਡਰਨ ਫਰਨੀਚਰ ਦੀਆਂ, ਤੇ ਨਾਲ ਦੀ ਨਾਲ ਹੀ ਤੁਹਾਨੂੰ ਫ੍ਰੀ ਗਿਫਟਸ ਵੀ ਦਿਵਾਵਾਂਗੇ। ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ ਬ੍ਰੈਂਪਟਨ ਵਾਲੀ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ। ਜ਼ਰੂਰ ਪਹੁੰਚਾਂਗੇ ਬੜੀ ਜਲਦੀ, ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਾਹਿਗੁਰੂ ਤੇ ਓਟ ਆਸਰੇ ਦੇ ਨਾਲ ਕਰਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਵੀਕਐਂਡ ਨੂੰ ਪੂਰਾ ਇੰਜੋਏ ਕਰ ਰਹੇ ਹੋ। ਸੋ ਫਾਰ 1:18 ਹੋ ਗਏ ਨੇ ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਵੀਕਐਂਡ ਬੜਾ ਵਧੀਆ ਨਿਕਲ ਰਿਹਾ। ਸਟੂਡੀਓ ਦਾ ਨੰਬਰ 905-564-44 905-564-6444 ਦੇ ਉੱਪਰ ਤੁਹਾਡੀ ਮੇਰੇ ਨਾਲ ਗੱਲਬਾਤ ਹੋਏਗੀ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸੁਣਨਾ ਹੋਵੇ, ਸੁਣਾਉਣਾ ਹੋਵੇ, ਅੱਜ ਤੁਹਾਡੇ ਨਾਲ ਕਾਫੀ ਸਾਰੀਆਂ ਗੱਲਾਂ ਬਾਤਾਂ ਵੀ ਹੋਣਗੀਆਂ। ਗੀਤ ਸੰਗੀਤ ਬਹੁਤ ਸਾਰਾ ਹੋਏਗਾ ਤੁਹਾਡੀ ਪਸੰਦ ਦਾ, ਅਤੇ ਇੱਕੋ ਇੱਕ ਨੰਬਰ 'ਤੇ ਤੁਸੀਂ ਕਾਲਸ ਕਰ ਸਕਦੇ ਹੋ। ਅਤੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇੰਟਰਟੇਨਮੈਂਟ ਤੁਹਾਡਾ ਹੋਵੇ, ਇਹੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ। ਅਤੇ ਜੁੜੇ ਰਹੋ ਪ੍ਰੋਗਰਾਮ ਦੇ ਨਾਲ ਪੂਰੇ 3 ਘੰਟੇ। ਅਤੇ ਸਭ ਤੋਂ ਪਹਿਲਾਂ ਆਪਾਂ ਸਿੱਧੂ ਸਰ ਨੂੰ ਵੀ ਨਾਲ ਜੋੜਦੇ ਹਾਂ। ਤਜਿੰਦਰ ਸਿੱਧੂ ਜੀ ਪਹੁੰਚ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ, ਜਿੱਥੋਂ ਕਿ ਅੱਜ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ। 3 ਘੰਟੇ ਦੇ ਵਿੱਚ ਕਾਫੀ ਸਾਰੀਆਂ ਤੁਹਾਨੂੰ ਡੀਲ ਸਵਾਵਾਂਗੇ। ਅਤੇ ਪਹੁੰਚੋ ਜ਼ਰੂਰ ਤੁਸੀਂ 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ। ਅਤੇ ਨੰਬਰ ਵੀ ਜ਼ਰੂਰ ਨੋਟ ਕਰੋ ਜੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਡੀਲ ਤੁਹਾਨੂੰ ਰੇਡੀਓ ਦੇ ਵਿੱਚ ਚੱਲਦੀ ਚੱਲਦੀ ਤੁਹਾਨੂੰ ਪਸੰਦ ਆ ਗਈ ਅਤੇ ਤੁਸੀਂ ਰਾਈਟ ਅਵੇ ਲੌਗ ਇਨ ਕਰਾਉਣਾ ਚਾਹੁੰਦੇ ਹੋ, ਤਾਂ ਨੰਬਰ ਹੈ 905-302-94-94 905-302-9494 'ਤੇ ਤੁਹਾਡੀ ਗੱਲਬਾਤ ਹੋਏਗੀ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਅਤੇ ਲਓ ਫਿਰ ਆਪਾਂ ਜੋੜਦੇ ਹਾਂ ਉਹਨਾਂ ਨੂੰ ਵੀ ਨਾਲ। ਸੁੱਖ ਜੀ ਅੱਜ ਬਹੁਤ ਵਧੀਆ ਡੀਲਸ ਲੈ ਕੇ ਆਏ ਹੋਏ ਨੇ ਸਾਡੇ ਲਈ, ਅਤੇ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਵੀ। ਜੀ ਸਿੱਧੂ ਸਰ,
1: ਮਿਹਰਬਾਨੀ। ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ ਸਿਸਟਮ ਦੇ ਸਾਰੇ ਸਰੋਤਿਆਂ ਨੂੰ, ਤਜਿੰਦਰ ਸਿੰਘ, ਸਿੱਧੂ, ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਵੀਕਐਂਡ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਅੱਜ ਅਕਤੂਬਰ ਮਹੀਨੇ 10 ਤਰੀਕ ਹੋ ਚੁੱਕੀ ਹੈ, ਦਿਨ ਹੈ ਸੈਟਰਡੇ, ਸਨਿਚਰਵਾਰ, ਸਾਡਾ ਤੁਹਾਡਾ ਸਭ ਦਾ ਚਿਹੇਤਾ ਦਿਨ ਹੈ। ਅਤੇ ਸਪੈਸ਼ਲੀ ਕਿਉਂਕਿ ਲੌਂਗ ਵੀਕਐਂਡ ਆ, ਉਹਦੇ ਵਾਸਤੇ ਵੀ ਤੁਹਾਡੇ ਸਭ ਦੇ ਵਾਸਤੇ ਸ਼ੁਭ ਸ਼ਾਮਾਂ। ਅਤੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਦੇ ਰਹੇ, ਕੱਲ੍ਹ ਵੀ ਅਸੀਂ ਲਾਈਵ ਲੋਕੇਸ਼ਨ ਸੀਗੇ ਗ੍ਰੈਂਡ ਫਰਨੀਚਰ ਦੀ ਬ੍ਰੈਂਪਟਨ ਬ੍ਰਾਂਚ 294 ਵਾਕਰ ਡਰਾਈਵ, ਗੇਟਵੇ ਦੇ ਕੁਈਨ ਦੇ ਨੇੜੇ। ਅੱਜ ਵੀ ਉੱਥੇ ਪਹੁੰਚੇ ਹੋਏ ਹਾਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ। ਪਹਿਲੀ ਡੀਲ ਦਵਾਈ ਅੱਜ ਦੀ ਆਪਾਂ ਮੰਤਰੀ ਸ਼ੁਕਰ ਆ ਤੋਂ ਦਵਾਉਂਦੇ ਹਾਂ, ਤੇ ਵਧੀਆ ਵਧੀਆ ਡੀਲਾਂ ਠੀਕ ਸ਼ਾਮ ਦੇ 4 ਵਜੇ ਤੋਂ ਦਵਾਵਾਂਗੇ। ਜੀ ਸੁੱਖ ਜੀ ਉਹਨਾਂ ਦੀ
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਰ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਤੇ ਫਟਾਫਟ ਹੁਣ ਗੱਡੀਆਂ ਨੇ ਸਟੀਅਰਿੰਗ ਅੱਜ ਘੁਮਾ ਲਓ। 294 ਵਰਕ ਡਰਾਈਵ ਦੇ ਉੱਪਰ ਬਹੁਤ ਸਾਰੇ ਪਰਿਵਾਰ ਸ਼ਾਪਿੰਗ ਕਰ ਰਹੇ ਨੇ, ਤੋਹਫੇ ਆਪਣੇ ਘਰ ਲੈ ਕੇ ਜਾ ਰਹੇ ਨੇ। ਸੋ ਲੌਂਗ ਵੀਕਐਂਡ ਦੀ ਸੇਲ ਲੱਗੀ ਹੋਈ ਆ, ਲੋਐਸਟ ਪ੍ਰਾਈਸ ਅੱਜ ਮਿਲ ਰਹੀ ਆ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਦੇ ਸਟੀਅਰਿੰਗ ਹੁਣ ਘੁਮਾ ਲਓ 294 ਵਰਕ ਡਰਾਈਵ ਦੇ ਉੱਪਰ। ਤੇ ਸਿੱਧੂ ਸਾਹਿਬ, ਪਹਿਲੀ ਡੀਲ ਕੁਈਨ ਸਾਈਜ਼ ਦਾ ਬੈੱਡ, ਬਲੈਕ ਕਲਰ ਦਾ ਵੈਲਵਟ ਦਾ, ਐਲਈਡੀ ਲਾਈਟਾਂ ਦੇ ਨਾਲ ਕੁਈਨ ਸਾਈਜ਼ ਦਾ ਵੈਲਵਟ ਦਾ ਬੈੱਡ,

0: ਬਿਲਕੁਲ ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਢਾਈ 300 ਦਾ ਹੁੰਦਾ ਬਿਲਕੁਲ ਫ੍ਰੀ ਫ੍ਰੀ ਫ੍ਰੀ
1: ਗ੍ਰੈਂਡ ਹੋਮ ਫਰਨੀਚਰ ਤੋਂ 294 ਵਾਕਰ ਡਰਾਈਵ ਤੁਸੀਂ ਜ਼ਰੂਰ ਪਹੁੰਚੋ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ ਬੜੇ ਕਮਾਲ ਦੀਆਂ ਡੀਲਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੀਆਂ ਨੇ ਲੌਂਗ ਵੀਕਐਂਡ ਸਪੈਸ਼ਲ ਥੈਂਕਸ ਗਿਵਿੰਗ ਸਪੈਸ਼ਲ ਅੱਜ ਦਾ ਪ੍ਰੋਗਰਾਮ ਹੋਏਗਾ ਤੇ ਨੰਬਰ ਤੁਸੀਂ ਨੋਟ ਕਰ ਲਓ 905-302-9494 905-302-9494 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ ਤੇ ਇੱਕੋ ਇੱਕ ਨੰਬਰ ਤੇ ਤੁਸੀਂ ਗੱਲਬਾਤ ਕਰੋਗੇ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਦਿਓਲ ਟਰੈਵਲਸ ਦੇ ਬਾਰੇ ਜਿਨ੍ਹਾਂ ਨੇ ਤੁਹਾਡੇ ਲਈ ਇਹ ਟਿਕਟਸ ਲਗਾਈਆਂ ਨੇ ਬੜੀ ਵਧੀਆ ਟੋਰਾਂਟੋ ਤੋਂ ਮੁੰਬਈ ਕਿਸੇ ਨੇ ਜਾਣਾ ਹੋਵੇ ਅਕਟੂਬਰ ਦੇ ਵਿੱਚ ਹੀ 1-way ਟਿਕਟ ਲੈ ਕੇ ਤਾਂ $990 ਦੀ ਟਿਕਟ ਹੈ ਤੇ 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਲਿਮਿਟਡ ਸੀਟਸ ਹੋਣਗੀਆਂ ਇਸ ਟਿਕਟ ਦੇ ਲਈ ਇੱਕ ਸਟੋਪ ਹੋਏਗਾ ਰਸਤੇ ਦੇ ਵਿੱਚ ਟੋਰਾਂਟੋ ਤੋਂ ਬੰਬੇ ਜਾਓ ਅਕਟੂਬਰ ਦੇ ਵਿੱਚ 1-way ਟਿਕਟ ਇੱਕ ਸਟੋਪ ਦੇ ਨਾਲ 2 ਬੈਗਸ ਦੇ ਨਾਲ ਟਰੈਵਲ ਕਰਨਾ $990 $990 ਦੀ ਟਿਕਟ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਟੋਰਾਂਟੋ ਤੋਂ ਦਿੱਲੀ ਜਨਵਰੀ ਵਿੱਚ ਜਾ ਕੇ ਫੈਬਰੀ ਵਿੱਚ ਵਾਪਸੀ ਕਰਨੀ ਹੋਵੇ ਤਾਂ ਤੁਸੀਂ ਇਹ ਟਿਕਟ ਬੁੱਕ ਕਰਵਾ ਸਕਦੇ ਹੋ ਇੱਕ ਸਟੋਪ ਦੇ ਨਾਲ $1620 ਤੇ ਇਹਦੇ ਵਿੱਚ ਵੀ ਤੁਹਾਡੇ ਲਈ ਲਿਮਿਟਡ ਸੀਟਸ ਨੇ ਜਨਵਰੀ ਵਿੱਚ ਜਾ ਕੇ ਫੈਬਰੀ ਵਿੱਚ ਵਾਪਸੀ ਦੇ ਲਈ ਤੁਸੀਂ ਇਹ ਟਿਕਟ ਬੁੱਕ ਕਰਵਾ ਸਕਦੇ ਹੋ $1620 ਦੇ ਵਿੱਚ ਤੁਸੀਂ ਲਿਮਿਟਡ ਸੀਟਸ ਦੇ ਨਾਲ ਇਹ ਟਿਕਟ ਹੈ ਤੇ ਜ਼ਰੂਰ ਕਾਲ ਕਰੋ ਦਿਓਲ ਟਰੈਵਲਸ ਨੂੰ ਈਟੋਬਿਕ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਨੰਬਰ 905-588-5100 905-588-5100 ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਹੋ ਸਕਦੀ ਹੈ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ ਤੇ ਕੱਲ੍ਹ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਸ਼ੋਅ ਸੀਗਾ ਬੜਾ ਕਮਾਲ ਦਾ ਮੈਨੂੰ ਤਾਂ ਨਹੀਂ ਮੌਕਾ ਮਿਲਿਆ ਜਾਣ ਦਾ ਬਿਜ਼ੀ ਹੋਣ ਕਰਕੇ ਬਟ ਬਹੁਤ ਹੀ ਵਧੀਆ ਵਧੀਆ ਬਹੁਤ ਹੀ ਵਧੀਆ ਵੀਡੀਓਜ਼ ਜਿਹੜੀਆਂ ਹੈਗੀਆਂ ਉਹ ਵਾਇਰਲ ਹੋਈਆਂ ਬਹੁਤ ਹੀ ਕਮਾਲ ਦਾ ਕਹਿੰਦੇ ਉਹ ਸ਼ੋਅ ਗਿਆ ਅਤੇ ਪੂਰਾ ਸੋਲਡ ਆਊਟ ਸ਼ੋਅ ਸੀਗਾ ਐਂਡ ਤੁਸੀਂ ਦੇਖ ਲਓ ਵੀ ਜਦੋਂ ਕੋਈ ਦੁਨੀਆਂ ਤੋਂ ਚਲਾ ਵੀ ਜਾਂਦਾ ਨਾ ਕਿੰਨਾ ਕਿ ਉਹਨੂੰ ਕੋਈ ਯਾਦ ਰੱਖਦਾ ਆ ਅਤੇ ਦੇਖ ਲੋਕਾਂ ਦੀ ਭੀੜ ਨੇ ਦਿਖਾ ਤਾ ਕਿ ਉਹ ਕਿੰਨਾ ਇੰਨਾ ਪਿਆਰ ਕਰਦੇ ਸੀ ਉਹਨਾਂ ਨੂੰ ਹਨਾ ਸਿੱਧੂ ਮੂਸੇਵਾਲੇ ਨੂੰ ਅਤੇ ਉਹਦੇ ਗਾਣੇ ਹਰ ਇੱਕ ਚੀਜ਼ ਜਿੱਦਾਂ ਕਿ ਨੋਰਮਲ ਇੱਕ ਨੋਰਮਲ ਕੌਂਸਰਟ ਦੇ ਵਿੱਚ ਹੋ ਰਿਹਾ ਹੁੰਦਾ ਲਾਈਵ ਕੌਂਸਰਟ ਦੇ ਵਿੱਚ ਫਿਰ ਉਹਦੇ ਪੇਰੈਂਟਸ ਵੀ ਆਏ ਉਹਦਾ ਛੋਟਾ ਬ੍ਰਦਰ ਜਿਹੜਾ ਮਤਲਬ ਕਿ ਉਹ ਪੂਰਾ ਕਹਿ ਲਓ ਕਿ ਫੈਮਿਲੀ ਦੇ ਲਈ ਵੀ ਕਿੱਡੀ ਪ੍ਰਾਊਡ ਮੂਮੈਂਟ ਹੋਊਗਾ ਅਤੇ ਸਾਰੇ ਪੰਜਾਬੀਆਂ ਦੇ ਲਈ ਵੀ ਕਿੱਡਾ ਪ੍ਰਾਊਡ ਮੂਮੈਂਟ ਆ ਕਿ ਕਿਸੇ ਇਨਸਾਨ ਦੇ ਜਾਣ ਤੋਂ ਬਾਅਦ ਵੀ ਉਹਦਾ ਸ਼ੋਅ ਪੂਰਾ ਸੋਲਡ ਆਊਟ ਹੋਇਆ ਪੂਰਾ ਵਧੀਆ ਬੁੱਕ ਹੋਇਆ ਐਂਡ ਪੂਰਾ ਸਕਸੈਸਫੁਲ ਸ਼ੋਅ ਹੋਇਆ ਅਤੇ ਆਈ ਥਿੰਕ ਹਰ ਪੰਜਾਬੀ ਨੂੰ ਇਸ ਗੱਲ 'ਤੇ ਹੁਣ ਮਾਣ ਹੋਏਗਾ ਕਿ ਹੈ ਨਾ ਕਿ ਕਿੱਥੋਂ ਇੱਕ ਛੋਟੇ ਜਿਹੇ ਟਾਊਨ ਦੇ ਵਿੱਚੋਂ ਕੋਈ ਉੱਠ ਕੇ ਕਿੰਨੀ ਵੱਡੀ ਵੱਡੀ ਕਹਿ ਲਓ ਕਿ ਮੱਲਾਂ ਮਾਰ ਸਕਦਾ ਆ ਅਤੇ ਬੜਾ ਕਮਾਲ ਦਾ ਸ਼ੋਅ ਹੈ ਨਾ ਸਿੱਧੂ ਫੈਮਿਲੀ ਨੂੰ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇੰਨਾ ਸਕਸੈਸਫੁਲ ਸ਼ੋਅ ਅੱਜ ਦੇਖਿਆ ਚਾਹੇ ਉਹਨਾਂ ਦਾ ਬੇਟਾ ਇਸ ਟਾਈਮ 'ਤੇ ਦੁਨੀਆਂ ਦੇ ਵਿੱਚ ਨਹੀਂ ਹੈਗਾ ਬਟ ਦੇਖੋ ਹਰ ਪੰਜਾਬੀ ਈਵਨ ਇੰਡੀਆ ਦਾ ਇਹ ਮਾਣ ਦੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਇੰਨਾ ਕਮਾਲ ਦਾ ਸ਼ੋਅ ਉਹਦਾ ਹੋਇਆ ਹੋਲੋਗ੍ਰਾਮ ਸ਼ੋਅ ਅਤੇ ਬੜਾ ਵਧੀਆ ਬਹੁਤ ਹੀ ਸਕਸੈਸਫੁਲ ਸ਼ੋਅ ਸੀਗਾ ਅਤੇ ਐਨੀਵੇਜ਼ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ 5313 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
2: ਮਨਵੀਰ ਤੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਦੇਸ਼ ਵਿਦੇਸ਼ ਟਾਈਮ ਤੇ ਪ੍ਰੋਗਰਾਮ ਆ ਨਾ
1: ਹਾਂਜੀ
2: ਜਦੋਂ ਅੱਗੇ 6 to 8 ਆਉਂਦਾ ਸੀ ਇਹ ਉਦੋਂ ਇੱਕ ਲਾਉਂਦੇ ਹੁੰਦੇ ਸੀਗੇ ਹੁਕਮਨਾਮਾ ਇੱਕ ਸ਼ਬਦ,
1: ਹਾਂਜੀ ਹਾਂਜੀ,
2: ਬੜਾ ਆਨੰਦ ਆਉਂਦਾ ਸੀਗਾ। ਅੱਜ ਸ਼ਬਦ ਸੁਣਿਆ, ਸਵੇਰੋਂ ਹੁਕਮਨਾਮਾ ਸੁਣਿਆ, ਜਾਂ ਐਤਵਾਰ ਨੂੰ ਹੁਣ ਉਹ ਬੰਦ ਕਰਤਾ ਤੇ ਬੜਾ ਆਨੰਦ।
1: ਉਹ ਤਾਂ ਹੁਣ ਚਲੋ
2: ਪ੍ਰੋਗਰਾਮ ਦਾ ਅੱਜ ਹੁਣ ਤੁਸੀਂ ਦੇਖ ਲਾ ਸ਼ੁਰੂ ਕਰ ਲਿਆ ਜਾਂ ਪ੍ਰੋਗਰਾਮ ਸ਼ੁਰੂ ਕਰ ਲਿਆ, ਸ਼ਬਦ ਲਾਉਂਦੇ।
1: ਹਾਂਜੀ ਹਾਂਜੀ ਬਿਲਕੁਲ, ਇਹ ਸਟਾਰਟਿੰਗ ਤੋਂ ਜਿਵੇਂ ਸਿੱਧੂ ਸਰ ਨੇ ਡਿਜ਼ਾਈਨ ਕੀਤੇ ਹੋਏ ਸਾਰੇ ਪ੍ਰੋਗਰਾਮ ਹਨਾ, ਤੇ ਜਿਵੇਂ ਜਿਵੇਂ ਹੁਣ ਅਸੀਂ ਹਰੇਕ ਪ੍ਰੋਗਰਾਮ ਦੀ ਸ਼ੁਰੂਆਤ, ਆਪਾਂ ਹੁਣ ਆਪਾਂ ਦਿਨ ਦੀ ਸ਼ੁਰੂਆਤ ਵੀ ਤਾਂ ਇਹੀ ਕਰਦੇ ਆ ਨਾ, ਰੱਬ ਦਾ ਨਾਂ ਲੈ ਕੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਵੀ ਇੱਦਾਂ ਹੀ ਚਾਹੀਦੀ ਆ।
2: ਕਈ ਬੰਦੇ ਕਹਿ ਦਿੰਦੇ ਆ ਲੈ ਹੁਣ ਬੇਚਾਰੇ ਸਾਹਿਬ ਸੰਗ ਚੜ੍ਹਦੇ ਨਹੀਂ ਆਉਂ ਨਹੀਂ ਹੁੰਦਾ, ਰੱਬ ਦਾ ਨਾਂ ਤਾਂ ਜਿਹੜੀ ਟਾਈਮ ਮਰਦੀ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ,
2: ਰੱਬ ਦਾ ਨਾਂ ਤਾਂ ਜਿਹੜੀ ਟਾਈਮ ਮਰਦੀ ਲੈ ਲੈ, ਤੇ ਜਦ ਤੁਸੀਂ ਉਹਨਾਂ ਦਾ ਸਰਵਾਦ ਆਪਾਂ ਕੋਈ ਕੰਮ ਕਰਦੇ ਹਾਂ ਹੱਥ ਪਾਉਂਦੇ ਹਾਂ ਉਹਦੇ ਸਤਨਾਮ ਬਹਿ।
1: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ, ਹਾਂਜੀ
2: ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਸੀਂ ਇਹ ਨੇ ਸ਼ਬਦ ਲਾ ਕੇ ਫੇਰ ਗਾਹ ਕੰਮ ਪ੍ਰੋਗਰਾਮ।
1: ਹਾਂਜੀ ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਅਗਲੇ ਕਾਲਰ 8680, ਹਾਂਜੀ ਸਤਿ ਸ਼੍ਰੀ ਅਕਾਲ।
3: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ ਜੀ। ਤੁਸੀਂ ਇੱਕ ਐਡ ਦਿੰਦੇ ਹੁੰਦੇ ਹੋ ਵੀਕਡੇ ਦੇ ਵਿੱਚ, ਫਾਈਨੈਂਸ਼ੀਅਲ ਡਰਾਈਵ ਐਂਡ ਮਿਤੀਸਾਗਰ ਰੋਡ ਤੇ ਕੋਈ ਸਟੋਰ ਆ
1: ਸਿੰਪਲੀ ਇੰਡੀਅਨ ਦੇ,
3: ਹਾਂਜੀ ਉਹਦਾ ਨੰਬਰ ਦੇ ਸਕਦੇ ਹੋ?
1: ਹਾਂਜੀ ਹਾਂਜੀ ਮੈਂ ਦਿੰਦੀ ਆ, ਸਿੰਪਲੀ ਇੰਡੀਅਨ ਫਾਈਨੈਂਸ਼ੀਅਲ ਡਰਾਈਵ ਦਾ ਚਾਹੀਦਾ ਤੁਹਾਨੂੰ?
3: ਫਾਈਨੈਂਸ਼ੀਅਲ, ਹਾਂਜੀ ਫਾਈਨੈਂਸ਼ੀਅਲ ਐਂਡ ਸਟੀਲ, ਰਾਈਟ?
1: ਮਿਤੀਸਾਗਰ ਐਂਡ ਫਾਈਨੈਂਸ਼ੀਅਲ ਡਰਾਈਵ ਤੇ,
3: ਮਿਤੀਸਾਗਰ ਐਂਡ ਫਾਈਨੈਂਸ਼ੀਅਲ, ਓਕੇ।
1: ਹਾਂਜੀ ਨੋਟ ਕਰ ਲਓ, 905,
3: ਹਾਂਜੀ
1: 5 3 9 5 9 3 sorry 5 9 3 4 4 0 0 okay thank you no problem 905 593 4 4 0 ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਇਹਨਾਂ ਦੀ ਹਰ ਲੋਕੇਸ਼ਨ ਤੋਂ ਮਿਲਣਗੀਆਂ। ਇਹਨਾਂ ਦਾ ਲਾਜਵਾਬ ਖਾਣਾ ਡਾਈਨ ਇਨ ਕਰੋ ਜਾਂ ਟੇਕ ਆਊਟ ਲੈ ਕੇ ਆਓ, ਲੇਟ ਨਾਈਟ ਤੱਕ ਓਪਨ ਨੇ ਸਾਰੀਆਂ ਲੋਕੇਸ਼ਨ। 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ ਤੇ ਪਹੁੰਚ ਸਕਦੇ ਹੋ। 85 ਮੌਂਟਪੇਲੀਅਰ ਸਟਰੀਟ, ਮਿਤੀਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਤੇ ਤੀਸਰੀ ਲੋਕੇਸ਼ਨ 15 ਫੈਂਡਰ ਵੇ ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਹੈ। ਤਿੰਨੋਂ ਲੋਕੇਸ਼ਨ ਤੇ ਤੁਸੀਂ ਬੈਠ ਕੇ ਡਾਈਨ ਇਨ ਕਰੋ ਜਾਂ ਟੇਕ ਆਊਟਸ ਲੈ ਕੇ ਆਓ। ਲਾਈਵ ਫੂਡ ਟਰੱਕ ਕੇਟਰਿੰਗ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਕਰਦੇ ਨੇ। ਤੇ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ, ਦੀਵਾਲੀ ਦੇ ਮੌਕੇ ਤੇ ਵੀ ਬਹੁਤ ਵਧੀਆ ਵਧੀਆ ਵੱਡੇ ਵੱਡੇ ਟੈਂਟ ਮੇਲੇ ਲੱਗਣਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੇ। 5313, ਹਾਂਜੀ
2: ਹੈਲੋ, ਸਤਿ ਸ੍ਰੀ ਅਕਾਲ ਮਨਪ੍ਰੀਤ।
1: ਹਾਂਜੀ ਹਾਂਜੀ ਸਤਿ ਸ੍ਰੀ ਅਕਾਲ।
2: ਉਹ ਮੈਂ ਤੁਹਾਨੂੰ ਕਹਿਣ ਲੱਗਾ ਤੁਸੀਂ ਉਹਨਾਂ ਨੂੰ ਫੋਨ ਕੱਟਿਆ ਗਿਆ ਤੇ।
1: ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ?
4: ਖੰਡ ਦੀ ਪੂੜੀ, ਹਰਜੀਤ ਸਿੱਧੂ ਤੇ ਪ੍ਰਵੀਨ ਦਲ ਦੀ
1: ਖੰਡ ਦੀ ਪੂੜੀ।
4: ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਵੀ ਉਹਨਾਂ ਦਾ।
1: ਠੀਕ ਹੈ ਜੀ।
4: ਦੁਨੀਆਂ ਦੀ ਹਰ ਖੁਸ਼ੀ ਝੋਲੀ ਉਹਦੇ। ਹੁਣ ਸੁਣਾਵਾ?
1: ਹਾਂਜੀ ਹਾਂਜੀ ਸੁਣਾਓ ਸੁਣਾਓ।
4: ਦੁਨੀਆਂ ਦੀ ਹਰ ਖੁਸ਼ੀ ਉਹਦੇ ਝੋਲੀ ਪਹਿਣ ਦੇ, ਦੁੱਖ ਨੇ ਉਹਦੇ ਸਾਰੇ ਮੇਰੇ ਹਿੱਸੇ ਰਹਿਣ ਦੇ, ਪੀੜਾਂ ਦਾ ਤੂਫਾਨ ਮੇਰਾ ਦਿਲ ਝੱਲੀ ਜਾਵੇਗਾ, ਰਾਜੀ ਰੱਖ ਯਾਰ ਮੇਰਾ ਸਾਹ ਝੱਲੀ ਜਾਵੇਗਾ।
1: ਕੀ ਬਾਤ ਹੈ,
4: ਬਾਕੀ ਮੈਂ ਵਧੀਆ ਬਾਹਰ ਦੂਜਾ ਹੈਗਾ ਉਹਦਾ ਪੱਤਝੜ ਵਾਂਗੂ ਸੱਜਣਾ ਤੂੰ ਸਾਰੇ ਸੁੱਖ ਲੈ ਗਿਆ, ਪੱਲੇ ਰਾਵੀ ਆਲਮ ਸਾਹ ਕੀ ਸਾਡੇ ਰਹਿ ਗਿਆ, ਜਿਹੜੇ ਗੱਲ ਤੋਂ ਡਰਦੇ ਸੀ ਹੁਣ ਉਹੀ ਹੋਈ ਜਾਂਦਾ ਏ,
5: 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 8 7 3 9 وہ شعر یہ ہے کہ ایک سیپ میں دو موتی قسمت جدا جدا ہے ایک پیس رہا ہے کھرل میں اور ایک تاج میں جڑا ہے.
1: اوہ کیا بات ہے
5: جی. تو گانا آپ لگا دینا سدھو موسے والے کا جو ہے نا گانا بمبیہا بولے, آج اسے سٹارٹ کریں
1: بمبیہا بولے. میں ایون سدھو موسے والے کا یہ سانگ کڈیا سی پر کوئی نہ میں چینج کر دینی ہوں, بمبیہا بولے سن لینی ہوں.
5: تھینک یو,
1: تھینک یو بہت شکریہ تہاڈی کال لئی. تے بالکل میں اج سوچ ہی رہی سی جویں پہلا اپاں میں گل کیتی ہے کہ سدھو موسے والے دا جڑا گانا دیکھ لو ہے نا, ہر ایک گانا انہاں دا ہر ایک کہہ لو کہ پرسن دی زبان تے کل چھایا ہویا سی. اینڈ ٹورنٹو دیاں پوریا روڈز بلاک کیتیاں ہوئیاں سی تے بڑا کمال دا شو کل انہاں دا گیا آ. تے ہر پنجابی لئی یہ پراؤڈ مومنٹ ہے. تے لو پھر اپاں پروگرام دی شروعات دے وچ ہی انہاں دا ہی گانا سنتے ہاں. ਤੇ ਪਹਿਲਾਂ ਹੀ ਫਰਮਾਇਸ਼ੀ ਗਾਣਾ ਤੇ ਨਾਲ ਹੀ ਜੋ ਮੈਂ ਵੀ ਸਿੱਧੂ ਮੂਸੇਵਾਲੇ ਦਾ ਹੀ ਸੋਚ ਰਹੀ ਸੀ ਗਾਣਾ ਲਗਾਉਣ ਦੇ ਲਈ, ਆਪਾਂ ਸੁਣਦੇ ਹਾਂ. ਤੁਸੀਂ ਵੀ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.
6: ਸਾਨੂੰ ਬਬੀਹਾ ਬੋਲੇ ਗਾਣੇ ਦੇ ਵਿੱਚ ਸੁਣਨ ਨੂੰ ਕੀ ਕੁਛ ਮਿਲ ਸਕਦਾ?
7: ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਔਰ ਕਈਆਂ ਦੇ ਵੱਜਣਾ ਲਫੜੇ ਵਾਂਗੂ

0: ਸੁਣਦੇ ਹੋਏ ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਤੇ ਅਸੀਂ ਅੱਜ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ, ਬਹੁਤ ਹੀ ਕਮਾਲ ਦੀ ਜਗ੍ਹਾ ਜਿੱਥੇ ਕਿ ਤੁਸੀਂ ਪਹੁੰਚ ਸਕਦੇ ਹੋ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ। ਤੇ ਆਪਾਂ ਤੁਹਾਨੂੰ ਫਟਾਫਟ ਲੈ ਕੇ ਚੱਲਦੇ ਹਾਂ ਤੇ ਨੈਕਸਟ ਡੀਲ ਦਵਾਉਂਦੇ ਹਾਂ ਸੁਖ ਜੀ ਤੋਂ, ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਲਓ ਜੀ ਲਾ ਲਈਏ ਢੋਲ ਤੇ ਡਗਾ ਤੇ ਫਿਰ ਆਪਾਂ ਲਿਆਉਣੇ ਆ ਅਗਲੀ ਡੀਲ। ਕਿਉਂ ਸੁੱਖ ਵੱਜਦਾ ਢੋਲ?
2: ਬਿਲਕੁਲ ਲੱਗ ਗਿਆ ਢੋਲ ਤੇ ਡਗਾ ਬਾਈ ਜੀ।
1: ਆਉਣ ਜੇ ਫਿਰ
2: ਬਿਲਕੁਲ ਸਭ ਡੀਲਾਂ ਨੇ ਡੀਲਾਂ, ਜਿੱਦਾਂ ਆਪਾਂ ਕੱਲ ਗੱਲਬਾਤ ਕਰ ਰਹੇ ਸੀ, ਲੌਂਗ ਵੀਕਐਂਡ ਦੀ ਸੇਲ ਚੱਲ ਰਹੀ ਆ, ਭਰਮਾ ਹੰਗਾਰਾ ਪਰਿਵਾਰਾਂ ਦਾ ਮਰ ਰਿਹਾ, ਦੇਸ਼ ਪ੍ਰਦੇਸ਼ ਦੇ ਬਹੁਤ ਸਾਰੇ ਪਰਿਵਾਰ ਪਹੁੰਚ ਰਹੇ ਨੇ ਸਾਡੇ ਕੋਲ। ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁਆਇਨ ਕਰ ਚੁੱਕੇ ਹੋ ਤਾਂ ਗੱਡੀਆਂ ਘੁਮਾ ਲਓ 294 ਵਰਕ ਡਰਾਈਵ ਦੇ ਵੱਲੋਂ। ਸੋ ਜਿਹੜੀ ਲੌਂਗ ਵੀਕਐਂਡ ਦੀ ਸੇਲ ਚੱਲ ਰਹੀ ਆ, ਲੋਸ ਪ੍ਰਾਈਜ਼ਾਂ ਮਿਲ ਰਹੀਆਂ, ਤੋਹਫੇ ਮਿਲ ਰਹੇ ਆ, ਡਿਸਕਾਊਂਟ ਮਿਲ ਰਹੇ ਆ। ਸੋ ਤੁਸੀਂ ਹਾਈ ਐਂਡ ਫਰਨੀਚਰ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਹਾਈਡ੍ਰੋਲਿਕ ਬੈਡਰੂਮ ਸੈੱਟਾਂ ਦੀ ਗੱਲਬਾਤ ਕਰ ਲਈਏ ਜਾਂ ਸੋਫੇ ਸੈੱਟਾਂ ਦੀ ਗੱਲਬਾਤ ਕਰ ਲਈਏ, ਪਾਵਰ ਰਿਕਲਾਈਨਰ ਦੀ ਗੱਲਬਾਤ ਕਰ ਲਈਏ, ਸੋਫਾ ਗੰਬੇ ਮੈਟਰ ਚਾਹੀਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ। ਲੌਂਗ ਵੀਕਐਂਡ ਦੀ ਸੇਲ ਚੱਲ ਰਹੀ ਆ 294 ਵਰਕ ਡਰਾਈਵ ਦੇ ਉੱਪਰ, 294 ਵਰਕ ਡਰਾਈਵ ਦੇ ਉੱਪਰ ਲੋਐਸਟ ਪ੍ਰਾਈਜ਼ਾਂ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਤੁਸੀਂ ਸਾਹਿਬ ਡੀਲ ਬੈਡਰੂਮ ਸੈੱਟ ਦੀ ਹੋਣ ਲੱਗੀ ਆ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਸੋਲਿਡ ਵੱਡਾ ਕਿੰਗ ਸਾਈਜ਼ ਦਾ ਬੈੱਡ, ਰੈਸਰ ਮਿਰਰ ਨਾਲ ਸਾਈਡ ਟੇਬਲ, ਸਟੇਨਲੈਸ ਸਟੀਲ ਦੇ ਹੈਂਡਲ ਲੱਗੇ ਹੋਏ ਨੇ, ਸੋਲਿਡ ਵੱਡਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਵਿਦ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ 2500 ਲੋ ਜੀ ਦੀ ਕੀਮਤ ਸੀ। ਲੌਂਗ ਵੀਕਐਂਡ ਸਪੈਸ਼ਲ, ਜਿੰਨੇ ਪਰਿਵਾਰ ਸਾਡੇ ਕੋਲ ਰਾਈਟ ਵੇ ਪਹੁੰਚ ਜਾਣਗੇ, 999 ਦਾ 2500 ਵਾਲਾ ਸੋਫਾ ਸੈੱਟ, 2500 ਵਾਲਾ ਬੈਡਰੂਮ ਸੈੱਟ, ਸੋਰੀ 2500 ਵਾਲਾ ਬੈਡਰੂਮ ਸੈੱਟ $1000 ਦੇ ਵਿੱਚ, $999 ਦਾ ਮਿਲ ਰਿਹਾ ਅੱਜ। ਸੋ $1500 ਦੀ ਸੇਵਿੰਗ ਹੋ ਰਹੀ ਆ, 2500 ਵਾਲਾ ਬੈਡਰੂਮ ਸੈੱਟ 999 ਦਾ, ਤੇ ਨਾਲ 50 ਇੰਚ ਦਾ ਟੈਲੀਵਿਜ਼ਨ ਬਿਲਕੁਲ
1: ਫ੍ਰੀ,
2: ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ ਹੁਣ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ।
1: ਔਰ ਜੀ ਅੱਜ ਵੀ ਇਹ ਰਾਤ ਦੇ 10 ਵਜੇ ਤੱਕ ਖੁੱਲੇ ਨੇ 294। ਅਸੀਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਦੇਸ਼ ਪ੍ਰਦੇਸ਼ ਦਾ, ਅੱਜ ਬ੍ਰਹਮਪੁਰ ਵਾਲੇ ਬ੍ਰਾਂਚ, 294 ਵਾਕਰ ਡਰਾਈਵ, ਗੇਟਵੇ ਦੇ ਕੋਈ ਦੇ ਨੇੜੇ। ਨੰਬਰ ਇੱਥੋਂ ਦਾ 905-302-9494। ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਨੰਬਰ 9053029494 ਹੈ। ਤੁਸੀਂ ਜੁੜੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ, ਸਟੂਡੀਓ ਨੰਬਰ 905-564-4444। ਤੇ ਸਟੂਡੀਓ ਤੋਂ ਕੰਡਕਟ ਕਰ ਰਹੇ ਨੇ ਪ੍ਰੋਗਰਾਮ ਮਨਪ੍ਰੀਤ ਤੂਰ, ਤੇ ਮੈਂ ਪਹੁੰਚਿਆ ਤਾਂ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧੂ ਵਾਲਾ, ਲਾਈਵ ਔਨ ਲੋਕੇਸ਼ਨ ਬ੍ਰੈਂਟਨ ਦੇ ਵਿੱਚ, ਜੀ ਹਾਂ 294 ਵਾਕਰ ਡਰਾਈਵ। ਆਓ ਸਾਨੂੰ ਮਿਲੋ, ਸਾਡੇ ਪਾਸ ਕਾਫੀ ਗਿਫਟ ਨੇ, ਗ੍ਰੈਂਡ ਫਰਨੀਚਰ ਪਾਸ ਤੋਂ ਵੀ ਤੇ ਸਾਤੇ ਕੋਲੇ ਵੀ ਕਾਫੀ ਗਿਫਟ ਤੁਹਾਡੇ ਵਾਸਤੇ ਨੇ, ਮਿਲ ਕੇ ਜਾਓ, ਬਸ ਤੁਹਾਨੂੰ ਗਿਫਟ ਅਸੀਂ ਬੈਗ ਬਣਾ ਦੇਣਾ।
0: ਬਿਲਕੁਲ ਜ਼ਰੂਰ ਤੁਸੀਂ ਜਾਓ, ਸਿੱਧੂ ਸਰ ਦੇ ਨਾਲ ਵੀ ਮੁਲਾਕਾਤ ਕਰੋ, ਤੇ ਸਟੂਡੀਓ ਦਾ ਨੰਬਰ 905-564-4444 ਦੇ ਉੱਪਰ ਮੇਰੇ ਨਾਲ ਤੁਹਾਡੀ ਗੱਲਬਾਤ ਹੋ ਰਹੀ ਹੈ। 3239 ਹਾਂਜੀ ਸਤਿ ਸ਼੍ਰੀ ਅਕਾਲ, 3239 ਸਤਿ ਸ਼੍ਰੀ ਅਕਾਲ ਜੀ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
3: ਮੈਡਮ ਮੈਨੂੰ ਨਾ ਨੰਬਰ ਚਾਹੀਦਾ ਸੀਗਾ, ਮੈਂ ਟਿਕਟ ਬਾਰੇ ਪੁੱਛਣਾ ਸੀਗਾ, ਲਾਈਕ ਚੀਪੈਸਟ ਜੇ ਆਪਾਂ ਨੂੰ ਮਿਲ ਜਾਵੇ ਇੰਡੀਆ ਦੀ, ਇਥੋਂ ਦਿੱਲੀ ਤੋਂ, ਦਿੱਲੀ ਤੱਕ ਦੀ, ਟੋਰਾਂਟੋ ਤੋਂ।
0: ਅੱਛਾ, ਮੈਂ ਤੁਹਾਨੂੰ ਦੋ ਨੰਬਰਸ ਦੇ ਦਿੰਨੀ ਆ ਤੇ ਤੁਸੀਂ ਨੋਟ ਕਰ ਲਓ, 905
3: ਹਾਂਜੀ,
0: 588 588
3: ਹਾਂਜੀ,
0: 5100
3: 5100
0: ਹਾਂਜੀ
3: ਹਾਂਜੀ।
0: ਇਹ ਦੇਉਲ ਟਰੈਵਲਸ ਦਾ ਆ, ਤੁਸੀਂ ਆਲ ਲਿੰਕ ਟਰੈਵਲ ਤੇ ਵੀ ਕਰ ਲਓ, ਨੰਬਰ ਹੈ 905
3: ਹਾਂਜੀ,
0: 565
3: ਜਿਹੜੀ
0: ਵੀ ਤੁਹਾਨੂੰ ਸੂਟੇਬਲ ਲੱਗਦੀ ਹੈ ਤੁਸੀਂ ਫਿਰ ਬੁੱਕ ਕਰਾ ਲਿਓ।
3: ਥੈਂਕ ਯੂ ਸੋ ਮਚ ਜੀ, ਹੈਵ ਅ ਗੁੱਡ
0: ਡੇ। ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਬਿਲਕੁਲ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਗੱਲਾਂ ਤਾਂ ਮੇਰੇ ਨਾਲ ਚੱਲਣਗੀਆਂ ਤੁਹਾਡੀਆਂ। ਤੇ ਮੇਰੇ ਨਾਲ ਇਸ ਸਮੇਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਜੁੜ ਚੁੱਕੇ ਨੇ। ਇਹਨਾਂ ਦੇ ਕੋਲ ਵੀ ਬਹੁਤ ਵਧੀਆ ਡੀਲਸ ਲੱਗ ਚੁੱਕੀਆਂ ਨੇ ਥੈਂਕਸ ਗਿਵਿੰਗ ਲੌਂਗ ਵੀਕਐਂਡ ਦੇ ਲਈ। ਸਪੈਕਸ ਐਕਸਪ੍ਰੈਸ ਤੁਸੀਂ ਜ਼ਰੂਰ ਪਹੁੰਚੋ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਕਾਫੀ ਵਧੀਆ ਡੀਲਸ ਤੁਹਾਡੇ ਲਈ ਕੱਲ ਵੀ ਲਗਾਈਆਂ ਸੀ, ਅੱਜ ਫੇਰ ਲਗਾ ਚੁੱਕੇ ਨੇ ਸਪੈਕਸ ਐਕਸਪ੍ਰੈਸ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
4: ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਤੁਸੀਂ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਬਹੁਤ ਵਧੀਆ ਜੀ, ਬਹੁਤ ਵਧੀਆ। ਸਭ ਤੋਂ ਪਹਿਲਾਂ ਤਾਂ ਧੰਨਵਾਦ ਜੀ, ਕੱਲ ਜਿਵੇਂ ਆਪਾਂ ਡੀਲ ਆਈ ਸੀ ਟੌਮ ਫੋਰਡ ਦੇ 50% ਆਫ ਪਹਿਲੇ 5 ਕਾਲਰ, ਸੋ ਬਹੁਤ ਸਾਰੀਆਂ ਕਾਲਾਂ ਆਈਆਂ। ਸੋ ਕਾਲਰਸ ਹਮੇਸ਼ਾ ਵੇਟ ਕਰਦੇ ਨੇ ਵੀ ਕੋਈ ਵਧੀਆ ਵਧੀਆ ਡੀਲ ਜਾਣ, ਤੇ ਅੱਜ ਵੀ ਬਹੁਤ ਵਧੀਆ ਡੀਲ ਲੈ ਕੇ ਆਏ ਹਾਂ ਅਸੀਂ ਆਪਣੇ ਸਰੋਤਿਆਂ ਵਾਸਤੇ। ਸੋ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੁੰਦਾ, ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਅਸੀਂ ਇੱਥੇ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਤੁਹਾਡੇ ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ, ਔਰ ਅਸੀਂ ਐਡਵਾਂਸ ਟੈਕਨੋਲੋਜੀ ਦੇ ਇਕੁਇਪਮੈਂਟ ਰੱਖੇ ਹੋਏ ਇਹਦੇ ਵਿੱਚ, ਜਿਹਦੇ ਚ ਆਮ ਤੌਰ ਤੇ ਤੁਸੀਂ ਜਾਂਦੇ ਹੋ ਤੇ ਸਲਿਟ ਲੈਂਪ ਤੇ AR ਮਿਲਦਾ। ਪਰ ਸਾਡੇ ਕੋਲ ਸਲਿਟ ਲੈਂਪ AR ਦੇ ਨਾਲ ਨਾਲ NCT ਹੈ ਜੀ, ਰੈਟਨੋਗ੍ਰਾਫੀ ਹੈ, OCT ਮਸ਼ੀਨ ਹੈ, ਟੋਪੋਗ੍ਰਾਫੀ ਮਸ਼ੀਨ ਹੈ, ਵਿਜੂਅਲ ਫੀਲਡ ਹੈ, ਇਹ ਸਾਰੀਆਂ ਮਸ਼ੀਨਾਂ ਅਸੀਂ ਇੱਕੋ ਛੱਤ ਤੇ ਰੱਖੀਆਂ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹਨਾਂ ਡਿਵਾਈਸਿਸ ਦੇ ਨਾਲ ਆਪਣੀ ਅੱਖ ਦਾ ਹਰ ਇੱਕ ਹੀ ਕੋਨਾ ਚੈੱਕ ਕਰਵਾਉਣਾ ਚਾਹੁੰਦੇ ਨੇ, ਤੇ ਜਿਹੜੇ ਰਿਜ਼ਲਟ ਆਉਂਦੇ ਨੇ ਉਹ ਡਿਜੀਟਲ ਸਕਰੀਨ ਦੇ ਉੱਤੇ ਦੇਖਣਾ ਚਾਹੁੰਦੇ ਨੇ ਵੀ ਕਿੱਦਾਂ ਦੀ ਅੱਖ ਸਾਡੀ ਪਿੱਛੋਂ ਨਜ਼ਰ ਆਉਂਦੀ ਹੈ। ਤੇ ਜ਼ਰੂਰ ਇੱਦਾਂ ਦਾ ਐਗਜ਼ਾਮ ਕਰਾਓ। ਸਾਡਾ ਨੰਬਰ ਹੈ ਜੀ 905-405-88-88, 905-406-8888। ਤੀਜੀ ਗੱਲ ਕਰਾਂਗੇ ਗਲਾਸਿਸ ਦੀ। ਸੋ ਜਦੋਂ ਵੀ ਸਾਡੇ ਸਰੋਤੇ ਹੁੰਦੇ ਵੀ ਆਈ ਐਗਜ਼ਾਮ ਕਰਾ ਲਿਆ, ਸੋਚ ਹੁੰਦਾ ਕਿ ਵਧੀਆ ਬ੍ਰਾਂਡਿਡ ਫਰੇਮ ਸਾਨੂੰ ਮਿਲਣ ਤੇ ਬ੍ਰਾਂਡਿਡ ਸਨ ਗਲਾਸਿਸ ਸਾਨੂੰ ਮਿਲਣ। ਸੋ ਤੁਸੀਂ ਗੁੱਚੀ ਦੇ ਲੈਣੇ ਹੋਣ, ਪ੍ਰਾਡਾ, ਡੋਲਚੀ ਗਬਾਨਾ, ਟੌਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੇ ਬ੍ਰਾਂਡਿਡ ਸਨ ਗਲਾਸਿਸ ਕੈਰੀ ਕਰਦੇ ਆ। ਇਹਨਾਂ ਦੇ ਉੱਤੇ ਜੀ ਅੱਜ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਰੇਬਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ, ਮਾਈਕਲ ਕੋਚ ਦੇ ਜਾਂ ਫਿਰ ਕੋਚ ਦੇ, ਇਹਨਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਮਿਲ ਰਿਹਾ ਜੀ। ਤੇ ਜੇ ਤੁਸੀਂ ਲੈਣਾ ਚਾਹੁੰਦੇ ਟੌਮ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਜਾਂ ਵੈਲੈਂਟੀਨੋ ਦੇ ਫਰੇਮ, ਤੇ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਇਹਦੇ ਇਲਾਵਾ ਮਨਪ੍ਰੀਤ ਜੀ ਸਾਡੇ ਕੋਲ ਇੱਕ ਵੈਲਿਡ ਪੈਕੇਜ ਵੀ ਹੈ। ਵੈਲਿਡ ਪੈਕੇਜ ਉਹਨਾਂ ਸਰੋਤਿਆਂ ਵਾਸਤੇ ਜਿਹਨਾਂ ਕੋਲ ਜਾਂਦਾ ਬੈਨੀਫਿਟ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ। ਸੋ ਵੈਲਿਡ ਪੈਕੇਜ ਇੱਕ ਤੇ ਤੁਹਾਨੂੰ ਅਸੀਂ ਸਿਲੈਕਟਡ ਬ੍ਰਾਂਡਿਡ ਫਰੇਮ ਦੇ ਰਹੇ ਹਾਂ, ਇਹ $300 ਦੀ ਕੀਮਤ ਦਾ ਫਰੇਮ ਹੈ ਜੀ, ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਹੈ, ਇਹ ਵੀ ਪਾ ਕੇ ਦੇ ਰਹੇ ਹਾਂ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ, $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ। ਤੇ ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਜੀ 905-406-8888, 905-406-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਤੇ ਇੱਕ ਸਪੈਸ਼ਲ ਡੀਲ, ਕਿਉਂਕਿ ਲੌਂਗ ਵੀਕਐਂਡ ਹੈ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ, ਸੋ ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ ਉਹਨਾਂ ਨੂੰ ਅੱਜ ਅਸੀਂ ਟਿਫਨੀ ਦੇ ਬ੍ਰਾਂਡਿਡ ਫਰੇਮ ਲੈ ਲੈਣ ਜਾਂ ਟਿਫਨੀ ਦੇ ਬ੍ਰਾਂਡਿਡ ਸਨ ਗਲਾਸਿਸ ਫਲੈਟ 50% ਆਫ ਦੇ ਰਹੇ ਹਾਂ ਪਹਿਲੇ ਜਿਹੜੇ 5 ਕਾਲਰ ਕਾਲ ਕਰਨਗੇ। ਸੋ ਜੇ ਤੁਸੀਂ ਟਿਫਨੀ ਦੇ ਬ੍ਰਾਂਡਿਡ ਫਰੇਮ ਜਾਂ ਬ੍ਰਾਂਡਿਡ ਸਨ ਗਲਾਸਿਸ 50% ਆਫ ਲੈਣੇ ਆ ਤੇ ਹੁਣੇ ਕਾਲ ਕਰ ਲਓ 905-406-8888, 905-406-8888। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਕਾਲ ਕਰੋ ਸਪੈਕਸ ਐਕਸਪ੍ਰੈਸ ਨੂੰ। ਨੰਬਰ ਹੈ 905-406-8888, 905-406-8888 ਤੇ ਤੁਸੀਂ ਕਾਲ ਕਰ ਸਕਦੇ ਹੋ, ਸਪੈਕਸ ਐਕਸਪ੍ਰੈਸ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਤੇ ਨਾਲ ਨੇ ਹਰਚਰਨ ਗਰੇਵਾਲ ਜੀ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿਚ ਵੇਖੋ। ਇਹ ਦਿਨ ਰੋਜ਼ ਰੋਜ਼ ਨੇ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ।
1: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀਆਂ ਆਪਣੀਆਂ ਮਜਬੂਰੀਆਂ। ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ। ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਅੱਖਾਂ ਤੋਂ ਫਿਕਰਾਂ ਚ ਪਏ ਹੋਏ।
2: ਆਪਾਂ ਇਹ ਕਰਦੇ ਆ, ਫਿਰ ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ ਆ।
0: ਦਿਨ ਰੋਜ਼ ਰੋਜ਼ ਨੇ ਆਉਣੇ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ, ਲੈਂਡਮਾਰਕ ਸਿਨੇਮਾ, ਪੈਨ ਸੈਂਟਰ ਸੇਂਟ ਕੈਥਰਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਦਿਨ ਰੋਜ਼ ਰੋਜ਼ ਨੇ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ, ਅਪਕਾਸ਼ ਮਾਨ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5444 ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੇ ਸਿਟੀ ਆਫ ਬ੍ਰੈਂਪਟਨ ਦਾ ਇੱਕ ਛੋਟਾ ਜਿਹਾ ਮੈਸੇਜ ਤੁਹਾਨੂੰ ਮੈਂ ਦੇ ਦਿਆਂ। ਐਡਵਾਂਸ ਵੋਟਿੰਗ ਫੇਜ਼ 3 ਦੀ ਸਟਾਰਟ ਹੋ ਚੁੱਕੀ ਹੈ। ਤੁਹਾਨੂੰ ਪਤਾ ਹੈ ਕਿ ਜਿਹੜੀ ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਨੇ 2026 ਦੀਆਂ, ਇਹ ਵੈਸੇ ਤਾਂ 26 ਅਕਤੂਬਰ ਨੂੰ ਹੋ ਰਹੀਆਂ ਨੇ, ਮੰਡੇ ਵਾਲੇ ਦਿਨ। ਬਟ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਦਿਨ ਨਹੀਂ ਜਾ ਸਕੋਗੇ ਤਾਂ ਤੁਸੀਂ ਅੱਜ ਵੀ ਜਾ ਸਕਦੇ ਹੋ, ਕਿਉਂਕਿ ਕੱਲ੍ਹ ਤੋਂ ਇਹ ਵੋਟਿੰਗ ਸਟਾਰਟ ਹੋ ਚੁੱਕੀ ਹੈ ਐਡਵਾਂਸ ਵੋਟਿੰਗ। ਕੱਲ੍ਹ ਵੀ ਕਾਫੀ ਸਾਰੀਆਂ ਵੋਟਸ ਪਈਆਂ ਬ੍ਰੈਂਪਟਨ ਦੇ ਵਿੱਚ, ਤੇ ਤੁਸੀਂ ਅੱਜ ਵੀ ਜਾ ਸਕਦੇ ਹੋ, ਕੱਲ੍ਹ ਨੂੰ ਵੀ ਜਾ ਸਕਦੇ ਹੋ, ਤੇ ਉਸ ਤੋਂ ਬਾਅਦ ਫਿਰ 16 ਤੇ 17 ਤਰੀਕ, 9, 10, 11, 16 ਤੇ 17 ਇਹ 5 ਦਿਨ ਐਡਵਾਂਸ ਵੋਟਿੰਗ ਹੋ ਰਹੀ ਹੈ। ਵੋਟਿੰਗ ਦੇ ਆਵਰਸ ਵੀਕ ਡੇਜ਼ ਦੇ ਵਿੱਚ ਦੁਪਹਿਰ ਦੇ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਨੇ, ਐਂਡ ਵੀਕਐਂਡਸ ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਜਾ ਸਕਦੇ ਹੋ। ਮਤਲਬ ਜੇ ਅੱਜ ਜਾਣਾ ਹੋਵੇ ਤਾਂ ਸ਼ਾਮ ਦੇ 5 ਵਜੇ ਤੱਕ ਤੁਸੀਂ ਵੋਟਿੰਗ ਕਰਨ ਜਾ ਸਕਦੇ ਹੋ। ਤੁਸੀਂ ਕਿਸੇ ਵੀ ਲੋਕੇਸ਼ਨ ਦੇ ਉੱਪਰ ਜਾ ਕੇ ਵੋਟਿੰਗ ਕਰ ਸਕਦੇ ਹੋ। ਆਪਣਾ ਜਿਹੜਾ ਵੋਟਰ ਨੋਟਿਸ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚ ਲੈਟਰਸ ਆਈਆਂ ਨੇ ਵੋਟ ਦੇ ਰਿਗਾਰਡਿੰਗ, ਉਹ ਤੁਸੀਂ ਆਪਣਾ ਵੋਟਰ ਨੋਟਿਸ ਨਾਲ ਲੈ ਕੇ ਜਾਓ ਆਈਡੈਂਟੀਫਿਕੇਸ਼ਨ ਦੇ ਤੌਰ ਤੇ, ਤੇ ਜਿਹਦੇ ਵਿੱਚ ਤੁਹਾਡਾ ਨਾਮ ਤੇ ਐਡਰੈਸ ਵਗੈਰਾ ਉੱਤੇ ਲਿਖਿਆ ਹੋਏਗਾ। ਤੇ ਜੇਕਰ ਤੁਹਾਨੂੰ ਕੋਈ ਵੋਟਰ ਨੋਟਿਸ ਨਹੀਂ ਮਿਲਿਆ ਤਾਂ ਤੁਸੀਂ ਆਪਣੀ ਆਈਡੀ ਨਾਲ ਲੈ ਕੇ ਜਾਓ ਤੇ ਆਪਣੀ ਵੋਟਰ ਇਨਫੋਰਮੇਸ਼ਨ ਉੱਥੇ ਜਾ ਕੇ ਵੀ ਅਪਡੇਟ ਕਰਵਾ ਸਕਦੇ ਹੋ। ਤੇ ਵੋਟਿੰਗ ਦੇ ਲੋਕੇਸ਼ਨ, ਵੋਟਰ ਦੀ ਇਨਫੋਰਮੇਸ਼ਨ ਤੇ ਲਿਸਟ ਆਫ ਕੈਂਡੀਡੇਟਸ, ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ brampton.ca/brampton-votes। ਇਹ ਤੁਸੀਂ ਗੂਗਲ ਤੇ ਸਰਚ ਕਰੋ, ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ ਤੇ ਪਹੁੰਚੋਗੇ, ਉੱਥੇ ਤੁਸੀਂ ਪ੍ਰੋਪਰਲੀ ਇਨਫੋਰਮੇਸ਼ਨ ਪੂਰੀ ਲੈ ਸਕਦੇ ਹੋ ਵੋਟਿੰਗ ਦੇ ਰਿਗਾਰਡਿੰਗ। brampton.ca/brampton-votes ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ। ਮੈਂ ਫਿਰ ਦੱਸਦਾ ਕਿ ਐਡਵਾਂਸ ਵੋਟਿੰਗ ਸਟਾਰਟ ਹੋ ਚੁੱਕੀ ਹੈ, ਕੱਲ੍ਹ ਵੀ ਵੋਟਸ ਪਈਆਂ ਕਾਫੀ ਸਾਰੀਆਂ ਤੇ ਅੱਜ ਵੀ ਪੈ ਰਹੀਆਂ ਨੇ ਸ਼ਾਮ ਦੇ 5 ਵਜੇ ਤੱਕ। ਕੱਲ੍ਹ ਨੂੰ ਵੀ ਜਾ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ, ਉਸ ਤੋਂ ਬਾਅਦ 16 ਤੇ 17 ਤਰੀਕ ਨੂੰ ਵੀ ਐਡਵਾਂਸ ਵੋਟਿੰਗ ਪਏਗੀ। ਜ਼ਰੂਰ ਤੁਸੀਂ ਆਪਣੀ ਵੋਟ ਪਾਉਣ ਜਾਓ। ਤੇ ਨਾਲ ਹੀ ਆਪਾਂ ਚੱਲਦੇ ਹਾਂ ਹੁਣ ਇੱਕ ਵਾਰ ਫਿਰ ਤੋਂ ਨੈਕਸਟ ਲਿੰਕ ਦੇ ਲਈ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਲਓ ਜੀ ਢੋਲ ਤੇ ਡਗਾ ਲਗਾ ਲਿਆ ਤੇ ਫਿਰ ਆਪਾਂ ਲਾਈਏ ਅਗਲਾ ਲਿੰਕ। ਜੀ ਸਭ
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਢੋਲ ਤੇ ਡਗਾ ਲਾ ਤੇ ਡਗੇ ਤੇ ਡਗਾ ਹੁਣ ਲਾ ਕੇ ਵੱਡੀਲਾਂ ਦੇਣੀਆਂ ਪਰਿਵਾਰਾਂ ਨੂੰ। ਸੋ ਜਿੱਥੇ ਵੀ ਕਿਤੇ ਪਰਿਵਾਰ ਇਸ ਟਾਈਮ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ 294 ਵੋਕਨ ਡਰਾਈਵ ਦੇ ਉੱਪਰ, 294 ਵੋਕਨ ਡਰਾਈਵ ਦੇ ਉੱਪਰ ਲੌਂਗ ਵੀਕਐਂਡ ਦੀ ਸੇਲ ਚੱਲ ਰਹੀ ਆ। ਘੁੰਮਾ ਕੇ ਦਰ ਪ੍ਰਾਈਜ਼ਾਂ ਦੇ ਨਾਲ ਤੋਹਫੇ ਤੁਹਾਨੂੰ ਜਿਹੜੇ ਲਾਜ਼ਮੀ ਦਿੱਤੇ ਜਾ ਰਹੇ ਆ। ਸੋ ਤੁਸੀਂ ਹਾਈ ਐਂਡ ਫਰਨੀਚਰ ਲੈਣਾ ਚਾਹੁੰਦੇ ਹੋ, ਲੋ ਪ੍ਰਾਈਸ ਤੇ ਲੈਣਾ ਚਾਹੁੰਦੇ ਹੋ, ਭਾਈ ਬਿਲਕੁਲ ਸਹੀ ਸਮਾਂ ਅੱਜ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ 294 ਵੋਕਰ ਡਰਾਈਵ ਦੇ ਵੱਲ, 294 ਵੋਕਰ ਡਰਾਈਵ ਦੇ ਉੱਪਰ ਪਹੁੰਚ ਜਾਓ। ਤੁਹਾਨੂੰ ਬੈੱਡ ਸੈੱਟ ਚਾਹੀਦਾ, ਸੋਫਾ, ਡਾਇਨਿੰਗ, ਕੰਫਰਟੇਬਲ ਕੋਈ ਵੀ ਫਰਨੀਚਰ ਦੀ ਬਾਈਂਗ ਕਰਨੀ ਆ, ਲੋ ਲੋ ਲੋ ਲੋ ਲੋ ਪ੍ਰਾਈਜ਼ਾਂ ਤੇ ਵੱਡੇ ਵੱਡੇ ਤੋਹਫੇ ਦਿੱਤੇ ਜਾ ਰਹੇ ਆ। ਤੇ ਨਾਲ ਦੀ ਨਾਲ ਸਭ ਤੋਂ ਵੱਡੀ ਡੀਲ ਆਉਣ ਲੱਗੀ ਆ, ਜਿਨ੍ਹਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਫੁੱਲੀ ਲੋਡਡ, ਸੋਫਾ 2-seater ਰੱਖਣ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, 2000 2500 ਦਾ ਪਰਿਵਾਰ ਲੈਂਦੇ ਆਏ ਨੇ। ਜਿਹੜੇ ਪਰਿਵਾਰ ਰਾਈਟ ਵਿੰਗ ਸੋ ਜਾਣਗੇ ਰਿਕਲਾਈਨਰ ਸੋਫਾ ਐਂਡ ਲਫਟਡ 1299 ਦਾ, 1299 ਦਾ, ਤੇ ਨਾਲ 50 ਇੰਚ ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ ਫ੍ਰੀ ਤੇ ਇੱਕ ਡਾਇਨਿੰਗ ਟੇਬਲ ਦੀ ਡੀਲ ਆਉਣ ਲੱਗੀ ਆ, ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ, ਟੇਬਲ ਤੇ 6 ਜਰਾਂ ਟੇਬਲ ਤੇ 6 ਜਰਾਂ ਹਜ਼ਾਰ ਡਾਲਰ ਦਾ ਲੈਂਦੇ ਆਏ ਹੋ, ਲੌਂਗ ਵੀਕਐਂਡ ਸਪੈਸ਼ਲ 299 ਦਾ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ 6 ਜਰਾਂ ਦੇ ਨਾਲ 299 ਦਾ, ਏਰੀਆ ਰੱਗ ਫ੍ਰੀ, ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਫ੍ਰੀ ਫ੍ਰੀ। ਸੋ ਇਹਦੀਆਂ ਧਮਾਕੇ 10 ਡੀਲਾਂ ਤੁਹਾਨੂੰ ਮਿਲ ਰਹੀਆਂ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਸੋ ਫਟਾਫਟ ਗੱਡੀਆਂ ਦੇ ਸਟੀਅਰਿੰਗ ਹੁਣ ਘੁਮਾ ਲਓ ਤੇ ਪਹੁੰਚੋ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਕੁਵੀਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਲੱਗੀ ਹੋਈ ਆ। ਸੋ ਘੁਮਾ ਲਓ ਗੱਡੀਆਂ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਸੇਲ ਸੇਲ ਰਾਤ ਦੇ 10 ਵਜੇ ਤੱਕ ਓਪਨ ਓਪਨ ਓਪਨ ਸਿੱਧੂ ਸਾਹਿਬ।
1: ਮਿਹਰਬਾਨੀ, ਅੱਗੇ ਲਿੰਕ ਚ ਮਿਲਦੇ ਆ। ਬਹੁਤ ਬਹੁਤ ਸ਼ੁਕਰੀਆ ਦੋਸਤੋ। ਆਪਣਾ ਗਿੱਲ ਸਵੀਟ ਫੈਕਟਰੀ ਤੇ ਅੱਜ ਵੀ ਜਾ ਸਕਦੇ ਹੋ। ਪਕੌੜੇ ਚਾਹੀਦੇ ਨੇ, ਟਿੱਕੀਆਂ ਚਾਹੀਦੀਆਂ ਨੇ, ਹੈਂਡਮੇਡ ਸਮੋਸੇ ਚਾਹੀਦੇ ਨੇ। 2131 ਵਿਲੀਅਮਸ ਪਾਰਕਵੇ ਤੇ ਪਹੁੰਚ ਜਾਓ, ਹੈਡ ਆਫਿਸਰ ਉੱਥੇ ਆ। ਬਾਕੀ ਚਲੋ ਫਰਾਕੋ ਦੇ ਵਿੱਚ ਵੀ ਆਉਂਦੀਆਂ, ਪੰਜ ਬ੍ਰਾਂਚਾਂ ਹੈਗੀਆਂ, ਛੇਵੀਂ ਹੈਗੀ ਆ ਏਅਰਪੋਰਟ ਦੇ ਵਿਲੀਅਮਸ ਤੇ। ਆਉਣ ਵਾਲੇ ਦਿਨਾਂ ਦੇ ਵਿੱਚ ਦੁਸਹਿਰੇ ਤੇ ਦੀਵਾਲੀ ਦੇ ਬਹੁਤ ਵੱਡਾ ਮਠਿਆਈ ਮੇਲਾ ਲੱਗੂਗਾ ਗਿੱਲ ਸਵੀਟ ਐਂਡ ਫੈਕਟਰੀ ਦੇ। ਉਹਦੀ ਪੂਰੀ ਜਾਣਕਾਰੀ ਆਪਾਂ ਦੇਸ਼ ਪ੍ਰਦੇਸ਼ ਵਿੱਚ ਦਿੰਦੇ ਆ ਰਹੇ ਹਾਂ, ਤੇ ਤੁਸੀਂ ਤਿਆਰੀਆਂ ਖਿੱਚ ਲਓ। ਰੈਡੀ ਪ੍ਰਾਹਮਣ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਮਨਪ੍ਰੀਤ ਵਾਲੇ ਸਟੂਡੀਓ ਵਿੱਚ ਨੇ, ਤੇ ਮੈਂ ਤੁਹਾਡੇ ਨਾਲ ਹੈਗਾ ਲਾਈਵ ਔਨ ਲੋਕੇਸ਼ਨ ਤੋਂ। ਜੀ ਮਨਪ੍ਰੀਤ
0: ਜੀ ਬਿਲਕੁਲ, ਤੇ ਜ਼ਰੂਰ ਪਹੁੰਚੋ ਤੁਸੀਂ ਵੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੇ ਜਾ ਕੇ ਸਿੱਧੂ ਸਿਰ ਦੇ ਨਾਲ ਵੀ ਮੁਲਾਕਾਤ ਕਰੋ, ਤੇ ਨਾਲ ਦੀ ਨਾਲ ਆਪਣੇ ਫ੍ਰੀ ਗਿਫਟਸ ਵੀ ਲੈ ਕੇ ਆਓ ਹਰ ਪਰਚੇਸ ਦੇ ਨਾਲ। ਤੇ ਲੋ ਫਿਰ ਲੈਣੇ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਸਟੇਸ਼ਨ ਆਈ ਡੀ ਰਹਿ ਕੇ ਵਾਪਸ ਆਵਾਂਗੇ। ਅਗਲਾ ਫਰਮਾਇਸ਼ੀ ਗਾਣਾ ਹਰਜੀਤ ਸਿੱਧੂ ਤੇ ਨਾਲ ਨੇ ਜੈਸਮੀਨ ਅਖਤਰ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. You're destined.